ਕੋਏ ਸਿੱਖ ਵਰਤਨ ਕਰੇ ਅੰਤ ਕਰੇਗਾ ਖੁਆਰ ਜੋ ਸਿੱਖ ਗਲ ਮੇ ਤਾਗਾ ਮੇਲੇ ਆ ਜਿਹੜੇ ਧਾਗੇ ਪੀਤ ਪਾਉਂਦੇ ਆ ਜੋ ਸਿੱਖ ਗਲ ਮੇ ਤਾਗਾ ਮੇਲੇ ਚੌਪੜ ਬਾਜੀ ਗਣਕਾ ਖੇਲੇ ਜਨਮ ਸਵਾਨ ਪਵੇਗਾ ਕੋਟ ਬੀਜੋ ਬੁਰਾ ਹੱਥ ਉਸ ਖੋਟ ਪਾਗ ਉਤਾਰ ਪ੍ਰਸ਼ਾਦ ਜੋ ਖਾਵੇ ਸੋ ਸਿੱਖ ਕੁੰਡੀ ਨਰਕ ਸਦਾਵੇ ਜਿਹੜੇ ਸਿਰਾਂ ਤੋਂ ਪੱਗਾਂ ਲਾ ਕੇ ਸਿਰਾਂ ਤੋਂ ਲੀੜੇ ਲਾ ਕੇ ਆਪਾਂ ਕੋਈ ਅੰਨ ਜਲ ਸਕਾਂਗੇ ਨਾ ਕੁੰਬੀ ਨਰਕ ਦੇ ਵਿੱਚ ਪੈਣਗੇ ਤੇ ਮੈਂ ਨਾ ਵੀ ਜਿਹੜੇ 24 ਘੰਟੇ ਰਹਿੰਦੇ ਨੰਗੇ ਸਿਰਾਂ ਉਹਨਾਂ ਦਾ ਬਣੂੰਗਾ ਕੀ ਸਤਿਗੁਰੂ ਕਿਰਪਾ ਕਰੇ ਮਹਾਰਾਜ ਦੇ ਬਚਨ ਰਹਿਤਨਾਮੇ ਚ ਆਉਂਦੇ ਜਿਹੜੇ ਭਾਈ ਚੌਪਾ ਸਿੰਘ ਭਾਈ ਪ੍ਰਹਲਾਦਾ ਸਿੰਘ ਭਾਈ ਦੇਸਾ ਸਿੰਘ ਭਾਈ ਨੰਦ ਲਾਲ ਜੀ ਇਹ ਰਹਿਤਨਾਮੇ ਚ ਬਚਨ ਕਰਦੇ ਆ ਕੁੜੀ ਮਾਰ ਮਸੰਦ ਜੋ ਨੇੜੇ ਕਾ ਪ੍ਰਸ਼ਾਦ ਲੈ ਜੋ ਇਨਕੇ ਹੱਥ ਕਾ ਜਨਮ ਗਵਾਵੇ ਬਾਦ ਆਂਦੇ ਕੁੜੀ ਮਾਰਦੇ ਜਿੰਨੇ ਹੱਥ ਦਾ ਵੀ ਖਾ ਲਿਆ ਨਾ ਉਹਦਾ ਵੀ ਜਨਮ ਵਿਅਰਥ ਜਾਏਗਾ ਤੇ ਹੁਣ ਤੁਹਾਨੂੰ ਘਰਾਂ ਦੇ ਵਿੱਚ ਤਿੰਨ ਤਿੰਨ ਕੁੜੀ ਮਾਰ ਮਿਲਣਗੇ ਤਿੰਨ ਤਿੰਨ ਉਹ ਦੂਜੀ ਬੇਟੀ ਨੂੰ ਕੋਈ ਜਨਮ ਦੇ ਕੇ ਖੁਸ਼ ਨਹੀਂ ਗਾ ਜੇ ਧੀਆਂ ਨੂੰ ਮਾਰੋਗੇ ਤੇ ਨੂੰਹਾਂ ਕਿੱਥੋਂ ਲਿਆਓਗੇ ਜੇ ਮਾਤਾ ਗੁਜਰੀ ਜੀ ਨਾ ਹੁੰਦੇ ਤੇ ਗੋਬਿੰਦ ਵਰਗਾ ਲਾਲ ਕਿੰਨੇ ਪੈਦਾ ਕਰਨਾ ਸੀ ਉਹ ਜੇ ਮਾਤਾ ਜਿਉਣੀ ਨਾ ਹੁੰਦੀ ਤੇ ਬਾਬਾ ਦੀਪ ਸਿੰਘ ਵਰਗਾ ਸਿਰਮਤ ਯੋਧਾ ਕਿੰਨੇ ਪੈਦਾ ਕਰਨਾ ਸੀ ਕੁੜੀ ਮਾਰ ਨੜੀ ਮਾਰ ਜੇਤੇ ਮਨ ਤੇ ਸਗਲ ਤਿਆਗ ਉਤੇ ਉਹਨਾਂ ਨੂੰ ਤੇ ਮਨੋ ਲਾਜ ਦਿਓ ਜਿਹੜੇ ਇਹ ਧੀਆਂ ਨੂੰ ਮਾਰਨ ਦਾ ਪਾਪ ਕਰਦੇ ਆ ਕਦੇ ਭੁੱਲ ਕੇ ਪਾਪ ਨਾ ਕਰਿਓ ਸਾਹਿਬ ਦੇ ਬਚਨਾਂ ਦੇ ਬਿਨਾਂ ਜਪ ਜਾਪ ਜਪੇ ਜੋ ਜਿਵੇਂ ਪ੍ਰਸਾਦ ਸੋ ਵਿਸ਼ਟਾ ਕਾ ਕਿਰਮ ਹੋਵੇ ਜਨਮ ਗਵਾਵੇ ਬਾਦ ਮਹਾਰਾਜ ਕਹਿੰਦੇ ਜਿੰਨੇ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਕਿਤੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਨਾ ਪੜਿਆ ਤੇ ਪਹਿਲਾਂ ਕੋਈ ਜਲ ਪਾਣੀ ਛੱਡਣ ਲੱਗ ਪਿਆ ਰਹਿਤਨਾਮੇ ਚਾਹੁੰਦੇ ਹੋ ਕਿ ਗੰਦਗੀ ਦਾ ਕੀੜਾ ਹੈ ਤੇ ਗੰਦਗੀ ਦੇ ਕੀੜੇ ਦਾ ਕੰਮ ਹੁੰਦਾ ਗੰਦ ਵਿੱਚ ਰਹਿਣਾ ਤੇ ਗੰਦ ਖਾਣਾ ਅੱਜ ਤੋਂ ਬਾਅਦ ਇਹ ਪੜਨ ਕਰਕੇ ਜਾਇਓ ਘੱਟ ਤੋਂ ਘੱਟ ਜਪਜੀ ਸਾਹਿਬ ਤੇ ਪੜਿਓ ਮਹਾਰਾਜ ਨੇ ਸਾਨੂੰ ਪੰਜਾਂ ਬਾਣੀਆਂ ਦਾ ਹੁਕਮ ਕੀਤਾ ਤੇ 15 ਮਿੰਟ ਜਪਜੀ ਸਾਹਿਬ ਦੇ ਪਾਠ ਨੂੰ ਲੱਗਦੇ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ 15 ਮਿੰਟ ਵਾਹਿਗੁਰੂ ਦਾ ਜਾਪ ਕਰਿਆ ਕਰੋ ਵੇਖਿਓ ਤੁਹਾਡਾ ਹਿਰਦਾ ਸਾਰੀ ਦਿਹਾੜੀ ਕੌਲ ਫੁੱਲ ਵਾਂਗੂ ਖਿੜਿਆ ਰਹੇਗਾ ਰੋਟੀ ਖਾਣ ਤੇ 15 ਮਿੰਟ ਲੱਗਦੇ ਆ ਨਾ ਤੇ ਸਾਰੀ ਦਿਹਾੜੀ ਬੰਦੇ ਨੂੰ ਭੁੱਖ ਨਹੀਂ ਲੱਗਦੀ ਜਿਸ ਤਰ੍ਹਾਂ ਅੰਨ ਸਾਡੇ ਤਨ ਦੀ ਖੁਰਾਕ ਹੈ ਭਜਨ ਸਾਡੇ ਮਨ ਦੀ ਖੁਰਾਕ ਹੈ ਭਗਤ ਨਾਮਦੇਵ ਤੇ ਇੱਥੋਂ ਤਾਂ ਕਹਿੰਦੇ ਆ ਜੋ ਨਾ ਜਪਨ ਤੇ ਨਾਰਾਇਣਾ ਤਿੰਨਕਾ ਮੈਂ ਨਾ ਕਰੋ ਦਰਸ਼ਨਾ ਮੈਨੂੰ ਤੇ ਉਹਨਾਂ ਦੇ ਦਰਸ਼ਨ ਨਾ ਹੋਣ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਜਿਸ ਤਰ੍ਹਾਂ ਕੰਜੂਸ ਬੰਦੇ ਦਾ ਜੋੜਿਆ ਹੋਇਆ ਧਨ ਕਿਸੇ ਕੰਮ ਨਹੀਂ ਨਾ ਆਉਂਦਾ ਨਾਮ ਤੋਂ ਬਿਨਾਂ ਸਾਡੇ ਕੀਤੇ ਹੋਏ ਕਾਰ ਵਿਹਾਰ ਸਾਰੇ ਵਿਅਰਥ ਜਾਣਗੇ ਜੇ ਕੋਈ ਆਖੇ ਮੇਰੇ ਘਰ ਵਿੱਚੋਂ ਕਲੇਸ਼ ਨਿਕਲ ਜਾਣ ਮੈਂ ਜਿਹੜੇ ਕੰਮ ਨੂੰ ਹੱਥ ਪਾਵਾਂ ਮੈਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਵੇ ਮੇਰੀ ਗਰੀਬੀ ਕੱਟੀ ਜਾਵੇ ਤੇ ਸਿੱਖੋ ਫਿਰ ਇੱਕੋ ਇੱਕ ਕਰਮ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਾਰ ਕਰਿਆ ਕਰੋ ਗੁਰੂ ਕੀ ਬਾਣੀ ਦਾ ਜਾਪ ਕਰਿਆ ਕਰੋ ਜੋ ਸਿੱਖ ਗੁਰ ਕੀ ਬਾਣੀ ਗਾਵੇ ਜੀਵਨ ਮੁਕਤ ਪਦਾਰਥ ਪਾਵੇ ਆਓ ਆਖਰੀ ਲੈਣਾ ਤੁਹਾਡੀ ਸੇਵਾ ਚ ਮੈਂ ਕਹਿਣ ਲੱਗਾ ਇਹਦੇ ਵਿੱਚ ਕੰਮ ਦੀਆਂ ਗੱਲਾਂ ਮਨ ਚ ਵਸਾਲਣੀਆਂ ਤੇ ਭੈੜੀਆਂ ਨੂੰ ਇੱਥੇ ਛੱਡ ਦੇਣਾ ਕਵਿਤਾ ਬੜੀ ਕਾਬਲੇ ਗੌਰ ਹੈ ਇਹਦੇ ਵਿੱਚ ਅੱਧੀ ਕਵਿਤਾ ਤੁਸੀਂ ਪੜ੍ਹ ਦੇਣੀ ਆ ਅੱਧੀ ਕਿਹਨਾਂ ਪੜ੍ਹ ਦੇਣੀ ਆ ਅਸੀਂ 300 ਸਾਲਾਂ ਵੀ ਮਨਾਇਆ 400 ਸਾਲਾਂ ਵੀ ਮਨਾਇਆ 300 ਸਾਲਾਂ ਦੋ ਹੀ ਵਾਰ ਅਸੀਂ ਆਨੰਦਪੁਰ ਸਾਹਿਬ ਮਨਾਇਆ ਤੇ ਜੇ ਸਾਡੇ ਕੋਈ ਮਨ ਵਿੱਚ ਤਬਦੀਲੀ ਨਹੀਂ ਆਈ ਤੇ ਫਿਰ ਤੇਲੀ ਦੇ ਬਲਦਾ ਤੇ ਸਾਡਾ ਕੋਈ ਬਹੁਤਾ ਫਰਕ ਨਹੀਂ ਆਂਦੇ ਚਾਰ ਸ਼ਰਾਬੀ ਇਕੱਠੇ ਹੋ ਗਏ ਆਂਦੇ ਚਲੋ ਹਰਿਦੁਆਰ ਚਲੀਏ ਹਰਿਦੁਆਰ ਚਲੇ ਗਏ ਇੱਕ ਨੇ ਆਖਿਆ ਕਿਸ਼ਤੀ ਤੇ ਉਡਾ ਲਈਏ ਦੂਜੇ ਨੇ ਆਖਿਆ ਕਾਸ਼ੀ ਤੱਕ ਸੈਰ ਕਰਕੇ ਆਈਏ ਤੀਜੇ ਨੇ ਆਖਿਆ ਕਿਸ਼ਤੀ ਚਲਾਊਗਾ ਕਿਹੜਾ ਮਲਾਹ ਤੇ ਸਾਰੇ ਘਰ ਤੁਰ ਗਿਆ ਇੱਕ ਨੇ ਆਖਿਆ ਕੋਈ ਨੀ ਮੈਂ ਹੈਗਾ ਮੈਂ ਬੜੇ ਚੱਕੂ ਵਧੀਆ ਮਾਰਨ ਜਾਣਦਾ ਤੁਸੀਂ ਸਾਰੇ ਵਿੱਚ ਤੇ ਬਹੁ ਚਾਰੇ ਦੇ ਚਾਰੇ ਵਿੱਚ ਬਹਿ ਗਏ ਜੋ ਚੱਪੂ ਮਾਰਨ ਲੱਗੇ ਸਾਰੀ ਰਾਤ ਚੱਪੂ ਮਾਰਦੇ ਰਹੇ ਜਦੋਂ ਅੰਮ੍ਰਿਤ ਵੇਲੇ ਆ ਨਸ਼ਾ ਟੁੱਟਾ ਨਾ ਤੇ ਇੱਕ ਨੇ ਪੁੱਛਿਆ ਵੀ ਰਾਤ ਦੇ ਚੱਲੇ ਕਿਸੇ ਨੂੰ ਪੁੱਛਿਆ ਤੇ ਸੀ ਵੀ ਆ ਕਿੱਥੇ ਗਏ ਆ ਕੋਈ ਸ਼ਰਧਾਲੂ ਇਸ਼ਨਾਨ ਕਰਨ ਆਇਆ ਉਹਨੂੰ ਪੁੱਛਿਆ ਵੀ ਆ ਪਤਨ ਕਿਹੜਾ ਉਹਨੇ ਆਖਿਆ ਜੀ ਹਰਿਦੁਆਰ
ਉਹਨੇ ਆਖਿਆ ਮੂਰਖਾ ਸੀ ਤੇ ਰਾਤ ਦੇ ਤੁਰੇਦੇ ਜੇ ਹਰਦੁਆਰੀ ਆ ਕਿਸੇ ਹੋਰ ਬੰਦੇ ਨੂੰ ਪੁੱਛਦੇ ਆ, ਹੋਰ ਬੰਦਾ ਕੋਈ ਇਸ਼ਨਾਨ ਕਰਨ ਆਇਆ ਉਹਨੂੰ ਪੁੱਛਿਆ ਵੀ ਆ ਪਤਨ ਕਿਹੜਾ, ਉਹਨੇ ਵੀ ਆਖਿਆ ਜੀ ਹਰਦੁਆਰ ਆ। ਉਹਨੇ ਆਖਿਆ ਸੀ ਤੇ ਰਾਤ ਦੇ ਚੱਲੇ ਸਾਂ, ਉਹਨੇ ਆਖਿਆ ਵਾ ਮੂਰਖੋ ਰਾਤ ਦੇ ਤੇ ਤੁਸੀਂ ਚੱਲੇ ਜੇ ਪਰ ਮਲਾ ਬੇੜੇ ਨੂੰ ਜਿਹੜੇ ਸੰਗਲਾਂ ਨਾਲ ਬੰਨ ਗਿਆ ਸੀ ਉਹ ਸੰਗਲ ਤੇ ਤੁਸੀਂ ਖੋਲੇ ਨੀ ਤੇ ਜਾਣਾ ਕਿੱਥੇ ਸੀ। ਉਹ ਹਾਲ ਸਾਡਾ, ਅਸੀਂ ਲੰਗਰ ਬੜੇ ਲਾਉਣੇ ਆ, ਬੜੀਆਂ ਕੋਤਰੀਆਂ ਚਲਾਉਣੇ, ਸਭ ਕੁਝ ਹੋਣਾ ਚਾਹੀਦਾ ਪਰ ਜੇ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ ਤੇ ਫਿਰ ਤੇਲੀ ਦੇ ਬਲਦ ਦਾ ਤੇ ਸਾਡਾ ਕੋਈ ਬਹੁਤਾ ਫਰਕ ਨਹੀਂ। ਕਵਿਤਾ ਆਖਰੀ ਤੁਹਾਡੇ ਸਾਹਮਣੇ, ਫਾਇਦੇ ਦੀਆਂ ਗੱਲਾਂ ਮਨ ਵਿੱਚ ਉਸਾ ਲਿਓ ਤੇ ਭੈੜੀਆਂ ਨੂੰ ਇੱਥੇ ਛੱਡ ਦਿਓ। ਸਾਡਾ ਮਨਾਇਆ ਹੈ ਜੋੜ ਮੇਲਾ, ਇਹ ਸਫਲ ਹੋ ਜਾਏਗਾ। ਆਓ ਆਖਰੀ ਲੈਣਾ ਇਉਂ ਬਿਆਨ ਕੀਤੀਆਂ ਜਾ ਰਹੀਆਂ ਨੇ।

0: ਖਾਲਸਾ ਰਾਜਨੀਤੀ ਸੁਣ ਕੇ ਨੂੰ ਬਣਾਉਂਦਾ ਕੀ ਫਾਇਦਾ
1: ਜਿਹੜਾ ਪਿੰਡ ਦਾ ਪਲਾਣੀ ਸੋਚ ਸਕਦਾ ਜਿਹੜਾ ਪਿੰਡ ਦਾ ਪਲਾਣੀ ਸੋਚ ਸਕਦਾ ਉਹਨੂੰ ਸਰਪੰਚ ਬਣਾਉਣ ਦਾ ਕੀ ਫਾਇਦਾ ਗੁਰਦੁਆਰੇ ਤੇ ਮੰਦਰ ਮਸੀਤ ਤਾਈ ਬਣਦੇ ਹੋਏ

0: ਖਲਾਰੇ ਖਾਲਸਾ ਰਾਜ ਨੀਤੀ ਸੁਣ ਕੇ ਨੂੰ ਬਣਾਉਣ ਦਾ ਕੀ
1: ਫਾਇਦਾ ਨਾ ਹੋਰ ਕੋਈ ਚੀਜ਼ ਮੰਡੀ ਉਹਨੂੰ ਦਾਗ ਲਗਾਉਣ ਦਾ ਕੀ ਫਾਇਦਾ

0: ਜਨਾਨੇ ਖਾਲਸਾ ਰਾਜਨੀਤੀ ਸੁਣ ਕੇ ਇਹਨੂੰ ਪੜਾਉਣ ਦਾ ਕੀ ਫਾਇਦਾ।
1: ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਨੀ ਜੋ ਤੱਕ ਉਮਰ ਖੋਣ ਦਾ ਕੀ ਫਾਇਦਾ। ਐਵੇਂ ਭੜਕੇ ਨੀ ਚੱਜ ਦੀ

ਕਿਸੇ ਦੇ ਮੈਂ ਸੋਹਣੇ ਕੁੱਲੀ

ਭਗਵਾਨ ਕਰਨੀ ਸਹੀ ਨਿਰਧਾਰਿਤ ਸਮੇਂ ਤੇ ਪਹੁੰਚ ਚੁੱਕੀ ਹੈ। ਧੰਨਵਾਦ ਕਰਦਾ ਸਮੂਹ ਪ੍ਰਬੰਧਕ ਕਮੇਟੀ ਦਾ, ਸਮੂਹ ਸੱਜਣਾ ਦਾ, ਜਿਨ੍ਹਾਂ ਨੇ ਏਡਾ ਵਧੀਆ ਪ੍ਰਬੰਧ ਕੀਤਾ। ਮੈਂ ਕੱਲ ਇੱਕ ਸਮਾਗਮ ਤੇ ਗਿਆ, ਸੱਚ ਕਰਕੇ ਜਾਣਿਓ ਦਿਸਦਾ ਨਹੀਂ ਸੀ ਮਹਾਰਾਜ ਦਾ ਸਰੂਪ ਉਹਨਾਂ ਪ੍ਰਕਾਸ਼ ਕਿਤੇ ਕੀਤਾ। ਨਾ ਕੋਈ ਅੱਗੇ ਚਾਦਰ, ਨਾ ਕੋਈ ਵਧਵਾ ਰੁਮਾਲਾ ਸਾਹਿਬ, ਤੇ ਚੰਦੋਆ ਵੀ ਮਹਾਰਾਜ ਦਾ ਸਰੂਪ ਅੱਗੇ ਤੇ ਚੰਦੋਆ ਉਹਨਾਂ ਪਿੱਛੇ ਵਧਾ। ਗੁਰੂ ਕੇ ਸਿੱਖੋ, ਜਦੋਂ ਕਿਤੇ ਕਲਗੀਆਂ ਵਾਲੇ ਪਾਤਸ਼ਾਹ ਤਖ਼ਤ ਤੇ ਬਹਿੰਦੇ ਸੀ ਨਾ, ਜਿਹੜਾ ਉਹਨਾਂ ਦੇ ਸੀਸ ਉੱਤੇ ਚੰਦੋਆ ਸੀ ਉਹਦੀ ਕੀਮਤ 2,50,000 ਰੁਪਈਆ ਸੀ। ਜਿਹੜੇ ਮਹਾਰਾਜ ਸ਼ਸਤਰ ਪਾ ਕਰਦੇ ਸੀ ਉਹਦੀ ਕੀਮਤ 2,25,00,000 ਰੁਪਈਆ ਸੀ। ਜਿਹੜੀ ਚੌਂਕੀ ਤੇ ਮੇਰੇ ਸਤਿਗੁਰੂ ਆਪਣੇ ਚਰਨ ਟਕਾਉਂਦੇ ਸੀ, ਇਤਿਹਾਸਕਾਰ ਲਿਖਦਾ ਉਸ ਚੌਂਕੀ ਦਾ ਮੁੱਲ ਵੀ 100,000 ਰੁਪਈਆ ਸੀ। ਪਰ ਹੁਣ ਮੈਂ ਕਈਆਂ ਜਗ੍ਹਾ ਤੇ ਵੇਖਣਾ ਚੰਦੋਆ ਉਦੋਂ ਬਦਲਦੇ ਆ ਜਦੋਂ ਤਣੀਆਂ ਟੁੱਟ ਕੇ ਆਪਣੇ ਆਪ ਥੱਲੇ ਡਿੱਗ ਪਏ। ਸਤਿਗੁਰੂ ਕਿਰਪਾ ਕਰੇ, ਪ੍ਰਬੰਧਕ ਕਮੇਟੀ ਨੇ ਬੜਾ ਸੱਜਾ ਪ੍ਰਬੰਧ ਕੀਤਾ, ਸੰਗਤ ਨੂੰ ਵੀ ਕੋਈ ਦਿੱਕਤ ਨਹੀਂ ਆਈ। ਬੜੇ ਸੋਹਣੇ ਪੱਖੇ ਬੜੇ ਵਧੀਆ ਲਾਏ ਆ, ਸੰਗਤ ਨੇ ਵੀ ਬੜੇ ਪਿਆਰ ਦੇ ਨਾਲ ਬਹਿ ਕੇ ਸਰਵਣ ਕੀਤਾ। ਮਾਨਕ ਸਾਉਣ ਵਾਲੇ ਦਾ ਧੰਨਵਾਦ, ਕਿਉਂਕਿ ਇਹਨਾਂ ਨੂੰ ਵੀ ਸਰਵਿਸ ਦੀ, ਇਹਨਾਂ ਨੂੰ ਵੀ ਮਸ਼ਹੂਰੀ ਦੀ ਲੋੜ ਹੁੰਦੀ ਹੈ, ਚੰਗੀ ਸਰਵਿਸ ਹੈ। ਸਤਿਗੁਰੂ ਕਿਰਪਾ ਕਰੇ, ਸਮੂਹ ਸੰਗਤ ਦਾ ਧੰਨਵਾਦ। ਭਾਈ ਤਰਲੋਚਨ ਸਿੰਘ ਜੀ ਤੰਦਰੁਸਤੀ ਦੀ ਦਾਤ ਮੰਗਦੇ ਹਨ, ਸਤਿਗੁਰੂ ਪਾਤਸ਼ਾਹ ਇਸ ਦਰ ਤੋਂ ਆਪਣੇ ਦਰੋ ਕਰੋ ਸਤਿਗੁਰੂ ਨਾਮ ਦਾਤ ਬਖਸ਼ਿਸ਼ ਕਰੇ। ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਿਸ਼ ਕਰਨ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਭਾਈ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਹੁਕਮ ਦੇ ਕੇ ਸੰਗਤਾਂ ਦੇ ਦਰਸ਼ਨ ਕਰਵਾਏ ਆ। ਆਓ ਇੱਕ ਚੜ੍ਹਦੀ ਕਲਾ ਦਾ ਜੈਕਾਰਾ, ਖੁਸ਼ੀਆਂ ਦਾ ਜੈਕਾਰਾ, ਤੇ ਪ੍ਰਾਤਨ ਸਿੰਘਾਂ ਵਾਲਾ ਜੈਕਾਰਾ, ਤੇ ਅਕਾਲ ਅਕਾਲ ਦੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਏ ਭਾਈ ਜੈਕਾਰਾ।

0: ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਦੇ ਕਵੀਸ਼ਰ ਜਥੇ ਨੇ ਬੜਾ ਪ੍ਰਭਾਵਸ਼ਾਲੀ ਗੁਰੂ ਕਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾ ਕੇ ਨਿਹਾਲ ਕੀਤਾ ਹੈ। ਉਹਨਾਂ ਦਾ ਬਾਣਾ
1: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪਾਵਣ ਤੁਧਨੋ ਪਵਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨੋ ਲਿਖ ਲਿਖ ਧਰਮ ਵੀ

ਸਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ।

ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮਹਿ ਜੰਤੋ ਪਾਏ ਤਾਂ ਕਾਰਿ ਜਿ ਕੋ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ

ਚੋਲ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ।

ਸਤਿਗੁਰ ਤਾਂ ਪਾਇਆ ਸਹਿਜ ਸੇਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सब बुद्ध तुम्हारी, मंदिर छावा तेरे, तुझ बिन अबर न जा।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾਰਾ ਗੁਰ ਗੀਤੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਪਾ ਕੀ ਹੈ ਕਰਤੇ ਕਾਵੇ ਵਿਚਾਰ ਇਤ ਕਰ ਗਾਵੋ ਸੋਹਿਲਾ ਸਿਵਰੇ ਸੱਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਆ ਨਾਮ ਦੇਖੇ ਗਾ ਦੇਵਨ ਹਾਰ ਤੇਰੇ ਗਾਨੇ ਕੀਮਤ ਨਾ ਪਵੇ ਕਿਸਦਾ ਤੇ ਕਬਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਸੁਖਰੀਆ ਜੋ ਹੋਵੇ ਸਹਿਬ ਸਮੇਲ ਕਰ ਕਰ ਇਹੋ ਪਹੁੰਚਾ ਸਲਦੇ ਨਿਤ ਭਗਵਾਨ ਸਦਨ ਹਾਰਾ ਸਿਮਰੀ ਹੈ ਨਾਨਕ ਸੇਵੀ ਅਵਨ ਰਾਜਾਸਾ ਮਹੱਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ਨ ਏਕ ਬਾਬਾ ਜੈ ਕਰ ਕਰਕੇ ਕੀਰਤ ਹੋਏ ਸੋ ਹਰ ਰਾਤ ਬੁਢਾਈ ਹੋਏ ਰਾਤ ਜਿਸੇ ਤੁਸੀਂ ਕੜੀਆਂ ਪਹਿਰਾਉ ਖੇਤੀ ਵਾਰੀ ਮਾਹ ਹੋਆ ਸੂਰਜ ਏਕੋ ਰੁਤਨ ਏਕ ਨਾਨਕ ਕਰਕੇ ਕੇ ਖੇਤੇ ਵੇਕ ਰਾਗ ਧਨਾਸਰੀ ਮਹੱਲਾ ਪਹਿਲਾ ਜਗਨ ਮੈਂ ਕਾਲ ਰਵ ਚੰਦ ਦੀਪ ਬਣੇ ਕਾਰਿਕਾ ਮਨੋ ਜਨ ਕਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾ ਏ ਕੁਲੰਤ ਜੋਤੀ ਕੈਸੀ ਆਰਤੀ ਹੋਈ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਤੇਰੀ ਰਾਉ ਸਹਿ ਸਭ ਨੈਣ ਨਾਨ ਨੈਣ ਹੈ ਕਵੇ ਕਾਉ ਸਹਿ ਸੂਰ ਦਨਰਾਏ ਕੋਈ ਸਹਿਸ ਪਦ ਜੁਮਲ ਨਾਨ ਏਕ ਪਦ ਗੰਧ ਬੈਨੋ ਸਹਿਸ ਸਭ ਗੰਧੇਵ ਚਰਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਜਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਕ ਮਨੋ ਅਨਜਨ ਮੋਹੇ ਆਈ ਪਿਆਸਾ ਕਿਰਪਾ ਜਲਦੇ ਨਾਨਕ ਸਾਖ ਹੈ ਸੋਏ ਜਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਕ ਮਨੋ ਅਨਜਨ ਮੋਹੇ ਆਈ ਪਿਆਸਾ ਕਿਰਪਾ ਜਲਦੇ ਨਾਨਕ ਸਾਰੀ ਪਾਵੇ ਜਾ ਕੇ ਤੇਰੇ ਨਾਮ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਨਸਾ ਦੀ ਸੰਦਲ ਕੰਡਾ ਹੀ ਪੂਰਵ ਨਿਰਚਿਤੇ ਦੇ ਗੁਰ ਪਾਇਆ ਮਾਨ ਹਰ ਲੇ ਵੋ ਮੰਡਲ ਮੰਡਾਈ ਕਰ ਸਾਧੂ ਅੰਜਲੀ ਤੁਨ ਵਡਾਈ ਕਰ ਦਿੰਦਾ ਉਸ ਪੁੰਨ ਵੱਡਾ ਹੀ ਰਾਗ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਨਸਾ ਦੀ ਸੰਦਲ ਕੰਡਾ ਹੀ ਪੂਰਵ ਨਿਰਚਿਤੇ ਦੇ ਗੁਰ ਪਾਇਆ ਮਾਨ ਹਰ ਲੇ ਵੋ ਮੰਡਲ ਮੰਡਾਈ ਕਰ ਸਾਧੂ ਅੰਜਲੀ ਤੁਨ ਵਡਾਈ ਕਰ ਦਿੰਦਾ ਉਸ ਪੁੰਨ ਵੱਡਾ ਹੀ ਰਾਉ ਸਾਖਤ ਹਰ ਸਾਧਨਾ ਜਾਣਿਆ ਤੇਰੇ ਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚਲਹੇ ਜਿਵੇਂ ਦੁਖ ਪਾਵੇ ਜਮਕਾਲ ਸਹਿਣੇ ਫਿਰ ਕੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਕੰਡਾ ਹੀ ਅਵਨਾਸੀ ਪੁਰਖ ਭੈ ਪਰਮੇਸ਼ਰ ਬਹੁ ਸੋਭ ਖੰਡ ਬੈ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਬੜ ਵੱਡਾ ਹੀ ਜਨ ਨਾਨਕ ਨਾਮ ਅਧਾਰਤੀ ਪੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਨ ਕਰੋ ਬੇਨੰਤੀ ਸੋ ਮੇਰੇ ਮੀਤਾ ਸੰਤ ਪਹਿਲ ਕੀ ਵੇਲਾ ਈਹਾ ਖਾਤ ਚਲੋ ਹਰ ਲਾਹ ਆਗਿਆ ਬਚਨ ਸੁਣੀਆ ਔਰ ਕਟੈ ਜਨ ਸਰਹਿ ਨਾਰੀ ਮਾਨ ਗੁਰਮਿਲ ਕਾਇ ਸਵਾਰ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਪਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੇ ਰਾਸ ਅਗਤ ਕਥਾ ਤਿਨ ਜਾਣੀ ਜਾ ਕੋ ਆਏ ਸੂਈ ਰਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਜਿਸ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਈ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂਰਤ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ

0: ਸਭੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Vaheguru Ji, Mila Mila Aap Ki Palna Jo Hai Dukh Na Santape, Santan Sahib Shri Guru Mila Sachi Paatsha Ji Kripa Karde Han Jehde Gurmukhya Oh Parmeshwar Ne ਆਪਣਾ ਮਿਲਾਪ ਦੇ ਕੇ ਮਿਲਾਏ, ਆਪੇ ਮਿਲਾ ਲਿਆ ਉਹਨੇ। ਉਹ ਗੁਰਮੁਖ ਫਿਰ ਜਿਹੜੇ ਆ ਹੋਰਨਾਂ ਨੂੰ ਵੀ ਪਰਮਾਤਮਾ ਨੂੰ ਮਿਲਾਉਂਦੇ ਹਨ। ਐਸੇ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਪਰਮਾਤਮਾ ਆਪੇ ਆ ਕੇ ਮਿਲਦਾ ਹੈ।

0: www.seekradio2@gmail.com.
1: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
2: ਸਤਨਾਮ ਸ਼੍ਰੀ ਵਾਹਿਗੁਰੂ ਮਾਝ ਮਹੱਲਾ ਤੀਜਾ ਉਠ ਪਰ ਪਰਲੋ ਸਭ ਦੇ ਹੋਵੇ ਸਭ ਦੇ ਹੀ ਫਿਰ ਉਪਤ ਹੋਵੇ ਇਸ ਸੰਸਾਰ ਦੀ ਜਿਹੜੀ ਪੈਦਾਇਸ਼ ਔਰ ਪਰਲੋ ਨਾ ਸੁਣ ਇਹ ਪਰਮਾਤਮਾ ਤੋਂ ਹੀ ਹੁੰਦੀ ਹੈ ਸ਼ਬਦ ਨਾਮ ਇੱਥੇ ਬ੍ਰਹਮ ਦਾ ਪਰਮਾਤਮਾ ਤੋਂ ਹੁੰਦੀ ਹੈ ਪਰਲੋ ਦੀ ਉਤਪਤੀ ਸ਼ਬਦ ਪਰਮਾਤਮਾ ਹੁੰਦੀ ਹੈ ਮਹਾਂ ਪਰਲੋ ਤੋਂ ਬਾਅਦ ਕੇ ਸੰਸਾਰ ਦੀ ਉਤਪਤੀ ਜਿਹੜੀ ਸ਼ਬਦ ਤੋਂ ਹੁੰਦੀ ਹੈ ਕਿਉਂਕਿ ਮਾਇਆ ਵਿੱਚ ਇਹ ਸਾਰਿਆਂ ਨੂੰ ਫਿਰ ਲੀਨ ਕਰ ਲੈਂਦਾ ਸਭ ਇੰਨੇ ਸ਼ੁਭ ਗੁਣ ਇਹਨਾਂ ਦੀ ਉਤਪਤੀ ਜਿਹੜੀ ਹੈ ਇਹ ਵਪਾਰਾਂ ਆਦਿਕਾਂ ਦੀ ਪਰਲੋ ਦੀ ਉਤਪਤੀ ਸਤਿਗੁਰਾਂ ਦੇ ਸ਼ਬਦ ਕਰਕੇ ਹੁੰਦੀ ਹੈ ਸਤਿਗੁਰਾਂ ਦੇ ਸ਼ਬਦ ਕਰਕੇ ਫਿਰ ਜਿਹੜੇ ਸ਼ੁਭ ਪਵਿੱਤਰ ਗੁਣ ਹੈ ਇਹ ਪੈਦਾ ਹੁੰਦੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣ ਗੁਰਮੁਖ ਪਿਆਰੇ ਇਸ ਗੱਲ ਨੂੰ ਜਾਣਦੇ ਕਿ ਸੱਚਾ ਪਰਮਾਤਮਾ ਸਾਰਿਆਂ ਰੂਪਾਂ 'ਚ ਆਪੇ ਵਰਤਾਰਾ ਵਰਤਾਰਿਆ ਇਸ ਵਾਸਤੇ ਗੁਰਮੁਖ ਜਿਹੜੇ ਆਪ ਸ਼ੁਭ ਗੁਣਾਂ ਦੀ ਪੈਦਾਇਸ਼ ਅਤੇ ਜਿਤਨੇ ਵੀ ਵਪਾਰ ਐਵ ਇਹਨਾਂ ਦਾ ਸਮਾਗਮ ਐਵੇਂ ਨੇ ਅਭਾਵ ਕਰ ਦਿੰਦੇ ਇਹਨਾਂ ਨੂੰ ਨਾਸ ਕਰ ਦਿੰਦੇ ਓਮ ਵਾਰੀ ਜੋ ਵਾਰੀ ਗੁਰਪੂਰਾ ਮਨ ਵਸਾਵਣ ਆ ਅਸੀਂ ਮਨ ਬਾਣੀ ਚੀਜ਼ ਕਰਕੇ ਉਹਨਾਂ ਤੋਂ ਵਿਹਾਰ ਕਰਵਾਉਣ ਜਾਂਦੇ ਹਾਂ ਜਿਨ੍ਹਾਂ ਨੇ ਸਤਿਗੁਰੂ ਦਾ ਪਵਿੱਤਰ ਜਿਹੜਾ ਉਪਦੇਸ਼ ਹੈ ਇਹਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸੰਭਾਵਣਿਆ ਰਹੋ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਇਹਦੇ ਨਾਲ ਮਨ ਨੂੰ ਸ਼ਾਂਤ ਕਰਕੇ ਦਿਨ ਰਾਤ ਸ਼ਰਧਾ ਧਾਰ ਕੇ ਪਰਮਾਤਮਾ ਦੀ ਭਗਤੀ ਬੰਦਗੀ ਕਰਦੇ ਆ ਉਹ ਪਵਿੱਤਰ ਗੁਣਾਂ ਨੂੰ ਕਹਿੰਦੇ ਹੋਏ ਗੁਣੀ ਕੌਣ ਪਰਮਾਤਮਾ ਉਹਦੇ ਸਮਾਵਣਿਆ ਸਮਾ ਜਾਂਦੇ ਹਨ ਰਹੋ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਦੈ ਸੰਤਰ ਕਿਹੜਾ ਵਿਡਾਂ ਪਾਤਸ਼ਾਹ ਕਥਨ ਕਰਦੇ ਹੋਏ ਗੁਰਮੁਖ ਜਿਹੜੇ ਆ ਉਹ ਸਤਿਗੁਰਾਂ ਦੁਆਰਾ ਇਸ ਗੱਲ ਨੂੰ ਜਾਣਦੇ ਆ ਗੁਰਮੁਖ ਸਾਰਿਆਂ ਦਾ ਅਧਿਸ਼ਠਾਨ ਆਸਰਾ ਰੂਪੀ ਗੁਰੂ ਜਿਹੜਾ ਚੇਤਨ ਆ ਧਰਤੀ ਆ ਪਾਣੀ ਆ ਪੌਣ ਆ ਆਗਾਦਿਕ ਜਿੰਨੇ ਵੀ ਤੱਤ ਆ ਇਹਨਾਂ ਦੁਆਰਾ ਵਡਾਣੀ ਮੈਨੇ ਅਸਚਾਰਜ ਕੇਲਾਂ ਨੂੰ ਖੇਲ ਰਿਹਾ ਹੈ ਗੁਰਮੁਖ ਪਵਨ ਬੈਸੰਤਰ ਕਿਲਿਆ ਵਡਾਉਣ ਇਹਨਾਂ ਤੱਤਾਂ ਦੁਆਰਾ ਰਚਨਾ ਰਚ ਕੇ ਕਿੰਨੀ ਤਰ੍ਹਾਂ ਦੀ ਖੇਲ ਖੇਲੇ ਆ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ 'ਚ ਐਸੇ ਗੁਣ ਆ ਧਰਤੀ ਵਾਂਗੂ ਉਹਨਾਂ ਵਿੱਚ ਖਿਮਾ ਆ ਜਾਂ ਧੀਰਜ ਆ ਪਾਣੀ ਵਾਂਗੂ ਉਹਨਾਂ ਦੇ ਵਿੱਚ ਸ਼ੀਤਲਤਾ ਆ ਇਸ ਪਵਿੱਤਰ ਗੁਣ ਨੂੰ ਗ੍ਰਹਿਣ ਕਰਦੇ ਪੌਣ ਵਾਂਗੂ ਸਮਤਾ ਆ ਸਮ ਦ੍ਰਿਸ਼ਟੀ ਹੈ ਅੱਗ ਵਾਂਗੂ ਵਿਕਾਰਾਂ ਦਾ ਨਾਸ਼ ਕਰਦੇ ਜਿਵੇਂ ਅੱਗ 'ਚ ਪਾ ਦੇ ਸਭ ਭਸਮ ਕਰ ਦਿੰਦੀ ਇਸ ਵਿੱਚ ਵਡਾਣੀ ਉਹ ਜਿਹੜਾ ਪਰਮਾਤਮਾ ਵਡਾਣੀ ਉਹਨੇ ਬੜੀ ਅਸਚਰਜ ਖੇਲ ਖੇਲ ਰਿਹਾ ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਵਣਿਆ ਉਹ ਪੁਰਖ ਨਗੁਰੇ ਆ ਵਾਰ ਵਾਰ ਜੰਮਦੇ ਆ ਮਰਦੇ ਆ ਨਗੁਰੇ ਪੁਰਖਾਂ ਦਾ ਆਉਣਾ ਜਾਣਾ ਜਿਹੜਾ ਇਹ ਦੁਨੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਬਣਿਆ ਰਹਿੰਦਾ ਹੈ ਕਿਨ ਕਰਤਾ ਹੈ ਕਿ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਉਹ ਕਰਤੇ ਪੁਰਖ ਨਿਰੰਕਾਰ ਪਰਮੇਸ਼ਰ ਨੇ ਕੈਸਾ ਖੇਲ ਬਣਾਇਆ ਹੋਇਆ ਰਚਨਾ ਕੀਤੀ ਹੈ ਕਾਇਆ ਨਾਮ ਬੁੱਧੀ ਦਾ ਬੁੱਧੀ ਹੈ ਔਰ ਜਿਹੜਾ ਸਥੂਲ ਸਰੀਰ ਆ ਇਹਦੇ 'ਚ ਸਾਰਾ ਕੁਛ ਪਾ ਦਿੱਤਾ ਆ ਜੇ ਤਾਂ ਖੋਜ ਕਰੋ ਤਾਂ ਬਹੁਤ ਕੁਝ ਮਿਲ ਜਾਊ ਜੇ ਚੀਰ ਫਾੜ ਕਰੋ ਤਾਂ ਗੰਦ ਪਿੱਲੇ ਹੀ ਆ ਇਹਦੇ ਵਿੱਚ ਸਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬਲਾ ਬਣਿਆ ਕਹਿੰਦੇ ਜੇ ਕੋਈ ਗੁਰਮੁਖ ਪਿਆਰਾ ਸਤਿਗੁਰਾਂ ਦਾ ਉਪਦੇਸ਼ ਇਹਦਾ ਜਿਹੜਾ ਭੇਦ ਆ ਇਹਨੂੰ ਕੋਈ ਜਾਣਦਾ ਉਹ ਗੁਰਮੁਖ ਪਿਆਰਾ ਦੇ ਮਹਿਲ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਮਹਿਲੇ ਮਹਿਲ ਸਰੂਪ ਵਾਲਾ ਭਾਵ ਕਿ ਗਿਆਨਵਾਨ ਬਣ ਜਾਂਦਾ ਅਤੇ ਹੋਰ ਜਿਹੜੇ ਜਗਿਆਸੂ ਸ੍ਰੇਸ਼ਟ ਆ ਬਚਨ ਮੰਨਣ ਵਾਲੇ ਆ ਉਹਨਾਂ ਨੂੰ ਮਹਿਲ ਮਹਿਨੇ ਸਰੂਪ ਦੇ ਵਿੱਚ ਬੁਲਾ ਲੈਂਦਾ ਹੈ

ਸਿਆ ਸਾਹੁ ਸੱਚੇ ਬਣ ਜਾ ਰੇ, ਸੱਚ ਬਣ ਜਾ ਗੁਰੇ ਹਿਤ ਅਪਾਰੇ, ਗੁਰੂ ਸਭ ਸੱਚੇ ਸ਼ਾਹੂਕਾਰੇ। ਅਤੇ ਜਿਹੜੇ ਜਗਿਆਸੂ ਆ ਉਹ ਸੱਚ ਦਾ ਵਪਾਰ ਕਰਨ ਵਾਲੇ ਸੱਚੇ ਬਣ ਜਾ ਰਹੇ, ਐਸੇ ਜਿਹੜੇ ਜਗਿਆਸੂ ਆ ਸਤਿਗੁਰਾਂ ਦੇ ਨਾਲ ਅਪਾਰ ਹੇਤ, ਉਹਨਾਂ ਦਾ ਬਹੁਤ ਹੀ ਪ੍ਰੇਮ ਆ। ਅਤੇ ਸੱਚਾ ਜਿਹੜਾ ਨਾਮ ਰੂਪੀ ਸੌਦੇ ਨੂੰ ਬਣਜੈ ਮੈਨੇ ਉਹ ਖਰੀਦਦੇ ਆ। ਸੱਚ ਵਿਆਹ ਜਿਹਾ ਸੱਚ ਕਮਾਵੇ, ਸੱਚੋ ਸੱਚ ਕਮਾਵਣੇ ਆ, ਸੱਚੇ ਨਾਮ ਨੂੰ ਵਿਆਹ ਜਿਹਾ ਮੈਨੇ ਖਰੀਦਦੇ, ਸੱਚੇ ਨਾਮ ਦੀ ਕਮਾਈ ਕਰਦੇ ਆ। ਔਰ ਸੱਚ ਨਿਸ਼ਚੇ ਕਰਕੇ ਸੱਚਾ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਕੰਮਾਂ ਦਾ ਨਾਮ ਦੀ ਬਰਕਤ ਨੇ ਸਾਰੇ ਕਾਰਜ ਕਰਦੇ। ਬਿਨ ਰਾਸੀ ਕੋ ਬਸ ਕਿਉਂ ਪਾਏ, ਮਨਮੁਖ ਭੂਲੇ ਲੋਕ ਸਵਾਏ। ਪਾਤਸ਼ਾਹ ਕਹਿੰਦੇ ਕਿ ਸ਼ਰਧਾ ਰੂਪੀ ਰਾਸ ਪੂੰਜੀ ਨਹੀਂ ਨਾ ਹੈ, ਸ਼ਰਧਾ ਰੂਪੀ ਪੂੰਜੀ ਔਰ ਨਾਮ ਦੀ ਕਮਾਈ ਤੋਂ ਮੈਨੂੰ ਜਿਹੜੀ ਆਤਮਾ ਰੂਪੀ ਵਸਤੂ ਹੈ ਇਹਨੂੰ ਕੋਈ ਪ੍ਰਾਪਤ ਹੀ ਨਹੀਂ ਕਰ ਸਕਦਾ। ਕਿਉਂਕਿ ਜਿਤਨੇ ਵੀ ਮਨਮੁਖ ਲੋਕ ਹੈ ਉਹ ਇਸ ਵਸਤੂ ਵੱਲੋਂ ਭੁੱਲੇ ਫਿਰਦੇ, ਹੋਰ ਬਥੇਰਾ ਕੂੜਾ ਕਬਾੜਾ ਇਕੱਠਾ ਕਰੀ ਜਾਂਦੇ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜੈ ਦੁੱਖ ਪਾਵਣ, ਪੱਲੇ ਸ਼ਰਧਾ ਰੂਪੀ ਰਾਸ ਪੂੰਜੀ ਤਾਂ ਹੈ ਨਹੀਂ। ਹਾਂਜੀ, ਇਸ ਵਾਸਤੇ ਉਹ ਖਾਲੀ ਜਾਂਦੇ ਦੁਨੀਆਂ ਨੂੰ, ਅਤੇ ਖਾਲੀ ਜਾ ਕੇ ਕੀ ਕਰਦੇ ਆ, ਨਰਕਾਂ ਵਿੱਚ ਅਨੇਕ ਪ੍ਰਕਾਰ ਦੇ ਦੁੱਖ ਪਾਵਣਿਆਂ ਦੁੱਖ ਪਾਉਂਦੇ ਆ। ਇੱਕ ਸੱਚ ਬਣ ਜਿਹਾ ਗੁਰਸ਼ਬਦ ਪਿਆਰੇ, ਆਪ ਤਰ੍ਹਾਂ ਸਗਲੇ ਫੁੱਲ ਸਾਰੇ, ਇੱਕ ਗੁਰੂ ਪਿਆਰੇ ਇਸ ਤਰ੍ਹਾਂ ਦੇ ਆ ਉਹ ਸੱਚੇ ਨਾਮ ਨੂੰ ਖਰੀਦੇ। ਉਹਨਾਂ ਦਾ ਗੁਰੂ ਦੇ ਸ਼ਬਦ ਨਾਲ ਹੀ ਪਿਆਰ ਆ, ਉਹ ਆਪ ਵੀ ਤਰ ਗਏ, ਕੁਲਾਂ ਵੀ ਤਾਰ ਲਈਆਂ, ਸਾਰੇ ਸੰਗੀਆਂ ਨੂੰ ਵੀ ਤਾਰ ਲੈਂਦੇ ਆ। ਆਏ ਸੀ ਪ੍ਰਵਾਨ ਹੋਏ ਮਿਲ ਪ੍ਰੀਤ ਨੂੰ ਸੁੱਖ ਪਾਵਣ ਆ, ਸੰਸਾਰ 'ਚ ਆਇਆ ਉਹਨਾਂ ਦਾ ਪ੍ਰਵਾਨ। ਉਹ ਪਿਆਰੇ ਸਤਿਗੁਰਾਂ ਨਾਲ ਮਿਲ ਕੇ ਜਿਹੜਾ ਰੂਹਾਨੀ ਆਤਮਿਕ ਸੋਖੀ ਨੂੰ ਪ੍ਰਾਪਤ ਕਰ ਲੈਂਦੇ ਹਨ। ਅੰਤਰ ਵਸ ਮੂੜਾ ਬਾਹਰ ਪਾਲੇ, ਮਨੁੱਖ ਅੰਦੇ 'ਚ ਰਹਿ ਬੇਤਾਲੇ। ਇਹ ਜਿਹੜੀ ਆਤਮਾ ਰੂਪੀ ਪਵਿੱਤਰ ਵਸਤੂ ਆ ਇਹ ਤਾਂ ਇਹਦੇ ਅੰਤਰ ਆਤਮੇ, ਪਰ ਜਿਹੜੇ ਮੂਰਖ ਹੈ ਉਹ ਬਾਹਰ ਜੰਗਲਾਂ ਪਹਾੜਾਂ 'ਚ ਲਾਈਦੇ ਫਿਰਦੇ। ਇਸੇ ਤਰ੍ਹਾਂ ਜਿਹੜੇ ਅੰਨੇ ਗਿਆਨ ਵਿਰਾਗ ਰੂਪੀ ਨੇਤਰਾਂ ਤੋਂ ਜਿਹੜੇ ਮਨਮੁੱਖ ਬੇਤਾਲੇ ਮੈਨੇ ਭੂਤਰਿਆਂ ਨੂੰ ਫਿਰਦੇ ਆ। ਜਿੱਥੇ ਬਸ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨੁੱਖ ਭਰਮ ਭਲਾ ਬਣੇ। ਕਿਉਂਕਿ ਜਿਹੜਾ ਸਤਸੰਗਤ ਰੂਪੀ ਪਵਿੱਤਰ ਸਥਾਨ ਆ ਉੱਥੋਂ ਇਹ ਆਤਮਾ ਰੂਪੀ ਵਸਤੂ ਪ੍ਰਾਪਤ ਹੁੰਦੀ ਹੈ। ਉਸ ਜਗ੍ਹਾ ਜਾ ਕੇ ਤਾਂ ਪ੍ਰਾਪਤ ਨਹੀਂ ਕਰਦੇ, ਬਸ ਗੰਦੀਆਂ ਮੰਦੀਆਂ ਜਗ੍ਹਾ 'ਚ ਘੁੰਮੀ ਜਾਂਦੇ ਆ। ਮਨਮੁੱਖ ਪੁਰਖ ਜਿਹੜੇ ਭਰਮਾਂ ਵਿੱਚ ਭੁੱਲੇ ਹੋਏ ਆ, ਸੰਗਤ ਵੱਲੋਂ ਤਾਂ ਉਹਨਾਂ ਨੂੰ ਡਰ ਲੱਗਦਾ, ਆਪੇ ਦੇਵੈ ਸਬਦ ਬੁਲਾਏ, ਮਹਿਲੀ ਮਹਿਲ ਸਹਿ ਚੁਪਾਏ। ਪਰਮੇਸ਼ਰ ਜਿਹਨਾਂ ਨੂੰ ਕਿਰਪਾ ਕਰਕੇ ਆਪ ਬੁਲਾ ਕੇ ਆਪਣਾ ਉਪਦੇਸ਼ ਦਿੰਦਾ, ਉਹ ਮਹਿਲੀ ਮੈਨੇ ਜਿਹੜੇ ਜਗਿਆਸੂ ਆ ਅਤੇ ਸਹਿਜ ਮੈਨੇ ਬਿਨੇ ਜਤਨ ਤੋਂ ਮਹਿਲ ਮੈਨੇ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਆ। ਕਿਉਂ ਸੁੱਤੇ ਸਿੱਧੇ ਉਹਨਾਂ ਦੇ ਮਨ ਦਾ ਬਹਿਣ ਉੱਧਰ ਨੂੰ ਬਹਿ ਗਿਆ। ਨਾਨਕ ਨਾਮ ਮਿਲਿਆ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਪਾਤਸ਼ਾਹ ਕਹਿੰਦੇ ਆ ਨਾਮੀ ਜਿਹੜਾ ਪਰਮਾਤਮਾ ਉਹਦੇ ਨਾਮ ਨੂੰ ਜਪਣ ਵਾਲਿਆਂ ਨੂੰ ਦਰਗਾਹ 'ਚ ਵਡਿਆਈ ਮਿਲਦੀ ਹੈ। ਇੱਥੇ ਵੀ ਉਹ ਵੀ ਪਰਮਾਤਮਾ ਆਪ ਜਗਿਆਸੂ ਰੂਪ ਏ, ਸੁਣਦੇ ਨੇ ਕੰਨਾਂ ਦੁਆਰਾ ਨਾਮ ਨੂੰ ਸੁਣ ਸੁਣ ਕੇ ਧਿਆ ਬਣੇ ਧਿਆਉਣਾ ਕਰਦੇ। ਪਹਿਲਾਂ ਸੁਣਦੇ ਆ ਬਾਣੀ, ਬਾਣੀ 'ਤੇ ਨਾਮ ਜਪਣ ਲੱਭ ਦੇ ਦਿੰਦੀ ਹੈ ਅਤੇ ਨਾਮ ਜਪਦੇ ਆ। ਮਾਝ ਮਹਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚਿਤ ਅੰਤ ਹੋਏ ਸਖਾਈ। ਸੱਚੇ ਪਾਤਸ਼ਾਹ ਨੇ ਜਿਹੜੀ ਸਿੱਖਿਆ ਨਾ ਸੱਚੀ ਇਹ ਸੁਣਾਈ ਹੈ, ਕਿਹੜੀ ਸਿੱਖਿਆ ਕਿ ਗੁਰਮੁਖੋ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੋ, ਅੰਤ ਵੇਲੇ ਤੁਹਾਡਾ ਇਹ ਸਹਾਇਕ ਹੋਵੇਗਾ। ਹਰ ਆਗਮ ਗੋਚਰ ਅਨਾਥ ਅਜੂਨੀ, ਸਤਿਗੁਰ ਕਹਿ ਭਾਏ ਪਾਵਣ। ਉਹ ਪਰਮਾਤਮਾ ਮਨ ਕਰਕੇ ਅਗਾਮਿਆ, ਇੰਦਰੀਆਂ ਕਰਕੇ ਅਗੋਚਰ, ਅਥਵਾ ਇੰਦਰੇ ਉਹਨੂੰ ਪ੍ਰਤੱਖ ਨਹੀਂ ਕਰ ਸਕਦੇ। ਜਿਹੜਾ ਅਨਾਥ ਹੈ ਉਹਦਾ ਕੋਈ ਮਾਲਕ ਨਹੀਂ, ਅਜੂਨੀ ਜੂਨੀਆਂ ਤੋਂ ਰਹਿ ਜਿਹੜਾ ਪਰਮੇਸ਼ਰ ਹੈ। ਕਹਿੰਦੇ ਐਸਾ ਜਿਹੜਾ ਸਤਿਗੁਰਾਂ ਨਾਲ ਭਾਏ ਪ੍ਰੇਮ ਕਰਦਾ ਆ, ਹਾਂਜੀ ਉਹ ਪ੍ਰੇਮ ਕਰਨ ਨਾਲ ਉਹਨਾਂ ਨੇ ਪਾ ਲਿਆ, ਪ੍ਰੇਮ ਨਾਲ ਹੀ ਪਾਇਆ ਜਾਂਦਾ ਹੈ, ਹੋਰ ਕੋਈ ਢੰਗ ਨਹੀਂ। ਉਹ ਇੱਕ ਨਾਥਾਂ ਦਾ ਨਾਥ ਆ, ਅਨਾਥਾਂ ਦਾ ਨਾਥ ਪਰਮੇਸ਼ਰ ਹੀ ਹੈ। ਹੋ ਵਾਰੀ ਜੋ ਵਾਰੀ ਆਪ, ਹੋ ਵਾਰੀ ਜੀਓ ਵਾਰੀ ਆਪ ਨਿਵਾਰਨ, ਹੋ ਮੈਨੇ ਮੈਂ। ਅਸੀਂ ਉਹਨਾਂ ਨੂੰ ਮਨ ਬਣੀ ਚੀਜ਼ ਕਰਕੇ ਵਾਰਨੇ ਵਿਹਾਰ ਨਹੀਂ ਜਾਂਦੇ, ਕਿਹਨਾਂ ਤੋਂ
ਜਿਨ੍ਹਾਂ ਗੁਰਮੁਖਾਂ ਨੇ ਆਪਾ ਭਾਵ ਕੀ ਹੰਕਾਰ ਨੂੰ ਦੂਰ ਕਰ ਦਿੱਤਾ, ਨਿਵਾਰਨ ਮੈਨੇ ਦੂਰ ਕਰ ਦਿੱਤਾ। ਆਪ ਗਵਾਏ ਤਾਂ ਹਰ ਪਾਏ, ਹਰ ਸੋ ਸਹਿਜ ਸੰਭਾਵਣਿਆ ਰਹੋ। ਜਿਹੜਾ ਆਪਾ ਭਾਵ ਕੀ ਹੰਕਾਰ ਇਹਨੂੰ ਗਵਾ ਦੇਵੇ, ਉਹ ਪਰਮਾਤਮਾ ਨੂੰ ਪਾ ਲੈਂਦਾ, ਉਹ ਸਹਿਜੇ ਸੁਭਾਵ ਕੇ ਪਰਮਾਤਮਾ ਨਾਲ ਸਮਾ ਜਾਂਦਾ, ਭੇਦ ਹੋ ਜਾਂਦਾ। ਪੂਰਵ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਪੂਰਮੇ ਨੇ ਪਹਿਲੇ ਜਨਮਾਂ 'ਚ ਭਗਤੀ ਕੀਤੀ ਹੈ, ਸੇਵਾ ਕੀਤੀ ਹੈ, ਚੰਗਾ ਲੇਖ ਲਿਖਿਆ ਹੈ ਜਿਨ੍ਹਾਂ ਦੇ, ਉਹਦੇ ਮੁਤਾਬਕ ਹੀ ਫਿਰ ਉਸ ਤਰ੍ਹਾਂ ਦੇ ਕਰਮ ਜੀਵ ਕਮਾਉਣਾ ਕਰਦੇ ਆ। ਸਤਿਗੁਰੂ ਦੀ ਸੇਵਾ ਕਰਕੇ ਫਿਰ ਨਿੱਤ ਸੁੱਖ ਜਿਹੜਾ ਸਦਾ ਰਹਿਣ ਵਾਲਾ ਨੂੰ ਪ੍ਰਾਪਤ ਕਰ ਲੈਂਦੇ ਹਨ। ਬਿਨ ਭਾਗਾਂ ਗੁਰ ਪਾਈਐ, ਨਾ ਹੀ ਸਭ ਰਹਿ ਮੇਲ ਮਲਾ ਬਣੇ। ਭਾਗਾਂ ਤੋਂ ਇਹਨਾਂ ਸਤਿਗੁਰੂ ਪ੍ਰਾਪਤ ਨਹੀਂ ਹੁੰਦੇ। ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਇਹਦੀ ਕਮਾਈ ਕਰਨ ਨਾਲ ਪਰਮਾਤਮਾ ਨਾਲ ਮੇਲ ਮਿਲਾਪ ਹੁੰਦਾ ਹੈ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕਹਿ ਤਕੀਐ ਨਾਮ ਆਧਾਰੇ। ਤਕੀਐ ਨਾਮ ਆਸਰਿਆ, ਜਿਹਨਾਂ ਨੇ ਸਤਿਗੁਰ ਦਾ ਤਕੀਐ ਆਸਰਾ ਲਿਆ, ਨਾਮੀ ਪਰਮਾਤਮਾ ਦੇ ਨਾਮ ਦਾ ਆਧਾਰੇ ਆਸਰਾ ਬਣਾ ਲਿਆ, ਸਤਿਗੁਰੂ ਦਾ ਪਵਿੱਤਰ ਉਪਦੇਸ਼ ਕਰਕੇ ਨਾਮੀ ਪਰਮਾਤਮਾ ਦੇ ਆਧਾਰੇ ਆਸਰੇ ਨੂੰ ਤਕੀਆ ਤੱਕਦੇ ਆ, ਵੇਖਦੇ ਆ। ਉਹ ਕਿ ਗੁਰਮੁਖ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਆ, ਅਲਿਪਤ ਮੈਨੇ ਨਿਰਲੇਪ ਰਹਿੰਦੇ, ਅਸੰਗ ਰਹਿੰਦੇ ਆ। ਗੁਰਮੁਖ ਜ਼ੋਰ ਕਰੇ ਪਿਆ ਤਿਸ ਨੂੰ ਆਪੇ ਕਪ ਦੁੱਖ ਪਾਵਣ। ਜਿਹੜੇ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖ ਪਿਆਰੇ, ਇਸ ਨੂੰ ਉਹਨਾਂ ਉੱਤੇ ਮਨਮੁੱਖ ਆਪਣਾ ਜ਼ੋਰ ਬਲ ਕੀ ਕਰ ਸਕਦਾ। ਜਿਹੜੇ ਮਨਮੁੱਖ ਹੈ ਉਹ ਕਹਿੰਦੇ ਖੱਪ ਦੁੱਖ ਪਾਵਣੇ, ਉਹ ਬੈਰ ਬਰੋ ਤਾਂ ਬਹੁਤ ਕਰਦੇ ਆ ਗੁਰਮੁਖਾਂ ਨੂੰ, ਕਹਿੰਦੇ ਖੱਪ ਖੱਪ ਕੇ ਮਰ ਜਾਂਦੇ ਆ, ਦੁੱਖ ਪਾਉਂਦੇ ਆ। ਮਨਮੁੱਖ ਅੰਦੇ ਸੁੱਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਮਨਮੁੱਖ ਜਿਹੜੇ ਅੰਨੇ ਆ, ਗਿਆਨ ਵਿਰਾਗ ਦੇ ਨੇਤਰਾਂ ਤੋਂ ਰਹਿਤ ਆ, ਕਿਉਂਕਿ ਜਿਹੜੇ ਕੁਦਰਤੀ ਮਾਤਾ ਨਾਲ ਸੀ, ਅੱਖਾਂ ਦੀ ਜੋਤ ਚਲ ਗਈ, ਉਹਨਾਂ ਨੂੰ ਨਹੀਂ ਮਾਰਨ ਪਿਆ। ਉਹਨਾਂ ਨੂੰ ਤਾਂ ਕਿਹਾ ਕਿ ਉਹ ਜਿਹੜੇ ਗੁਰਮੁਖ ਸਾਰੇ ਪ੍ਰਗਿਆ ਚਕਸ਼ੂ ਆ, ਹੁਣ ਬੜੇ ਬੜੇ ਸੂਰਮੇ ਸਨ, ਬੜੇ ਬੜੇ ਗਿਆਨੀ ਹੈ, ਰਾਗੀ ਹੈ, ਵਿਦਵਾਨ ਹੈ, ਮਹਾਂਪੁਰਖ ਵੀ ਬੜੇ ਹੋਏ ਆ। ਇੱਥੇ ਰਹਿੰਦਾ ਕਿਹਨੂੰ ਕਿਹਾ, ਕਿਸੇ ਨੂੰ ਰਹਿੰਦਾ ਕਿਹਾ ਕਿ ਮਾਰਨ ਦਿਲ ਨਹੀਂ ਦਿਖਾਇਆ। ਜਿਹੜੇ ਗਿਆਨ ਬਰਾਗ ਰੂਪੀ ਨੇਤਰਾਂ ਤੋਂ ਮਨਮੁੱਖ ਸੋਧਨਾ ਕਾਏ, ਉਹਨਾਂ ਨੂੰ ਭਲੇ ਬੁਰੇ ਦੀ ਕੋਈ ਸੁੱਧ ਖਬਰੇ ਹਨ। ਉਹ ਤਾਂ ਸੰਸਾਰ ਵਿੱਚ ਆਤਮਾ ਘਾਤੀ ਹੈ, ਆਤਮਾ ਘਾਤੀ, ਆਤਮਾ ਘਾਤੀ ਹੈ ਜਗਤ ਕਸਾਈ। ਆਪਣੇ ਆਪ ਨੂੰ ਮਾਰਨ ਵਾਲੇ ਕਸਾਈਆਂ ਦੀ ਨਹੀਂ ਆਈ ਹੈ। ਕਸਾਈ ਤਾਂ ਦੂਜਿਆਂ ਨੂੰ ਮਾਰਦਾ, ਉਹ ਆਪਣੇ ਆਪ ਨੂੰ ਮਾਰਦੇ, ਜ਼ਹਿਰ ਖਾ ਕੇ ਮਰ ਗਏ, ਰੇਲ ਥੱਲੇ ਜਾ ਕੇ ਮਰ ਗਏ, ਕੁਝ ਛਾਲ ਮਾਰ ਕੇ ਮਰ ਗਏ, ਜਾਂ ਹੋਰ ਕਈ ਤਰ੍ਹਾਂ ਦੀਆਂ ਮਰਨ ਦੇ ਢੰਗ, ਇਸ ਤਰ੍ਹਾਂ ਆਪਣੀ ਆਤਮਾ ਦਾ ਘਾਤ ਕਰਦੇ। ਔਰ ਇਸੇ ਤਰ੍ਹਾਂ ਫਿਰ ਪ੍ਰਤੱਖ ਕਸਾਈ ਦਾ ਕਹਿੰਦੇ ਬੱਕਰਿਆਂ ਦੇ ਗਲ ਵੜਦਾ, ਚੁਰੀ ਚਲਾਉਂਦਾ ਨਾ। ਮਨਮੁੱਖ ਜਿਹੜੇ ਆਪਣੇ ਗਲ 'ਤੇ ਆਪ ਹੀ ਸ਼ੁਰੂ ਮਾਰੀ ਜਾਂਦੇ ਆ, ਆਪਣੇ ਆਪ ਦਾ ਘਾਤ ਆਪ ਕਰਦੇ, ਇਸ ਕਰਕੇ ਇਹਨਾਂ ਨੂੰ ਆਤਮਘਾਤੀ ਗਏ। ਜਿਹੜਾ ਪੁਰਸ਼ ਆਪਣੇ ਆਪ ਦਾ ਘਾਤ ਕਰਨ ਵਾਲਾ, ਉਹ ਸਾਰੇ ਸੰਸਾਰ ਦਾ ਕਸਾਈ ਆ, ਕਿਉਂਕਿ ਆਤਮਘਾਤੀ ਜਿਹੜਾ ਆਪਣੇ ਸਰੂਪ ਨੂੰ ਜਾਣਦਾ ਨਹੀਂ, ਇਸ ਕਰਕੇ ਸਾਰੇ ਸੰਸਾਰ ਦਾ ਉਹ ਕਸਾਈ ਹੈ। ਕਰਦਾ ਕੀ ਹੈ, ਨਿੰਦਾ ਕਰ ਬਹੁਤ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾਵਣੇ। ਕਰਦਾ ਕੀ ਸੋ ਚੰਗਿਆਂ ਪੁਰਸ਼ਾਂ ਦੀ ਬੰਦਗੀ ਵਾਲੇ ਨਿੰਦਿਆ ਕਰੀ ਜਾਂਦਾ, ਬਹੁਤ ਪਾਪਾਂ ਦਾ ਭਾਰ ਉਠਾ ਲੈਂਦਾ, ਚੁੱਕੀ ਜਾਂਦਾ। ਬਿਨਾਂ ਮਜ਼ੂਰੀ ਤੋਂ ਲੋਕਾਂ ਦੇ ਪਾਪਾਂ ਦੇ ਜਿਹੜੇ ਭਾਰ ਆ, ਉਹਨਾਂ ਨੂੰ ਪਹੁੰਚਾਉਂਦਾ ਮੈਨੇ ਢੋਂਦਾ ਆ। ਬਾਕੀ ਨੂੰ ਮਜ਼ੂਰੀ ਲੈ ਕੇ ਭਾਰ ਚੁੱਕਦੇ ਨੇ, ਮੁਫ਼ਤ ਸੇਵਾ ਕਰੀ ਜਾਂਦਾ। ਇਹੋ ਜਗ ਬਾੜੀ ਮੇਰਾ ਭਰਮ ਮਾਲੀ, ਸਾਧ ਸੰਭਾਲੇ ਕੋ ਨਾ ਹੀ ਕਾਲੀ। ਇਹ ਸੰਸਾਰ ਪਾਤਸ਼ਾਹ ਕਹਿੰਦੇ ਕੋ ਬਾੜੀ ਬਗੀਚੀ ਦੀ ਨਹੀਂ ਆਈ ਆ। ਮੇਰਾ ਪ੍ਰਭੂ ਪਰਮਾਤਮਾ ਜਿਹੜਾ ਇਹਦਾ ਮਾਲੀ ਆ, ਉਹ ਇਹਦੀ ਜਿਵੇਂ ਬਗੀਚੀ ਦੀ ਸੰਭਾਲ ਮਾਲੀ ਕਰਦਾ, ਇਸ ਤਰ੍ਹਾਂ ਪਰਮੇਸ਼ਰ ਨੇ ਆਪੇ ਪੈਦਾ ਕੀਤਾ ਸੰਸਾਰ ਦੀ ਬਗੀਚਾ, ਆਪੇ ਸੰਭਾਲ ਕਰ ਰਿਹਾ। ਉਹ ਫਿਰ ਸਾਡਾ ਹਮੇਸ਼ਾ ਸਾਰਿਆਂ ਦੀ ਸੰਭਾਲ ਕਰਦਾ, ਜਿਹੜੀਆਂ ਉਹਦੀਆਂ ਦਾਤਾਂ ਉਹਨਾਂ ਤੋਂ ਕੋਈ ਖਾਲੀ ਨਹੀਂ ਰਹਿੰਦਾ। ਪਰ ਜੇ ਉਹਦਾ ਕੋਈ ਦਾਸ ਬਣ ਜਾਏ, ਦਾਸ ਸਦਾ ਉਹਨੂੰ ਚੇਤੇ ਕਰਦੇ ਆ, ਉਹ ਖਾਲੀ ਨਹੀਂ ਰਹਿੰਦੇ। ਜਿਹੀ ਵਾਸ ਨਾ ਪਾਏ ਤੇ ਇਹੀ ਵਰਤ ਹੈ, ਵਾਸੂ ਵਾਸ ਜਣਾ ਬਣਿਆ। ਕਰਮਾਂ ਦੇ ਮੁਤਾਬਕ ਜੇ ਇਹੋ ਜਿਹੀ ਵਾਸ਼ਨਾ ਇਹਦੇ ਮਨ ਦੇ ਅੰਦਰ ਹੈਗੀ ਆ, ਉਹੋ ਜਿਹੀ ਪਾ ਲੈਂਦਾ, ਉਹੋ ਹੀ ਵਾਸ਼ਨਾ ਸੰਸਾਰ ਦੇ ਵਿੱਚ ਵਰਤ ਜਾਂਦੀ ਹੈ, ਫੈਲ ਜਾਂਦੀ ਹੈ। ਉਸੇ ਵਾਸ਼ਨਾ ਦੇ ਮੁਤਾਬਕ ਇਹ ਜੀਵ ਵਰਤਦਾ ਹੈ, ਕਿਉਂਕਿ ਵਾਸ ਜਿਹੜੀ ਵਾਸ਼ਨਾ ਵਾਲੀ ਚੀਜ਼ ਹੈ, ਆਪਣੀ ਵਾਸ਼ਨਾ ਤੋਂ ਆਪਣਾ ਆਪ ਜਣਾਉਂਦੀ ਹੈ। ਜਿਵੇਂ ਹੁਣ ਚੰਦਨ ਹੈ, ਕਸਤੂਰੀ ਹੈ, ਜਦੋਂ ਸੁੰਘੀਏ
ਉਹ ਆਪਣੀ ਬਾਸ਼ਨਾ ਤੋਂ ਦੱਸ ਦਿੰਦੀ ਹੈ ਕਿ ਤੂੜੀ ਹੈ ਇਹ ਚੰਦਨ। ਇਸ ਤਰ੍ਹਾਂ ਲਸਣ ਆ ਉਹ ਆਪਣੀ ਜਿਹੜੀ ਬਾਸਨ ਉਹਤੋਂ ਦੱਸ ਦਿੰਦਾ ਹੈ, ਉਹਦੀ ਸਮੈਲ ਆਉਂਦੀ। ਇਸ ਤਰ੍ਹਾਂ ਨੂੰ ਤੇਰੇ ਫੁਲਵਾੜੀ ਹੈ ਉਹ ਬਾਸ਼ਨਾ ਤੋਂ ਸੋਹਣੀ ਫੁੱਲਿਆ, ਦੂਰੋਂ ਹੀ ਪਤਾ ਲੱਗਦਾ ਜਿੱਥੇ ਗੰਦਗੀ ਦੀਆਂ ਰੂੜੀਆਂ ਢੇਰ ਪਿਆ ਬਦਬੋ। ਇਸ ਵਾਸਤੇ ਚੰਗੀ ਬਾਸ਼ਨਾ ਮਾੜੀ ਹੈ ਉਹ ਤੋਂ ਪਤਾ ਲੱਗਦਾ। ਇਸ ਤਰ੍ਹਾਂ ਜਿਹੜਾ ਮਨੁੱਖ ਆ ਇਹ ਵੀ ਆਪਣੇ ਕਰਮਾਂ ਤੋਂ ਸੰਸਾਰ 'ਚ ਆਪਣੇ ਆਪ ਨੂੰ ਗੁਰਮੁਖ ਜਾਂ ਮਨਮੁਖ ਪ੍ਰਸਿੱਧ ਕਰਦਾ ਹੈ। ਜੇ ਤਾਂ ਗੁਰਮੁਖਾਂ ਵਾਲੇ ਕੰਮ ਆ ਤਾਂ ਗੁਰਮੁਖ ਹੈ, ਜੇ ਪੁੱਠੇ ਕਰੇਗਾ ਤਾਂ ਮਨਮੁਖ ਹੀ ਹੈ। ਉਹਦੇ ਕਰਮਾਂ ਤੋਂ ਉਹਦਾ ਪਤਾ ਲੱਗ ਜਾਂਦਾ ਕੀ ਕਰਦਾ ਹੈ। ਜਿਸ ਤਰ੍ਹਾਂ ਇਹ ਵੀ ਆਪਣੇ ਕਰਮਾਂ ਤੋਂ ਸੰਸਾਰ 'ਚ ਆਪਣੇ ਆਪ ਨੂੰ ਗੁਰਮੁਖ ਜਾਂ ਮਨਮੁਖ ਪ੍ਰਸਿੱਧ ਕਰਦਾ ਹੈ। ਜੇ ਤਾਂ ਗੁਰਮੁਖਾਂ ਵਾਲੇ ਕੰਮ ਆ ਤਾਂ ਗੁਰਮੁਖ ਹੈ, ਜੇ ਪੁੱਠੇ ਕਰੇਗਾ ਤਾਂ ਮਨਮੁਖ ਹੀ ਹੈ। ਉਹਦੇ ਕਰਮਾਂ ਤੋਂ ਉਹਦਾ ਪਤਾ ਲੱਗ ਜਾਂਦਾ ਕੀ ਕਰਦਾ ਹੈ। ਜਿਸ ਤਰ੍ਹਾਂ ਵਾਸੂ ਡੱਬਾ ਜਿਹੜਾ ਉਹ ਬਾਸ਼ਨਾ ਦੁਆਰੇ ਜਾਣਿਆ ਜਾਂਦਾ। ਇਸ ਤਰ੍ਹਾਂ ਸੰਸਾਰ ਵਿੱਚ ਇਹ ਜੀਵਾਂ ਦੀਆਂ ਜਿਹੜੀ ਬਾਸ਼ਨਾ ਇਹਦੇ ਦੁਆਰਾ ਚੰਗੇ ਮੰਦੇ ਜਾਣੇ ਜਾਂਦੇ ਆ। ਜੇ ਚੰਗੇ ਆ ਉਹਨੀ ਦੇਖਣ ਨੂੰ ਤਾਂ ਸਾਰੇ ਮਨੁੱਖ ਇੱਕੋ ਜਿਹਾ ਆ, ਜੇ ਇਹੋ ਜਿਹੀ ਉਹਨਾਂ ਦੀ ਬਾਸ਼ਨਾ ਹੈ ਉਹਦੇ ਮੁਤਾਬਕ ਪਤਾ ਲੱਗ ਜਾਂਦਾ ਕਿਸ ਤਰ੍ਹਾਂ ਦੇ ਆ। ਮਨਮੁਖ ਰੋਗੀ ਹੈ ਸੰਸਾਰ ਆ ਸੁਖਦਾਤਾ ਵਿਸਿਆ ਗੁਣ ਪਾਰਾਂ। ਇਹ ਮਨਮੁਖ ਜਿਹੜੇ ਲੋਕ ਆ ਸੰਸਾਰ ਵਿੱਚ ਰੋਗੀ ਸਦਾ ਹੀ ਬਿਮਾਰ ਆ, ਕੱਢਦੇ ਰਹਿੰਦੇ ਇੱਕ ਦੂਜੇ ਨੂੰ ਦੇਖ ਕੇ ਈਰਖਾ ਨਫ਼ਰਤ ਫੇਰਨਾ ਨਿੰਦਿਆ ਕਰਦੇ। ਪਾਤਸ਼ਾਹ ਕਹਿੰਦੇ ਕਿਉਂ ਉਹਨਾਂ ਨੂੰ ਸੁੱਖ ਦੇਣ ਵਾਲਾ ਜਿਹੜਾ ਆਗਮਕ ਅਪਾਰ ਕੌਣ ਪਰਮਾਤਮਾ ਉਹ ਤਾਂ ਵਿਸਰਿਆ ਭੁੱਲਿਆ ਹੋਇਆ ਆ, ਉੱਧਰ ਤੋਂ ਤੁਰਦੇ ਹੀ ਨਹੀਂ ਨਾ। ਜੇ ਕੋਈ ਤੁਰਦਾ ਸੁਖ ਉਹਨੂੰ ਝੇਡਾਂ ਕਰਦੇ। ਦੁਖੀਏ ਨਿਤ ਫਿਰ ਹੈ ਬਿੱਲ ਲਾਦੇ, ਬਿਨ ਗੁਰ ਸ਼ਾਂਤ ਨਾ ਪਾ ਬਣਿਆ। ਉਹ ਹਮੇਸ਼ਾ ਨਿਤਾ ਪ੍ਰਤੀ ਦੁਖੀ ਹੋ ਕੇ ਬਿਲ ਵਿਲਾਪ ਕਰਦੇ ਫਿਰਦੇ ਰਹਿੰਦੇ। ਔਰ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਕਦੀ ਸ਼ਾਂਤੀ ਨੂੰ ਕੋਈ ਪ੍ਰਾਪਤ ਨਹੀਂ ਕਰਦਾ ਹੈ। ਜਿਨ ਕੀਤੇ ਸੋਈ ਵਿਧ ਜਾਣ, ਆਪ ਕਰੇ ਤਾਂ ਹੋ ਗਏ ਸਨ। ਜਿਸ ਪਰਮਾਤਮਾ ਨੇ ਜੀ ਪੈਦਾ ਕੀਤੇ ਹੈ ਇਹਨਾਂ ਨੂੰ ਕਿੱਥੇ ਕਿੱਥੇ ਟਿਕਾਉਣਾ, ਇਹਦੀ ਵਿਧੀ ਮਰਿਆਦਾ ਨੂੰ ਆਪੇ ਜਾਣਦਾ। ਉਹ ਪਰਮਾਤਮਾ ਕਿਰਪਾ ਕਰੇ ਫਿਰ ਜਿੰਨੇ ਵੀ ਜੀਵ ਆ ਉਸ ਹੁਕਮ ਦੇ ਮਾਲਕ ਕਰਤੇ ਦੇ ਹੁਕਮ ਨੂੰ ਪਛਾਣਦੇ ਆ, ਨਹੀਂ ਤਾਂ ਅਮੋੜ ਹੋ ਕੇ ਤੁਰਿਆ ਜਾ ਰਿਹਾ। ਬਾਣੀ ਉਹਦਾ ਹੁਕਮ ਆ, ਬਾਣੀ ਕਹਿੰਦੀ ਇਹ ਕਰਨਾ ਇਹ ਨਹੀਂ ਕਰਨਾ। ਜਿਹੜੇ ਗੁਰਮੁਖ ਆ ਉਹ ਤਾਂ ਮੰਨਦੇ ਆ, ਮਨਮੁਖ ਬਾਣੀ ਸੁਣਦੇ ਵੀ ਆ ਪੜ੍ਹਦੇ ਵੀ ਆ ਲੇਕਿਨ ਮੰਨਦੇ ਨਹੀਂ। ਜਿਹਾ ਅੰਦਰ ਪਾਏ ਤਿਹਾ ਵਰਤਾ ਆਪੇ ਬਾਹਰ ਪਾਵਣ। ਇਹ ਜੀਵ ਦੇ ਅੰਦਰ ਕਹਿੰਦੇ ਜਿਹੋ ਜਿਹਾ ਸੁਭਾਅ ਹੈਗਾ ਉਹੋ ਜਿਹਾ ਕਰਮ ਕਰਦਾ, ਉਹਦੇ ਉਸੇ ਸੁਭਾਅ 'ਚੋਂ ਵਰਤਦਾ, ਉਹ ਆਪਣੀ ਆਦਤਾਂ ਤਿਆਗਦਾ ਨਹੀਂ। ਇਸ ਤਰ੍ਹਾਂ ਦੇ ਇਹ ਕਹਿੰਦੇ ਆਪ ਉਸ ਭਾਵ ਨੂੰ ਕੋਈ ਬਾਹਰ ਸੰਸਾਰ 'ਚ ਪ੍ਰਗਟ ਕਰਦਾ। ਜੇ ਤੁਹਾਨੂੰ ਚੋਰੀ ਵਾਲਾ ਭਾਵ ਹੈ ਚੋਰੀ ਕਰੂਗਾ ਤਾਂ ਉਹਦਾ ਸੁਭਾਅ ਪ੍ਰਗਟ ਹੋ ਗਿਆ ਨਾ। ਕੋਈ ਨਸ਼ੇ ਪੀਂਦਾ ਨਸ਼ਾ ਵਰਤੂ ਉਹ ਵੀ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਚੰਗੇ ਕਰਮ ਕਰਦਾ ਉਹ ਵੀ ਪ੍ਰਗਟ ਹੋ ਜਾਂਦਾ ਬਾਣੀ ਪੜ੍ਹਨ ਵਾਲਾ। ਇਸ ਵਜੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ। ਇਹ ਨਿਰੰਕਾਰ ਸੱਚੇ ਪਰਮੇਸ਼ਰ ਆਪ ਜੀ ਤੋਂ ਬਿਨਾਂ ਮੈਨੂੰ ਸਹਾਇਤਾ ਕਰਨ ਵਾਲਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕਿਉਂਕਿ ਜਿਨ੍ਹਾਂ ਨੂੰ ਤੁਸੀਂ ਆਪਣਾ ਨਾਮ ਜਾਂ ਭਗਤੀ ਦੇ ਦੇਣੇ ਲਾ ਲੈਂਦੇ ਉਹੋ ਹੀ ਪਵਿੱਤਰ ਆਤਮਾ ਲਾਏ ਲੈ ਸੋ ਨਿਰਮਲ ਹੋਈ। ਜਿਹਨੂੰ ਇੱਧਰ ਲਾ ਲਓ ਉਹ ਨਿਰਮਲ ਪਵਿੱਤਰ ਹੁੰਦਾ। ਨਾਨਕ ਨਾਮ ਬਸਿਆ ਘੱਟ ਅੰਤਰ ਜਿਸਦੇ ਵਿਆਹ ਤੂੰ ਪਾਵਣ। ਪਾਤਸ਼ਾਹ ਕਹਿੰਦੇ ਆ ਜਿਹੜਾ ਨਾਮ ਤਾਂ ਸਾਰਿਆਂ ਦੇ ਹਿਰਦਿਆਂ ਹਿਰਦਿਆਂ ਹੀ ਵਸ ਰਿਹਾ, ਪਰ ਜਿਨ੍ਹਾਂ ਨੂੰ ਇਹ ਗੱਲ ਜਣਾ ਦਿੰਦਾ ਸਮਝਾ ਦਿੰਦਾ ਉਹ ਪੁਰਖ ਨਾਮ ਜਪਣ ਦਾ ਗਿਆਨ ਸੋਝੀ ਜਿਹੜੀ ਆ ਪ੍ਰਾਪਤ ਕਰਦੇ ਆ। ਮਾਝ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੇਰਾ ਸਭ ਦੁੱਖ ਗਵਾਏ। ਗੁਰਮੁਖ ਪਿਆਰੇ ਇਹ ਜਿਹੜਾ ਗੁਰਮੁਖ ਅੰਮ੍ਰਿਤ ਰੂਪੀ ਨਾਮ ਨੂੰ ਮਨ 'ਚ ਬਿਠਾਉਂਦੇ ਆ, ਕਿਉਂਕਿ ਜਿਲ੍ਹੇ ਜਪਦੇ ਰਹੀਏ ਹੌਲੀ ਹੌਲੀ ਫਿਰ ਰਸਨਾ ਤੋਂ ਥੱਲੇ ਉਤਰ ਜਾਂਦਾ, ਉਹੀ ਕੰਠ 'ਤੇ ਚਲੇ ਜਾਂਦਾ, ਫਿਰ ਹਿਰਦੇ ਚਲੇ ਜਾਂਦਾ, ਫਿਰ ਨਾਭੀ, ਫਿਰ ਰੂਮ ਰੂਮ ਬਣ ਜਾਂਦਾ ਹੌਲੀ ਹੌਲੀ। ਜਿਵੇਂ ਆਪਾਂ ਭੋਜਨ ਖਾਂਦੇ ਹਾਂ ਉਹ ਪਹਿਲਾਂ ਤਾਂ ਮੂੰਹ ਦੁਆਰਾ ਖਾਂਦੇ ਹਾਂ, ਫਿਰ ਹੌਲੀ ਰਸ ਬਣ ਜਾਂਦਾ, ਖੂਨ ਬਣ ਜਾਂਦਾ, ਖੂਨ ਬਣ ਕੇ ਸਾਰੇ ਸਰੀਰ 'ਤੇ ਚਲ ਜਾਂਦਾ। ਇਸ ਤਰ੍ਹਾਂ ਨਾਮ ਜਪਿਆ ਵੀ ਸਾਰੇ ਹੀ ਸਮਾ ਜਾਂਦਾ ਹੈ। ਹਉਮੈ ਮੇਰਾ ਸਭ ਦੁੱਖ ਹੈ, ਉਹ ਫਿਰ ਜਿਹੜਾ ਨਾਮ ਹੈ ਉਹਦੀ ਬਰਕਤ ਹਉਮੈ ਨੂੰ ਮਮਤਾ ਨੂੰ ਮੇਰ ਤੇਰ ਦੇ ਜਿੰਨੇ ਵੀ ਰੋਗ ਆ ਵਿਕਾਰ ਆ ਇਹਨਾਂ ਨੂੰ ਦੁੱਖਾਂ ਨੂੰ ਗਵਾ ਦਿੰਦੇ ਆ। ਅੰਮ੍ਰਿਤ ਬਾਣੀ ਸਦਾ ਸਲਾਹੀ ਅੰਮ੍ਰਿਤ ਅੰਮ੍ਰਿਤ ਪਾਵਣ ਆ। ਅੰਮ੍ਰਿਤ ਦੂਜਾ ਅੰਮ੍ਰਿਤ ਸੱਤੇ ਨੂੰ ਉਕੜਨਾ ਇੱਕ ਤਿਆਰੀ ਨੂੰ ਪਹਿਲਾਂ, ਕਿਉਂਕਿ ਜਿਹੜਾ ਨਾਮ ਆ
ਅੰਮ੍ਰਿਤ ਅੰਮ੍ਰਿਤ ਰੂਪੀ ਬਾਣੀ

0: ਸਦਾਈ ਬੁਲਾਉਣਾ ਕਰੇ ਕਿਸੇ ਵੇਲੇ, ਕਿਉਂਕਿ ਜਿਹੜਾ ਨਾਮ ਅੰਮ੍ਰਿਤ ਕਰਕੇ ਅੰਮ੍ਰਿਤੂ ਅੰਮ੍ਰਿਤੂ ਮੈਨੇ ਕਿ ਮੌਤ ਨਹੀਂ ਆਉਂਦੀ, ਅਤੇ ਅੰਮ੍ਰਿਤੂ ਹੋਣਾ ਪਾ ਲੈਂਦਾ ਅਥਵਾ ਕੀ ਹੈ ਮੌਤ ਤੋਂ ਰਹਿਤ ਹੋਣ ਦੀ ਅਵਸਥਾ ਨੂੰ ਪਾ ਲੈਂਦਾ ਉਹ। ਇਸ ਕਰਕੇ ਲਗਾ ਮਾਤਰਾ ਮਹਾਰਾਜ ਨੇ ਸੋਚ ਕੇ ਲਾਈਆਂ ਉਹ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣੇ, ਕਹਿੰਦੇ ਅਸੀਂ ਉਹਨਾਂ ਦੀ ਮਨਬਾਣੀ ਸ਼ਰੀਰ ਕਰਕੇ ਬਲਿਆਰ ਜਾਂਦੇ ਹਾਂ ਜਿਹਨਾਂ ਗੁਰੂ ਪਿਆਰਿਆਂ ਨੇ ਆਪਣੇ ਮਨ ਵਿੱਚ ਇਹ ਨਾਮ ਰੂਪੀ ਅੰਮ੍ਰਿਤ ਰੂਪੀ ਬਾਣੀ ਨੂੰ ਵਸਾ ਲਿਆ ਹੈ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹੋ। ਸਤਿਗੁਰਾਂ ਦਾ ਜਿਹੜਾ ਪ੍ਰਦੇਸ਼ ਰੂਪੀ ਅੰਮ੍ਰਿਤ ਪਵਿੱਤਰ ਬਾਣੀ ਹੈ ਇਹਨੂੰ ਮਨ 'ਚ ਵਸਾਉਂਦੇ ਆ। ਉਹ ਜਿਹੜਾ ਨਾਮ ਰੂਪੀ ਅੰਮ੍ਰਿਤ ਆ ਇਹਨੂੰ ਦਿਨ ਰਾਤ ਧਿਆਉਂਦੇ ਰਹਿੰਦੇ ਆ। ਅੰਮ੍ਰਿਤ ਬੋਲਿਆ ਸਦਾ ਮੁੱਖ ਬਹਿਣੀ, ਅੰਮ੍ਰਿਤ ਵੇਖਿਆ ਪਰ ਕਹਿ ਸਦਾ ਨੈਣੀ। ਉਹ ਮੂੰਹ ਦੇ ਨਾਲ ਅੰਮ੍ਰਿਤ ਰੂਪੀ ਜਿਹੜੇ ਮਿੱਠੇ ਬੈਣੀ ਬਚਨਾਂ ਨੂੰ ਸਦਾ ਹੀ ਉਚਾਰਨ ਕਰਦੇ, ਉਹ ਨਾਮ ਨੂੰ ਕਹਿੰਦੇ ਉਹ ਪੁਰਖ ਜਿਹੜੇ ਗੁਰੂ ਪਿਆਰੇ ਆ ਸਦੀਵ ਹਮੇਸ਼ਾ ਹਰ ਸਮੇਂ ਅੱਖਾਂ ਨਾਲ ਅੰਮ੍ਰਿਤ ਰੂਪੀ ਜਿਹੜਾ ਪਰਮੇਸ਼ਰ ਆ ਉਹਨੂੰ ਵੇਖਦੇ, ਉਹਦੇ ਦਰਸ਼ਨ ਵੱਲ ਉਹਨਾਂ ਦੀ ਦਿਨ ਰਾਤ ਨਿਗਾਹ ਜਿਹੜੀ ਲੱਗੀ ਰਹਿੰਦੀ ਹੈ। ਤਨਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ, ਹਰ ਵੇਲੇ ਗੁਰੂ ਨੂੰ ਸਾਹਮਣੇ ਦੇਖਦੇ, ਹਾਜ਼ਰ ਜਾਂ ਸਾਹਮਣੇ ਉਹਦਾ ਧਿਆਨ ਕਰਦੇ। ਅੰਮ੍ਰਿਤ ਕਥਾ ਸਦਾ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾਤ ਸੁਣਾਵਣੇ। ਉਹ ਜਿਹੜੇ ਗੁਰੂ ਕੇ ਪਿਆਰੇ ਆ ਹਮੇਸ਼ਾ ਦਿਨ ਰਾਤ ਅੰਮ੍ਰਿਤ ਰੂਪੀ ਕਥਾ ਦਾ ਉਚਾਰਨ ਕਰਦੇ ਕਹਿੰਦੇ ਆ, ਅਤੇ ਕਹਿ ਕੇ ਜਿਹੜੇ ਹੋਰ ਜਿਗਿਆਸੂ ਆ ਉਹਨਾਂ ਨੂੰ ਵੀ ਪਿਆਰ ਨਾਲ ਸੁਣਾਉਂਦੇ ਆ ਕਿ ਉਹਨਾਂ ਦਾ ਵੀ ਭਲਾ ਹੋ ਜਾਏ। ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਉਹ ਸੱਚੇ ਨਾਲ ਲਿਵ ਜੋੜ ਕੇ ਇਹ ਨਾਮ ਰੂਪੀ ਅੰਮ੍ਰਿਤ ਦੇ ਰੰਗ ਵਿੱਚ ਹਮੇਸ਼ਾ ਰੰਗੇ ਰਹਿੰਦੇ। ਉਹ ਸਤਿਗੁਰ ਸੱਚੇ ਪਾਤ ਕਿਰਪਾ ਨਾਲ ਅੰਮ੍ਰਿਤਾਈ ਨੂੰ ਪਾ ਲੈਂਦੇ ਆ, ਜੰਮਣ ਮਰ ਤੋਂ ਰਹਿਤ ਹੋ ਜਾਂਦੇ। ਅੰਮ੍ਰਿਤ ਰਸਨਾ ਬੋਲਿਆ ਦਿਨ ਰਾਤੀ, ਮੰਤਨ ਅੰਮ੍ਰਿਤ ਪੀਆ ਬਣਿਆ। ਉਹ ਦਿਨ ਰਾਤ ਰਸਨਾ ਨਾਲ ਨਾਮ ਰੂਪੀ ਅੰਮ੍ਰਿਤ ਬਾਣੀ ਨੂੰ ਬੋਲਦੇ ਰਹਿੰਦੇ, ਔਰ ਮਨੋ ਤਨੋ ਕਹਿੰਦੇ ਹੋਰਨਾਂ ਨੂੰ ਵੀ ਅੰਮ੍ਰਿਤ ਨਾਮ ਦਾ ਪਿਆਲਾ ਪਿਲਾਉਂਦੇ ਆ। ਹੋ ਕਿਛ ਕਰਿਆ ਜੋ ਚੇਤਨਾ ਹੋਈ, ਕਿਸਦਾ ਹੁਕਮ ਵੇਚਣਾ ਸਕਿਆ ਕੁਝ। ਪਰਮਾਤਮਾ ਜੋ ਕੁਝ ਕਰਦਾ ਹੈ, ਜੋ ਇਹਦੀ ਇੱਛਾ ਕਰਦਾ, ਸਾਡੇ ਚੇਤੇ ਤੇ ਵੀ ਨਹੀਂ ਹੁੰਦਾ ਕਿ ਆਹ ਹੋ ਜੂਗਾ, ਉਹ ਕਰਕੇ ਦਿਖਾਉਂਦਾ। ਉਹ ਪਰਮਾਤਮਾ ਦਾ ਹੁਕਮ ਜਿਹੜਾ ਉਹਨੂੰ ਕੋਈ ਮਿਟਾ ਨਹੀਂ ਸਕਦਾ। ਹੁਕਮੇ ਵਰਤ ਹੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਕੀ ਆ ਬਣਿਆ। ਉਸ ਪਰਮੇਸ਼ਰ ਦੇ ਹੁਕਮ ਵਿੱਚ ਇਹ ਨਾਮ ਰੂਪੀ ਅੰਮ੍ਰਿਤ ਦੀ ਬਾਣੀ ਵਰਤ ਰਹੀ ਹੈ। ਪੂਰੇ ਹੁਕਮ ਵਿੱਚ ਹੀ ਹਾਂਜੀ ਨਾਮ ਰੂਪੀ ਅੰਮ੍ਰਿਤ ਨੂੰ ਪਿਲਾਉਂਦੇ ਆ। ਕਈ ਕਹਿੰਦੇ ਵੀ ਜਿਹੜਾ ਨਾਮ ਇਹ ਅੰਮ੍ਰਿਤ ਆ ਜਿਹੜਾ ਪੰਜ ਪਿਆਰੇ ਬਣਾਉਂਦੇ ਆ, ਪੰਜ ਬਾਣੀਆਂ ਜਿਹੜੀਆਂ ਪੜ੍ਹੀਆਂ ਉਹ ਨਾਮ ਨੇ ਅੰਮ੍ਰਿਤ ਬਣਾਇਆ। ਜਿਹੜਾ ਪੰਜ ਬਾਣੀਆਂ ਨਾ ਪੜ੍ਹੀਏ ਕਿਵੇਂ ਬਣੇਗਾ? ਉਹ ਨਾਮ ਦੀ ਬਰਕਤ ਨੇ ਅੰਮ੍ਰਿਤ ਬਣਦਾ। ਅੱਜ ਮੁਕੰਮ ਕਰਤੇ ਹਰ ਕੇਰੇ, ਇਹ ਮਨ ਭੁਲਾ ਜਾਂਦਾ ਫੇਰੇ। ਕਹਿੰਦੇ ਉਹ ਪਰਮਾਤਮਾ ਦੇ ਜਿਹੜੇ ਕੰਮ ਅੱਜ ਵੀ ਮੈਨੇ ਬੜੇ ਅਸਚਰਜ ਆ, ਇਹ ਜਿਹੜਾ ਮਨ ਬੜਾ ਚੰਚਲਿਆ ਉਹ ਤੋਂ ਭੁਲਿਆ ਆ, ਇਸ ਕਰਕੇ 84 ਲੱਖ ਜੂਨਾਂ ਦੇ ਗੇੜੇ 'ਚ ਘੁੰਮ ਰਿਹਾ ਹੈ। ਇਹ ਜਿਹੜਾ ਭੁੱਲੇ ਜਾਣ ਵਾਲਾ ਮਨ ਆ, ਇਹਨੂੰ ਇਸ ਮਨ ਨੂੰ ਪਰਮਾਤਮਾ ਵੱਲੋਂ ਪਰਮਾਤਮਾ ਵੱਲ ਫੇਰ ਨਾ ਕਰੇ, ਦੁਨੀਆਂ ਵੱਲੋਂ ਰੋਕ ਕੇ ਪਰਮਾਤਮਾ ਵੱਲ ਜੋੜੇ। ਅੰਮ੍ਰਿਤ ਬਾਣੀ ਸੁਰਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣ, ਇਹ ਅੰਮ੍ਰਿਤ ਰੂਪੀ ਜਿਹੜੀ ਬਾਣੀ ਹੈ ਇਹਦੇ ਨਾਲ ਚਿੱਤ ਦੀ ਵਿਅਕਤੀ ਲਾਏ, ਔਰ ਅੰਮ੍ਰਿਤ ਸ਼ਬਦ ਵਜਾਵਣ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਅੰਮ੍ਰਿਤੂ ਜਿਹੜਾ ਮੌਤ ਤੋਂ ਰਹਿਤ ਸ਼ਬਦ ਕੌਣ? ਬ੍ਰਹਮ ਪਰਮੇਸ਼ਰ ਆ। ਹਾਂਜੀ ਉਹ ਫਿਰ ਆਪੇ ਵਜਾਵਣਿਆ ਮੈਨੇ ਪ੍ਰਗਟ ਹੋ ਜਾਂਦਾ। ਜਦੋਂ ਉਹਦੇ ਨਾਲ ਮਿਲਾਂਗੇ ਉਹ ਵੀ ਜਨਮ ਮਰ ਤੋਂ ਰਹਿਤ ਆ, ਅਤੇ ਜਿਹੜੇ ਗੁਰੂ ਪਿਆਰੇ ਉਸ ਅਵਸਥਾ ਨੂੰ ਉਹ ਵੀ ਫਿਰ ਜਦੋਂ ਉਹ ਭੇਦ ਹੋ ਜਾਂਦੇ ਆ, ਇਹ ਜੰਮਣ ਮਰ ਦੀ ਕਿਰਿਆ ਮੁੱਕ ਜਾਂਦੀ। ਖੋਟੇ ਖਰੇ ਤੋਂ ਉਹਦੇ ਆਪ ਪਾਏ, ਤੋਂ ਉਹਦੇ ਆਪੇ ਭਰ ਕੇ ਲੋਕ ਸਵਾਏ। ਇਹ ਪਰਮਾਤਮਾ ਇਹ ਖੋਟੇ ਆ ਖਰੇ ਆ ਬੁਰੇ ਭਲੇ ਆ, ਇਹ ਤੇਰੀ ਮਾਇਆ ਦੁਆਰਾ ਹੀ ਪੈਦਾ ਹੋਏ ਆ। ਤੁਸੀਂ ਆਪ ਹੀ ਸਾਰਿਆਂ ਲੋਕਾਂ ਨੂੰ ਪਰਖਾਏ, ਮੈਨੇ ਪਰਖਣ ਵਾਲੇ ਤੁਹਾਡੇ ਆਪੇ ਪਰਖ ਲੋਕ ਆ, ਸਾਰੇ ਲੋਕਾਂ ਨੂੰ ਆਪੇ ਪਰਖ ਰਹੇ ਹਾਂ, ਖੋਟਾ ਕਿਹੜਾ ਅਤੇ ਖਰਾ ਕਿਹੜਾ। ਪਰ ਇੱਥੇ ਆ ਕੇ ਫਿਰ ਗੱਲ ਵੱਖਰੀ ਹੁੰਦੀ ਹੈ। ਖਰੇ ਪਰ ਖਜਾਨੇ ਪਾ ਇਹ ਖੋਟੇ ਪਰਮ ਭਲਾ ਬਣਿਆ, ਜਿਹੜੇ ਖਰੇ ਆ ਉਹਨਾਂ ਦੀ ਪ੍ਰੀਖਿਆ ਕਰਦੇ ਹਾਂ, ਫਿਰ ਉਹਨਾਂ ਨੂੰ ਸਰੂਪ ਰੂਪੀ ਖਜ਼ਾਨੇ 'ਚ ਪਾ ਲੈਂਦੇ ਹੋ। ਜਿਹੜੇ ਖੋਟੇ ਆ ਉਹਨਾਂ ਨੂੰ ਭਰਮਾਂ ਦੇ ਵਿੱਚ ਭੁਲਾ ਦਿੱਤਾ ਹੈ। ਉਹਨੇ ਪੜ੍ਹਾਈ ਨਹੀਂ ਕੀਤੀ ਤੇ ਮਥਿਆਂ ਨੂੰ ਕੀ ਦੇਣਾ ਤੇ ਉਹਨੇ ਫਿਰ ਲੈਣਾ ਦੇਣਾ ਕੀ ਹੈ। ਉਹ ਤਾਂ ਪੁੱਠਿਆਂ ਚਾਲਾਂ ਵਿੱਚ ਹੀ ਚੱਲਦੇ ਰਹੇ। ਕਿਉਂ ਕਰ ਵੇਖਾ ਕਿਉਂ ਸਾਲਾਹੀ ਗੁਰਪ੍ਰਸਾਦੀ ਸਭ ਸਾਲਾਹੀ। ਕਹਿੰਦੇ ਪਰਮੇਸ਼ਰ ਕਿਹੜੇ ਢੰਗ ਕਿਹੜੇ ਤਰੀਕੇ ਨਾਲ ਤੈਨੂੰ ਦੇਖਾਂ, ਕਿਸ ਤਰ੍ਹਾਂ ਤੇਰੀ ਉਸਤ ਕਰਾਂ। ਮਹਾਰਾਜ ਉੱਤਰ ਜੀ ਕਹਿੰਦੇ ਸਤਿਗੁਰਾਂ ਦੀ ਕਿਰਪਾ ਕਰਕੇ, ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹੜਾ ਉਪਦੇਸ਼ ਆ ਉਹ ਮੰਨ ਲਾ, ਉਹਦੇ ਮੁਤਾਬਕ ਚੱਲ, ਫਿਰ ਪਰਮਾਤਮਾ ਦੀ ਸਿਫਤ ਕਰ, ਹੈਂ, ਫਿਰ ਕਹਿੰਦੇ ਉਹਨੂੰ ਤੂੰ ਵੇਖ ਲੈਣਾ, ਉਹਦੇ ਰਾਹਿਰ ਦਾ ਸ਼ੁੱਧ ਹੋ ਜਾਏਗਾ, ਦਿਸ ਪਏਗਾ ਤੇਰੇ ਭਾਣੇ ਵਿੱਚ ਅੰਮ੍ਰਿਤ ਵਸਿਆ, ਤੂੰ ਆਪੇ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ, ਅਤੇ ਨਿਰੰਕਾਰ ਤੇਰੇ ਭਾਣੇ 'ਚ, ਇਹ ਗੁਰੂ ਰੂਪ ਜਿਹੜਾ ਬੱਦਲ ਆ ਇਹ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਕਰਦੇ ਆ, ਅਤੇ ਅਸੀਂ ਆਪ ਜੀ ਆਪਣੇ ਭਾਣੇ 'ਚ ਜਿਹੜੇ ਜਗਿਆਸੂ ਪ੍ਰੇਮੀ ਆ ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ ਫਲਾਉਂਦੇ ਹਾਂ। ਜਿਹੜਾ ਵੀ ਭਾਈ ਦਇਆ ਸਿੰਘ ਧਰਮ ਸਿੰਘ ਨੂੰ ਆਪਾਂ ਕੁਰਬਾਨ ਕਰ ਦਿੰਦਾ ਉਹਨਾਂ ਨੂੰ ਫਿਰ ਇਹ ਅੰਮ੍ਰਿਤ ਮਿਲਦਾ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਆ ਰਿਹਾ ਸਮਾਨ ਸ਼ਬਦ ਜਿਹੜਾ ਬ੍ਰਹਮ ਇਹ ਅੰਮ੍ਰਿਤ ਰੂਪ ਆ ਪਰਮਾਤਮਾ, ਅਤੇ ਉਹਦੀ ਨਾਮ ਬਾਣੀ ਵੀ ਅੰਮ੍ਰਿਤ ਰੂਪ ਹੈ, ਸਤਿਗੁਰ ਦਾ ਸ਼ਬਦ ਵੀ ਅੰਮ੍ਰਿਤ ਰੂਪ ਹੈ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਉਪਦੇਸ਼ ਬਾਣੀ ਵੀ ਅੰਮ੍ਰਿਤ ਰੂਪ ਹੈ। ਸਤਿਗੁਰਾਂ ਦੀ ਸੇਵਾ ਕਰਨ ਨਾਲ ਕਹਿੰਦੇ ਉਹ ਬਾਣੀ ਜਿਹੜੀ ਹੈ ਫਿਰ ਹਿਰਦੇ ਵਿੱਚ ਸਮਾ ਜਾਂਦੀ ਹੈ, ਕਿਉਂਕਿ ਸੇਵਾ ਸਭ ਨੂੰ ਵੱਡੀ ਚੀਜ਼ ਹੈ। ਸੇਵਾ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ, ਨਿਰਮਾਣਤਾ ਨਹੀਂ ਹੁੰਦੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ ਸਦਾ ਸੁੱਖਾਂ ਦਾ ਦੇਣ ਵਾਲਾ, ਇਹ ਨਾਮ ਰੂਪ ਅੰਮ੍ਰਿਤ ਨੂੰ ਪੀ ਕੇ ਉਹਨਾਂ ਦੀ ਸਾਰੀ ਭੁੱਖ ਲਹਿ ਜਾਂਦੀ ਹੈ, ਇਹ ਭਟਕਣਾ ਮਿਟ ਜਾਂਦੀ ਹੈ। ਅਤੇ ਜੇ ਅੰਮ੍ਰਿਤ ਛੱਕ ਕੇ ਵੀ ਮਨ ਭਟਕਦਾ ਤਾਂ ਸਮਝ ਲਓ ਹਾਲੇ ਅੰਮ੍ਰਿਤ ਅਸੀਂ ਪੀਤਾ ਨਹੀਂ, ਕਿਉਂਕਿ ਇੱਕ ਵਾਰੀ ਪੰਜਾਂ ਪੈਰਾਂ ਕਿਰਪਾ ਕਰਤੀ ਅਤੇ ਨਾਮ ਬਾਣੀ ਦਾ ਅਭਿਆਸ ਨਹੀਂ ਕਰਦੇ ਅਤੇ ਫਿਰ ਬਰਕਤ ਮਿਲਦੀ ਨਹੀਂ। ਬਰਕਤ ਮਿਲਣੀ ਹੈ ਕਮਾਈ ਨਾਲ, ਸੋ ਇਸ 'ਤੇ ਹੁਣ ਗੁਰੂ ਦੇ ਸਿੱਖਿਆ ਪੰਡਤ ਕਹਿਣ ਲੱਗਾ ਮਹਾਰਾਜ ਗਰੜ ਪੁਰਾਣ ਅਤੇ ਕਥਾ ਕਰਿਆ ਕਰੇ। ਅਤੇ ਛਿਆਂ ਮਹੀਨਿਆਂ 'ਚ ਜੀਵ ਆਤਮਾ ਚੰਦ ਲੋਕ ਨਾਲ ਜਾਂਦੀ ਹੈ, ਸੂਰਜ ਲੋਕ ਰਾਣੀ ਜਾਂਦੀ ਹੈ, ਸਾਲ ਚੰਦਰਮਾ ਲੋਕ ਜਾਂਦੀ ਹੈ। ਉੱਥੇ ਮਹਾਰਾਜ ਚਾਰ ਸਿੱਖ ਸੀ, ਉਹ ਕਹਿੰਦੇ ਪੰਡਿਤ ਕਿੱਡੇ ਕਪੌੜੇ ਮਾਰੀ ਜਾਂਦਾ। ਕਹਿੰਦਾ ਮੈਂ ਤਾਂ ਉੱਥੇ ਅੱਠਾਂ ਪੈਰਾਂ 'ਚ ਦੂਆ ਕਹਿੰਦਾ ਚੌਂ 'ਚ, ਤੀਆ ਕਹਿੰਦਾ ਇੱਕ ਪੈਰ, ਚੌਥਾ ਕਹਿੰਦਾ ਇੱਕ ਛੇਣੇ 'ਚ। ਉਹ ਗੱਲਾਂ ਕਰਦੇ ਸੀ, ਪੰਡਿਤ ਨੇ ਸੁਣ ਲਈ। ਕਹਿੰਦੇ ਮਹਾਰਾਜ ਇਹ ਗ੍ਰੰਥ ਝੂਠੇ ਹੈ ਕਿ ਤੁਹਾਡੇ ਸਿੱਖ ਝੂਠੇ ਹੈ? ਗਰੜ ਪ੍ਰਾਣ ਇਹ ਲਿਖਿਆ ਤੁਹਾਡੇ ਸਿੱਖ ਇਹ ਕਹਿੰਦੇ? ਮਹਾਰਾਜ ਕਹਿੰਦੇ ਗੁਰੂ ਪਿਆਰਿਆ, ਤੇਰਾ ਪ੍ਰਾਣ ਵੀ ਠੀਕ ਆ, ਸਿੱਖ ਵੀ ਸਹੀ ਕਹਿੰਦੇ। ਤੇਰਾ ਜਿਹੜਾ ਗਰੜ ਪ੍ਰਾਣ ਆ ਉਹ ਪਾਪੀ ਪੁੰਨਿਆਂ ਦੀ ਵਿਚਾਰ ਲੈਂਦਾ, ਜਿਹੜੇ ਸਾਡੇ ਸਿੱਖ ਆ ਇਸ ਵਾਸਤਾ ਤੋਂ ਉੱਪਰ ਉੱਠ ਰਿਹਾ। ਇਸ ਵਾਸਤੇ ਜਿਹੜੇ ਸਿੱਖਾਂ ਨੂੰ ਬੁਲਾਇਆ ਉਹਨੇ ਕਿਹਾ ਸਾਡੀ ਸ਼ਿਕਾਇਤ ਇਹ ਹੋ ਗਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਦੱਸੋ ਹੈਂ ਜਿਹੜਾ ਕਹਿੰਦੇ ਇੱਕ ਛਿੰਨ ਜੀ। ਕਹਿੰਦੇ ਪੰਡਤਾਂ ਮੈਂ ਤੈਨੂੰ ਯਕੀਨ ਨਹੀਂ ਹੋਣਾ, ਸਿੱਖ ਨੂੰ ਕਹਿੰਦੇ ਇਹਨੂੰ ਦਿਖਾ ਦਿਓ। ਕਹਿੰਦੇ ਉਹ ਮੀਟੋ ਅੱਖਾਂ, ਜਿਹੜੇ ਅੱਖਾਂ ਮੀਟੀਆਂ ਇੱਕ ਛਿੰਨ ਜੇ ਦਿਖਾ ਦਿਓ। ਪੰਡਤ ਕਹਿੰਦਾ ਮੈਂ ਤਾਂ ਐਵੇਂ ਗਰੜ ਪ੍ਰਾਣ 'ਚ ਫਸਿਆ ਰਿਹਾ, ਇਹ ਗੁਰੂ ਨਾਨਕ ਦੇ ਸਿੱਖਾਂ ਦੀ ਪਹੁੰਚ ਤਾਂ ਬਹੁਤ ਦੂਰ ਆ। ਮਾਝ ਮਹਲਾ ਤੀਜਾ ਅੰਮ੍ਰਿਤ ਵਰਤੈ ਸਹਿਜ ਸੁਭਾਏ, ਗੁਰੂ ਬਿਰਲਾ ਕੋਈ ਜਨ ਪਾਏ। ਕਹਿੰਦੇ ਸਤਿਗੁਰੂ ਰੂਪੀ ਜਿਹੜੇ ਬੱਦਲ ਆ ਸਹਿਜ ਸੁਭਾਅ ਕਹਿੰਦੇ ਸੁਤੇ ਸਦ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਕਰਦੇ ਆ, ਪਰੰਤੂ ਕਹਿੰਦੇ ਕੋਈ ਬਿਰਲਾ ਹੀ ਹੈਗਾ ਜਿਹੜਾ ਉਹ ਸੇਵਕ ਸਤਿਗੁਰਾਂ ਪਾਸੋਂ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰਦਾ। ਅਤੇ ਜਿਹੜਾ ਬੰਦਾ ਰਸਤੇ 'ਤੇ ਤੁਰਿਆ ਜਾਂਦਾ ਭਟਕ ਗਿਆ ਉਹਨੂੰ ਫਿਰ ਮਜ਼ਲ ਕੀ ਮਿਲਣੀ ਹੈ? ਮਜ਼ਲ ਤਾਂ ਹੁਣ ਦਿੱਲੀ ਜਾਣਾ, ਰਾਜ ਕਿੰਨੇ ਸ਼ਹਿਰ ਆਉਂਦੇ ਆ, ਕਿੰਨੇ ਹੋਟਲ ਆਉਂਦੇ ਆ, ਕੀ ਕੁਝ ਆਉਂਦਾ, ਟੇਕੇ ਆਉਂਦੇ ਆ, ਸ਼ਰਾਬਾਂ ਆਉਂਦੇ, ਜੇ ਤਾਂ ਉਹਨਾਂ 'ਚ ਫਸ ਗਿਆ, ਉੱਥੋਂ ਉੱਠਿਆ ਉੱਥੇ ਬਹਿ ਗਿਆ, ਉੱਥੋਂ ਉੱਠਿਆ ਉਹਦਾ ਮੱਖੀ ਵਿਰਤੀ ਨਾ, ਕਦੀ ਉੱਥੇ ਬਹਿ ਗਈ ਉੱਥੇ ਬਹਿ ਗਈ, ਉਹ ਵੀ ਦਿੱਲੀ ਪਹੁੰਚ ਅਟਿਆ ਪਹੁੰਚੂਗਾ? ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਵੱਲ ਤੁਰਦੇ ਹਾਂ ਸੰਸਾਰ ਦੇ ਉੱਤੇ ਬੜੀਆਂ ਹੱਟੀਆਂ ਬੜੀਆਂ ਦੁਕਾਨਾਂ ਕਈ ਤਰ੍ਹਾਂ ਦੇ ਮੌਜ ਮੇਲੇ ਕਰ ਰਹੀ ਦੁਨੀਆ, ਉਹ ਰਾਸਤਾ ਛੱਡ ਕੇ ਭਟਕ ਜਾਵਾਂਗੇ ਫਿਰ ਮੰਜ਼ਿਲ ਨਹੀਂ ਮਿਲੇਗੀ, ਕੋਈ ਮੁਕਾਮ ਨਹੀਂ ਮਿਲੇਗਾ। ਤੁਰੇ ਚਲੋ ਨਾਮ ਬਾਣੀ ਦਾ ਆਸਰਾ ਲੈ ਕੇ, ਇੱਕ ਦਿਨ ਸਮਾਂ ਆਏਗਾ ਕਿ ਮਹਾਰਾਜ ਉੱਥੇ ਪਹੁੰਚਾ ਦੇਣਗੇ। ਪਰ ਕਈ ਬੰਦੇ ਫਿਰ ਪਹਿਲਾਂ ਤੁਰਦੇ ਆ, ਤੁਰਦੇ ਹੀ ਨਹੀਂ, ਕਈ ਤਾਂ ਸਿਲੇਸਰ ਘਰ ਬੈਠੇ ਹੈਂ ਬਰਾਈ ਵੱਲ ਦੌੜ ਰਹੇ, ਕਈ ਚੰਗੇ ਪਰ ਤੁਰਦੇ ਫਿਰ ਭਟਕ ਜਾਂਦੇ। ਉਹ ਕਹਿੰਦੇ ਵੀ ਛੇਤੀ ਸ਼ਾਇਦ ਪਹੁੰਚ ਜਾਵਾਂਗੇ, ਹੈਂ ਪਹੁੰਚਣ ਵਾਸਤੇ ਤਾਂ ਫਿਰ ਉਹ ਤਰੀਕਾ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਉਹੀ ਹੈ, ਸ਼ੁਭ ਇੱਛਾ ਵੀ ਹੋਵੇ ਅਤੇ ਸ੍ਰੇਸ਼ਟ ਵਿਚਾਰ ਵੀ ਹੋਵੇ, ਹਾਂਜੀ, ਕੇ ਬਾਸ਼ਨਾ ਨੂੰ ਸੂਖਮ ਕਰੇ, ਹਾਂਜੀ, ਅਤੇ ਫਿਰ ਉਹ ਜਾ ਕੇ ਕਿਤੇ ਹਾਂਜੀ ਪਦਾਰਥਾਂ ਵੱਲੋਂ ਬਿਰਤੀ ਟੁੱਟੇ, ਫਿਰ ਸੱਚ ਦਾ ਯਥਾਰਥ ਬਚਨ ਨੂੰ ਗ੍ਰਹਿਣ ਕਰਨ ਵਾਲਾ ਹੋਵੇ, ਅਤੇ ਫਿਰ ਜਾ ਕੇ ਤੁਰੀ ਆ ਜਿਹੜੀ ਗਿਆਨ ਦੀ ਜਿਹੜੀ ਭੂਮਿਕਾ ਮਿਲਦੀ ਹੈ। ਇਸ ਵਾਸਤੇ ਹੁਣ ਜਿਹੜੀ ਕਥਾ ਵਾਰਤਾ ਸੁਣਦੇ ਨਹੀਂ, ਉਹ ਫਿਰ ਐਂ ਕੱਚੇ ਪੇਲਿਆਂ ਦੀਆਂ ਗੱਲਾਂ ਸੁਣ ਕੇ ਭਟਕ ਜਾਂਦੇ ਆ, ਕਿ ਮਿਲਦਾ ਮਿਲਾਉਂਦਾ ਉੱਥੋਂ ਵੀ ਕੁਛ ਨਹੀਂ, ਕਿਉਂਕਿ ਰੇਤਾ ਪੀੜ ਕੇ ਤੇਲ ਤਾਂ ਨਿਕਲਣਾ ਹੀ ਨਹੀਂ, ਤੇਲ ਸਰੋਂ ਪੀੜ ਕੇ ਨਿਕਲਣਾ, ਉਹ ਵੀ ਪੱਕੀ ਹੋਵੇ ਕੱਚੀ ਜੋ ਕੁਛ ਨਹੀਂ ਰਹਿਣਾ। ਇਸ ਵਾਸਤੇ ਵੇ ਕੱਚੇ ਬੰਦੇ ਜਿਹੜੇ ਉਹ ਭਟਕ ਜਾਂਦੇ ਆ, ਜਿਹਦੀ ਪਰਪੱਕ ਅਵਸਥਾ ਉਹ ਨਹੀਂ ਭਟਕਦਾ। ਉਹ ਫਿਰ ਜੇ ਰੋਜ਼ ਸਕੂਲ ਬਦਲਦੇ ਰਹੀਏ, ਟੀਚਰ ਬਦਲਦੇ ਰਹੀਏ, ਗੁਰੂ ਉਸਤਾਦ ਬਦਲਦੇ ਰਹੀਏ, ਫਿਰ ਤਾਂ ਕੁਝ ਵੀ ਨਹੀਂ ਮਿਲਣਾ। ਮਿਲ ਜਾਏਗਾ ਲਾਲਾ, ਹੈਂ ਹਾਂ। ਇਸ ਕਰਕੇ ਗੁਰਮੁਖ ਬਿਰਲਾ ਕੋਈ ਜਨ ਪਾਏ, ਗੁਰਮੁਖ ਬਿਰਲੇ ਕੋਈ ਬਿਰਲੇ ਜਾਣਿਆ ਜਿਹੜੇ ਆਪਣਾ ਭਰੋਸਾ ਵਿਸ਼ਵਾਸ ਰੱਖ ਕੇ ਮੰਜ਼ਲ ਨੂੰ ਪਾਉਂਦੇ ਆ, ਮੁਕਾਮ ਨੂੰ ਪਾਉਂਦੇ ਆ। ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਮੁਝਾਵਣ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪੀ ਲਿਆ, ਉਹ ਸਦਾ ਤ੍ਰਿਪਤ ਹੋ ਗਿਆ, ਰੱਜ ਗਿਆ। ਫਿਰ ਇਸ ਵਾਸਤੇ ਮਹਾਰਾਜ ਕਹਿੰਦੇ ਆ, ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਅਤੇ ਉਹ ਬਖਸ਼ਾਂ ਲੈ ਲੈਂਦੇ ਆ। ਫਿਰ ਗਾਂ ਮਹਾਰਾਜ ਕਹਿੰਦੇ ਆ, ਉਹਨਾਂ 'ਤੇ ਮਹਾਰਾਜ ਉਹਨਾਂ ਨੂੰ ਵੀ ਅਧਿਕਾਰ ਦਿੰਦੇ ਆ, ਉਹ ਵੀ ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਈ ਜਾਂਦੇ। ਉਹ ਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣੇ, ਅਸੀਂ ਉਹਨਾਂ ਤੋਂ ਮਨਬਾਣੀ ਖਰੀਦ ਕਰਕੇ ਬੁਲਿਹਾਰ ਕੁਰਬਾਨ ਜਾਂਦੇ ਹਾਂ, ਜਿਹੜੇ ਗੁਰਮੁਖ ਪਿਆਰੇ ਮਹਾਂਪੁਰਖ ਨਾਮ ਰੂਪੀ ਅੰਮ੍ਰਿਤ ਨੂੰ ਪਲਾਉਂਦੇ ਆ। ਰਸਨਾ ਰਸ ਚਾਗ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਾਓ, ਉਹਨਾਂ ਦੀ ਜਿਹੜੀ ਰਸਨਾ ਆ, ਉਹ ਰਸਨਾ ਦੁਆਰਾ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਖਦੇ ਆ, ਉਹ ਸਦਾ ਰੰਗਮੈ ਨੇ, ਆਨੰਦ ਵਿੱਚ ਉਹਨਾਂ ਦੀ ਰਸਨਾ ਭਿੱਜੀ ਰਹਿੰਦੀ ਹੈ, ਰੰਗੀ ਰਹਿੰਦੀ। ਉਹ ਫਿਰ ਗੁਰੂ ਕਰੇ ਸਹਿਜੇ ਸੁਤੇ ਸਿੱਧੇ ਪਰਮਾਤਮਾ ਦੇ ਗੁਣ ਨੂੰ ਗਾਉਂਦੇ ਆ, ਕਿਉਂਕਿ ਜਿਹੜੇ ਅਭਿਆਸ ਹੋ ਜਾਂਦਾ ਅਤੇ ਸੁੱਤੇ ਪਿਆਂ ਵੀ ਉਹਨਾਂ ਦਾ ਸ਼ਬਦ ਚੱਲਦਾ ਰਹਿੰਦਾ, ਫਿਰਦੇ ਤੁਰਦੇ ਹਰ ਵੇਲੇ ਉੱਠੇ ਬੈਠੇ ਸੋਭਤ ਨਾਮ ਕਹੋ, ਨਾਨਕ ਜਨ ਕੇ ਸਦ ਕਾਮ, ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੋਦਾ ਮਾਰੇ ਇੱਕ ਸੋਨੇ ਉਲਾਏ। ਉਹ ਸਤਿਗੁਰਾਂ ਕਿਰਪਾ ਨਾ ਉਹ ਗੁਰੂ ਪਿਆਰੇ ਜਿਹੜੇ ਸਹਿਜ ਗਿਆਨ ਨੂੰ ਪਾਉਂਦੇ, ਅਤੇ ਉਹਨਾਂ ਦੀ ਜਿਹੜੀ ਦੋਹਦਾ ਦਵੈਸ਼ ਵਿਰਤੀ ਨੂੰ ਮਾਰ ਕੇ ਇੱਕ ਪਰਮਾਤਮਾ ਨਾਲ ਆਪਣੀ ਸੁਰਤੀ ਵਿਰਤੀ ਜੋੜਦੇ ਆ। ਨਜ਼ਰ ਕਰੇ ਤਾਂ ਹਰ ਗੁਣ ਗਾਵੇ, ਨਜ਼ਰੀ ਸੱਚ ਸਮਾ ਬਣਿਆ, ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਕਰਦਾ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ। ਉਹ ਸੱਚ ਮੈਂ ਫਿਰ ਨੇਚੇ ਕਰਕੇ ਨਜ਼ਰੀ ਜਿਹੜਾ ਪਰਮਾਤਮਾ ਉਹਦੇ 'ਚ ਭੇਦ ਹੋ ਜਾਂਦੇ। ਅਤੇ ਹੁਣ ਮੈਂ ਅਗਰ ਤੋਂ ਕਈ ਵਾਰੀ ਬੰਦਾ ਭਟਕ ਜਾਂਦਾ ਨਾ, ਸੰਤ ਬਾਬੂ ਜਵਾਹਰ ਲਾਲ ਸਿੰਘ ਜੀ ਦੇ ਭਤੀਜੇ ਸੀ ਕਿਰਪਾਲ ਸਿੰਘ, ਉਹ ਬਸ ਅੱਜ ਕੱਲ੍ਹ ਜਿਵੇਂ ਲੋਕਾਂ ਦਾ ਹੁਣ ਪ੍ਰਭਾਵ ਚੱਲਿਆ, ਉਹ ਉੱਥੇ ਜਾ ਕੇ ਰਾਧਾ ਸੁਣੇ ਦਾ ਨਾਮ ਲਿਆ, ਨੰਬਰ ਛਗਿਆ ਸੀ, ਉਹ ਸ਼ਹੀਦਾਂ ਨੇ ਵੀ ਬੜਾ ਕੁੱਟਿਆ, ਅਤੇ ਮਹਾਰਾਜ ਹੋਣੀ ਤਾਂ ਜੋਤੀ ਜੋਤ ਸਮਾ ਗਏ, ਉਸ ਮੰਜਾ ਚੱਕ ਕੇ ਉਹਨਾਂ ਦਾ ਉੱਥੇ ਕੋਰਟ ਮੰਨਣਾ ਨੇ ਸੰਤ ਬਾਬਾ ਹਰੀ ਸਿੰਘ ਕੋਲ ਲਗਾ, ਜਦੋਂ ਉੱਥੇ ਲਗਾਏ ਉਹ ਕਹਿੰਦੇ ਲੈ ਜਾਓ ਚਲੋ, ਉਹ ਵੀ ਜਾਣੀ ਆ, ਹੈਂ ਕਹਿੰਦੇ ਵੀ ਹੁਣ ਸ਼ੇਰਾਂ ਦਾ ਪੁੱਤ ਜਾ ਕੇ ਕੁੱਤਿਆਂ ਵੇਲਿਆਂ 'ਚ ਬੈਠੇ ਅਤੇ ਜੁੱਤੀਆਂ ਪੈਣੀਆਂ, ਤਾਂ ਅੰਮ੍ਰਿਤ ਛਕੋਗਾ ਮਾਫ਼ੀ ਮੰਗੋ, ਇਹ ਪੰਜਾਂ ਵਾਰ ਅੰਮ੍ਰਿਤ ਛੱਕ ਕੇ ਮਾਫ਼ੀ ਮੰਗੀ ਅਤੇ ਫਿਰ ਉਹਦੀ ਜਾਨ ਛੁੱਟੀ। ਇਹ ਉਹਨਾਂ ਆਪ ਵਚਨ ਸੁਣਾਇਆ। ਸੋ ਇਸ ਵਾਸਤੇ ਇਸੇ ਤਰ੍ਹਾਂ ਸੋਨੇ ਭਗਤ ਸੀਗੇ, ਉਹ ਸੰਗਤ ਬੰਦੇ ਬਹਾਦਰ ਨੂੰ ਮੁੰਡ ਕਦੀਮ ਤੋਂ ਮੰਨਦੀ ਆਉਂਦੀ ਹੈ, ਉਹਨੇ ਵੀ ਹਿਉਂ ਜਾ ਕੇ ਉੱਥੋਂ ਨਾਮ ਲਿਆ, ਉਹਨਾਂ ਨੂੰ ਬੁਖਾਰ ਚੜ੍ਹੀ ਜਾਏ ਲਏ ਨਾ, ਬੜੇ ਯਤਨ ਕੀਤੇ। ਅਤੇ ਆਹ ਜਿਹੜੇ ਕਈ ਪੁੱਛਾਂ ਬੱਚਾਂ ਉਹ ਪੁੱਛਿਆ ਕਿ ਸਿਆਣੇ ਤੋਂ, ਉਹ ਕਹਿੰਦੇ ਤੁਸੀਂ ਆਪਣਾ ਗੁਰੂ ਬਦਲ ਲਿਆ ਤਾਂ ਹੋਇਆ, ਤਾਂ ਤੁਹਾਡਾ ਕਲੇਸ਼ ਨਹੀਂ ਮੁੱਕਦਾ। ਉਹ ਹੁਣ ਉੱਥੇ ਜਾ ਕੇ ਸਾਰੇ ਰਿਆਸੀ ਮਾਫ਼ੀ ਮੰਗ ਕੇ ਆਏ ਆ ਕਿ ਹੁਣ ਲੈਣ 'ਤੇ ਲੱਗੇ ਆ, ਕਿ ਬਾਬਾ ਜੀ ਨੇ ਪਿੱਛੇ ਬਚਨ ਸੁਣਾਇਆ। ਇਸ ਤਰ੍ਹਾਂ ਫਿਰ ਜਿਹੜੇ ਗੁਰੂ ਬਦਲ ਲੈਂਦੇ ਉਹਨਾਂ ਦੀ ਕਈ ਵਾਰੀ ਹਾਲਤ ਇਹੋ ਜਿਹੀ ਹੁੰਦੀ ਹੈ। ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣ, ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਲਿਆ, ਉਹ ਤਾਂ ਸਦਾ ਤ੍ਰਿਪਤ ਹੋ ਗਏ ਰੱਜ ਗਏ, ਅਤੇ ਕਿਰਪਾ ਕਰਕੇ ਬਿਮਾਰ ਆ ਉਹਨਾਂ ਦੀ ਤ੍ਰਿਸ਼ਨਾ ਬੁਝਾ ਦਿੰਦੇ। ਆਉਂ ਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣ, ਇਸ ਤਰ੍ਹਾਂ ਮਲੇਰਕੋਟਲੇ ਹੁੰਦਾ ਸੀ, ਉੱਥੇ ਸੰਤ ਗਿਆਨੀ ਜੀ ਨੇ ਸੁਣਾਇਆ। ਅਤੇ ਉਹ ਉੱਥੇ ਉਹ ਪੀਰ ਦਾ ਬੜਾ ਸੀ, ਅਤੇ ਫਿਰ ਉਹ ਕਿ ਸਿਆਣੇ ਗੁਰਮੁਖਾਂ ਦੀ ਸੰਗਤ ਹੋ ਗਈ, ਅੰਮ੍ਰਿਤ ਛਕ ਲਿਆ, ਹਾਂਜੀ ਅੰਮ੍ਰਿਤ ਛਕ ਲਿਆ। ਅਤੇ ਉਹ ਕਹਿੰਦਾ ਪਹਿਲਾਂ ਮੈਂ ਪੀਰ ਨੂੰ ਪੁੱਛਾਂਗਾ, ਅਤੇ ਆਪਣਾ ਉੱਥੇ ਪੀਰ ਦਾ ਵੀ ਉਹ ਪੀਰਖਾਨਾ ਜਿਹਾ ਬਣਾਇਆ ਸੀ, ਉਹ ਪੀਰ ਕਹਿੰਦਾ ਵੀ ਜੇ ਤੂੰ ਅੰਮ੍ਰਿਤ ਛਕ ਲੈਂਗਾ ਫਿਰ ਤਾਂ ਮੈਂ ਕੁਝ ਨਹੀਂ ਕਹਿੰਦਾ, ਅਤੇ ਨਹੀਂ ਤਾਂ ਫਿਰ ਮੈਂ ਕਰਨਾ ਹੀ ਹਾਂ। ਖੇਤਾਂ ਪਲਾਂ ਚੇਲਾ ਬਣਾਉਂਗੇ। ਉਹ ਫਿਰ ਅੰਮ੍ਰਿਤ ਛਕਿਆ ਤੋਂ ਇੱਕ ਦਿਨ ਕਿਤੇ ਹੈਂ ਅਤੇ ਸ਼ਹੀਦਾਂ ਨੇ ਉਹ ਕਿਹਾ ਵੀ ਜੇ ਸਾਡੇ ਸਿੱਖ ਨੂੰ ਕਹਿੰਦੇ ਯਾਦ ਰੱਖੀ ਸਾਡਾ ਅੰਮ੍ਰਿਤਧਾਰੀ ਸਿੰਘ ਆ, ਜਿਹੜਾ ਅੰਮ੍ਰਿਤਧਾਰੀ ਹੈ ਸ਼ਹੀਦ ਸਿੰਘ ਵੀ ਅਤੇ ਉਹਦੀ ਰੱਖਿਆ ਕਰਦੇ ਆ, ਪਰ ਯਕੀਨ ਹੋਵੇ ਤਾਂ ਹਾਂਜੀ ਫਿਰ ਤਾਂ ਮਹਾਰੇ ਕਿਰਪਾ ਕਰਦੇ ਨਹੀਂ, ਸ਼ਹੀਦ 'ਤੇ ਮਰੋੜਾ ਵੀ ਦਿੰਦੇ ਆ ਕਿ ਤੂੰ ਹੁਣ ਗੁਰੂ ਦਾ ਅੰਮ੍ਰਿਤ ਛਕ ਕੇ ਬੇਮੁੱਖ ਹੋਇਆ ਜਿਵੇਂ ਅਕਾਲੀ ਫੂਲਾ ਸਾਨੂੰ, ਹਾਂਜੀ ਉਹ ਸਾਰੇ ਕਕਾਰ ਲਾ ਕੇ ਅੰਮ੍ਰਿਤ ਚੜ੍ਹਤਾ, ਕਹਿੰਦੇ ਲੈ ਆਪਣੀ ਸਿੱਖੀ ਸਾਂਭ ਲਾ। ਅਤੇ ਜੈਸਦਾਰ ਜੀ ਕਹਿੰਦੇ ਵੀ ਚਲੋ ਇਹ ਤਾਂ ਹੋਇਆ, ਹੁਣ ਅਸੀਂ ਅੰਮ੍ਰਿਤ ਪਲਾਇਆ ਉਹ ਕੋਹਲੂ 'ਚ ਪੀੜ ਕੇ ਕੱਢਣਾ ਵੀ ਆ, ਸਾਡਾ ਅੰਮ੍ਰਿਤ ਵੀ ਮੋੜ ਆ ਨਾ ਹੁਣ, ਕਹਿੰਦੇ ਹੁਣ ਕੋਹਲੂ 'ਚ ਪੀੜ ਕੇ ਅੰਮ੍ਰਿਤ ਕੱਢਣਾ ਵੀ ਜਿਹੜਾ ਪਲਾਇਆ ਤੇਰਾ, ਹੈਂ ਇਹ ਤਾਂ ਮੋੜ ਦਿੱਤਾ ਕਕਾਰ ਲਾ ਤੇਰਾ, ਕਹਿੰਦੇ ਜਿਹੜਾ ਅੰਮ੍ਰਿਤ ਉਹ ਵੀ ਤਾਂ ਕੱਢਣਾ ਨਾ ਜਿਹੜਾ ਪਲਾਇਆ, ਇਹ ਖਾਂਦੇ ਹੋ ਗਈ। ਇਸ ਕਰਕੇ ਉਹ ਅੰਮ੍ਰਿਤ ਪੀ ਕੇ ਜਿਹੜਾ ਇਹ ਜਾ ਕੇ ਜ਼ਹਿਰ ਪੱਕਦਾ ਉਹ ਫਿਰ ਸੁੱਖ ਨਹੀਂ, ਮਨ ਨੂੰ ਸ਼ਾਂਤੀ ਨਹੀਂ ਹੁੰਦੀ, ਉਹਦੇ ਅੰਦਰ ਨਾ ਭਟਕਣਾ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ, ਹੈਂ ਚੈਨ ਨਹੀਂ ਆਉਂਦੀ ਉਹਨੂੰ ਕਦੇ ਵੀ। ਹੋਂ ਬਾਰੀ ਜੋ ਬਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ, ਅਸੀਂ ਉਹਨਾਂ ਗੁਰਮੁਖ ਤੋਂ ਬੁਲਿਹਾਰ ਬੁਲਿਹਾਰ ਜਾਂਦੇ ਹਾਂ ਜਿਹੜੇ ਉਹ ਗੁਰਮੁਖ ਪਿਆਰੇ ਅੰਮ੍ਰਿਤ ਪੀਂਦੇ ਅਤੇ ਅੰਮ੍ਰਿਤ ਨੂੰ ਪਿਲਾਉਂਦੇ। ਰਸਨਾ ਚੱਕ ਸਾਧ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹੋ। ਉਹਨਾਂ ਦੀ ਜਿਹੜਾ ਰਸਨਾ ਆ ਉਹ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਕ ਕੇ ਸਦਾ ਰੰਗਮੈ ਨੇ ਆਨੰਦ ਵਿੱਚ ਰੰਗੀ ਰਹਿੰਦੀ ਹੈ। ਔਰ ਕਹਿੰਦੇ ਸਹਿਜੇ ਸੁਤੇ ਸਿੱਧੇ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ। ਗੁਰਪ੍ਰਸਾਦੀ ਸਹਿਜ ਗੁਪਾਏ ਦੋਦਾ ਮਾਰੇ ਇੱਕ ਸੁਣ ਲਿਵਲਾਏ। ਕਹਿੰਦੇ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਸਹਿਜ ਕਹਿੰਦੇ ਗਿਆਨ ਨੂੰ ਪਾਉਂਦਾ, ਅਤੇ ਜਿਹੜਾ ਕਹਿੰਦੇ ਦੁਬਦਾ ਦੁਵੈਸ਼ ਨੂੰ ਮਾਰ ਲੈ ਉਹ ਫਿਰ ਪਰਮਾਤਮਾ ਨਾਲ ਆਪਣੀ ਬਿਰਤੀ ਜੋੜਦਾ। ਜਿੰਨਾ ਚਿਰ ਮਨ 'ਚ ਦੁਵੈਸ਼ ਬਣੀ ਹੋਈ ਆ ਜਿਹੜੀਆਂ ਮਰਜ਼ੀ ਟੱਕਰਾਂ ਮਾਰੀ ਜਾਓ ਬਿਰਤੀ ਨਹੀਂ ਜੁੜੂਗੀ। ਕਿਸੇ ਨਾਲ ਮੋਹ ਪਿਆ, ਕਿਸੇ ਨਾਲ ਈਰਖਾ ਘਿਰਣਾ ਆ, ਬੈਰ ਵਿਰੋਧ ਆ, ਮਨ ਕਿਵੇਂ ਟਿਕੂਗਾ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸਾਹਿਬ ਸੁਮਾਵਣਾ। ਜਿਹਨਾਂ ਦੀ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ, ਉਹ ਸੱਚ ਮੈਂ ਨਿਸ਼ਚੇ ਕਰਕੇ ਫਿਰ ਨਦਰੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹਨੇਰੀ। ਕਹਿੰਦੇ ਇਹ ਨਿਰੰਕਾਰ ਕਿ ਤੂੰ ਤਾਂ ਸਮਦ੍ਰਿਸ਼ਟੀ ਵਾਲਾ ਆ, ਇਹ ਗੱਲ ਕਿਵੇਂ ਹੋਈ ਕਿ ਕਿਸੇ ਨਾਲ ਜ਼ਿਆਦਾ ਪ੍ਰੇਮ ਕਰਦਾ ਕਿਸੇ ਨਾਲ ਘੱਟ? ਕਹਿੰਦੇ ਨਹੀਂ ਐਸੀ ਗੱਲ ਨਹੀਂ, ਮਹਾਰਾਜ ਤਾਂ ਸਾਰਿਆਂ ਨਾਲ ਕਰਦੇ ਆ, ਹਾਂਜੀ ਸਾਰਿਆਂ ਤੋਂ ਉਹਨਾਂ ਦੀ ਮਿਹਰ ਦੀ ਨਜ਼ਰ ਤਾਂ ਹੈਗੀ ਆ। ਅਤੇ ਜਿਹੜਾ ਕੋਈ ਪ੍ਰੇਮ ਨਾਲ ਸੇਵਾ ਕਰਦਾ ਨਾਮ ਜਪਦਾ ਆ ਉਹਦੇ ਤਾਂ ਕਹਾਣੀ ਬਹੁਤੀ ਮਿਹਰ ਹੋ ਜਾਂਦੀ ਹੈ, ਹੈਂ ਅਤੇ ਜਿਹੜਾ ਕੋਈ ਘੱਟ ਕਰਦਾ ਉੱਥੇ ਘੱਟ ਹੁੰਦੀ ਹੈ। ਅਤੇ ਮਿਹਰ ਪੂਰੀ ਲੈਣ ਵਾਸਤੇ ਤਾਂ ਫਿਰ ਐਨ ਤਨੋ ਮਨੋ ਤੁਹਾਨੂੰ ਅਤੇ ਸੇਵਾ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ। ਕਿਸੇ ਕਹਿੰਦੇ ਥੋੜ੍ਹੀ ਆ, ਕਿਸੇ ਹਨੇਰੀ ਬਹੁਤੀ ਆ। ਕੋਈ ਤਾਂ ਬਾਹਰ ਕਿਸ਼ ਨਾ ਹੋਵੇ ਗੁਰਮੁਖ ਤੋਂ ਜੀ ਪਾਵਣਿਆ, ਆਪ ਜੀ ਦੇ ਹੁਕਮ ਤੋਂ ਬਾਹਰ ਬਗੈਰ ਤੋਂ ਕੁਝ ਹੁੰਦਾ ਹੀ ਨਹੀਂ। ਇਸ ਵਾਸਤੇ ਜਿਹੜੇ ਗੁਰਮੁਖ ਆ ਉਹਨਾਂ ਨੇ ਇਸ ਗੱਲ ਦੀ ਸੋਝੀ ਗਿਆਤ ਪ੍ਰਾਪਤ ਕੀਤੀ ਹੈ। ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ। ਗੁਰਮੁਖ ਕਹਿੰਦੇ ਜਿਹੜੇ ਉਹ ਤੱਤ ਸਿਧਾਂਤ ਪਰਮਾਤਮਾ ਦੇ ਨਾਮ ਨੂੰ ਵਿਚਾਰਦੇ ਆ, ਅਤੇ ਗੁਰਮੁਖ ਜਿਹੜੇ ਆ ਹੁਣ ਉਹਨਾਂ ਦੇ ਅੰਤਿਸ਼ਤਾਂ ਨੂੰ ਜਿਹੜੇ ਪੜ੍ਹਾ ਰਹੇ ਆ ਤੇਰੇ ਨਾਮ ਰੂਪੀ ਅੰਮ੍ਰਿਤ ਨਾਲ ਭਰੇ ਪਏ ਆ। ਇਸ ਕਰਕੇ ਉਹ ਹਮੇਸ਼ਾ ਉਸਦੇ ਵਿੱਚ ਜੁੜੇ ਰਹਿੰਦੇ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਦੇ ਪਾਵਣ ਆ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਨਾਮ ਰੂਪੀ ਅੰਮ੍ਰਿਤ ਨੂੰ ਕੋਈ ਪਾਉਂਦਾ ਨਹੀਂ, ਕਿਉਂਕਿ ਸਤਿਗੁਰਾਂ ਦੀ ਕਿਰਪਾ ਨਾਲ ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਆ ਪਾਇਆ ਜਾਂਦਾ ਹੈ। ਸਤਿਗੁਰ ਸੇਵਿਆ ਸੋਜਨ ਸੋ ਹੈ, ਅੰਮ੍ਰਿਤ ਨਾਲ ਮੰਤਰ ਮਨ ਮੋਹ ਹੈ। ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਫਿਰ ਸੇਵਾ ਕਰਦੇ ਮਨ ਕਰਕੇ, ਉਹ ਜਿਹੜੇ ਜਨ ਗੁਰਮੁਖ ਪਿਆਰੇ ਆ ਸੋ ਹੈ ਮੈਨੇ ਸੋਭ ਨਹੀਂ ਪਾਉਂਦੇ। ਔਰ ਕਹਿੰਦੇ ਜਿਹਦੇ ਅੰਦਰ ਨਾਮ ਅੰਮ੍ਰਿਤ ਹੈ ਉਹ ਸਾਰਿਆਂ ਦੇ ਮਨਾਂ ਨੂੰ ਮੋਹ ਲੈਂਦਾ, ਉਹਦੇ 'ਚ ਬਰਕਤ ਇੰਨੀ ਆ ਜਾਂਦੀ ਹੈ। ਅੰਮ੍ਰਿਤ ਨਾਮ ਮੰਤਨ ਬਾਣੀ ਰੱਤਾ ਅੰਮ੍ਰਿਤ ਸਾਹਿਬ ਸੁਣਾ ਬਣਿਆ। ਜਿਹਨਾਂ ਮਨ ਬਾਣੀ ਸਰੀਰ ਕਰਕੇ ਨਾਮ ਰੂਪੀ ਅੰਮ੍ਰਿਤ ਵਿੱਚ ਇਹਨਾਂ ਦਾ ਮਨ ਰੰਗਿਆ ਹੋਇਆ, ਉਹ ਸਹਿਜੇ ਮੈਨੇ ਸੁਤੇ ਸਿੱਧ ਹੋਰ ਨਾਮ ਵੀ ਨਾਮ ਅੰਮ੍ਰਿਤ ਦਾ ਉਪਦੇਸ਼ ਸੁਣਾਉਂਦੇ ਆ, ਉਹਨਾਂ ਨੂੰ ਵੀ ਉਸ ਰੰਗਣ ਵਿੱਚ ਰੰਗ ਦਿੰਦੇ ਆ। ਮਨ ਭੂਲਾ ਦੂਜਿਆ ਭਾਏ ਕੋ ਆਏ, ਨਾਮ ਨਾ ਲੇਵੇ ਮਰੇ ਵਿਖਾਏ। ਜਿਹੜੇ ਨਾਮ ਤੋਂ ਭੁੱਲੇ ਹੋਏ ਆ ਉਹ ਮਨ ਦਵੈਤ ਭਾਵ ਵਿੱਚ ਹਾਂਜੀ ਖੁਆਏ ਭੁੱਲ ਰਹੇ ਆ। ਕਹਿੰਦੇ ਨਾਮ ਜਪਦੇ ਨਹੀਂ ਅਤੇ ਵਿਸ਼ਿਆਂ ਰੂਪੀ ਜ਼ਹਿਰ ਆ ਇਹਦੇ ਖਾਣ ਵਿੱਚ ਉਹ ਮਰਦੇ ਆ। ਆਂਦਨ ਸਦਾ ਬੇਸ਼ਕਾ ਮੈਂ ਵਾਸਾ ਦਿਨ ਸੇਵਾ ਜਨਮ ਗਵਾਵਣ, ਉਹਦਾ ਦਿਨ ਰਾਤ ਜਿਹੜਾ ਸਦਾ ਵਿਸ਼ਿਆਂ ਵਿਕਾਰਾਂ ਦੀ ਗੰਦਗੀ 'ਚ ਨਿਵਾਸ ਆ, ਘੂੰਡ ਬਣ ਕੇ ਗੰਦ ਪਰੋਲਦੇ ਆ। ਕਹਿੰਦੇ ਉਹਨਾਂ ਨੇ ਗੁਰੂ ਦੀ ਸੇਵਾ ਤੋਂ ਬਿਨਾਂ ਆਪਣਾ ਜਿਹੜਾ ਮਨੁੱਖ ਜਨਮ ਆ ਉਹ ਵਿਅਰਥ ਗਵਾ ਲਿਆ ਹੈ। ਅੰਮ੍ਰਿਤ ਪੀਵੇ ਜਿਸ ਨੂੰ ਆਪ ਪੀ ਆਏ, ਗੁਰਪ੍ਰਸਾਦ ਸਹਿਜ ਲਿਵਲਾਏ। ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪ ਹੀ ਨਾਮ ਰੂਪੀ ਅੰਮ੍ਰਿਤ ਪਿਲਾਉਂਦੇ ਆ, ਉਹ ਸਤਿਗੁਰਾਂ ਦੀ ਕਿਰਪਾ ਸਹਿਜ ਹਾਂਜੀ ਫਿਰ ਨਿਰਵਿਕਲਪ ਹਾਂਜੀ ਸਮਾਧੀ ਵਿੱਚ ਬਿਰਤੀ ਜੋੜ ਲੈਂਦੇ ਆ, ਕੋਈ ਪੁਰਨਾ ਹੀ ਨਹੀਂ ਰਹਿ ਜਾਂਦਾ, ਆਨੰਦ ਸਰੂਪ ਦੇ ਵਿੱਚ ਉਹ ਮਸਤ ਹੋ ਜਾਂਦੇ ਆ। ਪੂਰਨ ਪੂਰਿਆ ਸਵੇ ਆਪੇ ਗੁਰਮਤ ਨਜ਼ਰੀ ਆ ਬਣਿਆ, ਉਹ ਪਰਮਾਤਮਾ ਸਾਰੀਆਂ ਜਗ੍ਹਾ 'ਚ ਆਪ ਹੀ ਪਰਿਪੂਰਨ ਹੋ ਰਿਹਾ। ਜਿਹੜੇ ਗੁਰੂ ਦੀ ਮਤ ਨੂੰ ਧਾਰਨ ਵਾਲੇ ਆ ਨਜ਼ਰੀ ਪਰਮਾਤਮਾ ਹਾਂਜੀ ਉਹਨਾਂ ਨੂੰ ਸਾਰੇ ਨਜ਼ਰ ਆ, ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਆ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ। ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀਤ ਨਹੀਂ, ਆਪੇ ਕੋਈ ਉਹ ਜਿਹੜਾ ਨਿਰੰਜਨ ਸ਼ੁੱਧ ਪਰਮਾਤਮਾ ਆਪ ਉਹ ਸੁਤੰਤਰ ਆ, ਕਿ ਇਹਦੇ ਅਧੀਨ ਥੋੜ੍ਹੀ ਹੈ। ਕਹਿੰਦੇ ਜਿਸ ਪਰਮਾਤਮਾ ਨੇ ਸਾਰੀ ਸਿੰਘ ਸਿਰਜੀ ਮੈਨੇ ਬਣਾਇਆ ਉਹਨਾਂ ਆਪੇ ਹੀ ਹੋਈ, ਆਪੇ ਫਿਰ ਬੁਲਾਈ ਹੈ, ਮਲਾਈ ਹੈ, ਛੁਪਾਈ ਹੈ ਹਾਂਜੀ, ਕਿਉਂਕਿ ਇਸ ਵਾਸਤੇ ਬਣਾਉਣ ਵਾਲਾ ਵੀ ਉਹੀ ਹੈ, ਰੱਖਣ ਵਾਲਾ ਵੀ ਉਹੀ ਹੈ, ਅਤੇ ਇਹਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸਾਹਿ ਸੰਭਾਲ ਬਣਿਆ। ਮਹਾਰਾਜ ਕਹਿੰਦੇ ਹੇ ਗੁਰੂ ਪਿਆਰਿਆ ਸਦਾ ਤੂੰ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰ, ਇਹ ਤਾਂ ਸੁਤੇ ਸਿੱਧੇ ਸਤਿਸਰੂਪ ਸੰਭਾਲ ਜਾਏਗਾ ਹਾਂਜੀ। ਇੱਕ ਆਪਣੇ ਯਤਨ ਕਰਕੇ ਟੱਕਰਾਂ ਮਾਰਨੀਆਂ, ਇੱਕ ਗੁਰੂ ਦੀ ਕਿਰਪਾ ਆ, ਅਤੇ ਫਰਕ ਇੰਨਾ। ਇਸ ਵਾਸਤੇ ਕਈ ਤਾਂ ਟੱਕਰਾਂ ਮਾਰਦੇ ਨਾ ਕਿ ਐਂ ਰੱਬ ਮਿਲ ਜੂ ਐਂ ਮਿਲ ਜੂ, ਉਹ ਟੱਕਰਾਂ ਹੀ ਆ। ਅਤੇ ਜਿਹੜਾ ਹੈ ਗੁਰੂ ਦੀ ਬਖਸ਼ਿਸ਼, ਉਹ ਮਹਾਰਾਜ ਇੱਕ ਖਿੰਨ 'ਚ ਹੀ ਕਿਰਪਾ ਕਰ ਦਿੰਦੇ, ਜਿਹੜੇ ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਬਾਜ ਮਹੱਲਾ ਤੀਜਾ, ਸੇਤਾ ਚਲਾ ਗਏ ਜੋ ਦੁੱਧ ਪਾਏ, ਸਦਾ ਸਹਿਜ ਸੇਵਾ ਸਹਿਜ ਸੁਭਾਏ, ਕਰੇ ਪਰਮਾਤਮਾ ਤੈਨੂੰ ਭਾਗ ਆਇਆ, ਉਹ ਸੱਚਾ ਨਾਮ ਜਪਣ ਜਲਾ ਗਿਆ, ਉਹ ਸਹਿਜ ਸੁਭਾਅ ਤੋਂ ਦੇ ਸ਼ਾਂਤੀ ਸੁਭਾਅ ਨਾਲ ਸਦਾ ਸੱਚੇ ਨਾਮ ਦੀ ਸੇਵਾ ਕਰਦੇ, ਨਾਮ ਜਪਦੇ ਰਹਿੰਦੇ ਹਾਂਜੀ, ਯਕੀਨ ਰੱਖ ਕੇ ਤੁਰੇ ਰਹਿੰਦੇ। ਸੱਚਾ ਸਭ ਸੱਚਾ ਸਾਲਾ ਹੀ ਸੱਚਾ ਮੇਲ ਮਲਾ ਬਣਿਆ, ਕਹਿੰਦੇ ਉਹ ਸੱਚੇ ਸਤਸੰਗ ਵਿੱਚ ਆਪਣਾ ਮੇਲ ਜਿਹੜਾ ਆ ਮਿਲਾ ਦਿੰਦੇ, ਆਪਣੇ ਆਪ ਨੂੰ ਮਿਲਾ ਲੈਂਦੇ, ਸੰਗ ਵਿੱਚ ਭੇਦ ਹੋ ਜਾਂਦੇ ਆ। ਔਰ ਸੱਚੇ ਸਤਿਗੁਰਾਂ ਦਾ ਉਪਦੇਸ਼ ਜਿਹੜਾ ਆ ਹਾਂਜੀ, ਅਤੇ ਉਹ ਸੱਚੇ ਨਾਮ ਨੂੰ ਸਲਾਹੁਣਾ ਕਰਦੇ ਆ, ਉਸਤ ਕਰਦੇ ਆ, ਅਤੇ ਸੱਚਾ ਜਿਹੜਾ ਪਰਮਾਤਮਾ ਆਪਣਾ ਮੇਲ ਬਖਸ਼ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਬਹੁ ਵਾਰੀ ਜੋ ਵਾਰੀ ਸੱਚ ਸਲਾਹ ਆਉਣੇ ਆ, ਕਹਿੰਦੇ ਅਸੀਂ ਤਨ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਜਿਹੜੇ ਸੱਚੇ ਨਾਮ ਦੀ ਸਲੌਤਾ ਉਸਤ ਵਡਿਆਈ ਕਰਦੇ ਹਨ। ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ ਰਹੋ, ਜਿਹੜੇ ਸੱਚੇ ਨਾਮ ਨੂੰ ਧਿਆਉਂਦੇ ਉਹ ਸੱਚ 'ਚ ਮਿਲ ਗਿਆ। ਅਕੀਰ ਪੇ ਕਹਿੰਦੇ ਸੱਚ ਮੈਨੇ ਨੇਚੇ ਕਰਕੇ ਸੱਚਾ ਜਿਹੜਾ ਪਰਮਾਤਮਾ ਉਹਦੇ 'ਚ ਭੇਦ ਹੋ ਜਾਂਦੇ ਆ। ਗਿਆਨ ਦੇ ਸਾਹ ਸੱਚ ਤੁਲਨੀ ਸਾਹਿਬ ਗੁਰਪ੍ਰਸਾਦੀ ਮਨ ਵਸਾਈ, ਜਿੱਥੇ ਵੀ ਗਿਆਨ ਦੇ ਸੰਦੇਹ ਸਾਰੀਆਂ ਜਗ੍ਹਾ ਸੱਚਾ ਪਰਮਾਤਮਾ ਨਜ਼ਰ ਆਉਂਦਾ, ਸਤਿਗੁਰਾਂ ਦੀ ਕਿਰਪਾ ਨਾਲ ਉਹ ਮਨ ਵਿੱਚ ਆ ਕੇ ਵੱਸਦਾ ਹੈ। ਕਿਉਂਕਿ ਸਤਿਗੁਰਾਂ ਦੀ ਕਿਰਪਾ ਨਾਲ ਇਹ ਦ੍ਰਿਸ਼ਟੀ ਜਿਹੜੀ ਉਹਨਾਂ ਗੁਰਮੁਖਾਂ 'ਚ ਆ ਕੇ ਨਿਵਾਸ ਕਰਦੀ ਹੈ। ਸਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣਾਗ ਬਖਾਨਣ, ਜਿਨ੍ਹਾਂ ਦੀ ਰਸਨਾ ਸੱਚੇ ਨਾਮ ਦੇ ਜਪਣ ਵਿੱਚ ਰਤੀ ਹੋਈ ਹੈ। ਕੰਨਾਂ ਨਾਲ ਵੀ ਸੱਚਾ ਨਾਮ ਸੁਣਦੇ ਆ, ਰਸਨਾ ਨਾਲ ਵੀ ਜਪਦੇ ਆ, ਆਖ ਮੂੰਹ ਵੀ ਸੱਚ ਦਾ ਹੀ ਬਖਾਨਣ ਆ, ਬਖਿਆਨ ਕਥਨ ਕਰਦੇ ਆ, ਉਹਨਾਂ ਦਾ ਤਨ ਵੀ ਸੱਚਾ, ਸਰੀਰ ਵੀ ਸਫਲ ਆਇਆ। ਮਨਸਾ ਮਾਰ ਸੱਚ ਸੁਣਾਣੀ, ਇਨ ਮਨ ਬੀਠੀ ਤਾਂ ਵਿਆਵਣ ਜਾਣੀ। ਮਨਸਾ ਜਦੋਂ ਬਾਦਸ਼ਾਹ ਨੂੰ ਮਾਰ ਕੇ ਬਿਰਤੀ ਜਿਹੜੀ ਸੀ ਸੱਚ ਸਰੂਪ ਪਰਮਾਤਮਾ ਵਿੱਚ ਸਮਾ ਗਈ, ਫਿਰ ਕਹਿੰਦੇ ਉਸ ਵੇਲੇ ਮਨ ਕਰਕੇ ਇਹ ਜਿਹੜਾ ਜੀਵ ਸੀ ਇਸਨੇ ਇਸ ਗੱਲ ਨੂੰ ਅੱਖਾਂ ਨਾਲ ਦੇਖ ਲਿਆ ਕਿ ਸਾਰੀ ਦੁਨੀਆ ਆਉਣ ਜਾਣ ਵਾਲੀ, ਇਹਨਾਂ ਦੇ ਮੋਹ 'ਚ ਪੈ ਕੇ ਤੂੰ ਆਪਣਾ ਸਮਾਂ ਕਿਉਂ ਵਿਅਰਥ ਗੁਆ ਰਿਹਾ। ਸਤਿਗੁਰ ਸੇਵੇ ਸਦਾ ਮਨ ਨਿਰਮਲ ਨਿਸ਼ਚਰ ਵਾਸਾ ਪਾਵਣਿਆ, ਸਤਿਗੁਰ ਸੱਚੇ ਪਾਏ ਸੇਵਾ ਕਰਨਾ ਸਦਾ ਜਿਹੜਾ ਮਨ ਇਸਤਤ ਹੋ ਜਾਂਦਾ, ਟਿਕ ਜਾਂਦਾ ਆ, ਔਰ ਫਿਰ ਉਹ ਸਰੂਪ ਰੂਪੀ ਘਰ ਵਿੱਚ ਨਿਵਾਸ ਟਿਕਾਣਾ ਪਾ ਲੈਂਦੇ। ਹੁਣ ਦੇਖੋ ਕਹਿੰਦੇ ਉਹ ਉਹਨਾਂ ਦੇ ਮੂੰਹਾਂ ਜਿਹੜੇ ਉਹ ਬੜੇ ਤਕੜੇ ਸ਼ਾਹੂਕਾਰ ਸੀਗੇ, ਇਸਤਰੀ ਪੁਰਸ਼ ਦੇ, ਅਤੇ ਬੱਚਾ ਹੋਏ ਹੈ ਨਾ। ਹੁਣ ਮਨ ਨੂੰ ਲਾਉਣ ਵਾਸਤੇ ਉਹਨਾਂ ਨੇ ਫਿਰ ਬਹੁਤ ਸੋਹਣਾ ਬਗੀਚਾ ਬਣਾਇਆ, ਉਹ ਲਾਲ ਛੇਣੀ ਫੁਲਵਾੜੀ, ਅਤੇ ਫਿਰ ਇੱਕ ਮੰਦਰ ਬਣਾ ਲਿਆ। ਸਾਗਰਾਂ ਦੀ ਪੂਜਾ ਕਰਨੀ, ਇਸ਼ਨਾਨ ਕਰਾਉਣਾ, ਦੋਨੋਂ ਵੇਲੇ ਜਲ ਪਾਣੀ, ਲੰਗਰ ਪਾਣੀ ਦਾ ਭੋਗ ਲਾਉਣਾ, ਆਰਤੀ ਉਤਾਰਨੀ, ਹਾਂਜੀ ਗਲੀਆਂ ਖੜਕਾਉਣੀਆਂ, ਪੂਜਾ ਕਰਨੀ, ਸਿਰ ਛਾਪਾ, ਸਾਰੀ ਸੇਵਾ ਕਰਨੀ ਸਾਗਰਾਂ ਦੀ। ਇਸ ਤਰ੍ਹਾਂ ਸਮਾਂ ਤੂੰ ਬੱਚਾ ਆਇਆ ਨਾ, ਅਤੇ ਇੱਧਰ ਮਨ ਲਾ ਲਿਆ ਅਤੇ ਇੱਧਰ ਲੱਗੇ ਹਨ। ਉਹ ਕੁਦਰਤੀ ਕੋਈ ਬਰਾਤ ਜਾ ਰਹੀ ਸੀ, ਬਰਾਤ ਜਾ ਰਹੀ ਸੀ ਅਤੇ ਡਾਕੂਆਂ ਨੇ ਹਮਲਾ ਕਰਤਾ, ਅਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਕਿਹਾ ਵੀ ਲੁੱਟੇ ਪੁੱਟੇ ਜਾਣਗੇ, ਤੁਸੀਂ ਮਹਾਰਾਜ ਦਸਮ ਪਾਤਸ਼ਾਹ ਸਿੰਘ ਸੀ। ਅਤੇ ਉਸਨੇ ਫਿਰ ਸ਼ਸਤਰ ਫੜ ਕੇ ਹਾਂਜੀ ਉਹਨਾਂ ਨੂੰ ਭਜਾਇਆ, ਅਤੇ ਉਹ ਲੜਕੀ ਦੀ ਵੀ ਜਿਸ ਉਚਾਈ 'ਤੇ ਲੁੱਟ ਖਸੁੱਟ ਤੋਂ ਬਚਾ ਦਿੱਤੇ। ਪਰ ਉਹ ਇਕੱਲਾ ਸੀ, ਉਹ ਜ਼ਿਆਦਾ ਸੀ ਬਰਾਤੀ, ਅਤੇ ਪਰ ਉਹਨਾਂ ਨਾਲ ਜੂਈ ਦਾ ਬਹੁਤ ਜ਼ਖਮੀ ਹੋ ਗਿਆ, ਡਿੱਗ ਪਿਆ। ਅੱਛਾ ਇਹ ਜਿਹੜੇ ਸੋਹਣਾ ਮੋਹਣਾ ਸੀ ਉਹ ਮੰਦਰ ਟਾਗਰਾਂ ਇਸ਼ਨਾਨ ਕਰਾਉਣ ਲਈ ਹਾਂਜੀ ਘੜਾ ਪਾਣੀ ਦਾ ਲਈ ਜਾ ਰਿਹਾ ਸੀ। ਉਹ ਕਹੇ ਪਾਣੀ ਪਾਣੀ ਹਾਏ ਪਾਣੀ, ਹਾਂਜੀ ਸੁਣ ਤਾਂ ਲਿਆ, ਇਹ ਕਹਿਣ ਤੇ ਪਾਣੀ ਤਾਂ ਅਸੀਂ ਠਾਕਰਾਂ ਦੇ ਲਈ ਜਾ ਰਹੇ ਹਾਂ ਇਸ਼ਨਾਨ ਕਰਾਉਣਾ, ਤੈਨੂੰ ਬੰਦੇ ਨੂੰ ਕਿਵੇਂ ਦੇਈਏ। ਉਹ ਕਹਿੰਦੇ ਤੁਸੀਂ ਠਾਕਰਾਂ ਦੇ ਪ੍ਰੇਮੀ ਕੌਣ ਨੇ, ਠਾਕਰਾਂ ਦਾ ਵਾਸਤਾ, ਮੈਨੂੰ ਪਾਣੀ ਪਿਲਾ ਦਿਓ। ਪਾਣੀ ਪਿਲਾਇਆ ਨਾ, ਹੈਂ ਉਹ ਗੁਰਸਿੱਖ ਦੇ ਮੂੰਹੋਂ ਨਿਕਲਿਆ, ਜਾਓ ਠਾਕਰਾਂ ਦੇ ਦਰਸ਼ਨ ਨਹੀਂ ਹੋਣੇ, ਠਾਕਰਾਂ ਦੇ ਦਰਸ਼ਨ ਨਹੀਂ ਹੋਣੇ। ਮਨ 'ਤੇ ਬੜਾ ਬੋਝ, ਫਕੀਰ ਉਹ ਸਿੱਖ ਤਾਂ ਚਾਲੇ ਪਾ ਗਿਆ। ਅਸੀਂ ਹੁਣ ਇਹ ਨਹੀਂ ਕਿਹਾ ਵੀ ਕਿਵੇਂ, ਹੁਣ ਉਹ ਪੂਜਾ ਵੀ ਕਰਦੇ ਆ, ਮਨ ਚਾਟ ਰਹਿੰਦਾ, ਬਿਰਤੀ ਜੁੜਦੀ ਨਹੀਂ, ਉਹ ਮੋਹਰੇ ਗੱਲ। ਬਸ ਫਿਰ ਕਹਿੰਦੇ ਹੁਣ ਕਿਵੇਂ, ਚਲੋ ਆਨੰਦਪੁਰ ਚੱਲਦੇ ਹਾਂ। ਉੱਥੇ ਜਿਹੜੇ ਚਲੇ ਗਏ ਅਤੇ ਉੱਥੇ ਮਹਾਰਾਜ ਨੇ ਵੀ ਕਿਹਾ ਵੀ ਇਹਨਾਂ ਨੂੰ ਆਉਣ ਨਾ ਦਿਓ। ਉਹ ਨਹੀਂ ਕਿਹਾ ਹੁਣ ਕਿਵੇਂ ਕਰੀਏ, ਮਹਾਰਾਜ ਜਾਣੀ ਜਾਣ। ਉੱਥੇ ਫਿਰ ਇੱਕ ਮਾਲੀ ਸੀ ਕੇਸਰ ਸਿੰਘ, ਉਹ ਰੋਜ਼ ਫੁੱਲ ਤਿਆਰ ਕਰਦਾ ਹੁੰਦਾ ਸੀ ਅਤੇ ਹਾਰ ਗੁੰਦ ਕੇ ਮਾਤਾ ਜੀ ਕੌਰ ਜੀ ਨੂੰ ਦੇ ਕੇ ਆਉਣਾ। ਮਾਤਾ ਜੀ ਨੇ ਫਿਰ ਸਤਿਗੁਰਾਂ ਨੂੰ ਹਾਰ ਪਹਿਨਾਉਣਾ ਅਤੇ ਮਹਾਰਾਜ ਆਸ਼ੀਰਵਾਦ ਲੈਣੇ ਅਤੇ ਉੱਥੇ ਫਿਰ ਇਹ ਫੁੱਲਾਂ ਦੀ ਸੇਵਾ ਕਰਨ ਲੱਗ ਪਿਆ। ਪਿਆਰ ਨੂੰ ਫੁੱਲ ਬਚਾਉਣੇ ਪਏ, ਸਰਦੀ ਕੋਰੇ ਨਾ ਮਾਰੇ ਨਾ ਜਾਣ। ਸਮਾਂ ਬੀਤਦਾ ਰਿਹਾ। ਅੱਛਾ ਉਹ ਕੇਸਰ ਨੂੰ ਕਿਤੇ ਗਿਆ ਸੀ ਅਤੇ ਰੋਡਾ ਜਿਹੜਾ ਸੀ ਅਤੇ ਉਹ ਆਇਆ ਫਕੀਰ, ਉਹ ਕਹਿੰਦਾ ਮੈਨੂੰ ਫੁੱਲ ਚਾਹੀਦੇ ਆ। ਕਹਿੰਦੇ ਵੀ ਫੁੱਲ ਤਾਂ ਮਹਾਰਾਜ ਲਈ ਹੈ ਅਤੇ ਮਾਲੀ ਮਾਲਕ ਇੱਥੇ ਹੈ ਨਹੀਂ, ਉਹਦੀ ਇਜਾਜ਼ਤ ਬਿਨਾਂ ਕਿਵੇਂ ਦੇਈਏ। ਹਾਂਜੀ ਉਹ ਕਹਿੰਦਾ ਤੁਹਾਡੀ ਮਰਜ਼ੀ। ਅੱਛਾ ਫਿਰ ਇਹ ਮਨ ਨੂੰ ਹੋਏ ਕਿ ਅੱਗੇ ਇੱਕ ਸ਼ਰਾਬ ਤਾਂ ਲਿਆ ਨਹੀਂ ਕਿ ਹੁਣ ਇਹ ਫਕੀਰ ਮੰਗਦਾ ਅਤੇ ਹੁਣ ਨਹੀਂ ਫੁੱਲ ਦੇ ਰਿਹਾ। ਉਹ ਬਸੁਰਤ ਹੋ ਕੇ ਡਿੱਪਿਆ ਅਤੇ ਉਹ ਰੋਡਾ ਜਿਹੜਾ ਸੀ ਮਲਾਲੀ ਉਹ ਫੁੱਲ ਲੈ ਕੇ ਚਲੇ ਗਿਆ ਅਤੇ ਮਾਰਨ ਨੂੰ ਭੇਟ ਕੀਤੀ। ਜਿਹੜੇ ਕੀਤੇ ਮਹਾਰਾਜ ਕਹਿੰਦੇ ਫੁੱਲਾਂ ਦੇ ਵਿੱਚ ਤਾਂ ਅੱਜ ਸੁਗੰਧੀ ਕੋਈ ਵੱਖਰੀ ਹੈ, ਇਸ ਵਾਸਤੇ ਰੋਡਾ ਮਲਾਲੀ ਕਿ ਪਲਾਲੀ ਮਹਾਰਾਜ ਕਹਿਣ ਲੱਗੇ। ਇਸ ਵਾਸਤੇ ਫਿਰ ਉਹ ਬਸੁੱਧ ਪਾਇਆ ਅਤੇ ਹੁਣ ਇਸ ਵੇਲੇ ਆਪਣੇ ਕੇਸਰ ਨੂੰ ਉਹਨਾਂ ਫੁੱਲਾਂ ਦੀ ਮਾਲਾ ਲੱਗਿਆ ਅਤੇ ਮਾਤਾ ਜੀ ਨੂੰ। ਮਹਾਰਾਜ ਕਹਿੰਦੇ ਵੀ ਸੁਗੰਧੀ ਵੱਖਰੀ ਹੈ, ਇੱਧਰ ਇਹਨੇ ਅਥਰੂ ਡਿਗਣ ਰੋਣ ਡਿਆ ਅਤੇ ਬਸੁੱਧ ਪਾਇਆ ਅਤੇ ਅੱਗੇ ਇੱਕ ਸ਼ਰਾਬ ਲਿਆ ਨਹੀਂ ਹੁਣ ਹੋਰ ਪੈ ਗਿਆ। ਬਸ ਜੀ ਫਿਰ ਉਹ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਆਪ ਉੱਥੋਂ ਚੱਲ ਪਿਆ, ਅੰਦਰ ਜੰਮੀ ਸੀ ਜਿਲੇ ਆਏ ਬਸੁੱਧ ਪਏ ਸੀ ਅਤੇ ਮਹਾਰਾਜ ਨੇ ਫਿਰ ਹਾਂਜੀ ਫਿਰ ਪ੍ਰਾਣ ਨੂੰ ਪੁੱਤੇ ਰੂਪ ਹੈ ਅਤੇ ਮਹਾਰਾਜ ਨੇ ਕਿਹਾ ਭਾਈ ਦਇਆ ਸਿੰਘ ਜੀ ਨੂੰ ਜਲ ਲਿਆਓ। ਜਲ ਜਿਹੜਾ ਸੀ ਮੂੰਹ ਦੇ ਵਿੱਚ ਪਾਇਆ, ਮਿਰਤਕ ਕੌਰ ਜੀ ਬਾਲਣ ਹਾਰ ਭੁੱਖਿਆ ਸੀ, ਉਸ ਹਾਰ ਮਹਾਰਾਜ ਨੇ ਫਿਰ ਉਹਨਾਂ ਨੂੰ ਸੁਰਜੀਤ ਕੀਤਾ, ਜਲ ਪਾਖਾਂ ਖੋਲੀਆਂ, ਦਰਸ਼ਨ ਕੀਤੇ। ਕਹਿੰਦੇ ਅੱਗੇ ਤੁਸੀਂ ਦਰਸ਼ਨ ਲੋਚਦੇ ਸੀ, ਹੁਣ ਅਸੀਂ ਦਰਸ਼ਨ ਦੇਣ ਆਏ ਹਾਂ, ਕਿਉਂਕਿ ਤੁਹਾਡੇ ਜਿਹੜੇ ਅਥਰੂ ਸੀ, ਅਥਰੂ ਜਿਹੜੇ ਹਿਰਦੇ ਨੂੰ ਸ਼ੁੱਧ ਕਰ ਦਿੰਦੇ ਆ, ਹਿਰਦਾ ਸਾਫ਼ ਕਰ ਦਿੰਦੇ, ਪਾਪ ਧੋ ਦਿੰਦੇ। ਇਹ ਮਹਾਰਾਜ ਨੇ ਉਹਨਾਂ 'ਤੇ ਮਿਹਰ ਕੀਤੀ ਅਤੇ ਉਹ ਜਿਹੜੀ ਆਵਾਜ਼ ਆਉਂਦੀ ਸੀ ਦਰਸ਼ਨ ਨਹੀਂ ਹੋਣੇ, ਦਰਸ਼ਨ ਨਹੀਂ, ਮਹਾਰਾਜ ਦਰਸ਼ਨ ਦੇ ਕੇ ਫਿਰ ਕਰਤਾਰਥ ਕੀਤਾ। ਗੱਲ ਹੈ ਗੁਰੂ 'ਤੇ ਯਕੀਨ ਰੱਖੀ, ਇੱਕ ਸਾਲ ਦੇਖ ਲਓ ਇਸ ਤਰ੍ਹਾਂ ਹੀ ਫਿਰ ਉਹ ਫੁੱਲਾਂ ਦੀ ਸੇਵਾ ਕਰਦੇ ਰਹੇ। ਫਿਰ ਹਾਰ ਗਿਆ, ਫਿਰ ਮਹਾਰਾਜ ਆਏ, ਫਿਰ ਦਰਸ਼ਨ ਹੋਏ, ਅਤੇ ਜੇ ਭਟਕ ਜਾਏ ਫਿਰ ਬੜੀ ਮੁਸ਼ਕਲ ਗੱਲ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਤੇ ਉਹਦੇ ਨਾਮ ਨੂੰ ਚੇਤੇ ਕਰ ਕਿ ਤੂੰ ਸੁਤੇ ਸਿੱਧੀ ਉਹਦੇ ਨਾਮ ਦੇ ਵਿੱਚ ਸਮਾ ਜਾਏਗਾ। ਹਾਂਜੀ ਇਸ ਵਾਰ ਮਾਝ ਮਲਾ ਤੀਜਾ ਸੇ ਸੱਚ ਲੱਗੇ ਜੋ ਤੁਸ ਪਾਏ, ਉਹ ਸੱਚ ਲੱਗੇ ਜਿਹੜੇ ਤੈਨੂੰ ਪਾਉਂਦੇ, ਸਦਾ ਸੱਚ ਸੇਵੇ ਸਹਿ ਸਵਾਇ, ਉਹ ਸਹਿ ਸਵਾਇ ਸੁਤੇ ਸੇ ਸੱਚ ਸ਼੍ਰੀ ਪਰਮਾਤਮਾ ਨੂੰ ਸੇਵੇ, ਉਹਦੀ ਸੇਵਾ ਕਰਦੇ ਹੈ, ਉਹਦਾ ਚਿੰਤਨ ਕਰਦੇ ਹੈ, ਉਹ ਫਿਰ ਸ਼ਾਂਤੀ ਸੁਭਾਅ ਨਾਲ ਟਕਾ ਕੇ ਮਨ ਨੂੰ ਲੱਗੇ ਰਹਿੰਦੇ ਆ, ਉਹ ਚਾਟ ਨਹੀਂ ਹੁੰਦੇ, ਕਾਲੇ ਨਹੀਂ ਪੈਂਦੇ। ਹੁਣ ਤਾਂ ਤੱਤ 'ਤੇ ਕੋਈ ਚੀਜ਼ ਪੀਓਗੇ ਬੁੱਲ ਸੜਨਗੇ, ਜੀਭ ਸੜੂਗੀ। ਹਾਂਜੀ ਅਤੇ ਜੇ ਉਹਨੂੰ ਹਿਸਾਬ ਨਾ ਕਰੀਏ ਫਿਰ ਕੋਈ ਤਕਲੀਫ਼ ਨਹੀਂ, ਅੰਦਰ ਜਾ ਕੇ ਤਕਲੀਫ਼ ਨਹੀਂ। ਇਸ ਕਰਕੇ ਸਹਿਜ ਦਾ ਮਾਰਗ ਆ ਇਹ, ਕਾਲੀ ਦਾ ਮਾਰਗ ਨਹੀਂ। ਸੱਚਾ ਸ਼ਬਦ ਸੱਚਾ ਸਾਲਾ ਹੀ ਸੱਚਾ ਮੇਲ ਮਿਲਾ ਬਣਿਆ, ਸੱਚਾ ਸਤਸੰਗ ਦਾ ਜਿਹੜਾ ਮੇਲ ਹੈ ਇਹਦੇ 'ਚ ਆਪਣੇ ਮਿਲਾ ਕੇ ਸੱਚੇ ਸਾਧਾਂ ਦਾ ਉਪਦੇਸ਼ ਆ, ਜਦੋਂ ਸੱਚੇ ਮਾਲਕ ਨੂੰ ਸਲਾਹਣਾ ਕਰੇ, ਸੱਚਾ ਜਿਹੜਾ ਪਰਮਾਤਮਾ ਆਪਣਾ ਮੇਲ ਬਖਸ਼ ਕੇ ਗੁਰੂ ਦੁਆਰਾ ਉਹਨੂੰ ਮਿਲਾ ਲੈਂਦਾ। ਹਾਂ ਵਾਰੀ ਜੋ ਵਾਰੀ ਸੱਚ ਸਲਾਹ ਨੇ, ਅਸੀਂ ਮਨਵਾਣੀ 'ਚ ਬਲਿਹਾਰ ਜਾਂਦੇ ਹਾਂ ਜਿਹੜੇ ਸੱਚੇ ਦੀ ਉਸਤ ਕਰਦੇ ਹਨ। ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸੰਭਾਵਣਿਆ ਰਾਓ, ਜਿਹੜੇ ਸੱਚੇ ਨਾਮ ਨੂੰ ਧਿਆਉਂਦੇ ਉਹ ਸੱਚ 'ਚ ਮਿਲ ਗਏ। ਅਖੀਰ ਸੱਚ ਨੇਚੇ ਕਰਕੇ ਸੱਚੇ ਪਰਮਾਤਮਾ ਭੇਦ ਹੋ ਜਾਂਦੇ। ਜਹਾਂ ਦੇਖਾ ਭਾਈ ਸਭਨੀ ਗਾਏ ਗੁਰਪ੍ਰਸਾਦੀ ਮਨੋ ਸੱਚ ਜਿੱਥੇ ਗਿਆਨ ਦਰਸ਼ਨ ਦੇਖਦੇ ਆ ਸੱਚੇ ਨੂੰ ਦੇਖਦੇ ਆ ਗੁਰੂ ਦੀ ਕਿਰਪਾ ਨਾਲ ਮਨ ਚ ਉਹ ਬਸਦਾ ਸਤਿਗੁਰ ਕਿਰਪਾ ਨਾਲ ਉਹਨੂੰ ਗਿਆਨ ਦ੍ਰਿਸ਼ਟੀ ਮਿਲ ਜਾਂਦੀ ਬਸ ਜਾਂਦੀ ਮਨ ਚ ਤਨ ਸੱਚਾ ਰਤਨ ਰਾਤੀ ਸੱਚ ਸੁਣਾ ਗੁਖਾਨਣੇ ਉਹਨਾਂ ਦੀ ਰਸਨਾ ਵੀ ਸੱਚੇ ਨਾਮ ਚ ਰਤੀ ਆ ਕੰਨਾਂ ਨਾਲ ਵੀ ਸੱਚ ਨੂੰ ਸੁਣਦੇ ਆ ਮੂੰਹੋਂ ਵੀ ਸੱਚ ਬੋਲਦੇ ਆ ਇਸ ਵਾਰ ਤਨ ਵੀ ਸੱਚਾ ਸਰੀਰ ਜਿਹੜਾ ਸੇਵਾ ਚ ਲੱਗ ਜਾਂਦਾ ਮਨਸਾ ਮਾਰ ਸਾਜ ਸੁਣਾਣੀ ਇਨ ਮਨ ਡੀਠੀ ਸਜਾਵਣ ਜਾਣੀ ਜਦੋਂ ਬਾਦਸ਼ ਨਾ ਮਾਰ ਲਈ ਬਿਰਤੀ ਸਾਜ ਸਮਾ ਗਈ ਮਨ ਕਰਕੇ ਫੇਰ ਨਹੀਂ ਗੱਲ ਦੇਖ ਲਈ ਜਾਣ ਲਈ ਇਹ ਦੁਨੀਆਂ ਆਉਣ ਜਾਣ ਵਾਲੀ ਹੈ ਸਤਿਗੁਰ ਸੇਵੇ ਸਦਾ ਮਨ ਨਿਸ਼ਚਲ ਨਿਸ਼ਕਰ ਵਾਸਾ ਪਾਵਣ ਜਿਹੜੇ ਸਤਿਗੁਰਾਂ ਦੀ ਮਨ ਬਾਣੀ ਸ਼੍ਰੀ ਇਕਾਗਰ ਕਰਕੇ ਸੇਵਾ ਕਰਦੇ ਆ ਉਹਨਾਂ ਦਾ ਮਨ ਫੇਸ ਤੋਂ ਹੋ ਜਾਂਦਾ ਟਿਕ ਜਾਂਦਾ ਸਰੂਪੀ ਰੂਪੀ ਘਰ ਚੋਂ ਨਿਵਾਸ ਪਾ ਲੈਂਦੇ ਹਨ ਗੁਰ ਕਾ ਸਭ ਦਰਿਆ ਦਿਖਾਇਆ ਮਾਇਆ ਮੋਹ ਸਭ ਜਲਾਇਆ ਸਤਿਗੁਰ ਨੇ ਉਪਦੇਸ਼ ਕਰਕੇ ਪਰਮਾਤਮਾ ਨੂੰ ਨਾ ਆਪਣੇ ਹਿਰਦੇ 'ਚ ਦੇਖ ਲਿਆ ਕਹਿੰਦੇ ਕਿਉਂ ਮਾਇਆ ਦੇ ਮੋਹ ਨੂੰ ਸਤਿਗੁਰਾਂ ਦੇ ਉਪਦੇਸ਼ ਨਾਲ ਜਲਾਇਆ ਮੈਨੇ ਸਾੜ ਦਿੱਤਾ ਖਤਮ ਕਰ ਦਿੱਤਾ ਸੱਚੋ ਸੱਚਾ ਵੇਖ ਸਾਲਾ ਹੀ ਗੁਰਸਭ ਦੀ ਸੱਚ ਪਾ ਬਣਿਆ ਜਿਹਨਾਂ ਗੁਰ ਪਿਆਰ ਨੇ ਸਤਿਗੁਰੂ ਦੇ ਉਪਦੇਸ਼ ਦੁਆਰਾ ਸੱਚ ਨੂੰ ਪਾ ਲਿਆ ਸਾਰੀਆਂ ਜਗ੍ਹਾ ਸੱਚ ਨੂੰ ਵੇਖਦੇ ਆ ਸੱਚੇ ਨਾਮ ਨੂੰ ਸਦਾ ਵਾਸਤੇ ਚਲਾਉਂਦੇ ਰਹਿੰਦੇ ਉਸਤਤ ਕਰਦੇ ਰਹਿੰਦੇ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾ ਗਈ ਹਰ ਨਾਮ ਸੰਭਾਲਿਆ ਦੇਵੜ ਪਾ ਗਈ ਜਿਹੜੇ ਗੁਰੂ ਪਿਆਰੇ ਸੱਚੇ ਨਾਮ 'ਚ ਰੰਗੇ ਹੋਏ ਮਨ ਵਾਲੇ ਉਹਨਾਂ ਦੀ ਸੱਚੀ ਲਿਵ ਲੱਗੀ ਹੈ ਉਹ ਪਰਮਾਤਮਾ ਦੇ ਨਾਮ ਨੂੰ ਫਿਰਦੇ ਚੇਤੇ ਕਰਦੇ ਆ ਉਹ ਪੁਰਖ ਵੱਡਿਆਂ ਭਾਗਾਂ ਵਾਲੇ ਆ ਮਹਾਰਾਜ ਕਹਿੰਦੇ ਹਨ ਸੱਚਿਆ ਸਭ ਦਾ ਅਮਲ ਆਏ ਸਤਸੰਗ ਸੱਚ ਗੁਣ ਗਾ ਬਣਿਆ ਜਿਹੜੇ ਸੰਗਤ ਵਿੱਚ ਬੈਠ ਕੇ ਸੱਚੀ ਸੰਗਤ 'ਚ ਸੱਚ ਸਰੂਪ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਉਹਨਾਂ ਨੂੰ ਸੱਚੇ ਸ਼ਬਦ ਮੈਂ ਨੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ ਲੇਖਾ ਪੜ੍ਹੀ ਹੈ ਜੇ ਲੇਖਿਆ ਵਿੱਚ ਹੋਵੇ ਉਹ ਅਗਮ ਗੋਚਰ ਸਭ ਤੋਂ ਦੋ ਹੋਵੇ ਕਹਿੰਦੇ ਹਿਸਾਬ ਕਿਤਾਬ ਤਾਂ ਪੜ੍ਹੀਏ ਜੇ ਪਰਮਾਤਮਾ ਹਿਸਾਬ ਕਿਤਾਬ ਵਿੱਚ ਆ ਸਕਦਾ ਹੋਵੇ ਅੱਜ ਲੋਕ ਜਮ੍ਹਾਂ ਕਰਕੇ ਪੈ ਰੱਬ ਐਵੇਂ ਮਿਲੂਗਾ ਐਵੇਂ ਮਿਲੂਗਾ ਐਵੇਂ ਨਹੀਂ ਮਿਲਣਾ ਐਵੇਂ ਮਿਲਣਾ ਇਹ ਤਾਂ ਹਿਸਾਬਾਂ ਕਿਤਾਬਾਂ 'ਚ ਲੋਕ ਪਏ ਆ ਐਵੇਂ ਯੋਗਾ ਕਰੀਏ ਐਵੇਂ ਦੀ ਸਾਧਨਾ ਕਰੀਏ ਇਹ ਤਾਂ ਰੱਬ ਦੇ ਨਾਲ ਲੇਖਾ ਜੋਖਾ ਕਰਦੇ ਆ ਹੈਂ ਉਹ ਤਾਂ ਅਲੇਖ ਆ ਉਹ ਲੇਖਿਆਂ ਦੇ ਜੋਖਿਆਂ ਨਾਲ ਥੋੜ੍ਹੀ ਮਿਲਣ ਵਾਲਾ ਹੈਗਾ ਕਹਿੰਦੇ ਹਿਸਾਬ ਕਿਤਾਬ ਤਾਂ ਪੜ੍ਹੀਏ ਜੇ ਹਿਸਾਬ ਕਿਤਾਬ ਆ ਸਕਦਾ ਉਹ ਤਾਂ ਹਿਸਾਬ ਕਿਤਾਬ ਆ ਹੀ ਨਹੀਂ ਸਕਦਾ ਇਹ ਕਹਿੰਦੇ ਉਹ ਤਾਂ ਮਨ ਕਰਕੇ ਅਗਾਮੀਆਂ ਇੰਦਰੀਆਂ ਕਰ ਗੋਚ ਰਿਹਾ ਉਹ ਤਾਂ ਸਤਿਗੁਰਾਂ ਦੇ ਉਪਦੇਸ਼ ਕਰਕੇ ਉਹਦੀ ਜਿਹੜੀ ਸੋਧ ਆ ਸੋਝੀ ਖਬਰ ਪ੍ਰਾਪਤ ਹੁੰਦੀ ਹੈ ਆਂਦਨ ਸੱਚ ਸਬਦ ਸਾਲਾ ਹੀ ਹੋਰ ਕੋਈ ਨਾ ਕੀ ਮੁਕਾ ਬਣਿਆ ਉਹ ਸੱਚ ਸਭ ਸੱਚੇ ਪਰਮਾਤਮਾ ਨੂੰ ਦਿਨ ਰਾਤ ਸਤਿਗੁਰਾਂ ਦੇ ਉਪਦੇਸ਼ ਨਾਲ ਉਹਦੀ ਸਲੋਤਾ ਕਰਦੇ ਆ ਉਹਦੀ ਕੀਮਤ ਪਾਉਣ ਦਾ ਹੋਰ ਕੋਈ ਸਾਧਨ ਨਹੀਂ ਉਹ ਗੁਰੂ ਕੀ ਬਖਸ਼ਿਸ਼ ਨਾਲ ਹੀ ਕਾਮਯਾਬੀ ਮਿਲਦੀ ਹੈ ਬੜਬੜ ਸਾਕੇ ਸੰਤਨਾਈ ਤ੍ਰਿਸ਼ਨਾ ਜਾਲੇ ਸੋਧਨਾ ਖਾਈ ਉਹ ਜਿਹੜੇ ਬੜਬੜੇ ਵਿਦਵਾਨ ਸੀ ਪ੍ਰਾਣਾਂ ਨੂੰ ਪੜਬੜ ਕੇ ਥੱਕ ਗਏ ਪਰ ਮਨ ਨੂੰ ਸ਼ਾਂਤੀ ਨਹੀਂ ਆਈ ਹਾਂਜੀ ਜਿਹੜਾ ਵਿਆਸ ਸੀਗਾ 18 ਪ੍ਰਾਣ ਰਚਨਾ ਕੀਤੀ 4 ਵੇਦਾਂ ਦਾ ਹਾਂਜੀ ਵਿਦਾਨ ਦਰਸ਼ਨ ਬਣਾਇਆ ਮਨ ਨੂੰ ਸ਼ਾਂਤੀ ਨਹੀਂ ਨਾਰਦ ਨੂੰ ਕਹਿੰਦਾ ਮਨ ਨੂੰ ਸ਼ਾਂਤੀ ਨਹੀਂ ਕਹਿੰਦੇ ਤੂੰ ਪ੍ਰੇਮਾ ਭਗਤੀ ਦਾ ਗ੍ਰੰਥ ਬਣਾ ਫੇਰ ਸ਼ਾਂਤੀ ਆਓ ਫਿਰ ਉਸਨੇ ਭਾਗਵਤ ਪੁਰਾਣ ਪਰਮਾਤਮਾ ਦੀ ਉਸ ਤੋਂ ਹੀ ਲੈ ਗਿਆ ਇਹ ਕਹਿੰਦੇ ਮਨ ਨੂੰ ਸ਼ਾਂਤੀ ਆਈ ਇਸ ਵਾਸਤੇ ਭਗਤੀ ਤੋਂ ਬਿਨਾਂ ਮਨ ਸ਼ਾਂਤ ਨਹੀਂ ਹੁੰਦਾ ਪੜ ਪੜ੍ਹ ਕੇ ਥੱਕ ਗਏ ਸ਼ਾਂਤੀ ਨਹੀਂ ਆਈ ਕ੍ਰਿਸ਼ਨਾ ਦੀ ਅੱਗ ਸੜ ਰਹੇ ਆ ਕ੍ਰਿਸ਼ਨਾ ਜਾਲੇ ਸੋਧ ਨਾ ਕਰੀ ਕ੍ਰਿਸ਼ਨਾ ਦੀ ਅੱਗ ਸੜ ਰਹੇ ਆ ਉਹਨਾਂ ਨੂੰ ਪਰਮਾਤਮਾ ਮਿਲਦੀ ਸੋਧ ਮੈਨੇ ਸੋਝੀ ਨਾ ਕਾਈ ਕਿਸੇ ਪ੍ਰਕਾਰ ਦੀ ਸੋਧ ਸੋਝੀ ਨਹੀਂ ਗੱਲਾਂ ਤਾਂ ਬਹੁਤ ਕਰਦੇ ਆ ਪਰ ਅੰਦਰੋਂ ਕੁਛ ਨਹੀਂ ਹੁੰਦਾ ਵਿਖ ਵਿਆਹ ਜੇ ਵਿਖ ਮੋਹ ਪਿਆ ਸੇ ਕੂੜ ਬੋਲ ਵੇਖਾ ਬਣੇ ਦੇਖ ਵਿਆਹ ਜੇ ਮਾਇਆ ਇਕੱਠੀ ਕਰਦੇ ਦੇਖ ਮਾਇਆ ਦਾ ਮੋਹ ਜਿਹੜਾ ਉਹਦੇ ਪਿਆਸੇ ਮੈਨੇ ਦਿਨ ਰਾਤ ਉਹਦੇ ਚਾਹ ਬਣੇ ਦਿਨ ਰਾਤ ਇਹੀ ਭਟਕਣਾ ਲੱਗੀ ਹੈ ਅਤੇ ਝੂਠ ਬੋਲ ਬੋਲ ਕੇ ਮਾਇਆ ਖਾਂਦੇ ਆ ਔਰ ਝੂਠ ਬੋਲ ਕੇ ਮਾਇਆ ਲੈਣ ਦੇ ਢੰਗ ਭੰਗ ਯਤਨ ਕਰਦੇ ਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਰ ਮਨ ਸਾਹਿਬ ਸਮਾਣ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਨੇ ਪਰਮਾਤਮਾ ਨੂੰ ਜਾਣ ਲਿਆ ਉਹਨਾਂ ਦਾ ਮਨ ਦਵੈਸ਼ ਭਾਵ ਨੂੰ ਮਾਰ ਕੇ ਸੱਚ ਸਰੂਪ ਪਰਮਾਤਮਾ 'ਚ ਸਮਾ ਗਿਆ ਹੈ ਨਾਨਕ ਇੱਕੋ ਨਾਮ ਵਰਤਿਆ ਮਨ ਅੰਤਰ ਗੁਰਪ੍ਰਸਾਦੀ ਪਾਵਣ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਮਨ ਸਤਿਗੁਰਾਂ ਦੀ ਕਿਰਪਾ ਕਰਕੇ ਨਾਮ ਦੇ ਵਰਤਣ ਵਾਲੇ ਵਿੱਚ ਵਰਤਦਾ ਆ ਉਹ ਗੁਰੂ ਪਿਆਰੇ ਇੱਕ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਗੂਰ ਹਾਜ਼ਰਾ ਹਜ਼ੂਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਚੈਨੀ ਸਾਹਿਬ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਫਤਿਹ ਦਾ ਜਿਕਾਰਾ ਬੰਦ ਕਰੋ, ਰਚਨਾ ਪਵਿੱਤਰ ਕਰੋ ਤੇ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦੇ ਘਰ ਵਿੱਚ ਦੀ ਹਾਜ਼ਰੀ ਲਵਾਓ ਤੇ ਸਾਰੇ ਗੱਜਵਾ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਆਓ ਦੇਖ ਸਕੀਏ ਜਦੋਂ ਸਮੁੰਦਰ ਦੇ ਵਿਚਕਾਰ ਛੱਲਾਂ ਉੱਠੀਆਂ ਨੇ। ਇੱਕ ਸੁਦਾਗਰ ਦਾ ਜਹਾਜ਼ ਡਿੱਗ ਡੋਲੇ ਖਾਣ ਲੱਗਿਆ। ਜਹਾਜ਼ ਵਿੱਚ ਹਾਲਧਾਰੀ ਮਚ ਗਈ। ਇਸ ਜਹਾਜ਼ ਦਾ ਮਾਲਕ ਮੱਖਣ ਸ਼ਾਲੂਬਾਣਾ ਸੀ। ਇਹ ਤਿੰਨ ਜਹਾਜ਼ਾਂ ਦਾ ਮਾਲਕ, 1000 ਬਲਦ ਗੱਡਾ ਅਤੇ 3000 ਬੰਦਾ ਇਸ ਦਾ ਨੌਕਰ ਸੀ। ਇਸ ਨੇ ਸਾਰੇ ਦੇਵੀ ਦੇਵਤਿਆਂ ਨੂੰ ਧਿਆਇਆ ਪਰ ਜਹਾਜ਼ ਬੰਨੇ ਨਾ ਲੱਗਾ। ਅਖੀਰ ਇਹ ਅਮੀਰ ਸੁਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਅਡੋਲ ਖੋਤਾ ਜਿਸ ਤਰ੍ਹਾਂ ਬੇਨਤੀਆਂ ਕਰ ਰਿਹਾ ਉਹਨਾਂ ਬੋਲਾਂ ਨੂੰ ਤੁਹਾਡੀ ਅਥਾਹ ਦੀ ਸੇਵਾ ਵਿੱਚ ਹੈ।

ਮੱਖਣ ਸ਼ਾਹੀ ਦਾ ਜਹਾਜ਼ ਬਣੇ ਲੱਗ ਗਿਆ। ਉਹ ਜਸਵੰਤ ਦੀ ਰਕਮ ਲੈ ਕੇ ਪਰਿਵਾਰ ਅਤੇ ਕਰਮਚਾਰੀਆਂ ਸਮੇਤ ਦਿੱਲੀ ਪਹੁੰਚੇ, ਕਿਉਂਕਿ ਉਹਨਾਂ ਨੂੰ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਿੰਘ ਜੀ ਮਹਾਰਾਜ ਦਾ ਦਿੱਲੀ ਹੋਣ ਬਾਰੇ ਪਤਾ ਸੀ। ਪਰ ਜਦ ਦਿੱਲੀ ਪਹੁੰਚ ਕੇ ਅੱਠਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਤੇ ਨੌਵੇਂ ਪਾਤਸ਼ਾਹ ਦਾ ਬਕਾਲੇ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਦਿੱਲੀ ਤੋਂ ਬਕਾਲੇ ਚਲੇ ਗਏ। ਬਕਾਲੇ ਜਾ ਕੇ ਉਹਨਾਂ ਨੇ ਕੀ ਦੇਖਿਆ ਕਿ ਇੱਥੇ ਤਾਂ ਬਾਈ ਗੁਰੂ ਬਣੇ ਬੈਠੇ ਨੇ। ਮੱਖਣ ਸ਼ਾਹ ਦੀ ਸੋਚਾਂ ਵਿੱਚ ਪੈ ਗਏ, ਸ਼ਹਿਰ ਤੋਂ ਬਾਹਰ ਜਾ ਕੇ ਤੰਬੂ ਲਗਾ ਲਏ। ਸੌਦਾਗਰ ਦੀ ਆਮਦ ਸੁਣ ਕੇ ਬਾਈ ਬਨਾਵਤੀ ਗੁਰੂਆਂ ਨੇ ਆਪਣੇ ਏਜੰਟ ਮੱਖਣ ਸ਼ਾਹ ਜੀ ਪਾਸ ਭੇਜੇ। ਇਹਨਾਂ ਵਿੱਚ ਸਭ ਤੋਂ ਵੱਡਾ ਗੱਡੀ ਦਾ ਦਾਅਵੇਦਾਰ ਸੀ ਧੀਰਮਾਲ। ਇਸ ਕੋਲ ਆਦਿ ਭੀੜ ਗੋਲੀ ਸਿੱਕਾ ਤੇ ਮਸੰਦ ਸਨ। ਧੀਰਮਾਲ ਦੇ ਏਜੰਟ ਮੱਖਣ ਸ਼ਾਹ ਜੀ ਨੂੰ ਜੋ ਕੁਝ ਕਹਿ ਰਹੇ ਨੇ ਉਹਨਾਂ ਬੋਲਾਂ ਨੂੰ ਘਾਟੀ ਅਖਾਬ ਦੀ ਸੇਵਾ ਵਿੱਚ ਹੇ ਰੱਖ ਲਿਆ।

ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਸਾਹਿਬਜ਼ਾਦਾ ਤੇਗ ਬਹਾਦਰ ਵੀ ਇੱਥੇ ਹੀ ਰਹਿੰਦਾ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੱਖਣਚਾਰੀ ਗਦਗਦ ਹੋ ਉੱਠੇ। ਮੱਖਣਚਾਰੀ ਪ੍ਰਸਿੱਧ ਤਾਂ ਗਏ ਪਰ ਫਰਕ ਜ਼ਰੂਰੀ ਸੀ। ਉਹਨਾਂ ਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਸਾਹਿਬ ਇਹ ਵੇਖ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਭਾਈ ਸਿੱਖਾ, ਸਮੁੰਦਰ ਵਿੱਚ ਫਸ ਜਾਣ ਸਮੇਂ ਅਰਦਾਸ ਵਿੱਚ ਜੋ ਸੰਕਲਪ ਦਸਵਾਂ ਦੇਣ ਦਾ ਕੀਤਾ ਸੀ ਉਹ ਦੇਣਾ ਬਣਦਾ ਹੈ। ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਤਰ੍ਹਾਂ ਮੱਖਣ ਸ਼ਾਹ ਜੀ ਨੂੰ ਕਹਿ ਰਹੇ ਨੇ, ਇਹਨਾਂ ਬੋਲਾਂ ਨੂੰ ਤੁਹਾਡੀ ਸੇਵਾ ਵਿੱਚ ਹੇ

ਸਾਹਿਬ ਆਪ ਸੁਣ ਕੇ ਮੱਖਣ ਸ਼ਾਹ ਜੀ ਨਿਹਾਲ ਹੋ ਗਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ। ਗੁਰੂ ਸਾਹਿਬ ਨੇ ਮੱਖਣ ਸ਼ਾਹ ਦੇ ਸਿਰ ਤੇ ਹੱਥ ਰੱਖ ਕੇ ਆਖਿਆ, ਪ੍ਰੇਮੀਆ ਤੇਰੀ ਭਾਵਨਾ ਪੂਰਨ ਹੋ ਚੁੱਕੀ ਹੈ, ਪਰ ਤੂੰ ਅਜੇ ਸਾਨੂੰ ਬਾਹਰ ਪ੍ਰਗਟ ਨਾ ਕਰੀ। ਮੱਖਣ ਸ਼ਾਹ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੰਗਤਾਂ ਦਾ ਦੁੱਖ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ। ਸੰਗਤਾਂ ਦਰ ਦਰ ਭੜਕ ਗਈਆਂ ਹਨ। ਭੜਕਦੀਆਂ ਸੰਗਤਾਂ ਨੂੰ ਸ਼ਾਂਤ ਕਰਨ ਵਾਸਤੇ ਹੁਣ ਹਜ਼ੂਰ ਨੂੰ ਪ੍ਰਗਟ ਹੋਣਾ ਹੀ ਪਵੇਗਾ। ਇੰਨੀ ਗੱਲ ਕਹਿ ਕੇ ਮੱਖਣ ਸ਼ਾਹ ਜੀ ਖੁਸ਼ੀ ਵਿੱਚ ਦੀਵਾਨੇ ਹੋ ਕੇ ਬਾਹਰ ਆਏ। ਕੋਠੇ ਤੇ ਚੜ ਕੇ ਗਲੇ ਚ ਪੱਲਾ ਪਾ ਕੇ ਉੱਚੀ ਉੱਚੀ ਬੋਲ ਕੇ ਜੋ ਕੁਝ ਕਹਿ ਰਹੇ ਨੇ ਉਹਨਾਂ ਬੋਲਾਂ ਨੂੰ ਤੁਹਾਡੀ ਥਾਂ ਦੀ ਸਿਆ ਵਿੱਚ ਹੈ।

ਸੁਣ ਕੇ ਸੰਗਤਾਂ ਹੋਮ ਹਮ ਆ ਕੇ ਇਕੱਠੀਆਂ ਹੋਣ ਲੱਗੀਆਂ। ਬੜਾ ਸ਼ਾਨਦਾਰ ਮੰਡਪ ਸਜਾਇਆ ਗਿਆ। ਮੱਖਣ ਸ਼ਾਹ ਦੀ ਲਿਆਂਦੀ ਹੋਈ ਬਹੁਮੁੱਲੀ ਪੋਸ਼ਾਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਹਿਨਾਈ ਗਈ। ਫਿਰ ਹਜ਼ੂਰ ਨੂੰ ਗੁਰਗੱਦੀ ਤੇ ਬਿਠਾ ਕੇ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਗੁਰਦਿੱਤਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਦਿੱਤਾ ਗਿਆ। ਮੱਖਣ ਸ਼ਾਹ ਨੇ ਸੁਖਨਾ ਦੀਆਂ 500 ਮੋਹਰਾਂ ਤੇ ਹੋਰ ਅਨੇਕਾਂ ਤੋਹਫੇ ਗੁਰੂ ਸਾਹਿਬ ਨੂੰ ਭੇਟ ਕੀਤੇ। ਫਿਰ ਮੱਖਣ ਸ਼ਾਹ ਜੀ ਨੇ ਜਹਾਜ਼ ਦੀ ਵਾਰਤਾ ਤੇ ਦੋ ਦੋ ਮੋਹਰਾਂ ਮੱਥਾ ਟੇਕਣ ਦੀ ਵਿੱਥਿਆ ਸਾਰੀਆਂ ਸੰਗਤਾਂ ਨੂੰ ਸੁਣਾਈ। ਇਹ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ। ਸਾਰਿਆਂ ਨੇ ਯਥਾ ਸ਼ਕਤ ਭੇਟਾ ਧਰੀ। ਪਰ ਜਦ ਇਹ ਖਬਰਾਂ ਦੂਜੇ 22 ਗੁਰੂਆਂ ਤੱਕ ਪਹੁੰਚੀਆਂ ਤਾਂ ਬਹੁਤ ਔਖੇ ਹੋਏ। ਖਾਸ ਕਰਕੇ ਧੀਰਮਲ ਤਾਂ ਬਹੁਤਾ ਹੀ ਸਰ ਭੁੱਜ ਗਿਆ। ਉਸ ਨੇ ਆਪਣੇ ਸਾਰੇ ਮਸੰਦ ਆਪਣੇ ਪਾਸ ਬੁਲਾਏ ਤੇ ਇੱਕ ਗੁਪਤ ਮੀਟਿੰਗ ਕੀਤੀ। ਧੀਰਮਲ ਡੇਰੇ ਸੱਜ ਕੇ ਮਸੰਦ ਸਾਰੇ ਆਖਦਾ ਹੈ ਚਾਰਾ ਹੁਣ ਦੱਸੋ ਕੀ ਚਲਾਇਆ ਜਾਵੇ। ਤੇ ਮਸਤਾਨੀ ਨੂੰ ਬਿਠਾ ਦਿੱਤਾ ਹੈ ਗੱਡੀ ਲੋਕਾਂ ਦੱਸੋ ਇਹ ਰੋਲਾ ਕਿਵੇਂ ਰਾਹ ਕਿਉਂ ਹਟਾਇਆ ਜਾਵੇ। ਇਸਾ ਹੈ ਇਲਾਜ ਅੱਗੋਂ ਆਖਿਆ ਮਸੰਦ ਸੀ ਹੈ ਮਾਰ ਕੇ ਤੇ ਗੋਲੀ ਇਹਨੂੰ ਸਦਾ ਲਈ ਮੁਕਾਇਆ ਜਾਵੇ। ਫਿਰ ਵੱਡੀ ਦੇ ਕੇ ਨਾਲ ਹਾਕਮਾਂ ਨੂੰ ਗੰਢ ਲਈਏ ਇਸ ਤਰ੍ਹਾਂ ਪੱਕਾ ਹੱਕ ਗੱਡੀ ਦਾ ਜਮਾਇਆ ਜਾਵੇ। ਧੀਰ ਮਲ ਤੇ ਕਸੀਏ ਮਸੰਦ ਨੇ ਗੁਰੂ ਸਾਹਿਬ ਤੇ ਜਿਸ ਤਰ੍ਹਾਂ ਗੋਲੀ ਚਲਾਈ ਉਸ ਸਾਰੇ ਨੂੰ ਢਾਡੀ ਸਾਹਿਬ ਦੀ ਸੇਵਾ ਵਿੱਚ ਫੇਰ

गोली चला दी थी मन ने।

0: ਇੱਕ ਤੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਤੇ ਗੋਲੀ ਚਲਾ ਦਿੱਤੀ, ਪਰ ਮਸਤਕ ਹਿਲ ਜਾਣ ਕਾਰਨ ਗੋਲੀ ਜ਼ਖਮ ਕਰਦੀ ਹੋਈ ਇੱਕ ਪਾਸੇ ਨੂੰ ਚਲ ਗਈ। ਫਿਰ ਕਿਸੇ ਤਰ੍ਹਾਂ ਗੁਰੂ ਤੇਗ ਦਾ ਸਾਰਾ ਸਮਾਨ ਲੁੱਟਿਆ ਗਿਆ, ਜਿਸ ਨੂੰ ਮੱਖਣ ਸ਼ਾਹ ਦੇ ਬੰਦਿਆਂ ਨੇ ਵਾਪਸ ਲੈ ਕੇ ਆਂਦਾ। ਗੁਰੂ ਸਾਹਿਬ ਦਾ ਇਹਨਾਂ ਨੂੰ ਮਾਫ ਕਰਨਾ, ਕੁਝ ਦੇਰ ਬਾਅਦ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਵਸਾਉਣਾ, ਹੋਰ ਅਨੇਕਾਂ ਪਰਮਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਦੁਨੀਆਂ ਤੇ ਆ ਕੇ ਕੀਤੇ।
1: ਇਤਿਹਾਸ ਬਹੁਤ ਲੰਬਾ ਹੈ, ਇਸ ਪ੍ਰਸੰਗ ਤੋਂ ਅਸੀਂ ਸਿੱਧ ਲੈਣੀ ਹੈ ਇੱਕ ਨੁਕਤਾ ਜੋ ਅਸੀਂ ਇਸ ਤੋਂ ਪ੍ਰਾਪਤ ਕਰਨਾ। ਸਤਸੰਗ ਜੀ, ਇਤਿਹਾਸ ਆਪਾਂ ਸਰਵਣ ਕੀਤਾ ਹੈ। ਧੰਨ ਭਾਈ ਮੱਖਣ ਸ਼ਾਹ ਜੀ ਲਵਾਣਾ, ਜਿਨ੍ਹਾਂ ਨੇ ਜਿੰਨਾ ਚਿਰ ਤੱਕ ਸੱਚੇ ਗੁਰੂ ਤੇ ਗੁਰੂ ਦੀ ਭਾਲ ਨਹੀਂ ਕਰ ਲਈ, ਚੈਨ ਨਾਲ ਨਹੀਂ ਬੈਠੇ, ਤੇ ਕਿੱਥੇ ਖੜੇ ਹਾਂ ਅਸੀਂ ਅੱਜ ਦੇ ਸਿੱਖ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿਦਾਇਤ ਕੀਤੀ ਹੈ, ਸਿੱਖੋ ਆਗਿਆ ਭਈ ਅਕਾਲ ਕੀ, ਸਦੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੈਨੇ। ਬਾਣੀ ਵਿੱਚ ਬਾਰ ਬਾਰ ਆਉਂਦਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਅਸੀਂ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਸ਼ਬਦ ਗੁਰੂ ਦੀ ਰਹਿਨਮਾਈ ਪ੍ਰਾਪਤ ਹੈ, ਪਰ ਅੱਜ ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭੇਖਾਂ ਪਖੰਡਾਂ ਦੇ ਵਿੱਚ ਪਏ ਹੋਏ ਹਾਂ, ਕਰਮ ਕਾਂਡਾਂ ਦੇ ਵਿੱਚ ਅਸੀਂ ਉਲਝੇ ਹੋਏ ਹਾਂ, ਮੜੀਆਂ ਮੱਠਾ ਮਸਾਨਾਂ ਤੇ ਜਾ ਕੇ ਸਾਡੇ ਸਿਰ ਚੁੱਕਦੇ ਨੇ। ਗੁਰੂ ਖਾਲਸਾ ਜੀ, ਸਿੱਖ ਦਾ ਸਿਰ ਨਿਵੇ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਹੋਰ ਕਿਤੇ ਵੀ ਨਹੀਂ। ਇਹ ਤਾਂ ਉਹ ਦਰ ਹੈ ਜਿਸ ਬਾਰੇ ਕਿਸੇ ਸ਼ਾਇਰ ਨੇ ਕਿਹਾ, ਜਿਸ ਦਰ ਤੇ ਝੁਕੇ ਸਰਨਾ ਉਸੇ ਸਰ ਨਹੀਂ ਕਹਤੇ, ਜਿਸ ਦਰ ਤੇ ਝੁਕੇ ਸਰਨਾ ਉਸੇ ਦਰ ਨਹੀਂ ਕਹਤੇ, ਜੋ ਦਰ ਦਰ ਤੇ ਝੁਕੇ ਉਸੇ ਸਰ ਨਹੀਂ ਕਹਤੇ। ਮੱਕੇ ਮੇ ਕਹਿ ਦੇਤੇ ਹੈ ਹਿੰਦੂ ਕੋ ਕਾਫਿਰ, ਮਗਰ ਗੁਰੂ ਘਰ ਮੇ ਕਿਸੀ ਕੋ ਵੀ ਕਾਫਰ ਨਹੀਂ ਕਹਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਨੂੰ ਬਾਰ ਬਾਰ ਇਹ ਉਪਦੇਸ਼ ਦਿੰਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਜੋ ਵਰਨਾ ਕੋ ਸਾਂਝਾ, ਇਹ ਸਾਰੇ ਧਰਮਾਂ ਦੇ ਸਾਂਝੇ ਗ੍ਰੰਥ ਨੇ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇਸ ਭਾਵ ਜਲ ਦੇ ਸਾਗਰ ਤੋਂ ਤਰਨ ਵਾਸਤੇ, ਸਾਨੂੰ ਬਾਣੀ ਦਾ ਬਹੁਤ ਬਖਸ਼ਿਸ਼ ਕੀਤਾ ਹੈ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਆਪ ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਨਾਲ ਬੱਚਿਆਂ ਨੂੰ ਉਠਾ ਕੇ ਬਾਣੀ ਪੜ੍ਹਨ ਵਾਸਤੇ ਲਾਈਏ, ਤੇ ਆਪਣੀ ਜੀਵਨ ਯਾਤਰਾ ਅਸੀਂ ਸਫਲ ਕਰਦੇ ਹੋਏ ਜਾਈਏ। ਸਫਲ ਸਫਲ ਕਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਇੰਨੀਆਂ ਕੁ ਬੇਨਤੀਆਂ ਕਰਦੇ ਹੋਏ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ, ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾਰ ਜੀ ਤੋਂ ਆਗਿਆ ਚਾਹੁੰਦਾ ਹੈ, ਇੰਨੀ ਸੇਵਾ ਪ੍ਰਵਾਨ ਕਰੋ। ਆਓ ਆਪਾਂ ਹੁਣ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ।

0: ਕਿਰਬੂਦੀਰਨ ਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ہر سکھوں اپنے ہی من کو احلال چھاؤں گن تو اچروں جب آپ کی اوز ندھان بنے ادھیرن میں تب جھوٹ مرو
1: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ
2: ਅਤੇ ਮੈਂ ਹਾਂ ਪਲਵਿੰਦਰ ਕੌਰ।
1: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISC 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਦੇਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀ ਤਰਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਰੋਤਾ ਜਨ, ਦੁਨੀਆਂ ਭਰ ਵਿੱਚ ਸਾਰੇ ਰਿਸ਼ਤਿਆਂ ਚੋਂ ਮਾਂ ਦਾ ਰਿਸ਼ਤਾ ਇੱਕ ਵੱਖਰੀ ਵਿਲੱਖਣਤਾ ਰੱਖਦਾ ਹੈ। ਇਸ ਲਈ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਮਾਵਾਂ ਠੰਡੀਆਂ ਛਾਵਾਂ ਨੂੰ। ਇਸ ਸਾਲ ਮਦਰਸ ਡੇ ਭਾਵ ਮਾਵਾਂ ਦਾ ਦਿਨ 14 ਮਈ ਨੂੰ ਆ ਰਿਹਾ ਹੈ। ਇਸ ਦਿਨ ਦਾ ਇਤਿਹਾਸ ਦਰਸਾਉਣ ਤੋਂ ਪਹਿਲਾਂ ਸਰਵਣ ਕਰੋ ਜੀ ਭਗਤ ਨਾਮਦੇਵ ਜੀ ਦਾ ਉਚਾਰਨ। ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1196 ਉੱਪਰ ਅੰਕਿਤ ਹੈ। ਸੰਸਾਰ ਸਮੁੰਦੇ ਤਾਰ ਗੋਵਿੰਦੇ, ਤਾਰ ਲੈ ਬਾਪ ਬੀਠਲਾ। ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਮਨਪ੍ਰੀਤ ਸਿੰਘ ਜੀ ਦਾ ਜਥਾ।

ਪ੍ਰੋਤਾ ਜਨ ਭਗਤ ਨਾਮਦੇਵ ਜੀ ਅਕਾਲ ਪੁਰਖ ਅੱਗੇ ਬਿਨੈ ਕਰ ਰਹੇ ਹਨ ਅਤੇ ਸਾਨੂੰ ਅਰਦਾਸ ਦੀ ਵਿਧੀ ਵੀ ਦਰਸਾਉਂਦੇ ਹਨ। ਆਪ ਜੀ ਦੇ ਸ਼ੁਭ ਬਚਨ ਹਨ, ਹੇ ਬੀਠੇ ਪਿਤਾ, ਹੇ ਗੋਬਿੰਦ, ਮੈਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ

ਪ੍ਰੋਤਿਓ ਦਿਓ ਧਿਆਨ ਸ਼ਬਦ ਦੇ ਇਸ ਬੰਦ ਵੱਲ। ਨਾਮਦੇਵ ਜੀ ਪ੍ਰਭੂ ਨੂੰ ਕੇਸਾਂ ਵਾਲਾ ਆਖਦੇ ਹਨ। ਹੇ ਸੋਹਣੇ ਕੇਸਾਂ ਵਾਲੇ ਪ੍ਰਭੂ, ਇਸ ਸੰਸਾਰ ਸਮੁੰਦਰ ਵਿੱਚ ਲੋਕ ਦੀਆਂ ਠਿੱਲਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਮੇਰਾ ਸਰੀਰ ਇਨ੍ਹਾਂ ਠਿੱਲਾਂ ਵਿੱਚ ਡੁੱਬਦਾ ਜਾ ਰਿਹਾ ਹੈ।

0: ਸਰੋਤਾ ਜਨ, ਇਸ ਸ਼ਬਦ ਦਾ ਭਾਵ ਅਰਥ ਹੈ ਕਿ ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਪਰਮਾਤਮਾ ਦੇ ਦਰ ਤੇ ਅਰਦਾਸ।
1: ਪਿਆਰੇ ਸਰੋਤਾ ਜਨ, ਸਾਡੇ ਇਸ ਸ਼ਬਦ ਦੀ ਚੋਣ ਦੇ ਦੋ ਕਾਰਨ ਹਨ। ਇੱਕ ਤਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਮਿੱਠੀ, ਨਿੱਘੀ, ਪਿਆਰ ਅਤੇ ਸਤਿਕਾਰ ਭਰੀ ਪ੍ਰਣਾਮ, ਜਿਨ੍ਹਾਂ ਸਦਕਾ ਆਪਣਾ ਸਭਨਾਂ ਦਾ ਦੁਨਿਆਵੀ ਜੀਵਨ ਸਫ਼ਰ ਸ਼ੁਰੂ ਹੋਇਆ। ਅਤੇ ਦੂਸਰਾ, ਅੱਜ ਇਸ ਅਰਦਾਸ ਦੀ ਲੜੀ ਦੇ ਸ਼ਬਦ ਚੋਂ ਅਸਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਕਿ ਮਾਂ ਨੂੰ ਕਿਤਨੇ ਵੀ ਝੱਖੜ ਝੱਲਣੇ ਪੈਣ, ਪਰ ਉਹ ਆਪਣੇ ਬੱਚਿਆਂ ਦਾ ਸਦਾ ਭਲਾ ਹੀ ਤੱਕਦੀ ਹੈ।

ਸਿੱਖੀ ਵਿਰਸਾ ਪ੍ਰੋਗਰਾਮ ਦੇ ਪ੍ਰੇਮੀਓ, ਆਓ ਤੁਹਾਨੂੰ ਮਾਂ ਦੇ ਸੁਭਾਗੇ ਦਿਨ ਮਨਾਉਣ ਦੇ ਪਿਛੋਕੜ ਦੇ ਇਤਿਹਾਸ ਵੱਲ ਲੈ ਚੱਲੀਏ ਅਤੇ ਨਾਲ ਨਾਲ ਵਿਚਾਰੋ ਕਿ ਤੁਸੀਂ ਅੱਜ ਆਪਣੀ ਮਾਂ ਲਈ ਕੀ ਕੀਤਾ ਹੈ।

ਇਸ ਤੋਂ ਬਾਅਦ ਰੋਮਨ ਲੋਕੀ ਇਸ ਦਿਨ ਨੂੰ ਸਿਬਲ ਨਾਂ ਦੀ ਦੇਵੀ ਦੀ ਯਾਦ ਵਿਚ ਮਨਾਉਣ ਲੱਗ ਪਏ ਸਨ। ਈਸਾਈ ਮਤ ਦੇ ਲੋਕਾਂ ਵਿਚ ਇਹ ਦਿਨ ਯਸੂ ਦੀ ਮਾਂ ਮੈਰੀ ਦੀ ਯਾਦ ਵਿਚ ਮਨਾਇਆ ਜਾਂਦਾ ਸੀ।

ਅਮਰੀਕਾ ਵਿੱਚ ਇਹ ਦਿਨ ਨੂੰ ਮਨਾਉਣ ਦਾ ਰਿਵਾਜ ਤਕਰੀਬਨ 150 ਸਾਲ ਪਹਿਲਾਂ ਇੱਕ ਐਨਾ ਜਾਰਵਿਸ ਨਾਂ ਦੀ ਔਰਤ ਨੇ ਸ਼ੁਰੂ ਕੀਤਾ। ਪਹਿਲਾਂ ਉਸਨੇ ਗਰੀਬ ਕੰਮ ਕਰ ਰਹੀਆਂ ਔਰਤਾਂ ਲਈ ਵੱਧ ਸੁਵਿਧਾਵਾਂ ਪ੍ਰਾਪਤ ਕਰਨ ਲਈ ਮੁਜ਼ਾਹਰਾ ਕੀਤਾ ਸੀ ਅਤੇ ਇਹ ਦਿਨ ਮਾਂ ਦੇ ਕੰਮ ਦਾ ਦਿਨ ਕਰਕੇ ਜਾਣਿਆ ਜਾਣ ਲੱਗਾ।

1905 ਵਿੱਚ ਐਨਾ ਜਾਰਵਿਸ ਦੀ ਮੌਤ ਤੋਂ ਬਾਅਦ ਉਸ ਦੀ ਲੜਕੀ ਜਿਸ ਦਾ ਨਾਂ ਵੀ ਐਨਾ ਸੀ ਨੇ ਇਸ ਦਿਨ ਨੂੰ ਇਤਿਹਾਸਿਕ ਦਿਨ ਬਣਾਉਣ ਵਿੱਚ ਉੱਘਾ ਰੋਲ ਅਦਾ ਕੀਤਾ। ਐਨਾ ਨੇ ਅਮਰੀਕਾ ਦੇ ਪ੍ਰਧਾਨ ਟੈਫਟ ਅਤੇ ਪ੍ਰਧਾਨ ਰੂਜ਼ਾਵੈਲਟ ਦੀ ਮਦਦ ਨਾਲ ਇਸ ਦਿਨ ਨੂੰ ਅਪਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਇਸ ਦਿਨ ਨੂੰ ਕਾਨੂੰਨੀ ਤੌਰ ਤੇ 1914 ਵਿੱਚ ਅਪਣਾਇਆ ਗਿਆ। ਮਦਰਸ ਡੇ ਵਾਲੇ ਦਿਨ ਆਮ ਲੋਕ ਆਪੋ ਆਪਣੇ ਚਰਚ ਵਿੱਚ ਜਾ ਕੇ ਅਰਦਾਸ ਵਿੱਚ ਸ਼ਾਮਲ ਹੁੰਦੇ। ਹੌਲੀ ਹੌਲੀ ਮਾਵਾਂ ਨੂੰ ਤੋਹਫੇ ਅਤੇ ਫੁੱਲ ਦੇਣ ਦੀ ਮਰਿਆਦਾ ਚੱਲਣੀ ਸ਼ੁਰੂ ਹੋ ਗਈ। ਤੋਹਫਿਆਂ ਦੀ ਬਹਾਰ ਦੇ ਨਾਲ ਤਜਾਰਤੀ ਖਿੱਤਿਆਂ ਵਿੱਚ ਵੀ ਵਾਧਾ ਹੋਣਾ ਕੁਦਰਤੀ ਸੀ। ਇਸ ਪਦਾਰਥਵਾਦੀ ਅਤੇ ਲਾਲਚੀ ਸੁਭਾਅ ਦੀ ਤਾਂਗ ਵਿੱਚ ਵਾਧਾ ਦੇਖ ਕੇ ਐਨਾ ਦੁਖੀ ਹੋਣ ਲੱਗੀ। ਉਹ ਹਰ ਵੇਲੇ ਸੋਚਦੀ ਰਹਿੰਦੀ ਕਿ ਜਿਸ ਮਿਹਨਤ ਨਾਲ ਉਸਦੀ ਮਾਂ ਅਤੇ ਉਸਨੇ ਇਸ ਦਿਨ ਦੀ ਯਾਦ ਨੂੰ ਧਾਰਮਿਕ ਪਰੰਪਰਾ ਵਿੱਚ ਦੇਖਣਾ ਚਾਹਿਆ ਸੀ, ਉਹ ਹੁਣ ਤਜਾਰਤੀ ਬੰਧਨਾਂ ਵਿੱਚ ਬੱਝਦੀ ਦਿਸਣ ਲੱਗੀ।

0: ਇੱਕ ਸਮਾਂ ਸੀ ਐਨਾ ਇਸ ਦਿਨ ਨੂੰ ਅਪਣਾਉਣ ਲਈ ਜੱਦੋ ਜਹਿਦ ਕਰਦੀ ਸੀ। ਹੁਣ ਇਸ ਵਪਾਰਿਕ ਤਰੀਕੇ ਨਾਲ ਮਨਾਏ ਜਾਣ ਵਾਲੇ ਦਿਨ ਨੂੰ ਰੋਕਣ ਲਈ ਐਨਾ ਨੇ 1923 ਵਿੱਚ ਕਾਨੂੰਨ ਦਾ ਸਹਾਰਾ ਲੈ ਕੇ ਇਸ ਮੇਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਉਹ ਕਾਮਯਾਬ ਨਾ ਹੋ ਸਕੀ। ਇਤਿਹਾਸ ਦੇ ਤੱਥਾਂ ਤੇ ਆਧਾਰਿਤ 1948 ਵਿੱਚ ਐਨਾ ਦੇ ਆਖਰੀ ਬੋਲ ਸਨ ਕਿ ਮੈਨੂੰ ਅਫਸੋਸ ਹੈ ਕਿ ਮੈਂ ਅਤੇ ਮੇਰੀ ਮਾਂ ਨੇ ਇਸ ਦਿਨ ਨੂੰ ਸ਼ੁਰੂ ਕਰਵਾਇਆ।
1: ਸਰੋਤਿਓ, ਵਪਾਰਕ, ਸੱਭਿਆਚਾਰਕ ਜਾਂ ਧਾਰਮਿਕ, ਇਸ ਦਿਨ ਨੂੰ ਦੁਨੀਆ ਕੁਝ ਵੀ ਆਖੇ, ਸਿੱਖੀ ਵਿਰਸੇ ਵਿੱਚ ਮਾਂ ਦੀ ਯਾਦ ਆਪਣੀ ਵਿਲੱਖਣਤਾ ਰੱਖਦੀ ਹੈ। ਮਾਵਾਂ ਠੰਡੀਆਂ ਛਾਵਾਂ ਇੱਕ ਆਮ ਕਹਾਵਤ ਹੈ। ਸੋਚੋ ਜ਼ਰਾ, ਸੱਚਮੁੱਚ ਹੀ ਮਾਂ ਇੱਕ ਅਤ ਮਿੱਠਾ ਮੇਵਾ ਹੈ ਜਿਸ ਦਾ ਦਿਨ ਅਸੀਂ ਕਈ ਜਨਮ ਨਹੀਂ ਦੇ ਸਕਦੇ। ਪ੍ਰੋਫੈਸਰ ਮੋਹਨ ਸਿੰਘ ਮਾਂ ਸੰਬੰਧੀ ਲਿਖਦੇ ਹਨ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।

0: ਮਾਂ ਸ਼ਬਦ ਮੰਮੇ ਅੱਖਰ ਨੂੰ ਇੱਕ ਕੰਨਾ ਲਾ ਕੇ ਬਣਦਾ ਹੈ। ਅਜੇ ਬੱਚਾ ਮੂੰਹ ਵਿੱਚੋਂ ਸ਼ਬਦ ਕੱਢਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ ਕਿ ਉਸਦੇ ਮੂੰਹੋਂ ਮਾਂ ਸ਼ਬਦ ਝਟਪਟ ਨਿਕਲ ਜਾਂਦਾ ਹੈ। ਉਸ ਨੂੰ ਦਿਮਾਗ ਤੇ ਕੋਈ ਬੋਝ ਪਾਉਣ ਦੀ ਲੋੜ ਨਹੀਂ ਪੈਂਦੀ। ਮੰਮਾ ਸ਼ਬਦ ਕਿੰਨਾ ਨਿੱਕਾ ਹੈ ਪਰ ਕਿੰਨਾ ਮਿੱਠਾ ਤੇ ਕਿੰਨਾ ਪਿਆਰਾ ਹੈ। ਜਿਹੜਾ ਬੱਚਾ ਮਾਂ ਦੇ ਪਿਆਰ ਤੋਂ ਵਾਂਝਾ ਹੁੰਦਾ ਹੈ ਉਹੀ ਇਸ ਦੀ ਮਹਾਨਤਾ ਮਹਿਸੂਸ ਕਰ ਸਕਦਾ ਹੈ।
1: ਮੰਮਾ ਸ਼ਬਦ ਮੂੰਹ ਵਿੱਚ ਆਉਂਦਿਆਂ ਹੀ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਅਤੇ ਸਾਡੇ ਸਾਹਮਣੇ ਇੱਕ ਝੁਰੜੀਆਂ ਭਰਿਆ ਬਿਰਧ ਜਿਹਾ ਚਿਹਰਾ ਆ ਜਾਂਦਾ ਹੈ ਜਿਸ ਦੇ ਅੱਗੇ ਰੱਬ ਵੀ ਝੁਕ ਜਾਂਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, ਮਾਂ ਆਪਣੇ ਬੱਚਿਆਂ ਦੀ ਖਾਤਰ ਸੌ ਸੌ ਦੁੱਖ ਜਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ।

ਸੋਤਿਓ ਗੁਰੂ ਰਾਮਦਾਸ ਸਾਹਿਬ ਜੀ ਇੱਕ ਮਾਂ ਦੀ ਖੁਸ਼ੀ ਦੀ ਅਵਸਥਾ ਦੀ ਤੁਲਨਾ ਕਈ ਉਦਾਹਰਨਾਂ ਰਾਹੀਂ ਕਰਦੇ ਹਨ। ਆਪ ਫਰਮਾਉਂਦੇ ਹਨ, ਹਰੇਕ ਮਾਂ ਖੁਸ਼ੀ ਮਨਾਉਂਦੀ ਹੈ ਜਦੋਂ ਉਸਦਾ ਪੁੱਤਰ ਕੋਈ ਚੰਗੀ ਸ਼ੈ ਖਾਂਦਾ ਹੈ। ਜਿਸ ਤਰ੍ਹਾਂ ਪਾਣੀ ਵਿੱਚ ਨਹਾ ਕੇ ਮੱਛੀ ਖੁਸ਼ ਹੁੰਦੀ ਹੈ, ਇਸੇ ਤਰ੍ਹਾਂ ਮਾਂ ਨੂੰ ਖੁਸ਼ੀ ਹੁੰਦੀ ਹੈ ਜਦ ਉਸਦਾ ਪੁੱਤਰ ਧੀ ਕੋਈ ਚੰਗੀ ਸ਼ੈ ਖਾਂਦੇ ਹਨ। ਇਸੇ ਤਰ੍ਹਾਂ ਸ੍ਰੋਤਾ ਜਨ ਗੁਰੂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿੱਚ ਭੋਜਨ ਪਾਉਂਦਾ ਹੈ, ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ

0: ਜਦੋਂ ਕੋਈ ਬੁੱਢੇ ਤੋਂ ਬੁੱਢਾ ਮਨੁੱਖ ਬਿਮਾਰ ਹੋ ਜਾਂਦਾ ਹੈ ਤਾਂ ਸੁਭਾਵਿਕ ਹੀ ਉਸਦੇ ਮੂੰਹ ਵਿੱਚੋਂ ਆਪ ਮੁਹਾਰੇ ਹੀ ਫੁੱਟ ਨਿਕਲਦਾ ਹੈ, ਹਾਏ ਮਾਂ। ਜਦੋਂ ਕਿ ਉਸਦੀ ਮਾਂ ਕਦੋਂ ਦੀ ਇਸ ਦੁਨੀਆਂ ਤੋਂ ਟੁਰ ਗਈ ਹੁੰਦੀ ਹੈ। ਮਾਂ ਦੇ ਪਿਆਰ ਅਤੇ ਘਾਲਣਾ ਦਾ ਮੁੱਲ ਮਨੁੱਖ ਕਦੀ ਵੀ ਨਹੀਂ ਦੇ ਸਕਦਾ। ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਤਾਂ ਮਾਂ ਹੀ ਹੈ ਜਿਸ ਦੀ ਜਾਨ ਸੁੱਕ ਜਾਂਦੀ ਹੈ ਤੇ ਨੀਂਦ ਹਰਾਮ ਹੋ ਜਾਂਦੀ ਹੈ।
1: ਹਰ ਜਨ ਪ੍ਰੀਤ ਜਪੇ ਮਾਤਾ
0: ਬੱਚੇ ਦੇ ਮੂੰਹੋਂ ਹਾਏ ਸ਼ਬਦ ਸੁਣਦਿਆਂ ਹੀ ਮਾਂ ਦਾ ਦਿਲ ਤੜਪ ਉੱਠਦਾ ਹੈ। ਸਾਰਾ ਪਰਿਵਾਰ ਕੂਕ ਸੁੱਤਾ ਹੁੰਦਾ ਹੈ। ਜਦੋਂ ਮਾਂ ਆਪਣੇ ਬਿਮਾਰ ਬੱਚੇ ਨੂੰ ਗਲ ਨਾਲ ਲਾਈ ਸਾਰੀ ਰਾਤ ਜਾਗ ਕੇ ਕੱਢਦੀ ਹੈ, ਉਸ ਨੂੰ ਖਾਣਾ ਪੀਣਾ ਵੀ ਭੁੱਲ ਜਾਂਦਾ ਹੈ। ਉਹ ਪਰਮਾਤਮਾ ਅੱਗੇ ਬੱਚੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੀ ਹੈ। ਮਾਂ ਆਪਣੇ ਬੱਚੇ ਦਾ ਮੂੰਹ ਵੇਖ ਵੇਖ ਕੇ

ਜੇਕਰ ਮਾਂ ਸ਼ਬਦ ਦੇ ਪਿਛੋਕੜ ਵੱਲ ਝਾਤੀ ਮਾਰੀ ਜਾਵੇ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਰਨ ਭਗਤ, ਪ੍ਰਹਿਲਾਦ, ਭਗਤ ਨਾਮਦੇਵ ਅਤੇ ਕਬੀਰ ਨੂੰ ਮਹਾਨ ਬਣਾਉਣ ਵਾਲੀਆਂ ਉਹਨਾਂ ਦੀਆਂ ਮਾਵਾਂ ਹੀ ਸਨ।

0: ਸਰੋਤਾ ਜਨ, ਸ਼ਾਸਤਰਾਂ ਵਿੱਚ ਇਸਤਰੀ ਸ਼ਕਤੀ ਅੱਖਾਂ ਨਾਲ ਵੇਖਿਆ ਮਮਤਾਮਈ ਮਹਿਸੂਸ ਕੀਤਿਆਂ ਇਸਤਰੀ ਹਰ ਘਾੜਤ ਵਿੱਚ ਢਲਣ ਵਾਲੀ ਹੈ। ਇਸ ਦੇ ਬਾਵਜੂਦ ਵੀ ਜੁੱਗਾਂ ਜੁਗਾਂਤਰਾਂ ਤੋਂ ਇਸ ਨੂੰ ਨੀਵਾਂ ਵਿਖਾਇਆ ਜਾਂਦਾ ਰਿਹਾ ਹੈ। ਕਈ ਵਾਰੀ ਔਰਤ ਨੂੰ ਜੰਮਦਿਆਂ ਹੀ ਮਾਰ ਦਿੱਤਾ ਅਤੇ ਦਫਨਾ ਦਿੱਤਾ ਜਾਂਦਾ ਰਿਹਾ ਹੈ।
1: ਪਿਛਲੇ ਸਮਿਆਂ ਅੰਦਰ ਜੇਕਰ ਉਹ ਕਰਮਾਂ ਨਾਲ ਬਚ ਗਈ ਤਾਂ ਇਹ ਜੰਮਦਿਆਂ ਹੀ ਬੰਧਨਾਂ ਵਿੱਚ ਪੈ ਜਾਂਦੀ ਸੀ। ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ, ਬਹੁ ਵਿਆਹ ਪ੍ਰਣਾਲੀ, ਦਾਜ ਪ੍ਰਥਾ ਆਦਿ ਬੰਧਨ ਰੂਪ ਹੋ ਇਸਤਰੀ ਨੂੰ ਚੰਬੜੇ ਰਹੇ ਹਨ।
0: ਕਿੰਨੀ ਹੈਰਾਨੀ ਦੀ ਗੱਲ ਹੈ, ਪੱਥਰ ਦੀ ਔਰਤ ਦੀ ਤਾਂ ਪੂਜਾ ਦੇਵੀ ਰੂਪ ਵਿੱਚ ਤਕਰੀਬਨ ਸਾਰੇ ਸੱਭਿਆਚਾਰਾਂ ਵਿੱਚ ਕੀਤੀ ਜਾਂਦੀ ਸੀ ਅਤੇ ਅੱਜ ਵੀ ਹੋ ਰਹੀ ਹੈ। ਪਰ ਹੱਡ ਮਾਸ ਦੀ ਔਰਤ ਨਾਲ ਬੁਰਾ ਵਿਵਹਾਰ ਵੀ ਨਿਤ ਦਿਖਾਈ ਦਿੰਦਾ ਹੈ। ਨਾਰੀ ਸ਼ਕਤੀ ਨੂੰ ਤਾਂ ਪਰਵਾਨਿਆ ਜਾਂਦਾ ਸੀ, ਪਰ ਹੋਂਦ ਨੂੰ ਤਿਸਕਾਰਿਆ ਜਾਂਦਾ ਸੀ।

ਬਹੁਤ ਸੱਭਿਆਚਾਰ ਜਾਂ ਧਰਮਾਂ ਵਿੱਚ ਔਰਤ ਨੂੰ ਟੋਰ ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਨਿੰਦਿਆ ਜਾ ਰਿਹਾ ਹੈ। ਸਰੋਤਾਜਨ, ਹਿੰਦੁਸਤਾਨ ਵਿੱਚ ਨਾਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਲਹਿਰਾਂ ਚੱਲੀਆਂ। ਇਸਤਰੀ ਦੀ ਦਸ਼ਾ ਸੁਧਾਰਨ ਲਈ ਸ਼ੁਰੂਆਤ ਤਾਂ ਕਾਫੀ ਤੇਜ਼ੀ ਨਾਲ ਹੁੰਦੀ ਸੀ, ਪਰ ਹੌਲੀ ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ। ਸਭ ਤੋਂ ਜ਼ੋਰਦਾਰ ਤੇ ਅਸਰਦਾਰ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ ਕਿ ਔਰਤ ਨਾ ਨਿੰਦਣ ਯੋਗ ਹੈ ਅਤੇ ਨਾ ਹੀ ਪੂਜਾ ਦਾ ਬੁੱਤ ਹੈ। ਕਿਸੇ ਵੀ ਯੁੱਗ ਵਿੱਚ ਇਸਤਰੀ ਨੂੰ ਇੰਨਾ ਸਥਾਨ ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿੱਚ ਮਿਲਿਆ। ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਨੇ ਬਿਲਕੁਲ ਹੀ ਨਹੀਂ ਦਿੱਤਾ, ਸਿਰਫ ਗੁਣ ਰੂਪ ਵਿੱਚ ਹੀ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਗਲਤ ਖਿਆਲਾਂ ਦੀ ਚੋਟ ਮਾਰੀ ਹੈ ਜੋ ਕਹਿੰਦੇ ਹਨ ਕਿ ਇਸਤਰੀ ਮੋਖ ਨੂੰ ਨਹੀਂ ਪਾ ਸਕਦੀ ਤੇ ਹਰ ਸਮੇਂ ਇਸ ਨੂੰ ਪਹਿਲਾਂ ਪਿਤਾ, ਫਿਰ ਪਤੀ ਤੇ ਪਿੱਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ। ਗੁਰੂ ਸਾਹਿਬਾਨਾਂ ਨੇ ਇਸਤਰੀ ਦਾ ਦਰਜਾ ਨੀਵਾਂ ਨਹੀਂ ਆਖਿਆ, ਸਗੋਂ ਇਹ ਆਪਣੇ ਆਪ ਵਿੱਚ ਸੰਪੂਰਨ ਦਰਸਾਇਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 371 ਉੱਪਰ ਫਰਮਾਨ ਹੈ, ਸਭ ਪਰਵਾਰੇ ਮਾਹੇ ਸ੍ਰੇਸ਼ਟ ਮੱਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ ਜਨ ਨਾਨਕ ਸੁਖੇ ਸੁਖ ਵਿਹਾਈ। ਭਾਵ ਇਸਤਰੀ ਇੱਕ ਭਗਤੀ ਰੂਪ, ਦਇਆ, ਨਿਮਰਤਾ ਅਤੇ ਲੱਜਾ ਆਦਿਕ 32 ਸੋਹਣੇ ਲੱਛਣਾਂ ਵਾਲੀ ਹੈ। ਸਦਾ ਫਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ। ਇਹ ਇਸਤਰੀ ਆਗਿਆ ਵਿੱਚ ਤੁਰਨ ਵਾਲੀ ਹੈ, ਸੱਜੀ ਹੈ, ਸੋਹਣੇ ਰੂਪ ਵਾਲੀ ਹੈ। ਜੀਵਕੰਤ ਖਸਮ ਦੀ ਹਰੇਕ ਇੱਛਾ ਇਹ ਪੂਰੀ ਕਰਦੀ ਹੈ। ਦਰਾਣੀ, ਜਠਾਣੀ, ਆਸਾ ਤ੍ਰਿਸ਼ਨਾ ਨੂੰ ਇਹ ਹਰ ਤਰ੍ਹਾਂ ਸੰਤੋਖ ਦਿੰਦੀ ਹੈ ਤੇ ਦੇਵਰ ਜੇਠ ਦੋਹਾਂ ਨੂੰ ਮਤ ਦੇਣ ਜੋਗੀ ਹੈ।

ਸਰੋਤਾਜਨ ਜਦ ਸਿੱਖ ਧਰਮ ਦਾ ਫਲਸਫਾ ਅਤੇ ਦੁਨੀਆਂ ਦੇ ਬਾਕੀ ਧਰਮਾਂ ਅਤੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰੋਗੇ ਤਾਂ ਕਰੋੜਾਂ ਕੋਹਾਂ ਦਾ ਅੰਤਰ ਦਿਸੇਗਾ। ਉਦਾਹਰਣ ਵਜੋਂ ਪੇਸ਼ ਹਨ ਕੁਝ ਇਤਿਹਾਸਕ ਤੱਥ।

ਜ਼ਿਮਰ ਨੇ ਫਿਲਾਸਫੀਜ਼ ਆਫ ਇੰਡੀਆ ਦੇ ਪੰਨਾ 222 ਤੇ 223 ਤੇ ਲਿਖਿਆ ਹੈ ਕਿ ਦਿਗੰਬਰ ਜੈਨੀ ਇਹ ਖੁੱਲੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਇਸਤਰੀ ਕੈਵਲਿਓ ਭਾਵ ਇਸਤਰੀ ਰੂਪ ਪ੍ਰਭੂ ਨਾਲ ਇੱਕ ਮਿਕ ਹੋ ਹੀ ਨਹੀਂ ਸਕਦੀ, ਉਸ ਨੂੰ ਮੁੜ ਕੇ ਜਨਮ ਲੈਣਾ ਪਵੇਗਾ ਤਾਂ ਕਿਧਰੇ ਜਾ ਕੇ ਪ੍ਰਭੂ ਨੂੰ ਪਾ ਸਕਣ ਦੇ ਯੋਗ ਹੋ ਸਕੇਗੀ। ਯੂਨਾਨ ਦਾ ਫਿਲਾਸਫਰ ਅਰਸਤੂ ਔਰਤ ਨੂੰ ਇੱਕ ਨਾਮੁਕੰਮਲ ਸ਼ੈ ਆਖਦਾ ਹੈ। ਉਸ ਅਨੁਸਾਰ ਜਿੱਥੇ ਕੁਦਰਤ ਪੁਰਸ਼ ਨੂੰ ਬਣਾਉਣ ਵਿੱਚ ਉੱਕ ਗਈ, ਉੱਥੇ ਇਸਤਰੀ ਨੇ ਜਨਮ ਲੈ ਲਿਆ।

ਗਿੱਟੇ ਵਰਗੇ ਜਰਮਨ ਸੋਚਵਾਨ ਨੇ ਬੜੇ ਜ਼ੋਰ ਨਾਲ ਇਹ ਗੱਲ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਇਸਤਰੀ ਵਿੱਚ ਰੂਹ ਹੀ ਨਹੀਂ ਹੁੰਦੀ। ਇੰਗਲਿਸ਼ਤਾਨ ਦੇ ਸੋਚਵਾਨ ਚੈਸਟਰਫੀਲਡ ਨੇ ਇਸਤਰੀ ਦਾ ਹੋਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਕਈ ਸੋਚਵਾਨ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਇਸਤਰੀ ਨੂੰ ਅੱਧੀ ਅਧੂਰੀ ਲਿਖ ਕੇ ਕਰਦੇ ਹਨ। ਰਾਮਾਨੁਜ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਸਨ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸਿਆਂ ਨੂੰ ਕੁਝ ਇਉਂ ਕਿਹਾ ਹੈ ਕਿ ਭਲੇ ਲੋਕੋ, ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਮਹਿ ਕਲੰਕੀ ਆਖਦੇ ਹੋ ਪਰ ਰਾਜੇ ਦੀ ਜਣਨੀ ਨੂੰ ਕਲੰਕਣੀ ਆਖਦੇ ਹੋ। ਇਹ ਦੋਹਰਾ ਮਾਪ ਤੁਹਾਡੀ ਮਲੀਨ ਸੋਚਣੀ ਕਰਕੇ ਹੀ ਬਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਗੁਣਵਾਨ ਔਰਤ ਨੂੰ ਘਰ ਕੀ ਗੀਹਨ ਚੰਗੀ ਕਹਿਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਾਰ ਜਾਤ ਘਰ ਆਂਗਨ ਮੇਰੇ ਬੁਲਾਉਣਾ ਬਲਵੰਤ ਜੀ ਦਾ ਰਾਮ ਕਲੀ ਦੀ ਵਾਰ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਆਖਣਾ ਇਸ ਪਾਸੇ ਦੀਆਂ ਖਾਸ ਉਦਾਹਰਨਾਂ ਹਨ।

ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉੱਚੇ ਦਰਜੇ ਤੋਂ ਡਿੱਗਾ ਦੇਖ ਕੇ ਕਿੰਨੇ ਪਰੇਸ਼ਾਨ ਹੁੰਦੇ ਹੋਏ ਕੁਚੱਜੀ ਗਰਭ ਗਹਿਲੜੀ ਤੇ ਦੁਹਾਗਣ ਤੱਕ ਆਖਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤਾਂ ਸਾਰੇ ਰਿਸ਼ਤਿਆਂ ਦਾ ਸਰੋਤ ਹੀ ਔਰਤ ਨੂੰ ਮੰਨਦੇ ਹਨ। ਆਸਾ ਜੀ ਦੀ ਵਾਰ ਵਿਚ ਦਰਜ ਇੱਕ ਸਲੋਕ ਵਿਚ ਇਸੇ ਔਰਤ ਭੰਡ ਤੋਂ ਉਪਜਿਆ ਮਰਦ ਇਸ ਭੰਡ ਵਿਚ ਹੀ ਨਿਮਿਆ ਮਰਦ ਨਾਲ ਇਸੇ ਦੀ ਮੰਗਣੀ ਹੋਈ ਫਿਰ ਵਿਆਹ ਹੋਇਆ ਸਮਾਜ ਵਿਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜੀ ਨੇ ਇਸੇ ਤੋਂ ਹੀ ਸਿੱਖਿਆ ਲਈ।

ਇਤਿਹਾਸ ਵਿੱਚ ਕਿਤਨੀਆਂ ਹੀ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਕਿ ਜਦ ਸਿੱਖ ਬੀਬੀਆਂ ਨੇ ਹਥਿਆਰ ਚੁੱਕ ਕੇ ਇਲਾਕੇ ਦੇ ਦੁਸ਼ਮਣਾਂ ਦੇ ਕੁਝ ਹੀ ਹਮਲਿਆਂ ਤੋਂ ਰੱਖਿਆ ਕੀਤੀ ਅਤੇ ਜੰਗ ਵੇਲੇ ਨਿਰਾਲੀ ਜੁਰਤ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਨੀ ਦੀ ਪਦਵੀ ਦਰਸਾਉਂਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਕਾਮ ਦਾ ਮਾਰਿਆ ਹੋਇਆ ਪੁਰਸ਼ ਹੀ ਆਪਣੀ ਪਤਨੀ ਨੂੰ ਛੱਡ ਕੇ ਪਰ ਨਾਰੀ ਵੱਲ ਝਾਕਦਾ ਹੈ। ਏਕਾ ਨਾਰੀ ਜਤੀ ਨਾ ਹੋਣ ਦੇ

ਭਾਵ ਈਦਿਸ਼ ਦੇ ਮਾਰੂ ਰੋਗ ਵਜੋਂ ਨਿਕਲੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1095 ਉੱਪਰ ਬਿਰਾਜਮਾਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਆਖਦੇ ਹਨ, ਕਿਆ ਗਲਾਇਓ ਪੂਛ ਪਰ ਵੇਲ ਨਾ ਜੋਹੇ ਕੰਧ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਜੀ। ਭਾਵ ਹੈ ਕਿ ਤੂੰ ਹਰ ਥਾਂ ਕੰਤ ਪ੍ਰਭੂ ਨੂੰ ਵੇਖ, ਪਰਾਈ ਇਸਤਰੀ ਨੂੰ ਮੰਦ ਭਾਵਨਾ ਨਾਲ ਨਾ ਵੇਖ, ਤੇ ਕਾਮਾਤੁਰ ਹੋ ਕੇ ਮਤ ਹੀਣੇ ਨਾ ਪਾਕ ਬੋਲ ਨਾ ਬੋਲ। ਹੇ ਨਾਨਕ, ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ। ਇੱਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵੱਲ ਮੰਦ ਭਾਵਨਾ ਨਹੀਂ ਰੱਖਣੀ। ਪ੍ਰੋਤਜਨ, ਤੁਸੀਂ ਕੈਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISE 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਭਾ ਵਿਲੀਅਮ ਕਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਸਾਡੀਆਂ ਮਾਤਾਵਾਂ ਨੂੰ, ਜਿਨ੍ਹਾਂ ਸਦਕਾ ਅਸਾਂ ਸਭਨਾਂ ਨੂੰ ਇਹ ਮਨੁੱਖਾ ਜੀਵਨ ਭੋਗਣ ਦਾ ਸੁਭਾਗ

0: ਸਿੱਖ ਇਤਿਹਾਸ ਖੋਜਿਓ ਗੁਰਵਿਲਾਸ ਪਾਠ ਤੇ ਛੇਵੀਂ ਵਿੱਚ ਇੱਕ ਸਾਖੀ ਹੈ ਕਿ ਜਦ ਬਾਬਾ ਗੁਰਦੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦੇ ਹੋਏ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜੋੜੀ ਰਲੇ ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ ਮਾਂ ਬੇਟੇ ਤਾਂ ਪੰਜ ਹੋਣਗੇ ਅਸੀਸ ਦਿਓ ਕਿ ਸੀਲ ਖਾਨ ਕੰਨਿਆ ਇੱਕ ਹੋਵੇ ਪੁੱਤਰੀ ਬਿਨ ਜਗ ਗ੍ਰਸਥ ਵਿਗੋਏ
1: ਭਾਵ ਜਿਸ ਘਰ ਬੱਚੀ ਨਹੀਂ ਹੈ ਉੱਥੇ ਨਾ ਕਲਚਰ ਹੈ ਨਾ ਸਭਿਅਤਾ ਸੋਹਜ ਸਵਾਦ ਤਾਂ ਹੋ ਹੀ ਨਹੀਂ ਸਕਦਾ ਬੇਟੀ ਬਾਵਲ ਦੇ ਘਰ ਜੋ ਖੁੱਲ ਮਹਿਸੂਸ ਕਰਦੀ ਹੈ ਉਸਦਾ ਵੀ ਕੋਈ ਅੰਤ ਨਹੀਂ ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨੇ ਭਾਵ ਫਿਰ ਵੀ ਇਹ ਬੱਚੀ ਪਿਓ ਦੇ ਘਰ ਵਿੱਚ ਰਹਿੰਦੀ ਹੋਈ ਗੁੱਡੇ ਗੁੱਡੀਆਂ ਦੇ ਪਿਆਰ ਵਿੱਚ ਹੀ ਲੱਗੀ ਰਹਿੰਦੀ ਹੈ ਭਾਵ ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਵੀ ਜੀਵ ਦੁਨੀਆਂ ਦੇ ਪਦਾਰਥਾਂ ਵਿੱਚ ਹੀ ਮਸਤ ਰਹਿੰਦਾ ਹੈ
0: ਸਰੋਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਤ ਮਾਤਾ ਪਿਤਾ ਸੰਤੋਖ ਕਹੇ ਜਾਣ ਦਾ ਭਾਵ ਵੀ ਇਹ ਹੀ ਹੈ ਕਿ ਸਿੱਖਿਆ ਦਾਤੀ ਕੇਵਲ ਮਾਂ ਹੀ ਹੋ ਸਕਦੀ ਹੈ ਜੇ ਬਾਪ ਦਖਲ ਦੇਣ ਲੱਗ ਪਿਆ ਰੋਕਣ ਟੋਕਣ ਲੱਗ ਪਿਆ ਤਾਂ ਬੱਚੀ ਦੀ ਘਾੜਤ ਨਹੀਂ ਘੜੀ ਜਾ ਸਕਦੀ ਪਿਤਾ ਨੇ ਸੰਤੋਖ ਰੱਖਣਾ ਹੈ ਮਾਤਾ ਦਾ ਧਰਤ ਮਹੱਤ ਹੈ ਜਿਵੇਂ ਧਰਤੀ ਦੇਂਦੀ ਨਹੀਂ ਥੱਕਦੀ ਖਿਮਾਸ਼ੀਲ ਹੈ ਤੇ ਵੀ ਮਾਂ ਕੋਲੋਂ ਸਭ ਕੁਝ ਲਿਆ ਜਾ ਸਕਦਾ ਹੈ ਜੇ ਮਾਂ ਦਾ ਸਤਿਕਾਰ ਕੀਤਾ ਜਾਵੇ
1: ਮਾਂ ਨੂੰ ਸਮਝ ਹੈ ਕਿ ਕਿਹੜੀ ਬਾਤ ਕਿਸ ਵੇਲੇ ਕਹਿਣੀ ਹੈ ਮਾਂ ਦੀ ਅਸੀਸ ਵਿੱਚ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ ਮਾਤਾ ਭਾਨੀ ਜੀ ਨੇ ਮਾਂ ਰੂਪ ਵਿੱਚ ਜੋ ਅਸੀਸ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗੁਰੂ ਜੀ ਨੇ ਰਾਗ ਗੁਜਰੀ ਵਿੱਚ ਅੰਕਿਤ ਕੀਤੀ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ
2: ਜਗਦੀਸ਼ ਮਾਤਾ ਕੀ ਆਸੀਸ

0: उत्तमता किया कीर्तन, उत्तमता किया कीर्तन।
1: निमुख न विसरो

ਬੀਬੀ ਭਾਨੀ ਜੀ ਦੀ ਪਿਤਾ ਸ਼ਰਧਾ ਪ੍ਰੇਮ ਤੇ ਸੇਵਾ ਦੀ ਮਿਸਾਲ ਸਾਡੇ ਸਾਹਮਣੇ ਹੈ। ਦੁਨੀਆਂ ਦੇ ਕਿਸੇ ਵੀ ਧਰਮ ਜਾਂ ਸਮਾਜ ਵਿੱਚ ਇੰਨਾ ਮਾਣ ਇਸਤਰੀ ਨੂੰ ਪ੍ਰਾਪਤ ਨਹੀਂ ਜਿਤਨਾ ਸਿੱਖ ਧਰਮ ਵਿੱਚ ਦਿੱਤਾ ਗਿਆ ਹੈ। ਬੀਬੀ ਭਾਨੀ ਜੀ ਨੂੰ ਜੋ ਮਾਣ ਪ੍ਰਾਪਤ ਹੈ ਉਹ ਨਿਰਾ ਗੁਰਪੁੱਤਰੀ, ਗੁਰਪਤਨੀ, ਗੁਰਚਰਣੀ ਕਰਕੇ ਹੀ ਨਹੀਂ ਸਗੋਂ ਇਸਦਾ ਕਾਰਨ ਹੈ ਕਿ ਉਹ ਸੱਚੀ ਸੁੱਚੀ ਔਰਤ ਸੀ, ਜਿਸ ਕਾਰਨ ਸਤਕਾਰ ਵਜੋਂ ਹਰ ਮਸਤਕ ਚੁੱਕ ਜਾਂਦਾ ਹੈ। ਭਾਉ ਭਗਤੀ ਦਾ ਰੂਪ ਸਨ ਬੀਬੀ ਭਾਨੀ ਜੀ। ਪਿਤਾ ਜੀ ਦੀ ਆਗਿਆ ਅਨੁਸਾਰ ਹਰ ਕੰਮ ਕਰਦੇ। ਗੁਰੂ ਪਿਤਾ ਜੀ ਆਮ ਤੌਰ ਤੇ ਇਹ ਸ਼ਬਦ ਦ੍ਰਿੜ ਕਰਾਉਂਦੇ, ਇਹ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੇ, ਗੁਰ ਕੇ ਭਾਣੇ ਜੋ ਚਲੇ ਤਾਂ ਜੀਵਨ ਪਦਵੀ ਪਾਹੇ। ਪੁੱਤਰੀ ਵੀਰੋ ਨੂੰ ਸਿੱਖਿਆ ਹੀ ਐਸੀ ਦਿੱਤੀ ਸੀ ਕਿ ਉਹ ਲਾਜਲੀ ਬੱਚੀ ਹਰ ਵਕਤ ਫੁੱਲਾਂ ਵਾਂਗ ਖੁਸ਼ਬੂ ਹੀ ਬੰਡਦੀ ਰਹੀ। ਵਿਦਾਇਗੀ ਸਮੇਂ ਮਾਂ ਦਮੋਦਰੀ ਜੀ ਨੇ ਕਿਹਾ, ਪੁੱਤਰੀ ਸਦਾ ਧਰਮ ਮੇ ਰਹਿਓ। ਸੁਣ ਪੁੱਤਰੀ ਪ੍ਰਾਨੰਦ ਤੇ ਪਿਆਰੀ, ਜਿਸ ਤੇ ਬੈਸ ਕਿਤੇ ਸੁਖਕਾਰੀ, ਕੁਲ ਕੀ ਬਾਤ ਚਿਤ ਮੈਂ ਧਰਨੀ, ਖੋਟੀ ਸੰਗਤ ਨਹੀਂ ਸੁਕਰਨੀ। ਪ੍ਰਾਤੇ ਉੱਠ ਕਰ ਮਜਨ ਕਰਿਓ, ਗੁਰਵਾਣੀ ਕੋ ਮੁਕਤੇ ਰਹਿਓ। ਪੂਨਾ ਔਰ ਵਿਵਹਾਰ ਸੋਈ, ਭਲੇ ਸੰਭਾਲੋ ਨੀਕੋ ਸੋਈ। ਮੋਟਿਗ ਉਪਾਲਮ ਨਹਿ ਆਵੇ, ਐਸੀ ਭਾਂਤ ਸਰਵ ਸੁਖ ਪਾਵੇ।

ਰਸਕਨ ਨੂੰ ਕਿਸੇ ਪੁੱਛਿਆ ਸੀ ਕਿ ਬਾਈਬਲ ਤੇਰੀ ਰਗ ਰਗ ਵਿੱਚ ਕਿਵੇਂ ਸਮਾ ਗਈ ਤਾਂ ਉਸਨੇ ਆਖਿਆ ਕਿ ਮੇਰੀ ਮਾਂ ਨੇ ਸੋਟੀਆਂ ਮਾਰ ਮਾਰ ਬਾਈਬਲ ਮੇਰੀ ਖਲੜੀ ਵਿੱਚ ਪਾਈ ਹੈ। ਅਸੀਂ ਕਿਸੇ ਵੀ ਮਹਾਨ ਬਣੇ ਬੰਦੇ ਨੂੰ ਪੁੱਛੀਏ ਕਿ ਉਸਨੂੰ ਸਵਾਰਨ ਵਾਲਾ ਕੌਣ ਹੈ ਤਾਂ ਉਸਦਾ ਉੱਤਰ ਹੋਵੇਗਾ, ਮੇਰੀ ਮਾਂ ਹੈ ਜਿਸਨੇ ਮੈਨੂੰ ਇਸ ਰੂਪ ਵਿੱਚ ਬਣਾਇਆ ਹੈ। ਕਿਤਨੇ ਹੀ ਉਦਾਹਰਣ ਮਿਲ ਸਕਦੇ ਹਨ। ਹਿਟਲਰ ਵੀ ਆਪਣੀ ਮਾਂ ਨੂੰ ਸ਼ਰਧਾ ਦੇ ਫੁੱਲ ਚੜਾਉਂਦਾ ਰਿਹਾ ਹੈ। ਉਸਨੇ ਆਪਣੇ ਕਮਰੇ ਵਿੱਚ ਦੋ ਤਸਵੀਰਾਂ ਲਗਾਈਆਂ ਹੋਈਆਂ ਸਨ, ਇੱਕ ਮਾਂ ਦੀ ਤੇ ਦੂਸਰੀ ਡਰਾਈਵਰ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਤੇ ਗੁਰੂ ਘਰ ਵਿੱਚ ਇਸਤਰੀ ਨੂੰ ਅਤਿ ਉੱਚਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਿਲਦੇ ਹੁਕਮਨਾਮਿਆਂ ਵਿੱਚ ਕਈ ਐਸੇ ਹਨ ਜਿਨ੍ਹਾਂ ਵਿੱਚ ਇਸਤਰੀ ਨੂੰ ਉੱਚਾ ਉਠਾਉਣ ਵਾਸਤੇ ਆਦੇਸ਼ ਲਿਖੇ ਮਿਲਦੇ ਹਨ। ਜਿਵੇਂ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ, ਪਰ ਇਸਤਰੀ ਮਾਂ ਭੈਣ ਧੀ ਕਰ ਜਾਣਨੀ, ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਪਰ ਤ੍ਰੈ ਰਾਖੀ ਨਾ ਹੇਤ ਆਨੰਦ। ਹੁਕਮਨਾਮੇ ਵਿੱਚ ਲਿਖਿਆ ਹੈ ਕਿ ਸਿੱਖ ਘਰ ਵਿੱਚ ਔਰਤ ਦਾ ਸਥਾਨ ਸਾਮਾ ਤੇ ਕਿਸੇ ਹੱਦ ਤੱਕ ਨਵੇਕਲਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਗਏ, ਸਗੋਂ ਇਸਤਰੀ ਜਾਤੀ ਨਾਲ ਬੁਰਾ ਵਿਹਾਰ ਕਰਨ ਵਿਰੁੱਧ ਬੜੀ ਤਾੜਨਾ ਕੀਤੀ ਗਈ ਹੈ। ਜਿਵੇਂ ਕਿ ਗੁਰਕਾ ਸਿੱਖ ਕੰਨਿਆਨਾ ਮਾਰੇ ਕੁੜੀ ਮਾਰ ਨਾਲ ਨਾ ਵਰਤੇ। ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ, ਸੋ ਪੁੱਤਰੀ ਪਤਨੀ ਮਾਂ ਭੈਣ ਇਸਤਰੀ ਨੂੰ ਹਰ ਪੱਖ ਤੋਂ ਮਾਣ ਦਿੱਤਾ ਹੈ। ਅਰਦਾਸ ਵਿੱਚ ਜਦ ਸਾਰੇ ਖੜੇ ਹੋ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਆਖਦੇ ਹਾਂ ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰਮਤਿ ਵਿੱਚ ਭਰੂਣ ਹੱਤਿਆ ਕਰਨ ਵਾਲਾ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਕੁੜੀ ਮਾਰਨ ਵਾਲਾ। ਗੁਰੂ ਘਰ ਅੰਦਰ ਹਰ ਦੇਸ਼ ਹਰ ਮਜ਼ਹਬ ਤੇ ਹਰ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਇੱਥੇ ਭਰੂਣ ਹੱਤਿਆ ਅਤੇ ਇਸਤਰੀ ਦੀ ਨਿੰਦਾ ਲਈ ਕੋਈ ਸਥਾਨ ਨਹੀਂ।

0: ਨਾਨਕ ਦਾਸ ਹੁਣ ਸੰਗ ਲਪਟਾਇਓ ਜੇ ਮੂੰਡ ਚਾਤ ਕਮਾਉਣਾ ਨਾਨਕ ਦਾਸ ਹੁਣ
1: ਸ੍ਰੋਤਾ ਜਨ ਅਸੀਂ ਆਸ਼ਾਵਾਦੀ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਪਿਆਰ ਭਰੀ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਆਪ ਜੀ ਨੂੰ ਮਾਂ ਦੇ ਪਿਆਰ ਵਿੱਚ ਜੋੜਨ ਲਈ ਸਹਾਈ ਹੋਵੇਗਾ। ਸਾਨੂੰ ਸਭ ਨੂੰ ਮਾਂ ਦੀ ਕੁਰਬਾਨੀ ਦੀ ਕਦਰ ਕਰਨੀ ਚਾਹੀਦੀ ਹੈ, ਪਰ ਜੇ ਅਸੀਂ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਮਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਸਦੀ ਇੱਜ਼ਤ ਕਰਨਾ ਸਿੱਖੀਏ। ਸੁਣੋ ਇਹ ਗੀਤ ਮਾਂ ਦੀਆਂ ਅਸੀਸਾਂ

0: प्यारे श्रोताजन, आज दे विचारां दा विषय साडी अपनी जिंदगी दा हिस्सा है। दुनियावी कोई भी रिश्ता होवे, ओ मां दे रिश्ते नूं मात नहीं पा सकदा, क्योंकि हर एक धी भैण पत्नी मां बनदी है ਅਤੇ ਇਸ ਪਵਿੱਤਰ ਰਿਸ਼ਤੇ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਰੁੱਝੀ ਹੋਈ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ। ਸੋਚੋ, ਮਾਤਾ ਪਿਤਾ ਦੀ ਸੇਵਾ ਵੀ ਸਿੱਖੀ ਵਿਰਸੇ ਦੇ ਸੰਸਕਾਰੀ ਥੰਮਾਂ ਦੀ ਕੜੀ ਦਾ ਇੱਕ ਅੰਗ ਹੈ। ਕੀ ਅਸੀਂ ਆਪਣੇ ਆਪ ਨੂੰ ਇਸ ਲੜੀ ਵਿੱਚ ਪਰੋਣ ਲਈ ਤਿਆਰ ਕੀਤਾ ਹੈ ਜਾਂ ਨਹੀਂ, ਇਸ ਦਾ ਜਵਾਬ ਤਾਂ ਤੁਸੀਂ ਆਪ ਹੀ ਦੇ ਸਕਦੇ ਹੋ। ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਰਾਹੀਂ ਸਿਰਫ ਪ੍ਰੇਰਣਾ ਦਾ ਸਾਧਨ ਹੀ ਬਣ ਸਕਦੇ ਹਾਂ।
1: ਸਿੱਖੀ ਵਿਰਸੇ ਦੀ ਲੜੀ ਵਿੱਚ ਜੁੜੇ ਸਰੋਤਿਓ, ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣਹਾਰ ਪ੍ਰਭੂ ਦੀ ਉਸਤਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਪੜਕ ਉੱਠਦੇ ਹਨ।

0: ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਬੋਹਿਤ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ ਜੀ।
2: ਸਰੋਤਾਜਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਦੇ ਜਾਪਦੀ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਅਤੇ ਮਦਰ ਡੇ ਦੇ ਵੈਬ ਪੇਜ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।
0: ਸਰੋਤਾਜਨ, ਤੁਸੀਂ ਕੈਰਬੀਓ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ।
1: ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
2: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4342। ਇੱਕ ਵਾਰ ਫਿਰ ਨੋਟ ਕਰੋ ਜੀ, 250-392-4362।

ਨੰਭੂ ਚਿਤਾ ਗੁਰ ਸਤ ਗੁਰ ਸੰਗ ਕੀਰੇ ਹਮ ਖਾਪੇ ਕਹੋ ਨਾਨਕ ਹਮ ਨੀਚ ਕਰਮਾ ਗੁਰ ਸਤ ਗੁਰ ਸੰਗ ਕੀਰੇ ਹਮ ਖਾਪੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਕਿਉਂ ਕਿਆ ਰੀਤ ਜਿੱਥੇ ਨੀਚ ਸੰਭਾਲੀ ਹਨ ਉੱਥੇ ਨਦਰ

0: ਸਤਿਕਾਰਯੋ ਸਤਿਗੁਰਾਂ ਦੀ ਸਾਜਿਕ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਤੁਰ ਕੇ ਕਾਫੀ ਸਮੇਂ ਤੋਂ ਹਰੀ ਜਸ ਕੀਰਤਨ ਸਰਵਣ ਕਰਦੇ ਆ ਰਹੇ ਰਹਿੰਦੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਪਟਨੇ ਦਾ ਮਾਹੀ ਨੀਲੇ ਦਾ ਸ਼ਾਹ ਸਵਾਰ ਭਗਤੀ ਔਰ ਸ਼ਕਤੀ ਦੇ ਮਾਲਕ ਸਰਬੰਸ ਦੇ ਦਾਨੀ ਸਤਿਗੁਰੂ ਤੇਗ ਬਹਾਦਰ ਜੀ ਦਾ ਲਖਕੇ ਜਿਗਰ ਮਾਤਾ ਗੁਜਰੀ ਦੀਆਂ ਅੱਖੀਆਂ ਦੇ ਸਾਰੇ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਚਨਾ ਵਾਂਝੀ ਨਾ ਰਹੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਮੇਂ ਤੋਂ ਆਨੰਦ ਮਾਣਦੇ ਆ ਰਹੇ ਹੋ ਜਿੱਥੇ ਅੱਜ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ ਸੰਗਤ ਦੇ ਦਰਸ਼ਨ ਹੋ ਰਹੇ ਨੇ ਉੱਥੇ ਅੱਜ ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਦਰਸ਼ਨ ਹੋਣੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜੋ ਕਿ ਇਹ ਸਮਾਗਮ ਦਾ ਮੇਨ ਮਨੋਰਥ ਹੈ ਜਿਹਦੇ ਵਾਸਤੇ ਇਹ ਮਹਾਨ ਸਮਾਗਮ ਰੱਖਿਆ ਹੈ ਪ੍ਰਬੰਧਕਾਂ ਦੇ ਚਰਨਾਂ 'ਚ ਬੇਨਤੀ ਹੈ ਲੰਗਰ 'ਚੋਂ ਬਹੁਤ ਆਵਾਜ਼ ਸਟੇਜ ਤੱਕ ਆ ਰਹੀ ਹੈ ਕੁਝ ਸੇਵਾਦਾਰ ਜਾਓ ਲੰਗਰ ਦੇ ਵਿੱਚ ਜੋ ਵੀ ਸੇਵਾਦਾਰ ਨੇ ਉਹਨਾਂ ਨੂੰ ਚੁੱਪ ਕਰਾਓ ਪੂਰਾ ਕੰਟਰੋਲ ਕਰੋ ਕਿਸੇ ਵੀ ਪ੍ਰਕਾਰ ਦੀ ਆਵਾਜ਼ ਨਾ ਆਵੇ ਫਿਰ ਹੀ ਆਪਾਂ ਆਨੰਦ ਮਾਣਾਂਗੇ ਰਾਤ ਕਾਂਗਥਲੀ ਪਿੰਡ ਵਿੱਚ ਅੰਮ੍ਰਿਤ ਸੰਚਾਰ ਹੋਇਆ ਇੱਥੋਂ ਜਾ ਕੇ ਉੱਥੇ ਦੀਵਾਨ ਸੀ ਰਾਤ ਦਾ ਔਰ ਲਗਭਗ 9:15 ਪੁਰਾਣੀ ਉੱਥੇ ਗੁਰੂ ਭੇਜਣ ਲੱਗ ਗਈ ਤਿੰਨ ਦਿਨ ਦਾ ਸਮਾਗਮ ਸੀ ਸੱਤ ਅੱਠ ਪਿੰਡਾਂ ਵੱਲੋਂ ਸਾਂਝਾ ਸਮਾਗਮ ਰੱਖਿਆ ਗਿਆ ਸੋ ਆਪਣੇ ਇਲਾਕੇ ਵਿੱਚ ਬਹੁਤ ਅੰਮ੍ਰਿਤ ਸੰਚਾਰ ਹੋਏ ਨੇ ਉਹਨਾਂ ਨੂੰ ਤਾਂ ਸਮਾਂ ਮਿਲਦਾ ਹੀ ਨਹੀਂ ਕੀ ਹੋਇਆ ਸਾਲ ਵਿੱਚ ਇੱਕ ਸਮਾਗਮ ਵੱਧ ਤੋਂ ਵੱਧ ਦੋ ਤਾਂ ਹੈ ਹੀ ਨਹੀਂ ਆਪਣੇ ਇੱਧਰ ਹੁਣ ਵੇਖ ਲਓ ਵੀ ਕਿੰਨੇ ਦੀਵਾਨ ਲੱਗੇ ਨੇ ਅਤੇ ਲੱਗਣੇ ਵੀ ਨੇ ਦਿੱਤੇ ਵੀ ਬਹੁਤ ਸੋ ਸੰਗਤ ਨੇ ਅੰਮ੍ਰਿਤ ਛਕਿਆ ਵੀ ਬੜਾ ਹੈ ਥਾਂ ਥਾਂ 'ਤੇ ਅੰਮ੍ਰਿਤ ਸੰਚਾਰ ਹੋਇਆ ਹੈ ਨਹੀਂ ਤਾਂ ਸੰਗਤ ਹਰ ਮਹੀਨੇ ਸੰਗਰਾਂਦ 'ਤੇ ਜਾ ਕੇ ਅੰਮ੍ਰਿਤ ਛਕ ਲੈਂਦੀ ਹੈ ਇਹ ਤਾਂ ਆਟੇ ਵਿੱਚ ਨਮਕ ਦੇ ਸਮਾਨ ਹੈ ਬਹੁਤ ਕਿਰਪਾ ਕੀਤੀ ਹੈ ਲਾਹੌਰਾਂ ਦੇ ਮਹਾਂਪੁਰਖਾਂ ਨੇ
1: ਸ੍ਰੀ ਵਾਹਿਗੁਰੂ
0: ਬਹੁਤ ਅੰਮ੍ਰਿਤ ਛਕਾਇਆ ਇੱਥੇ ਕੁਛ ਵੀ ਨਹੀਂ ਅਸੀਂ ਕੀ ਬੀਜ ਸਕਦੇ ਹਾਂ ਉਹਨਾਂ ਦੀ ਬੀਜੀ ਫਸਲ ਨੂੰ ਪਾਣੀ ਲਾਉਣ ਵਾਸਤੇ ਆਈ ਹੈ ਉਹ ਵੀ ਪੂਰਾ ਨਹੀਂ ਲਾ ਸਕਦੇ ਬਹੁਤ ਕਿਰਪਾ ਕਰਦੇ ਆਪ ਜੀ ਦੇ ਇਲਾਕੇ 'ਤੇ ਮੈਂ ਰਾਤ ਵੀ ਬੇਨਤੀ ਕੀਤੀ ਸੀ ਅੱਜ ਦਿਨੇ ਵੀ ਬਨੇਰੇ ਦੀਵਾਨ ਚੱਲਦੇ ਸੀ ਸਾਡੇ ਉੱਥੇ ਵੀ ਬਸ ਇਹੀ ਵਿਚਾਰ ਚੱਲਦੇ ਰਹੇ ਮਹਾਂਪੁਰਖਾਂ ਦੇ ਜੀਵਨ 'ਚ ਸਰੀਰ ਛੱਡਿਆ ਜਦੋਂ ਸੋ ਆਪਣੇ ਇਲਾਕਿਆਂ 'ਤੇ ਵੀ ਬਹੁਤ ਕਿਰਪਾ ਕੀਤੀ ਹੈ ਸੰਭਾਲਦਾ ਕੋਈ ਵਿਰਲਾ ਵਿਰਲਾ ਗੁਰੂ ਮਹਾਂਪੁਰਖ ਨੂੰ ਪਛਾਣਨ ਵਾਸਤੇ ਗਿਆਨ ਦੀ ਸਤਿ ਸੰਗਤ ਜੀ ਅੱਖ ਚਾਹੀਦੀ ਹੈ, ਗਿਆਨ ਰੂਪੀ ਨੇਤਰ ਚਾਹੀਦੇ ਨੇ ਜੋ ਪਛਾਣ ਆ ਗਏ। ਜਿਹੜੇ ਪਛਾਣ ਲੈਂਦੇ ਨੇ ਉਹ ਸਭ ਕੁਛ ਖਾ ਲੈਂਦੇ। ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ ਆਪ ਸੁਣਦੇ ਹੋ, ਨਿੱਤ ਨਿਮਿਤ ਅੰਸ਼ਾ ਅਵੰਸ਼ਾ ਪੂਰਨ ਔਰ ਸੰਪੂਰਨ। ਨਿੱਤ ਅਵਤਾਰ ਮਹਾਂਪੁਰਖਾਂ ਨੂੰ ਮੰਨਿਆ ਜਿਹੜੇ ਰੋਜ਼ ਦੁਨੀਆਂ ਵਿੱਚ ਰਹਿ ਕੇ ਦੁਨੀਆਂ ਨੂੰ ਤਾਰਦੇ। ਪਰ ਸਾਡੇ ਭਾਰਤ ਦਾ ਇਹ ਸੁਭਾਅ ਬਣ ਚੁੱਕਿਆ ਹੈ, ਸਾਡੀ ਧਰਤੀ ਦਾ, ਸਾਡੇ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਪਰ ਮੈਂ ਰਾਤ ਵੀ ਬੇਨਤੀ ਕੀਤੀ ਸੀ, ਸਗਲੀ ਧਰਤੀ ਸਾਧਕੀ ਤਸਕਰ ਬੈਠਾ ਗਾ। ਇਹ ਭਾਰਤ ਵਿੱਚ ਬਹੁਤ ਹੈ, ਅਸਲ ਮਗਰੋਂ ਮਗਰੋਂ ਆਉਂਦੀ ਹੈ, ਪਰ ਨਕਲ ਪਹਿਲਾਂ ਤਿਆਰ ਹੋ ਜਾਂਦੀ ਹਰ ਚੀਜ਼ ਦੀ। ਕਈ ਚੀਜ਼ਾਂ ਅਸਲੀ ਨੇ, ਉਸ ਤੋਂ ਵੱਧ ਨਕਲੀ ਨੇ। ਕੁਆਂਟਿਟੀ ਜ਼ਿਆਦਾ, ਕੁਆਲਿਟੀ ਘੱਟ ਹੈ। ਪਰ ਇਹ ਹੁਣ ਆਮ ਹੋ ਰਿਹਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਵੇਖਦੇ ਨੇ ਮਜ਼ਬੂਤੀ, ਉਹ ਕਹਿੰਦੇ ਨੇ ਕੰਮ ਥੋੜ੍ਹਾ ਕਰੋ ਪਰ ਕਰੋ ਵਧੀਆ। ਸਾਡਾ ਕੰਮ ਕੀ ਹੈ? ਕੰਮ ਬਹੁਤਾ ਹੋਣਾ ਚਾਹੀਦਾ, ਕੁਆਲਿਟੀ ਤੱਕ ਕੋਈ ਮਤਲਬ ਨਹੀਂ। ਇਸੇ ਤਰ੍ਹਾਂ ਜੋ ਹੋਇਆ, ਜਿੱਥੇ ਸਾਧੂ ਆਏ ਨੇ ਰੱਬ ਵਰਗੇ, ਉੱਥੇ ਕਈ ਠੱਗਾਂ ਨੇ ਵੀ ਸਾਧੂਆਂ ਵਾਲੇ ਕੱਪੜੇ ਪਾ ਲਏ। ਸ੍ਰੀ ਵਾਹਿਗੁਰੂ ਇਹ ਵੀ ਕੰਮ ਨਾ ਲੈ। ਪਰ ਸਾਡੀ ਉਹ ਅੱਖ ਨਹੀਂ ਅਸੀਂ ਪਛਾਣ ਕਰ ਸਕੀਏ, ਅਸੀਂ ਬਾਣੇ ਨੂੰ ਵੇਖ ਕੇ ਨਮਸਕਾਰ ਕਰਦੇ। ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਉਹ ਹਰ ਕੇ ਸੰਤਨਾ ਆਖੀਏ ਬਾਣ ਆਰਸ ਤੇ ਠੱਗ। ਇਹਦਾ ਮਤਲਬ ਇਹ ਹੈ ਕਿ ਜਦੋਂ ਭਗਤ ਜੀ ਹੋਏ ਜਾਂ ਜਦੋਂ ਸਤਿਗੁਰੂ ਹੋਏ ਨੇ ਉਦੋਂ ਵੀ ਇਹੋ ਜਿਹੇ ਲੋਕ ਸਨ, ਜਿਨ੍ਹਾਂ ਨੂੰ ਲੋਕ ਸੰਤ ਕਹਿੰਦੇ ਸੀ। ਪਰ ਰੱਬ ਦੇ ਪਿਆਰਿਆਂ ਨੂੰ ਆਵਾਜ਼ਾਂ ਦੇਣੀਆਂ ਪਈਆਂ, ਸੰਤ ਨਾ ਆਖੋ, ਇਹ ਤੇ ਬਨਾਰਸ ਦੇ ਠੱਗ ਨੇ। ਪਛਾਣ ਕਿਵੇਂ ਆਵੇ, ਪਰਖ ਕਿਵੇਂ ਆਵੇ? ਪਰਖ ਤੇ ਪਛਾਣ ਉਦੋਂ ਆਏਗੀ ਜਦੋਂ ਬਾਣੀ ਦੀ ਕਸਵੱਟੀ ਤੇ ਪਰਖ ਕਿਵੇਂ, ਫਿਰ ਪਤਾ ਲੱਗੇਗਾ। ਐਡਾ ਭੋਲਾ ਜ਼ਮਾਨਾ ਹੋ, ਐਡਾ ਦੁਨੀਆ ਭੋਲੀ ਹੈ, ਸੰਸਾਰ ਅੱਜ ਚਾਰ ਇੱਟਾਂ ਰੱਖ ਕੇ ਉਸੇ ਨੂੰ ਬਾਬਾ ਮੰਨਣ ਲੱਗੀ। ਚਾਰ ਇੱਟਾਂ ਰੱਖੀਆਂ, ਉਸੇ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਉਸੇ ਨੂੰ ਪੀਰ ਕਹਿਣਾ ਸ਼ੁਰੂ ਕਰਤਾ। ਪਰ ਮੈਂ ਬਹੁਤ ਸੰਗਤ ਵਿੱਚ ਬੇਨਤੀਆਂ ਕਰਦਾ, ਗੁਰਮੁਖੋ, ਚਾਰ ਇੱਟਾਂ ਰੱਖੀਆਂ ਤੂੰ, ਇੱਟਾਂ ਲਿਆਇਆ ਭੱਠੇ ਤੋਂ, ਉਹਦੇ 'ਤੇ ਸਮਿੰਟ ਪਾਇਆ ਉਹ ਵੀ ਦੁਕਾਨ ਤੋਂ, ਜਿਹੜਾ ਉਹਦੇ 'ਤੇ ਸਰੀਆ ਪਾਇਆ ਉਹ ਵੀ ਦੁਕਾਨ ਤੋਂ, ਬਾਬਾ ਕਿਹੜੀ ਦੁਕਾਨ ਤੋਂ ਲਿਆ ਕੇ ਪਾ ਤੋਂ, ਤੈਨੂੰ ਕੀ ਪਤਾ ਵੀ ਉਹ ਬਾਬਾ ਹੈ? ਚਾਰ ਇੱਟਾਂ ਰੱਖੀ ਬਾਬਾ, ਬਾਬਾ ਜੀ ਤੁਸੀਂ ਕਿਹਾ ਸੀ ਪੀਰਾਂ ਨੂੰ ਨਾ ਮੰਨਿਓ, ਅਸੀਂ ਮੰਨਣੋਂ ਹਟ ਗਏ, ਫਿਰ ਕੀ ਹੋਇਆ? ਕਹਿੰਦੇ ਜੀ ਮੈਂ ਇਸ ਦਾ ਥਾਨ ਮਰ ਗਿਆ ਹੋਣਾ, ਤੁਸੀਂ ਕਿਹਾ ਅਸੀਂ ਹਟ ਗਏ, ਵਿਗੜ ਗਿਆ ਕੰਮ ਸਾਡਾ, ਟਰੈਕਟਰ ਹੀ ਨਹੀਂ ਚੱਲਦਾ, ਕੀ ਹੋ ਗਿਆ? ਕਹਿੰਦੇ ਮੁੰਡਾ ਬਿਮਾਰ ਹੋ ਗਿਆ ਜੀ, ਕਾਹਦਾ ਤੁਸੀਂ ਪੀਰ ਛਡਾਇਆ? ਇਹ ਆਪਣੀਆਂ ਗੱਲਾਂ ਨੇ, ਆਪਾਂ ਬਹੁਤ ਕਹਿੰਦੇ ਹਾਂ ਵੀ ਪਤਾ ਨਹੀਂ ਦੀਵਾ ਨਹੀਂ ਜਗਾਇਆ ਅਤੇ ਤਾਂ ਵਿਗੜ ਗਿਆ ਕੰਮ। ਗੁਰਮੁਖੋ, ਜਿਹੜਾ ਪੰਜ ਰੁਪਈਏ ਪਤਾਸੇ ਨਾ ਚੜ੍ਹਾਉਣ 'ਤੇ ਨਾਰਾਜ਼ ਹੁੰਦਾ ਉਹਨੂੰ ਪੀਰ ਨਾ ਚੜ੍ਹਾ ਦੇਵੇ। ਪੀਰ ਫਕੀਰ ਤੇ ਭਗਤੀ ਕਰਕੇ ਬਣਦੇ ਨੇ ਨਾ, ਤੇ ਭਗਤ ਕਦੇ ਵੀ ਕਿਸੇ ਤੇ ਕ੍ਰੋਧਵਾਨ ਨਹੀਂ ਹੁੰਦਾ।
1: ਸ੍ਰੀ ਵਾਹਿਗੁਰੂ।
0: ਭਗਤ ਦੇ ਕ੍ਰੋਧ ਦਾ ਕੀ ਮੇਲ ਹੈ? ਸਾਧੂ ਔਰ ਕ੍ਰੋਧ ਇਹ ਨਹੀਂ ਹੋ ਸਕਦਾ। ਜਿੱਥੇ ਨਾਮ ਹੈ ਉੱਥੇ ਕਾਮ ਔਰ ਕ੍ਰੋਧ ਨਹੀਂ ਆ ਸਕਦਾ। ਕ੍ਰੋਧ ਉਹ ਹੈ ਜਿਹੜਾ ਅੱਖਾਂ ਤੋਂ ਅੰਨਿਆਂ ਕਰ ਦੇਵੇ। ਪੀਰ ਨੇ ਨਾਰਾਜ਼ਗੀ ਜ਼ਾਹਰ ਕਰਤੀ, ਤੇਰਾ ਚੱਲਦਾ ਟਰੈਕਟਰ ਰੋਕਤਾ। ਪੀਰ ਨੇ ਮੱਝ ਦਾ ਥਣ ਮਾਰਤਾ, ਕਿਉਂਕਿ ਤੂੰ 5 ਰੁਪਈਆਂ ਦੇ ਪਤਾਸੇ ਨਹੀਂ ਦਿੱਤੇ। ਨਹੀਂ ਨਹੀਂ, ਇਹ ਸਾਡੇ ਮਨ ਦਾ ਵਹਿਮ ਹੈ। ਉਹ ਪੀਰ ਫਕੀਰ ਇੰਨੀਆਂ ਗੱਲਾਂ 'ਤੇ ਨਾਰਾਜ਼ ਨਹੀਂ ਹੁੰਦੇ। ਜਿਹੜੇ ਨਾਰਾਜ਼ ਹੁੰਦੇ ਨੇ ਉਹ ਪੀਰ ਫਕੀਰ ਨਹੀਂ ਹੁੰਦੇ। ਸਤਿਗੁਰਾਂ ਨੇ ਸਾਨੂੰ ਬਹੁਤ ਕੁਝ ਦਿੱਤਾ, ਜ਼ਮੀਨ, ਘਰ ਦੇ ਸੁੱਖ, ਬੜੀਆਂ ਸਹੂਲਤਾਂ ਨੇ, ਕੋਠੀ ਵੀ ਹੈ, ਬੱਚੇ ਵੀ ਨੇ। ਇੱਕ ਵਾਰੀ ਵੀ ਕਦੇ ਉਹਦਾ ਸ਼ੁਕਰਾਨਾ ਨਹੀਂ ਕੀਤਾ, ਪਰ ਉਹ ਦੇਣੋ ਨਹੀਂ ਹੁੰਦਾ। ਸਤਿਗੁਰੂ ਕਦੇ ਆਪਣੇ ਪਿਆਰਿਆਂ ਨੂੰ ਦਾਤਾਂ ਦੇਣੋ ਗੁਰੇਜ ਨਹੀਂ ਕਰਦੇ। ਅਸੀਂ ਸ਼ੁਕਰਾਨਾ ਵੀ ਨਹੀਂ ਕੀਤਾ, ਕਦੇ ਉਹਦੇ ਸ਼ੁਕਰ ਗੁਜ਼ਾਰ ਨਹੀਂ ਹੋਏ। ਸਤਿਸੰਗ ਜੀ, ਕਦੇ ਸਤਿਗੁਰਾਂ ਦਾ ਧੰਨਵਾਦ ਨਹੀਂ ਕੀਤਾ, ਪਰ ਸਤਿਗੁਰੂ ਸਾਨੂੰ ਦਾਤਾਂ ਦੇਣੋਂ ਹਟਦੇ ਨਹੀਂ। ਜਿੰਨੇ ਅਸੀਂ ਪਿੱਛੇ ਜਾਈ ਜਾਂਦੇ ਹਾਂ, ਸਤਿਗੁਰ ਫਿਰ ਵੀ ਕਿਰਪਾ ਕਰ ਰਹੇ ਕਰਦੇ ਰਹਿਣਗੇ। ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ 'ਤੇ, ਅੱਜ ਵੀ ਕਰ ਰਹੇ ਨੇ, ਅੱਗੇ ਤੋਂ ਵੀ ਕਰਨਗੇ। ਇਹ ਸਾਡੇ ਮਨ ਦਾ ਵਹਿਮ ਹੈ ਕਿ ਆਹ ਬਿਮਾਰੀ ਆ ਗਈ ਕਿਸੇ ਪੀਰ ਕਰਕੇ ਆਈ ਹੈ, ਪੀਰ ਨੂੰ ਨਹੀਂ ਮੰਨਿਆ ਤੇ ਤਾਂ ਆਹ ਗੱਲ ਬਣੀ। ਨਹੀਂ ਨਹੀਂ, ਇਹ ਵਹਿਮ ਛੱਡਦੇ ਹੋ। ਸਤਿਗੁਰ ਕਹਿੰਦੇ, ਲੇਖ ਨਾ ਮਿਟੀ ਹੈ ਸੱਚੀ ਜੋ ਲਿਖਿਆ ਕਰਤਾ, ਜਿਹਾ ਬੀਜਿਆ ਸੁਣਨਾ ਕਰਮ ਸੰਧੜਾ। ਜਦੋਂ ਤੂੰ ਇਹ ਕਹਿਣਾ ਨਾ ਪੀਰ ਨੇ ਆਹ ਕਰਤਾ, ਤੂੰ ਸ਼ਰੇਆਮ ਸਤਿਗੁਰਾਂ ਦੇ ਉਲਟ ਬੋਲਣੇ। ਪੀਰ ਨੇ ਆਹ ਕਰਤਾ, ਅਸੀਂ ਸਾਸ ਸਤਿਗੁਰਾਂ ਦੀ ਵਿਚਾਰਧਾਰਾ ਤੋਂ ਉਲਟ ਚੱਲਦੇ ਹਾਂ, ਇਸੇ ਕਰਕੇ ਆਪਾਂ ਦੱਸਦੇ। ਮਹਾਰਾਜ ਕਹਿੰਦੇ ਨੇ ਨਹੀਂ, ਵਹਿਮ ਕਿਉਂ ਕਰ ਰਹੇ ਹਾਂ? ਭਲਿਆ ਜੋ ਹੋ ਰਿਹਾ ਉਹ ਤੇਰੇ ਕਰਮਾਂ ਦਾ। ਜੇ ਦੁੱਖ ਮਿਲਿਆ ਉਹ ਵੀ ਕਰਮਾਂ ਦਾ, ਜੇ ਸੁੱਖ ਮਿਲਿਆ ਉਹ ਵੀ ਕਰਮਾਂ ਦਾ। ਅਸੀਂ ਕਹਿੰਦੇ ਹਾਂ ਨਾ ਜੀ ਨਾ, ਪੀਰਾਂ ਨੇ ਆਹ ਕੰਮ ਕਰਤਾ। ਨਹੀਂ, ਇਹ ਆਪਣੇ ਅੰਦਰੋਂ ਵਹਿਮ ਕੱਢੀਏ। ਜਿੰਨਾ ਚਿਰ ਇਹ ਵਹਿਮ ਨਿਕਲਦੇ ਨਹੀਂ, ਉਹਨਾਂ ਚਿਰ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਸਾਧ ਸੰਗਤ, ਸਤਿਗੁਰ ਕਹਿੰਦੇ ਜਿਹਾ ਜੀਰੀ ਲਿਖਿਆ ਤਿਹਾ ਹੁਕਮ ਕਮਾਹੇ। ਹਰ ਇੱਕ ਨੂੰ ਸੁੱਖ ਚਾਹੀਦਾ, ਪਰ ਸਤਿਗੁਰ ਕਹਿੰਦੇ ਨੇ ਜੇ ਸੁੱਖ ਚਾਹੀਦਾ ਤੇ ਸੁੱਖ ਲੈਣ ਵਾਲੇ ਬੀਜ ਵੀ ਬੀਜਦਾ। ਹਰ ਇੱਕ ਨੂੰ ਲੋੜ ਹੈ ਸੁੱਖ ਦੀ, ਫਰੀਦਾ ਲੋੜ ਹੈ ਦਾਤ ਦੀ। ਕਿੱਕਰ ਬੀਜਿਆ ਜੱਟ, ਕਹਿੰਦੇ ਜੱਟ ਬੀਜਦਾ ਕਿੱਕਰ, ਭਾਲਦਾ ਬਜੌੜ ਦੀਆਂ ਦਾਖਾਂ। ਕਹਿੰਦੇ ਨਹੀਂ, ਜੇ ਦਾਖਾਂ ਚਾਹੀਦੀਆਂ ਪਹਿਲਾਂ ਦਾਖਾਂ ਵਾਲਾ ਬੀਜ ਤੇ ਬੀਜਣਾ, ਉਹਦੇ ਕਿੱਕਰਾਂ ਦੇ ਬੀਜ ਬੀਜੇਗਾ ਫਿਰ ਤੇ ਕੰਡੇ ਹੀ ਲੱਗਣਗੇ, ਕਿੱਕਰ ਹੀ ਪੈਦਾ ਹੋਣਗੇ। ਜੇ ਕਰਮ ਮਾੜਾ ਕੀਤਾ ਸੁੱਖ ਕਿੱਥੋਂ ਪਾਲਣਗੇ? ਪੁੱਛੋ ਬਾਣੀ ਨੂੰ। ਉਹ ਨਾਮ ਜਪੇ

ਕਰਮ ਮਾੜੇ ਨੇ ਭਾਲਦਾ ਸੁੱਖ। ਜੇ ਸੁੱਖ ਲੈਣਾ ਹੈ ਤੇ ਸੁੱਖ ਲੈਣ ਵਾਲਾ ਬੀਜ ਬੀਜਣਾ ਪੈਂਦਾ। ਅੰਤਰ ਸਭਾ ਦਸੈਸ਼ਨ ਹੈ ਮੱਥੇ ਵਾਲ ਜੋਗਤੀ ਆਉਂਦੀ। ਦੂਤਾਂ ਨੂੰ ਫਰਮਾਇਆ ਨਾਂਗੀ ਕਰੋ ਪੰਚਾਲੀ ਬਾਣੀ। ਪੰਜੇ ਪੰਡ ਵੇਖਦੇ ਉਹ ਕੱਟ ਰੁੱਧੀ ਨਾਰ ਜਿਨ੍ਹਾਂ ਦੀ। ਕਹਿੰਦੇ ਦਰੋਪਦੀ ਨੂੰ ਦੁਰਯੋਧਨ ਦੇ ਦਰਬਾਰ 'ਚ ਲਗਾਏ, ਵਾਲਾਂ ਤੋਂ ਫੜ ਕੇ ਘੜੀਸ ਕੇ, ਵਾਲਾਂ ਤੋਂ ਫੜ ਕੇ ਦੁਰਯੋਧਨ ਦੇ ਦਰਬਾਰ 'ਚ ਲੈ ਗਏ। ਦੁਰਯੋਧਨ ਦੇ ਦਰਬਾਰ 'ਚ ਜਾ ਕੇ ਨਾ ਦਰੋਪਦੀ ਵੇਖਦੀ ਹੈ ਸਾਧ ਸੰਗਤ ਬੜੇ ਲੋਕ ਦਰਬਾਰੀ ਹੱਸਦੇ ਨੇ। ਪਹਿਲੇ ਨੰਬਰ 'ਤੇ ਉਹਨੂੰ ਆਪਣੇ ਆਪ ਉੱਤੇ ਮਾਣ ਸੀ, ਮੇਰੇ 'ਚ ਬੜੀ ਤਾਕਤ ਹੈ, ਕੋਈ ਹੱਥ ਨਹੀਂ ਲਾ ਸਕਦਾ, ਆਪਣੀ ਤਾਕਤ ਫੇਲ ਪੈ ਗਈ। ਦੂਜੇ ਨੰਬਰ 'ਤੇ ਆਪਣੇ ਪੰਜ ਪਤੀਆਂ 'ਤੇ ਮਾਣ ਸੀ ਵੀ ਬੜੇ ਤਗੜੇ ਸੂਰਮੇ ਨੇ, ਉਹਨਾਂ ਨੇ ਵੀ ਨੀਵੀਆਂ ਪਾਲੀਆਂ। ਜਦੋਂ ਦਰੋਪਦੀ ਉਹਨਾਂ ਵੱਲ ਵੇਖਿਆ ਨਾ, ਨੀਵੀਆਂ ਪਾਲੀਆਂ ਉਹਨਾਂ ਨੇ। ਤੀਜੇ ਨੰਬਰ 'ਤੇ ਦਰੋਪਦੀ ਨੂੰ ਆਪਣੇ ਕੁਲ ਗੁਰੂ 'ਤੇ ਮਾਣ ਸੀ, ਉਹਨੇ ਵੀ ਨੀਵੀਂ ਪਾ ਲਈ।

ਮੇਰੀ ਜਾਨ ਬਚਾਓ। ਫਿਰ ਕਹਿੰਦੇ ਢੇਰ ਲੱਗ ਗਏ ਕੱਪੜੇ, ਕੱਪੜ ਕੋਟ ਉਸਾਰੇ ਹਨ, ਥੱਕੇ ਦੂਤ ਨਾ ਪਾਰ ਦੱਸਣਗੇ। ਜਦੋਂ ਇਹਨੇ ਬੇਨਤੀ ਕੀਤੀ, ਦੂਤ ਸਾੜੀ ਉਤਾਰ ਦੇ ਗਏ, ਜਿੰਨੀ ਉਤਾਰਿਆ ਕਰਨ ਓਨੀ ਹੋਰ ਆ ਜਾਇਆ ਕਰੇ। ਅਬਦੁਲ ਢੇਰ ਲੱਗ ਗਏ ਕੱਪੜਿਆਂ ਦੇ, ਢੇਰ ਉਤਾਰ ਨਹੀਂ ਸਕੇ। ਧਿਆਨ ਦਿਓ, ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ, ਜਿੰਨੀ ਉਤਾਰਿਆ ਕਰਨ ਓਨੀ ਥੱਕ ਗਏ ਨਾ, ਦੂਤ ਥੱਕ ਗਏ। ਦੁਰਯੋਧਨ ਕਹਿੰਦਾ ਵਾਪਸ ਭੇਜ ਦਿਓ। ਸ਼ਰਮਸ਼ਾਰ ਹੋਇਆ, ਦ੍ਰੋਪਦੀ ਘਰ ਆਈ, ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਭਗਵਾਨ ਕ੍ਰਿਸ਼ਨ ਬੈਠੇ ਨੇ ਆਉਂਦਿਆਂ ਨੂੰ, ਕਹਿਣ ਲੱਗੀ ਭਗਵਾਨ ਜੀ ਪੈਜ ਰਹਿ ਗਈ ਮੇਰੀ। ਦ੍ਰੋਪਦੀ ਕਹਿੰਦੀ ਹੈ ਮੇਰੀ ਪੈਜ ਰਹਿ ਗਈ। ਪਰ ਇੱਕ ਗੱਲ ਦਾ ਮੈਨੂੰ ਤੁਹਾਡੇ ਤੇ ਗੁੱਸਾ ਹੈ। ਭਗਵਾਨ ਕਹਿੰਦੇ ਕਿਹੜੀ ਗੱਲ ਦਾ, ਰੱਖਣੀ ਹੋਈ ਸੀ 10 ਮਿੰਟ ਪਹਿਲਾਂ ਹੀ ਰੱਖ ਲੈਂਦੇ, ਕਿਉਂਕਿ ਜਦੋਂ ਵਾਲਾਂ ਤੋਂ ਫੜ ਕੇ ਘੜੀਸ ਕੇ ਲਗਾਏ ਨੇ ਉਦੋਂ ਕੋਈ ਖੇਡ ਵਰਤਾ ਦਿੰਦੇ। ਮੇਰੀ ਇੰਨੀ ਤੋਹੀਨ ਹੋਈ ਹੈ ਇਹ ਨਾ ਹੁੰਦੀ। ਭਗਵਾਨ ਕਹਿੰਦੇ ਦ੍ਰੋਪਦੀ ਨੇ ਜਦੋਂ ਯਾਦ ਕੀਤਾ ਸੀ ਉਦੋਂ ਹੀ ਮੈਂ ਆ ਗਿਆ, ਪਹਿਲਾਂ ਤੂੰ ਮੈਨੂੰ ਯਾਦ ਹੀ ਨਹੀਂ ਕੀਤਾ। ਪਹਿਲਾਂ ਤੈਨੂੰ ਮਾਨ ਆਪਣੇ ਆਪ ਉੱਤੇ, ਫਿਰ ਮਾਨ ਤੈਨੂੰ 5 ਪਤੀਆਂ ਤੇ, ਉੱਤੇ ਜਦੋਂ ਯਾਦ ਕੀਤਾ ਫਿਰ ਮੈਂ ਆਇਆ ਵੀ। ਅਸੀਂ ਵੀ ਯਾਦ ਉਦੋਂ ਕਰਦੇ ਜਦੋਂ ਸਿਰ ਤੋਂ ਪਾਣੀ ਲੰਘਦੇ, ਸੁੱਖਾਂ 'ਚ ਕਦੇ ਨਹੀਂ ਯਾਦ ਕੀਤਾ। ਜਦੋਂ ਵਿਆਹ ਦਾ ਟਾਈਮ ਸੀ ਭੰਗੜਾ ਪਾਉਂਦਾ ਇਕੱਲਾ ਇਕੱਲਾ, ਬੱਕਰੇ ਵੱਢਦਾ ਉਦੋਂ ਗੁਰੂ ਯਾਦ ਨਹੀਂ। ਜਦੋਂ ਮੁੰਡੇ ਦਾ ਵਿਆਹ ਸ਼ਰਾਬਾਂ ਚੱਲਦੀਆਂ ਨੇ ਉਦੋਂ ਰੱਬ ਯਾਦ ਨਹੀਂ। ਗਾਉਣ ਵਾਲੀਆਂ ਲੱਗਦੀਆਂ ਨੇ ਬਥੇਰੇ, ਭੰਗੜੇ ਪਾਉਂਦਾ ਸਟੇਜਾਂ 'ਤੇ ਚੜ੍ਹ ਚੜ੍ਹ ਕੇ, ਉਦੋਂ ਰੱਬ ਯਾਦ ਨਹੀਂ। ਅਤੇ ਜਦੋਂ ਆਉਂਦਾ ਦੁੱਖ ਦਾ ਸਮਾਂ, ਫਿਰ ਘੰਟਾ ਘੰਟਾ ਲੰਮਾ ਪੈ ਪੈ ਕੇ ਵੀ ਅਰਦਾਸਾਂ ਡੰਡੋਤਾਂ ਵੀ ਕਰਦੇ ਨੇ ਵੀ ਹੁਣ ਬਚਾ ਲੈ। ਸਿੱਧੀ ਜੀ ਗੱਲ ਹੈ, ਜਿਹੜੇ ਰਿਸ਼ਤੇਦਾਰ ਨੂੰ ਤੁਸੀਂ ਖੁਸ਼ੀ 'ਚ ਸੱਦੋ, ਮੁੰਡੇ ਦੇ ਜੰਮੇ 'ਤੇ ਸੱਦੋ, ਖੰਡ ਪਾਠ ਕਰਾਓ ਸੱਦੋ, ਵਿਆਹ ਹੋਵੇ ਉਦੋਂ ਸੱਦੋ, ਦੁੱਖ ਦੇ ਵੇਲੇ ਉਹਨੂੰ ਖਬਰ ਮਿਲਣੀ ਚਾਹੀਦੀ, ਆਪੇ ਹੀ ਭੱਜਿਆ ਹੁੰਦਾ ਵੀ ਦੁੱਖ ਆ ਗਿਆ। ਅਤੇ ਜਿਹਨੂੰ ਆਪਾਂ ਕਦੇ ਖੁਸ਼ੀ 'ਚ ਯਾਦ ਨਹੀਂ ਕਰਦੇ, ਵਿਆਹ 'ਤੇ ਯਾਦ ਨਹੀਂ ਕਰਦੇ, ਖੰਡ ਪਾਠ ਕਰਾਇਆ ਯਾਦ ਨਾ ਕੀਤਾ, ਜਿੱਦੇ ਸਾਡੇ ਘਰ 'ਚੋਂ ਕੋਈ ਜਾਏਗਾ ਉਹ ਰਿਸ਼ਤੇਦਾਰ ਨੇ ਨਹੀਂ ਆਉਣਾ, ਕਹਿੰਦਾ ਮੈਨੂੰ ਕੀ ਲੋੜ ਪਈ, ਜਦੋਂ ਮੈਨੂੰ ਸੁੱਖਾਂ 'ਤੇ ਨਹੀਂ ਸੱਦਿਆ ਮੈਂ ਹੁਣ ਨਹੀਂ ਜਾਣਾ। ਪਤਾ ਤਾਂ ਦੁੱਖ ਵੇਲੇ ਲੱਗਦਾ ਨਾ। ਸਾਧ ਸੰਗਤ, ਉਹ ਜਿਹੜੇ ਰਿਸ਼ਤੇਦਾਰ ਨੂੰ ਦੁੱਖ ਸੁੱਖ 'ਚ ਸੱਦਿਆ ਹੋਏਗਾ, ਦੁੱਖ 'ਚ ਉਹਨੇ ਆਪੇ ਆ ਜਾਣਾ। ਜੇ ਰੱਬ ਨੂੰ ਤੂੰ ਸੁੱਖ 'ਚ ਯਾਦ ਕੀਤਾ ਹੋਏਗਾ ਨਾ, ਦੁੱਖ 'ਚ ਉਹਨੇ ਆਪੇ ਕਿਰਪਾ ਕਰ ਦੇਣੀ। ਜੇ ਸੁੱਖਾਂ 'ਚ ਯਾਦ ਨਹੀਂ ਕੀਤਾ, ਦੁੱਖ ਵਿੱਚ ਵੀ ਉਹਨੇ ਨਹੀਂ ਆਉਣਾ। ਇਸੇ ਕਰਕੇ ਸੁੱਖ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹਰ ਸਮੇਂ।

0: ਤੂੰ ਦਾਤਾ ਦਾ ਤਾਰ ਫੇਰਾ ਦਿੱਤਾ
1: ਖਾਵਣਾ
0: ਖਾਵਣਾ।
1: ਸੱਚੇ ਪਾਤਸ਼ਾਹ ਇਹ ਤੁਹਾਡੀਆਂ ਦਾਤਾਂ ਨੇ ਗੁਰਮੁਖੋ। ਬੀਜ ਬੀਜਣਾ ਸਾਡੇ ਹੱਥ ਹੈ, ਮਰਜ਼ੀ ਉਹਦੀ ਹੈ, ਫਲ ਲਾਵੇ ਤੇ ਭਾਵੇਂ, ਮਿਹਨਤ ਕਰਨੀ ਪੈਂਦੀ ਹੈ। ਪਰ ਰਹਿਮਤ ਉਹਦੀ ਤੋਂ ਬਿਨਾਂ ਸਾਡੀ ਮਿਹਨਤ ਵੀ ਕੰਮ ਨਹੀਂ ਕਰੇਗੀ। ਕਈ ਮਿਹਨਤ ਬੜੀ ਕਰਦੇ ਨੇ, ਪੱਲੇ ਫੇਰ ਵੀ ਕੁਛ ਨਹੀਂ ਪੈਂਦਾ। ਕਈ ਮਿਹਨਤ ਤੇ ਬੜੀ ਕਰਦੇ ਨੇ, ਫਿਰ ਵੀ ਦੁਖੀ ਨੇ, ਕਿਉਂਕਿ ਤੇਰੀ ਮਿਹਨਤ ਦੇ ਨਾਲ ਉਹਦੀ ਰਹਿਮਤ ਕੰਮ ਕਰੇ, ਫਿਰ ਗੱਲ। ਹੁਣ ਕੀਰਤਨ ਬਹੁਤ ਕਰਦੇ ਨੇ, ਕਥਾ ਬੜੇ ਕਰਦੇ ਨੇ, ਰਾਗੀ ਬੜੇ ਨੇ, ਢਾਡੀ ਬੜੇ ਨੇ। ਕਈ ਰਾਗੀ ਰਾਗ ਪੜ੍ਹਦੇ ਨੇ, ਬੜਾ ਵੈਰਾਗ ਆਉਂਦਾ, ਬੜਾ ਆਨੰਦ ਆਉਂਦਾ। ਕਈ ਢਾਡੀ ਵਾਰ ਪੜ੍ਹਦੇ ਨੇ, ਕਈ ਗ੍ਰੰਥੀ ਪਾਠ ਹੀ ਇਹੋ ਜਿਹਾ ਕਰਦੇ ਨੇ, ਜੀ ਕਰਦਾ ਹੁਣੀ ਅੰਮ੍ਰਿਤ ਛਕ। ਬੜੇ ਨੇ ਇਹੋ ਜਿਹੇ ਪਾਠ, ਨੌਵੇਂ ਮਹੱਲੇ ਦੇ ਕਿਤੇ ਸਲੋਕ ਪੜ੍ਹਦੇ ਹਨ, ਨੌਵੇਂ ਪਾਤਸ਼ਾਹ ਦੇ ਬਚਨ, ਇੰਨੇ ਵੈਰਾਗਮਈ ਨੇ। ਕਈ ਗ੍ਰੰਥੀ ਇੰਨੇ ਆਨੰਦ 'ਚ ਪੜ੍ਹਨਗੇ, ਬੜੇ ਨੇ ਜਿਹੜੇ ਮਨ ਮਨਾ ਲੈਂਦੇ ਨੇ ਜੀ ਖਰਾਬ ਨੇ, ਇੰਨੇ ਵੈਰਾਗਮਈ। ਪਰ ਮਿਹਨਤ ਉਦੋਂ ਰੰਗ ਲਿਆਉਂਦੀ ਹੈ ਜਦੋਂ ਗੁਰੂ ਦੀ ਰਹਿਮਤ ਨਾਲ, ਤੇ ਉਹਦੀ ਰਹਿਮਤ ਉਦੋਂ ਵਰਤਦੀ ਹੈ ਬੋਲਣ ਵਾਲੇ ਦੀ ਰਸਨਾ ਵਿੱਚ ਸੱਚ ਹੋਵੇ ਤੇ ਜੀਵਨ ਉੱਚਾ ਸੁੱਚਾ ਹੋਵੇ, ਆਪਣੇ ਜਤ ਸਤ ਵਿੱਚ ਕਾਇਮ ਹੋਵੇ, ਫਿਰ ਉਹਦੀ ਰਹਿਮਤ ਨਾਲ ਕੰਮ ਕਰਦੀ। ਫਿਰ ਗੱਲ ਸਦਾ ਇਹ ਗੱਲ ਕਹਿਣੀ ਚਾਹੀਦੀ ਹੈ।

0: ਰਹਿਮਤ ਵੀ ਉਦੋਂ ਰੰਗ ਲਿਆਵੇਗੀ ਜਦੋਂ ਸਤਿਗੁਰਾਂ ਦੀ ਰਹਿਮਤ ਨਾਲ ਵਰਤੇਗੀ, ਫਿਰ ਸਾਡੀ ਮਿਹਨਤ ਰੰਗ ਲਿਆਏਗੀ। ਸੋ ਸਾਧ ਸੰਗਤ ਮਿਹਨਤ ਹੋਵੇ ਸਾਡੀ, ਫਿਰ ਗੁਰੂ ਦੀ ਰਹਿਮਤ ਨਾਲ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਹੁਣ ਸਾਧ ਸੰਗਤ ਜੀ ਧਿਆਨ ਦਿਓ, ਜਰਾ ਬੇਨਤੀ ਹੈ, ਫੁੱਲ ਨਾ ਵਰਤਾਓ। ਸੇਵਾਦਾਰਾਂ ਨੂੰ ਬੇਨਤੀ ਹੈ, ਫੁੱਲ ਨਾ ਵਰਤਾਓ। ਬੈਠੋ, ਜਦੋਂ ਪੰਜ ਪਿਆਰੇ ਆਉਣਗੇ ਉਦੋਂ ਵਰਤਾਵਾਂਗੇ। ਸਾਰਿਆਂ ਦਾ ਧਿਆਨ ਟੁੱਟੇਗਾ, ਇਕਾਗਰਤਾ ਬਣਾ ਕੇ ਰੱਖੋ। ਪੰਜ ਪਿਆਰਿਆਂ ਦਾ ਪਤਾ ਲੱਗ ਗਿਆ ਨਾ ਵੀ ਹੁਣ ਆ ਰਹੇ ਨੇ, ਨੇੜੇ ਨੇ, ਬਸ ਦੋ ਤਿੰਨ ਜਣੇ ਲੱਗ ਕੇ ਵਰਤਾ ਦੇਣਗੇ। ਹੁਣ ਕਈ ਜਣਿਆਂ ਦਾ ਧਿਆਨ ਟੁੱਟੂ ਵੀ ਪਤਾ ਨਹੀਂ, ਪ੍ਰਸ਼ਾਦ ਹੀ ਵਰਤਣ ਲੱਗ ਪਿਆ, ਕਿਉਂਕਿ ਸੁਰਤੀ ਬਹੁਤੀ ਖਾਣ ਵਾਲੀ ਦਿੰਦੀ ਆਪਣੀ। ਇਸ ਕਰਕੇ ਜੋੜੋ ਜਰਾ ਮਨ। ਗੱਲ ਚੱਲਦੀ ਸੀ ਦ੍ਰੋਪਦੀ, ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾ। ਕਹਿੰਦੀ ਜੀ ਬਚ ਗਈ, ਹੋ ਗਈ ਕਿਰਪਾ, ਪਰ ਤੁਸੀਂ ਪਹਿਲਾਂ ਹੀ ਮੇਰੀ ਲਾਜ ਕਿਉਂ ਨਹੀਂ ਰੱਖੀ? ਜਦੋਂ ਵਾਲਾਂ ਤੋਂ ਫੜ ਕੇ ਘੜੀਸਗੇ ਲਗਾਏ ਹੈ ਉਦੋਂ ਹੀ ਬਚਾ ਲੈਂਦੇ, ਅੰਨੇ ਕਰ ਦਿੰਦੇ ਉਹਨਾਂ ਨੂੰ। ਕਹਿੰਦੇ ਗੱਲ ਸੁਣ ਦ੍ਰੋਪਦੀਏ, ਜੇ ਤੇਰੀ ਤੋਹੀਨ ਹੋਈ ਹੈ ਤਾਂ ਵੀ ਇਹਦੇ ਵਿੱਚ ਤੇਰੇ ਕਰਮਾਂ ਦਾ ਫਲ ਹੈ, ਜੇ ਤੇਰੀ ਇੱਜ਼ਤ ਰਹੀ ਹੈ ਇਹਦੇ ਵਿੱਚ ਵੀ ਤੇਰੇ ਕਰਮਾਂ ਦਾ ਫਲ, ਮੇਰੇ ਕਰਮਾਂ ਦਾ। ਲਾਜ ਰਹੀ ਹੈ ਨਾ ਜਿਹੜੀ ਤੇਰੀ, ਇਹ ਤੇਰੇ ਕਰਮਾਂ ਦਾ ਫਲ, ਜਿਹੜਾ ਤੈਨੂੰ ਘੜੀਸ ਕੇ ਲਗਾਏ ਨੇ ਇਹ ਵੀ ਤੇਰੇ ਕਰਮਾਂ ਦਾ ਫਲ। ਕਹਿੰਦੀ ਮੈਂ ਤਾਂ ਕੋਈ ਮਾੜਾ ਕੀਤਾ ਹੀ ਨਹੀਂ, ਮੇਰੇ ਕਰਮਾਂ ਦਾ ਕਿਵੇਂ ਫਲ ਹੈ? ਯਾਦ ਕਰ, ਹਸਤਨਾਪੁਰ ਵਿੱਚ ਇੱਕ ਮਹਿਲ ਬਣਾਇਆ ਤੇਰੇ ਪਿਤਾ ਨੇ, ਮਹਿਲ ਐਸਾ ਬਣਾਇਆ ਉਹਦੇ ਵਿੱਚ ਐਸੀ ਕਾਰੀਗਰਾਂ ਨੇ ਮਿਹਨਤ ਨਾਲ ਉਹ ਤਿਆਰ ਕੀਤਾ, ਇਹੋ ਜਿਹਾ ਮਹਿਲ ਬਣਾਇਆ ਕਿ ਜਿੱਥੇ ਦਰਵਾਜ਼ੇ ਸੀ ਉੱਥੇ ਕੰਧਾਂ ਸੀ, ਦਿਸਦੇ ਦਰਵਾਜ਼ੇ ਨੇ ਹੈ ਕੰਧਾਂ ਨੇ, ਦਿਸਦਾ ਰਾਹ ਉੱਥੇ ਟੋਏ ਨੇ, ਜਿੱਥੇ ਟੋਏ ਨੇ ਉੱਥੇ ਰਾਹ, ਕੁਰਸੀਆਂ ਦਿਸਦੀਆਂ ਨੇ ਉੱਥੇ ਟੋਏ ਨੇ, ਜਿੱਥੇ ਸਾਧ ਸੰਗਤ ਜੀ ਟੋਏ ਨੇ ਉੱਥੇ ਕੁਰਸੀਆਂ ਨੇ, ਜਿੱਥੇ ਰਾਹ ਉੱਥੇ ਚਿੱਕੜ ਹੈ, ਜਿੱਥੇ ਚਿੱਕੜ ਆ ਉੱਥੇ ਰਾਹ ਨਜ਼ਰ ਆਉਂਦਾ। ਇਹੋ ਜਿਹਾ ਖੇਡ ਵਰਤਾਈ ਪਹਿਲੇ ਪਹਿਲੇ ਕਾਰੀਗਰ ਸਨ ਇਹੋ ਜਿਹੇ, ਅੱਜ ਕੱਲ੍ਹ ਤਾਂ ਇਹੋ ਜਿਹਾ ਮਿਲਦਾ ਨਹੀਂ ਕੋਈ, ਦਿਮਾਗ ਦੀ ਕਾਢ ਸੀ। ਸਾਧ ਸੰਗਤ ਤੁਸੀਂ ਸਾਰਿਆਂ ਨੇ ਤਾਜ ਮਹਿਲ ਵੇਖਿਆ ਹੋਣਾ, ਕਈਆਂ ਨੇ ਨਹੀਂ ਵੇਖਿਆ, ਫੋਟੋਆਂ ਕਰ, ਬੜਾ ਮਸ਼ਹੂਰ ਹੈ ਉਹ ਜਿਹੜਾ ਤਾਜ ਮਹਿਲ ਹੈ ਨਾ, ਬਾਦਸ਼ਾਹ ਨੇ ਬਣਵਾਇਆ ਬੇਗਮ ਦੀ ਯਾਦ ਤਾਜ਼ਾ ਰੱਖਣ ਵਾਸਤੇ। ਬੜੇ ਮਕਬਰੇ ਬਣਾਉਂਦੇ ਜਿਵੇਂ ਆਪਾਂ ਬਣਾਉਂਦੇ ਹਾਂ ਯਾਦਗਾਰ, ਉਹਨੇ ਬਣਾਇਆ ਤਾਜ ਮਹਿਲ ਬੜਾ ਸੋਹਣਾ। ਜਦੋਂ ਤਾਜ ਮਹਿਲ ਤਿਆਰ ਹੋ ਗਿਆ ਨਾ, ਪੂਰਾ ਧਿਆਨ ਦਿਓ, ਜਦੋਂ ਤਾਜ ਮਹਿਲ ਤਿਆਰ ਹੋ ਗਿਆ, ਬਾਦਸ਼ਾਹ ਕਹਿੰਦਾ ਮਿਸਤਰੀ ਦੇ ਹੱਥ ਕੱਟ ਦਿਓ, ਇਹੋ ਜਿਹਾ ਕਿਤੇ ਹੋਰ ਨਾ ਬਣਾ, ਜਿਹੜਾ ਬਣ ਗਿਆ ਬਣ ਗਿਆ, ਬਸ ਇਹ ਚੀਜ਼ ਹੋਰ ਨਾ ਕਿਤੇ ਬਣੇ, ਹੱਥ ਕੱਟ ਦਿਓ। ਕੱਟਦੇ ਉਸ ਮਿਸਤਰੀ ਦੇ ਹੱਥ ਕੱਟੇ, ਮਿਸਤਰੀ ਕਹਿੰਦਾ ਬਾਦਸ਼ਾਹ ਮੈਨੂੰ ਪਹਿਲਾਂ ਪਤਾ ਸੀ ਤੇਰੀ ਕਰਤੂਤ ਦਾ ਵੀ ਤੂੰ ਇੰਜ ਕਰੇਗਾ, ਸ਼ੱਕ ਪੈ ਗਿਆ ਸੀ ਕਹਿੰਦਾ ਮੈਨੂੰ ਵੀ ਤੂੰ ਇੰਜ ਹੀ ਕਰਨੀ ਹੈ ਮੇਰੇ ਨਾਲ, ਇਹ ਬਣਵਾ ਲਿਆ ਹੁਣ ਮੇਰੇ ਹੱਥ ਕੱਟਤੇ। ਪਰ ਕਹਿੰਦੇ ਕੋਈ ਨੀ, ਜਦੋਂ ਵੀ ਬਾਰਿਸ਼ ਆਇਆ ਕਰੂ ਤੇਰੀ ਬੇਗਮ ਦੀ ਕਬਰ ਉੱਤੇ ਪਾਣੀ ਡਿੱਗਿਆ ਕਰੇਗਾ, ਇਹ ਚੋਇਆ ਕਰੂਗਾ, ਉੱਥੋਂ ਕਬਰ ਉੱਤੇ ਪਾਣੀ ਡਿੱਗੂ ਸਿੱਧਾ, ਜਿੰਨਾ ਮਰਜ਼ੀ ਜ਼ੋਰ ਲਾਣੀ ਤੂੰ ਹਟਾ ਨਹੀਂ ਸਕਦਾ, ਜਿੱਥੋਂ ਮਰਜ਼ੀ ਲਿਆ ਮਿਸਤਰੀ। ਉਹੀ ਗੱਲ ਹੈ, ਅੱਜ ਵੀ ਜਦੋਂ ਬਾਰਿਸ਼ ਆਉਂਦੀ ਹੈ ਤਾਜ ਮਹਿਲ ਦੇ ਵਿੱਚੋਂ ਅੱਜ ਵੀ ਪਾਣੀ ਉੱਤੋਂ ਟਪਕਦਾ ਹੈ, ਸਿੱਧਾ ਕਬਰ ਦੇ ਉੱਤੇ ਪਾਣੀ ਪੈਂਦਾ ਹੈ। ਬਾਹਰਲੇ ਦੇਸ਼ਾਂ 'ਚ ਵੀ ਮਿਸਤਰੀ ਲਿਆ ਲਿਆ ਕੇ ਵੇਖ ਕੇ ਵੇਖ ਲਏ, ਉਹ ਪਾਣੀ ਨਹੀਂ ਕੋਈ ਹਟਾ ਸਕਿਆ।
1: ਵਾਹਿਗੁਰੂ,
0: ਕੋਈ ਨਹੀਂ ਹਟਾ ਸਕਿਆ, ਮਿਸਤਰੀ ਦੀ ਕਾਢ ਸੀ। ਇਹੋ ਜਿਹੇ ਪਹਿਲੇ ਸਮਿਆਂ ਵਿੱਚ ਕਾਰੀਗਰ ਮਿਸਤਰੀ ਹੁੰਦੇ ਸੀ, ਪਹਿਲੇ ਸਮਿਆਂ ਵਿੱਚ ਸਾਧ ਸੰਗਤ ਬੜਾ ਚਾਅ ਹੁੰਦਾ ਸੀ ਲੋਕਾਂ ਨੂੰ ਮੀਨਾਕਾਰੀ ਕਰਾਉਣੀ। ਜਿਹੜਾ ਹਰਿਮੰਦਰ ਸਾਹਿਬ ਵੇਖੋ ਤੁਸੀਂ ਮੀਨਾਕਾਰੀ ਕਿਹੋ ਜਿਹੀ ਹੋਈ ਪਹਿਲੇ ਸਮਿਆਂ ਦੀ, ਉਹ ਜੀ ਅੱਜ ਕੱਲ੍ਹ। ਪਰ ਕਰੀਏ ਵੀ ਕੀ, ਸਾਡਾ ਵੀ ਕਿਹੜਾ ਧਿਆਨ ਹੈ। ਦਸ ਦਸ ਲੱਖ ਰੁਪਈਆ ਗੁਰਦੁਆਰੇ 'ਤੇ ਲਾ ਦਿੰਦੇ ਹਾਂ, ਬੇਗੌਰੀ ਇੰਨੀ ਹੈ। ਉਹ ਮਿਸਤਰੀਆਂ ਦੀ ਮਰਜ਼ੀ ਹੈ ਵੀ ਗੁੰਮਜ ਕਿਹੋ ਜਿਹਾ ਲਾਉਣਾ, ਉਹਨਾਂ ਨੇ ਕਦੀ ਜਾ ਕੇ ਵੇਖਿਆ ਹੀ ਨਹੀਂ ਕੀ ਬਣਦੇ ਹੈ। ਜਿਵੇਂ ਆਪਾਂ ਕੋਠੀ ਬਣਾਉਣੀ ਹੁੰਦੀ ਨਾ ਆਪਣੀ, ਮਿਸਤਰੀਆਂ ਦੇ ਸਿਰ 'ਤੇ ਖਲੋਤੇ ਰਹੀਦਾ ਕੋਲ, ਵੇਖੀ ਕਿਤੇ ਸਮੈਂਟ ਵੱਧ ਨਾ ਲੱਗ ਜੇ, ਇੱਟਾਂ ਵੱਧ ਨਾ ਲੱਗ ਜਾਣ। ਇੱਟਾਂ ਨੂੰ ਫਾਲਤੂ ਨਹੀਂ ਭੰਨਣਾ। ਗੁਰੂ ਘਰ ਦਾ ਜਦੋਂ ਕਿਤੇ ਪਿੰਡ 'ਚ ਕੰਮ ਚੱਲਦਾ ਹੋਵੇ, ਉਦੋਂ ਵੀ ਸਾਰੇ ਪਿੰਡ ਨੂੰ ਗੌਰ ਕਰਨੀ ਚਾਹੀਦੀ ਹੈ, ਮਿਸਤਰੀਆ ਇਹ ਜਿਹੜਾ ਗੁੰਮੇ ਲਾਉਣ ਲੱਗਿਆ ਇਹ ਦੱਸ ਵੀ ਨਕਸ਼ਾ ਕਿੱਥੋਂ ਲਿਆਇਆ। ਜਿੱਥੋਂ ਦਾ ਨਕਸ਼ਾ ਖੁਦ ਵੇਖ ਕੇ ਆਓ ਸੋਹਣਾ ਲੱਗਦਾ, ਗੌਰ ਹੀ ਨਹੀਂ। ਪਿੰਡ ਵਿੱਚ ਵੋਟ ਹੈ, ਵੋਟ ਹੈ, ਵੋਟ ਪਿੰਡ ਵਿੱਚ 1200-1500, ਗੁਰਦੁਆਰੇ ਜਾ ਕੇ ਇੱਕ ਵੀ ਨਹੀਂ ਖੜਦਾ। ਅਗਰਾਹੀ ਦੇਤੀ, ਬਸ ਆਪੇ ਬਣਦਾ ਰਹੂਗਾ, ਧਿਆਨ ਨਹੀਂ। ਸਾਡੀ ਬੇਗੌਰੀ ਬਹੁਤ ਹੈ। ਜੇ ਅਸੀਂ ਗੌਰ ਨਹੀਂ ਕਰਦੇ, ਗੁਰੂ ਗੌਰ ਕਿਵੇਂ ਕਰੂਗਾ ਫਿਰ?
1: ਸ੍ਰੀ ਵਾਹਿਗੁਰੂ।
0: ਗੁਰੂ ਗੌਰ ਕਿਵੇਂ ਕਰੇਗਾ? ਰੁਮਾਲਿਆਂ ਦੀ ਗੌਰ ਕਰੋ ਕਿਹੋ ਜਿਹੇ ਪੈਂਦੇ ਨੇ। ਆਪਾਂ ਨੂੰ ਠੰਡ ਲੱਗਣ ਲੱਗ ਗਈ ਹੈ, ਸਿਆਲ ਹੋ ਗਿਆ, ਗੁਰੂ ਦੇ ਰੁਮਾਲੇ ਆ ਗਏ ਨੇ ਸਿਆਲ ਵਾਲੇ, ਵੇਖਿਆ ਕਿਤੇ ਜਾ ਕੇ। ਆਪਾਂ ਕੂਲਰ ਲਾ ਲਏ ਨੇ, ਗਰਮੀ ਆ ਗਈ ਹੈ, ਪੱਖਾ ਲੱਗ ਗਿਆ ਹੈ। ਸਤਿਗੁਰਾਂ ਵਾਸਤੇ ਕੂਲਰ ਗੁਰਦੁਆਰੇ ਲੱਗ ਗਿਆ ਕਿ ਨਹੀਂ? ਜੇ ਨਹੀਂ ਲੱਗਿਆ, ਸੱਚਖੰਡ ਵਿੱਚ ਲਵਾਈਏ ਚੱਲ ਕੇ, ਪੁੱਛੀਏ ਗ੍ਰੰਥੀ ਪਿਲਾ ਤਾ ਕੂਲਰ। ਗੌਰ ਨਹੀਂ ਕਰਦੇ ਫਿਰ ਕਹਿੰਦੇ ਆ ਦੁਖੀ ਬਣੇ ਆ। ਮਹਾਰਾਜ ਦੀ ਹਜ਼ੂਰੀ 'ਚ ਬੈਠਾ ਗੁਰਮੁਖੋ, ਗੌਰ ਕਰਨ ਲੱਗ ਜਾਓ, ਸੁਖੀ ਹੋ
1: ਜਾਓਗੇ।
0: ਕਰਿਆ ਕਰੀਏ ਆਪਾਂ ਗੌਰ, ਕਰਨੀ ਕਿਹਨੇ? ਜੇ ਗੌਰ ਨਹੀਂ ਕੀਤੀ ਤਾਂ ਹੀ ਤੇ ਅੱਜ ਆਹ ਦਿਨ ਵੇਖਣੇ ਪਏ ਨੇ, ਜਦੋਂ ਮਹਾਰਾਜ ਦੇ ਪੱਤਰੇ ਪੱਤਰੇ ਸੜਕਾਂ 'ਤੇ ਖਿਲਾਰੇ ਗਏ, ਅਗਨ ਭੇਟ ਕੀਤਾ ਗਿਆ, ਛੱਪੜਾਂ 'ਚ ਸੁੱਟਿਆ ਗਿਆ, ਮਹਾਰਾਜ ਦੇ ਸਿਰਾਣੇ ਨਹੀਂ ਲਾਏ। ਉਹ ਕਿ ਜਿਵੇਂ ਚੌਂਕੀ 'ਤੇ ਪੈਰ ਰੱਖੀ ਦੇ ਨੇ, ਸਤਿਗੁਰਾਂ ਦੇ ਸਰੂਪਾਂ 'ਤੇ ਪੈਰ ਵੀ ਰਖਾਏ। ਅਤੇ ਕਿਉਂ ਰੱਖੇ ਗਏ? ਸਾਡੀ ਬੇਗੌਰੀ ਦਾ ਨਤੀਜਾ। ਸਤਨਾਮ
1: ਸ੍ਰੀ ਵਾਹਿਗੁਰੂ।
0: ਜੇ ਸਿੱਖ ਕੌਮ ਗੌਰ ਕਰੇ ਨਾ, ਇਹੋ ਜਿਹੇ ਡੇਰੇ ਬਣਨੀ ਨਾ ਜਿਹੜੇ ਪਖੰਡ ਨੂੰ ਜਨਮ ਦਿੰਦੇ ਨੇ। ਇੱਥੋਂ ਤੱਕ ਕੰਮ ਵਿਗੜਦਾ ਹੀ ਨਹੀਂ। ਵਿਗੜਦਾ ਹੀ ਉਦੋਂ ਹੈ ਜਦੋਂ ਆਪਾਂ ਸਾਰੇ ਆਪਣੀ ਹੀ ਗੌਰ ਕਰਦੇ ਹਾਂ, ਬਸ ਹੋਰ ਨਹੀਂ। ਗੁਰੂ ਦਾ ਘਰ ਸੋਹਣਾ ਹੋਵੇ, ਸਤਿਗੁਰੂ ਤੇਰਾ ਘਰ ਸੋਹਣਾ ਬਣਾ ਦੇ। ਕਰਤੇ ਸਹੀ ਗੌਰ, ਜਿਵੇਂ ਆਪਣੀ ਕੋਠੀ ਬਣਾਉਂਦਾ ਨਾ ਵੀ ਇਹੋ ਜਿਹੀ ਹੋਵੇ, ਆਹ ਨਕਸ਼ਾ ਚਾਹੀਦਾ। ਗੁਰਦੁਆਰਾ ਵੀ ਜਦੋਂ ਪਿੰਡ ਦਾ ਬਣੇ ਤੇ ਉਦੋਂ ਵੀ ਕਹੋ ਖਾਂ ਇਕੱਠੇ ਹੋ ਕੇ, ਕੋਈ ਨਹੀਂ ਤੇ 10 ਲੱਖ ਵੱਧ ਲੱਗ ਜੂ। ਆਹ ਇਤਿਹਾਸਕ ਗੁਰਦੁਆਰੇ ਦਾ ਨਕਸ਼ਾ ਇਹਦੇ ਨਾਲ ਦਾ ਚਾਹੀਦਾ। ਵੇਖੋ ਫਿਰ ਚੜ੍ਹਦੀ ਕਲਾ ਹੁੰਦੀ, ਗੁਰਦੁਆਰੇ ਜਾ ਕੇ ਖੜਿਆ ਨਹੀਂ ਕਦੇ, ਚੜ੍ਹਦੀ ਕਲਾ ਮੰਗਦਾ ਹੈ। ਗੱਲਾਂ ਨਾਲ ਹੀ ਮਿਲ ਜੂ ਚੜ੍ਹਦੀ ਕਲਾ। ਪੁੱਛਤ ਪਥਕ ਤੈ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ। ਪੁੱਛਤ ਹੈ ਬੈਦ ਸਾਥ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੈ ਹਿਰਦੈ ਬੇਵਿਚਾਰ, ਕਤ ਸਿਹ ਜਾ ਬੁਲਾਈਏ, ਗਾਏ ਸੁਣੈ ਆਖੇ ਮੀਚੈ ਪਾਈਏ, ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨਾ। ਜਿੰਨਾ ਚਿਰ ਆਪਾਂ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਨਹੀਂ, ਜਿੰਨਾ ਮਰਜ਼ੀ ਸਤਸੰਗ ਯਤਨ ਕਰ ਲਈਏ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਗੌਰ ਕਿਹਨੇ ਕਰਨੀ ਹੈ? ਅਸੀਂ ਕਰਨੀ, ਸਾਡਾ ਫਰਜ਼ ਹੈ। ਕਈ ਪਿੰਡਾਂ ਦੇ ਵਿੱਚ ਤੇ ਮਰਦ ਦੇ ਸਰੂਪਾਂ ਦੇ ਵਿੱਚੋਂ ਮਰੀਆਂ ਚੀਹੀਆਂ ਕੱਢੀਆਂ ਨੇ, ਬੜੇ ਪਿੰਡਾਂ ਦੇ ਵਿੱਚੋਂ। ਆ ਪੰਜ ਪਿਆਰੇ ਸਾਡੇ ਜਾਂਦੇ ਨੇ ਕਈ ਵਾਰੀ ਸੱਚਖੰਡ ਵਿੱਚ ਚਲੇ ਜਾਂਦੇ ਨੇ, ਅਤੇ ਪਤਾ ਹੀ ਕੋਈ ਨਹੀਂ ਉਹ ਤੇ ਵਿੱਚ ਹੀ। ਚਲੋ ਹੁਣ ਕੀ ਕਹਿਣਾ, ਬੁਰਾ ਹੀ ਹਾਲ ਹੈ ਗੁਰੂ ਗ੍ਰੰਥ ਸਾਹਿਬ ਮਰਦ ਦੇ ਸਰੂਪਾਂ ਦਾ। ਪਰ ਗੌਰ ਕਰਨੀ ਕਿਹਨੇ ਸੀ? ਅਸੀਂ ਲੋਕਾਂ ਨੇ। ਸਾਥੋਂ ਘਰ ਦੀ ਵੀ ਗੌਰ ਮਸਾ ਹੁੰਦੀ ਜੀ, ਅਸੀਂ ਬਾਹਰ ਦੀ ਗੌਰ ਕੀ ਕਰਾਂਗੇ, ਗੁਰਦੁਆਰੇ ਦੀ ਗੌਰ ਕਰਾਂਗੇ, ਪਰ ਫਰਜ਼ ਹੈ ਸਾਡਾ। ਇਹ ਨਾ ਕਹੀਂ ਕਿ ਮੈਂ ਗੁਰੂ ਤੇ ਰੁਮਾਲਾ ਪਾਤਾ, ਨਹੀਂ ਨਹੀਂ, ਗੁਰੂ ਤੇ ਰੁਮਾਲਾ ਨਹੀਂ, ਅਸੀਂ ਆਪਣੇ ਪਾਪਾਂ ਤੇ ਪੜਦਾ ਪਾ। ਮੈਂ ਗੁਰੂ ਨੂੰ ਥਾਂ ਦੇ ਦਿੱਤੀ, ਮੈਂ ਗੁਰੂ ਨੂੰ ਥਾਂ ਬਣਾ ਦਿੱਤਾ, ਸੱਚਖੰਡ ਵਿੱਚ ਆਪਣੀ ਥਾਂ ਬਣਾਈ ਗੁਰੂ ਨੂੰ ਥਾਂ। ਸਾਧ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਨੀ ਹੈ, ਪਰ ਗੱਲ ਉਦੋਂ ਬਣੇਗੀ ਜਦੋਂ ਇਸ ਪਾਸੇ ਧਿਆਨ ਹੋਏਗਾ। ਧਿਆਨ ਸਾਡਾ ਹੈ ਨਹੀਂ, ਤਾਂ ਹੀ ਇੰਨੀ ਬੇਅਦਬੀ ਹੋਈ ਹੈ, ਹੋ ਰਹੀ ਹੈ, ਹੁੰਦੀ ਰਹੇਗੀ ਜੇ ਅਸੀਂ ਧਿਆਨ ਨਾ ਕਰਾਂਗੇ। ਪਰ ਜੇ ਧਿਆਨ ਕਰੀਏ, ਸਾਡੀ ਵੀ ਡਿਊਟੀ ਹੈ। ਹੁਣ ਧਿਆਨ ਦਿਓ, ਦਰੋਪਦੀ ਭਗਵਾਨ ਕ੍ਰਿਸ਼ਨ ਕੋਲ ਆ ਗਈ, ਕਹਿੰਦੀ ਭਗਵਾਨ ਜੀ ਜੇ ਲਾਜ ਹੀ ਰੱਖਣੀ ਸੀ ਪਹਿਲਾਂ ਹੀ ਰੱਖ ਲੈਂਦੇ। ਦਰੋਪਦੀਏ ਮੇਰਾ ਕਸੂਰ ਨਹੀਂ, ਤੇਰਾ ਕਸੂਰ ਹੈ, ਤੇਰੇ ਕਰਮਾਂ ਦਾ ਫਲ ਹੈ। ਕਹਿੰਦੀ ਜੀ ਦੱਸੋ। ਕਹਿੰਦੇ ਤੇਰੇ ਪਿਤਾ ਨੇ ਬਣਾਇਆ ਮਹਿਲ, ਜਿੱਥੇ ਚਿੱਕੜ ਉੱਥੇ ਰਾਹ, ਜਿੱਥੇ ਰਾਹ ਉੱਥੇ ਚਿੱਕੜ ਪਾਣੀ, ਜਿੱਥੇ ਦਰਵਾਜ਼ੇ ਉੱਥੇ ਕੰਧਾਂ, ਜਿੱਥੇ ਕੰਧਾਂ ਉੱਥੇ ਦਰਵਾਜ਼ੇ ਵੇਖਣ ਨੂੰ ਦਿਸਦਾ, ਜਿੱਥੇ ਕੁਰਸੀਆਂ ਦਿਸਣ ਉੱਥੇ ਟੋਏ, ਜਿੱਥੇ ਟੋਏ ਉੱਥੇ ਕੁਰਸੀਆਂ। ਤੁਸੀਂ ਮਹੂਰਤ ਕੀਤਾ ਜਿਵੇਂ ਮਹਿਲ ਦਾ, ਮਹਿਲ ਦਾ ਮਹੂਰਤ ਕੀਤਾ, ਸਾਰਿਆਂ ਨੂੰ ਸੱਦਿਆ, ਦੁਰਯੋਧਨ ਵੀ ਆਇਆ, ਦਰਵਾਜ਼ਾ ਵੇਖ ਕੇ ਅੰਦਰ ਵੜਨ ਲੱਗਿਆ, ਕਰੇ ਮੱਥਾ ਕੰਧ ਨਾਲ ਵੱਜਿਆ ਕਰੇ, ਫਿਰ ਅੰਦਰ ਵੜਨ ਲੱਗਿਆ, ਕਰੇ ਫਿਰ ਮੱਥਾ ਕੰਧ ਨਾਲ ਵੱਜਿਆ ਕਰੇ, ਹੋਇਆ ਖੂਨ ਨਿਕਲਣ ਲੱਗ ਗਿਆ ਮੱਥੇ 'ਚ। ਇਹ ਕੀ ਬਣਿਆ? ਕਹਿੰਦਾ ਅੰਦਰ ਵੜਦਿਆਂ ਮੱਥਾ ਕੰਧ ਨਾਲ ਵੱਜਣ ਲੱਗਿਆ ਗਿਆ, ਮਸਾਂ ਹੌਲੀ ਹੌਲੀ ਅੰਦਰ ਤੇ ਚਲੇ ਗਏ। ਅੰਦਰ ਗਏ, ਰਾਹ ਵੇਖ ਕੇ ਲੱਗੇ ਫਸ ਗਏ। ਕਹਿੰਦੇ ਜਦੋਂ ਚਿੱਕੜ ਚੋਂ ਨਿਕਲੇ, ਕਹਿੰਦੇ ਹੁਣ ਬਹਿ ਜਾਓ, ਕੁਰਸੀਆਂ ਡੱਠੀਆਂ ਨੇ, ਲੱਗੇ ਕੁਰਸੀਆਂ ਤੇ ਬਹਿਣ ਟੋਇਆਂ 'ਚ ਡਿੱਗ ਪਏ। ਦਰੋਪਦੀਏ ਖੜੀ ਸੀ ਕੋਠੇ ਤੇ ਖੜੀ ਨੇ ਕਹਿ ਦਿੱਤਾ, ਅੰਨਿਆਂ ਦੇ ਅੰਨੇ ਹੀ ਜੰਮੇ। ਕਹਿੰਦਾ ਕੋਈ ਨੀ ਦਰੋਪਦੀਏ, ਕੱਪੜੇ ਤੇ ਮੇਰੇ ਲਿਬੜ ਗਏ, ਪਰ ਤੇਰੇ ਤੋਂ ਬਦਲਾ ਜ਼ਰੂਰ ਲੈਣਾ ਹੈ। ਖੁਸ਼ ਸਾਥ
1: ਸ੍ਰੀ ਵਾਹਿਗੁਰੂ,
0: ਮੇਰਾ ਕਸੂਰ ਹੈ, ਇਹ ਤੇਰੇ ਕਰਮਾਂ ਦਾ ਫਲ ਹੈ ਜਿਹੜਾ ਤੈਨੂੰ ਵਾਲਾਂ ਤੋਂ ਲੈ ਕੇ ਗਏ। ਕਿਉਂਕਿ ਧਰਤੀ ਵਿੱਚ ਬੀਜ ਪੈਂਦਾ ਹੱਥਾਂ ਨਾਲ, ਪਰ ਕਰਮ ਰੂਪੀ ਬੀਜ ਜਿਹੜਾ ਧਰਤੀ ਰੂਪੀ ਦੇਹੀ 'ਚ ਪਾਉਣਾ ਨਾ ਸੀ, ਇਹ ਤੇ ਸਾਧ ਸੰਗਤ ਜੀ ਜੀਵ ਨਾਲ ਵੀ ਪੈ ਜਾਂਦਾ। ਮਾੜਾ ਬੋਲ ਦਿਓ ਮਾੜਾ ਬੀਜ ਪੈ ਗਿਆ, ਚੰਗਾ ਬੋਲ ਦਿਓ ਚੰਗਾ ਬੀਜ। ਇਹ ਤੇ ਅੱਖਾਂ ਨਾਲ ਵੀ ਪੈ ਜਾਣਾ, ਕੰਨਾਂ ਨਾਲ ਵੀ ਪੈ ਜਾਣਾ, ਮਾੜਾ ਸੁਣਾਂਗੇ ਮਾੜਾ ਬੀਜ ਬੀਜਿਆ ਜਾ ਰਿਹਾ। ਪੰਜ ਪਿਆਰੇ ਆਉਣਗੇ, ਖੜੇ ਨਹੀਂ ਹੋਣਾ ਕਿਸੇ ਨੇ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਆਉਣਾ ਉਹਨਾਂ ਨੇ, ਸਿਆਂ ਨੇ ਦਰਸ਼ਨ ਕਰਨੇ ਨੇ। ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਜਿਹਨੇ ਮੇਰੇ ਦਰਸ਼ਨ ਕਰਨੇ ਨੇ, ਪਿਆਰ ਬਰ ਪਿਆਰ ਪੰਜ ਪਿਆਰਿਆਂ ਦੇ ਗੁਰੂ ਰੂਪ ਪੰਥ ਖਾਲਸੇ ਦੇ ਦਰਸ਼ਨ ਕਰੋ, ਉਹਨਾਂ ਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ। ਸੋ ਇਸ ਕਰਕੇ ਪੰਜ ਪਿਆਰੇ ਸਟੇਜ 'ਤੇ ਆਉਣਗੇ, ਆਪਾਂ ਸਾਰਿਆਂ ਨੇ ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ, ਉਹਨਾਂ ਦਾ ਸਤਿਕਾਰ ਜੈਕਾਰਿਆਂ ਨਾਲ ਕਰਨਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਆਉਂਦੇ ਸੀ ਨਾ, ਪਤਾ ਲੱਗ ਜਾਂਦਾ ਸੀ ਅੱਜ ਮਹਾਰਾਜ ਨੇ ਆਉਣਾ। ਕਿਧਰੇ ਨਗਾਰੇ ਵੱਜਦੇ ਸੀ, ਬੜੀਆਂ ਨਗਾਰਿਆਂ ਤੇ ਚੋਟਾਂ ਲੱਗਣੀਆਂ, ਪਹਾੜੀਆਂ ਗੂੰਜਣ ਲੱਗ ਪਈਆਂ। ਜਦੋਂ ਕਿਤੇ ਮਹਾਰਾਜ ਨੇ ਜਾਣਾ ਹੁੰਦਾ ਸੀ, ਤੇ ਸਾਡਾ ਵੀ ਫਰਜ਼ ਹੈ ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ। ਪੰਜ ਪਿਆਰਿਆਂ ਦਾ ਸਤਿਕਾਰ, ਗੁਰੂ ਗੋਬਿੰਦ ਸਿੰਘ ਦਾ ਸਤਿਕਾਰ, ਸਤਿਗੁਰਾਂ ਦੇ ਬਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰਾ ਖਾਸ ਰੂਪ ਹੈ, ਜਿੱਥੇ ਪੰਜ ਪਿਆਰੇ ਆ ਗਏ ਸਤਿਗੁਰ ਕਹਿੰਦੇ ਉੱਥੇ ਮੈਂ ਆ ਗਿਆ। ਅੱਜ ਵੀ ਹਾਜ਼ਰ ਨਾਜ਼ਰ ਨੇ ਸਤਿਗੁਰ।

0: ਕਾਲਨ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਪੂਤੇ। ਸਤਿਗੁਰੂ ਸਾਡੇ ਅੱਜ ਵੀ ਹਾਜ਼ਰ ਨਾਜ਼ਰ ਨੇ, ਧੰਨ ਦਸ਼ਮੇਸ਼ ਪਿਤਾ ਅੱਜ ਵੀ ਕਿਤੇ ਨਹੀਂ ਗਏ, ਆਪਣੇ ਖਾਲਸੇ ਵਿੱਚ ਵਰਤ ਕੇ ਆਪ ਸਾਰੇ ਕਾਰਜ ਸਵਾਰਦੇ। ਸਤਿਗੁਰ ਅੱਜ ਵੀ ਕਿਰਪਾ ਕਰ ਰਹੇ ਨੇ, ਸੋ ਇਸ ਕਰਕੇ ਪੰਜ ਪਿਆਰਿਆਂ ਦਾ ਸਤਿਕਾਰ, ਗੁਰੂ ਗੋਬਿੰਦ ਸਿੰਘ ਦਾ ਸਤਿਕਾਰ। ਅਸੀਂ ਪੰਜ ਪਿਆਰਿਆਂ ਦੇ ਗਲਾਂ 'ਚ ਜੇ ਹਾਰ ਪਾਉਂਦੇ ਹਾਂ, ਗੁਰੂ ਗੋਬਿੰਦ ਸਿੰਘ ਦੇ ਗਲ 'ਚ ਜੇ ਪੰਜ ਪਿਆਰਿਆਂ 'ਤੇ ਫੁੱਲਾਂ ਦੀ ਵਰਖਾ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਹੁੰਦਾ ਹੈ। ਇਸ ਕਰਕੇ ਪੰਜ ਪਿਆਰਿਆਂ ਦਾ ਸਤਿਕਾਰ ਜਿੰਨਾ ਹੋ ਸਕੇ ਕਰਨਾ ਚਾਹੀਦਾ, ਪੰਜ ਪਿਆਰਿਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੀਦਾ, ਕਿਉਂਕਿ ਸਤਿਗੁਰਾਂ ਦਾ ਸਰਗੁਣ ਸਰੂਪ ਪੰਜ ਪਿਆਰੇ ਨੇ, ਔਰ ਸਤਿਗੁਰਾਂ ਦਾ ਨਿਰਗੁਣ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰ
1: ਜਿਨ ਸਗਲੀ
0: ਜਿਨ ਸਗਲੀ ਨਹੀਂ। ਸਤਿਗੁਰਾਂ ਨੇ ਇੱਕ ਵੱਖਰੀ ਪਛਾਣ ਖਾਲਸੇ ਦੀ ਕਾਇਮ ਕੀਤੀ ਹੈ। ਭਾਵੇਂ ਕਿ ਧਿਆਨ ਦਿਓ ਜਰਾ, ਗੁਰੂ ਅੱਜ ਵੀ ਬੜੇ ਨੇ ਐਸੇ ਜਿਹੜੇ ਆਪਣੇ ਮਗਰ ਸੰਸਾਰ ਨੂੰ ਲਾਉਂਦੇ ਨੇ, ਪਰ ਕੋਈ ਗੁਰੂ ਐਸਾ ਨਹੀਂ ਆਇਆ ਜਿਹਨੇ ਇਹੋ ਜਿਹਾ ਬਾਣਾ ਦਿੱਤਾ।
2: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Bihagda Mahalla Chautha Jin Har Har Naam Na Ketiyo Meri Jindadiye E Man Mukh Mood Ayane Ram Jo Mohe Maya Chit Laayende Meri Jindadiye E Ant Gaye Pachhtane Ram ਹਰ ਦਰਗਾਹ ਢੋਈ ਨਾ ਲਹਿਣ ਮੇਰੀ ਜਿੰਦੜੀਏ ਜੋ ਮਨਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ ਹਰ ਜਪ ਹਰ

ਕੁੰਦੜੀਏ ਜੋ ਸਭ ਤੂੰ ਸਾਹਿਬ ਵੱਡਾ ਰਾਮ ਜਿੰਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ ਤਿਨਾ ਨਾਹੀ ਕਿਸੈ ਦੀ ਕਿਸ ਚੱਡਾ ਰਾਮ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਕੰਡਾ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਵਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਏ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਏ ਰਾਮ ਮਨਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਘਾਲ ਗਵਾਈਏ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਏ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਾਹ ਪਹਿਨਾਇਆ ਮੇਰੀ ਜਿੰਦੜੀਏ ਅਹਿਨਸ ਸਾਚ ਸਮਾਣੇ ਰਾਮ ਤਿਨਕੈ ਸੰਗ ਮਲ ਉਤਰੈ।

ਸਤਰਾਂ ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ ਸਭ ਪਤਤ ਪਨੀਤਾ ਰਾਮ ਪਤਤਾ ਪਨੀਤਾ ਹੋਏ ਤਿਨ ਸੰਗ ਜਿਨ ਵਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹੇ ਚੜ੍ਹੈ ਸੋ ਆਇਆ ਰਿੱਧ ਸਿੱਧ ਨਵ ਨਿਦ ਹਰ ਜਪ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵਡਭਾਗ ਪਾਈ ਹੈ ਸਾਧ ਸਾਜਨ ਨੀਤਾ ਜਿਨੀ ਸੱਚ ਵਣੰਜਿਆ ਹਰ ਜੀਓ ਤੇ ਪੂਰੇ ਸਾਹਾ ਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜੀਓ ਹਰ ਕੀਰਤਨ ਲਾਹਾ ਰਾਮ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਾਤਿਆ ਲਗ ਸੰਤ ਚਰਨੀ।

ਸਾਹਾ ਨਾਨਕ ਸੋਈ ਸਿਮਰੀਐ ਹਰਿ ਜੀਉ ਜਾਤੀ ਕਲ ਧਾਰੀ ਰਾਮ ਗੁਰਮੁਖ ਮਨੁ ਨ ਵਿਸਰੈ ਹਰਿ ਜੀਉ ਕਰਤਾ ਪੁਰਖ ਮੁਰਾਰੀ ਰਾਮ ਦੁਖ ਰੋਗ ਨਾ ਭਉ ਬਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵ ਜਲ ਪੂਰਬ ਲਿਖਿਆ ਪਾਇਆ ਵੱਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁੰਨੀ ਹਮਾਰੀ ਬਿਹਾਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਵੱਧ ਸੁਖ ਰਹਿਣੜੀਏ ਪ੍ਰਿਆ ਪ੍ਰੇਮ ਲੱਗਾ ਘੱਟ ਦੁੱਖ ਨੀਂਦੜੀਏ ਪਰਸੋਂ ਸਦਾ ਪੱਗਾ ਪੱਗ ਧੂਰ ਬਾਂਚੋ ਸਦਾ ਜਾਚੋ ਨਾਮ ਰਸ ਬੈਰਾਗਣੀ ਪ੍ਰਿਆ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਗਹਿ ਪੁਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੋ ਚਰਨਾਂ ਸੰਗ ਲੱਗਾ ਮੇਰੀ ਸਖੀ ਸਹੇਲੜੀ ਹੋ ਪ੍ਰਭ ਕੈ ਚਰਨ ਲੱਗੈ ਮਨ ਪ੍ਰਿਆ ਪ੍ਰੇਮ ਘਣਾ ਹਰ ਕੀ ਭਗਤ ਮੰਗੈ ਹਰ ਭਗਤ ਪਾਈਐ ਪ੍ਰਭ ਧਿਆਈਐ ਜਾਹੇ ਮਿਲੀਐ ਹਰ ਜਨਾ ਮਾਨ ਮੋਹ ਬਿਕਾਰ ਤਜੀਐ ਅਰਪ ਤਨ ਧਨ ਇਹੋ ਮਨਾ ਵੱਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭਗੈ ਹੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ ਨਿਤ ਨਿਤ ਜਪੈ ਹਰ ਨਾਰ ਸੁਹਾਗਣੇ ਸਭ ਰੰਗ ਮਾਣੀ ਰਾਂਡ ਨਾ ਬੈਸਈ ਪ੍ਰਭ ਪੁਰਖ ਚਿਰਾਣੀ ਨਹਿ ਦੁਖ ਪਾਵੈ ਪ੍ਰਭ ਧਿਆਵੈ ਧਨ ਤੇ ਬਡਭਾਗੀਆ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆ ਬਚਨ ਮੀਠੇ ਭਾਣੇ ਬਿਨਵੰਤ ਨਾਨਕ ਮਨ ਇਹ ਛਪਾਈ ਹਰ ਮਿਲੇ ਪੁਰਖ ਚਿਰਾਣੀ ਤਿਤ ਗ੍ਰਹਿ ਸੋਹਲੜੇ ਕੋਡ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਤ ਉਧਾਰ ਨੂੰ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਭੈ ਸਿੰਧ ਸਾਗਰ ਤਾਰ ਨੂੰ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਧਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਮ ਦਾ ਬਿਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹਿ ਕਰਹੁ ਨਿਵਾਸ ਮਨਾ ਕਰ ਮੱਜਨ ਹਰ ਸਰੀ ਸਭ ਕਿਲ ਵਿਖ ਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਸ ਕੋ ਕੱਟੈ ਜਮ ਕੇ ਪਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹ ਅਨਦ ਬਨੋਦ ਸਦਾ ਅਨਹਦ ਚੁਣਕਾਰੋ ਰਾਮ ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈ ਕਾਰੋ ਰਾਮ ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਭਿੰਨੀਆ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਸ੍ਰੀ ਵਿਸ਼ੁਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਝੁਣਕਾਰੋ ਸੁਣ ਵੱਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸੁਮਾਣੀ ਰਾਮ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸ਼ਾ ਦੁੱਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਸ ਕਹਿਣ ਨਾ ਜਾਈ ਰਾਮ ਜਿਸ ਤੇ ਉਪਜੜਾ ਤਿਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਅਲ ਏਕ

ਖਾਈ ਸਤਿਗੁਰ ਬਿਨ ਹੱਥ ਨਾ ਆਵੇ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਨ ਹੈ ਅੱਗੇ ਭੁੱਖਾ ਕੇ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਣਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵੇਕਾਰ ਦਿੱਤੈ ਕਿਤੈ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਤੁਤੀਆ ਭਲੀ ਜਿੰਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿੰਨ ਭਉ ਸੰਸਥਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੈ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਹੈ ਸੋ ਜਨ ਸਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੈ ਭਾਉਂਦੇ ਦਰ ਸੱਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਾਰਾ ਰੱਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋਵੈ ਜੇ ਚੱਲੈ ਤਿਸੈ ਰਜਾਏ ਨਾਨਕ ਸਭ ਕਿਸੇ ਆਪ ਹੈ ਅਵਰ ਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨਾ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੈ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ।

ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੁਖੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਨਾਨਕ ਸਤਿਗੁਰ ਤਦ ਹੀ

ਲੋੜੀਐ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਇਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹਿ ਦਿੱਠੈ ਜਗਤ ਤਰਿਆ ਸਭ ਲੋੜੀਐ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਹਿਬ ਦੀ ਨਿਮਾਣਿਓ ਤੇ ਮਾਨ ਗੁਰੂ ਨਿਤਾਣਿਓ ਤੇ ਤਾਨ ਗੁਰੂ ਨਿਉਟਿਓ ਕੀਓ ਨਿਆਸਰਿਓ ਕੇ ਆਸਰਾ

ਆਈ ਸਮੁੰਦ ਸਾਗਰ ਹੋਵੇ ਬਹੁ ਖਰ ਗੁਰਸਿੱਖ ਲੰਘ ਗੁਰੂ ਪੈ ਜਾਈ।

ਚੱਖੜ ਝਾਂਗੀ ਮਿਹ ਵਰਸੈ। ਜੇ ਵਾਰਾਂ ਤੇ ਵਧੀਕ ਦੀ ਬਾਣੀ ਨੂੰ ਆਪਾਂ ਪੜ੍ਹੀਏ, ਪੜ੍ਹ ਕੇ ਉਹਨੂੰ ਵਿਚਾਰੀਏ, ਫਿਰ ਸਤਿਗੁਰ ਪਾਤਸ਼ਾਹ ਦੀ ਬਾਣੀ ਦੱਸ ਰਹੀ ਹੈ ਇੱਥੇ ਮੀਂਹ ਕਾਹਦਾ ਹੈ, ਚੱਖੜ ਕਾਹਦਾ ਹੈ ਤੇ ਹੜ੍ਹ ਕਾਹਦਾ ਆਇਆ। ਸਤਿਗੁਰ ਪਾਤਸ਼ਾਹ ਦਾ ਬਚਨ ਹੈ, ਝਾੜ ਝੱਖੜ ਉਹ ਹਾੜ, ਲਹਿਰੀ ਬਹਿਣ ਲਖੇ ਸਰੀ, ਝੜ ਕਹੀਏ ਝੜੀ, ਝੱਖੜ ਕਹੀਏ ਤੂਫਾਨ, ਉਹ ਹਾੜ ਕਹੀਏ ਹੜ। ਜਿਵੇਂ ਇਸ ਧਰਤੀ ਤੇ ਮੀਂਹ ਦੀ ਝੜੀ ਲੱਗਦੀ ਹੈ ਪਾਣੀ ਦੀ, ਇਸ ਧਰਤੀ ਤੇ ਹੜ ਆਉਂਦੇ ਨੇ ਪਾਣੀ ਦੇ, ਇਸ ਧਰਤੀ ਤੇ ਤੇਜ਼ ਹਵਾਵਾਂ ਦੇ ਤੂਫਾਨ ਝੱਖੜ ਆਉਂਦੇ ਨੇ। ਸਤਿਗੁਰ ਕਹਿੰਦੇ ਪ੍ਰੇਮੀਆਂ, ਤੇਰੀ ਸਰੀਰ ਵੀ ਇੱਕ ਧਰਤੀ ਹੈ, ਇਹ ਵੀ ਧਰਤੀ ਹੈ ਜਿਹੜਾ ਸਰੀਰ ਸਾਨੂੰ ਬਖਸ਼ਿਆ ਮਹਾਰਾਜ, ਇਹਦੇ ਵਿੱਚ ਵੀ ਝੜੀ ਲੱਗਦੀ ਹੈ, ਇਹਦੇ ਉੱਤੇ ਵੀ ਝੱਖੜ ਆਉਂਦੇ ਨੇ, ਇਹਦੇ ਉੱਤੇ ਵੀ ਹੜ੍ਹ ਆਉਂਦੇ ਨੇ। ਝੜ ਝੱਖੜ ਝੜੀ ਕਾਹਦੀ ਲੱਗੀ ਹੋਈ ਹੈ ਗੁਰਮੁਖ ਪਿਆਰਿਓ? ਮੋਹ ਦੀ। ਜਿਹੜਾ ਮੋਹ ਹੈ ਨਾ, ਚੌਵੀ ਘੰਟੇ ਲੱਗੇ ਹੀ ਰਹਿੰਦਾ, ਇਹਦਾ ਮੀਂਹ ਕਦੇ ਹਟਦਾ ਹੀ ਨਹੀਂ, ਸਾਰਾ ਦਿਨ ਮਲੇਰਕੋਟਲੇ ਘੁੰਮਿਆ ਆਊਗਾ, ਸੰਗਰੂਰ ਘੁੰਮਿਆ ਆਊਗਾ, ਪ੍ਰਸ਼ਾਦਾ ਵੀ ਛਕ ਲੂਗਾ, ਫੇਰ ਵੀ ਕਹੂਗਾ ਮੇਰਾ ਬਿਸਤਰਾ ਕਿਹੜਾ ਹੈ, ਜਿਹੜਾ ਮੰਜਾ ਮਿਲ ਜਾਏ ਪੈ ਜਾ। ਉਹ ਮੰਜੇ ਦਾ ਵੀ ਮੋਹ ਹੈ ਵੀ ਮੇਰਾ ਮੰਜਾ ਕਿਹੜਾ ਹੈ। ਇਹ ਚੌਵੀ ਘੰਟੇ ਝੜੀ ਲੱਗੀ ਵੀ ਹੈ ਮੋਹ ਦੀ, ਤੇ ਝੜੀ ਵਿੱਚ ਕੀ ਹੁੰਦਾ ਹੈ, ਚੱਕੜ ਹੋ ਜਾਂਦਾ ਹੈ, ਤੁਰ ਨਹੀਂ ਹੁੰਦਾ। ਇਹ ਜਿਹੜੀ ਮੋਹ ਦੀ ਝੜੀ ਹੈ, ਇਹਨੂੰ ਰਹਿ ਰਾਸ਼ਟਰ ਵਿੱਚ ਆਖਿਆ ਪੰਖ ਜੋ ਮੋਹ ਪੱਗ ਨਹੀਂ ਚੱਲ, ਪੰਖ ਨਾਮ ਹੈ ਚਿੱਕੜ ਦਾ। ਜੇ ਇਕੱਠੇ ਹੀ ਪਾਠ ਕਰ ਦੋਗੇ ਪੰਕਜ, ਫਿਰ ਪੰਕਜ ਦਾ ਅਰਥ ਹੁੰਦਾ ਕਮਲ ਫੁੱਲ। ਦੇਖੋ ਕਿੰਨਾ ਫਰਕ ਪੈ ਗਿਆ। ਜਦ ਇਹਦੇ ਅਰਥ ਕਰਨੇ ਆ ਤਾਂ ਪੰਖ ਜੋ ਮੋਹ ਰੂਪੀ ਚਿੱਕੜ ਹੈ, ਝੜੀ ਵਿੱਚ ਚਿੱਕੜ ਹੋ ਜਾਂਦਾ ਨਾ, ਮੋਹ ਰੂਪੀ ਚਿੱਕੜ ਦੀ ਝੜੀ ਐਸੀ ਲੱਗੀ ਹੈ, ਚਿੱਕੜ ਐਸਾ ਕਰ ਦਿੱਤਾ, ਧਰਮ ਕਰਮ ਵੱਲ ਇਸ ਜੀਵ ਦੇ ਪੈਰ ਨਹੀਂ ਚੱਲਣ ਦਿੰਦਾ, ਪੱਗ ਨਹੀਂ ਚੱਲ। ਚਿੱਕੜ ਦਾ ਤੁਹਾਨੂੰ ਪਤਾ ਹੀ ਹੈ, ਜਿਹੜੀ ਜੁੱਤੀ ਪੈਰਾਂ ਵਿੱਚ ਪਾਈ ਵੀ ਉਹ ਹੱਥ ਪਰ ਚੱਕਣੀ ਪੈਂਦੀ ਹੈ, ਜੇ ਚਿੱਕੜ ਹੋਵੇ ਚੱਕਣੀ ਪੈਂਦੀ ਹੈ ਨਾ, ਕਈ ਵਾਰ ਤਾਂ ਕੱਪੜਿਆਂ 'ਚ ਬੰਨ ਕੇ ਸਿਰ ਪਰ ਵੀ ਧਰਨੀ ਪੈਂਦੀ ਹੈ। ਆ ਜਦ ਮੋਹ ਦੀ ਝੜੀ ਚਿੱਕੜ ਸਾਨੂੰ ਰੱਬ ਵੱਲ ਤੁਰਨ ਨਹੀਂ ਦਿੰਦਾ, ਇਹ ਮਾਇਆ ਜਿਹੜੀ ਪੈਰਾਂ 'ਚ ਰੱਖਣੀ ਸੀ, ਪੈਰਾਂ 'ਚ ਸੇਵਾਦਾਰ ਬਣਾਉਣੀ ਸੀ, ਇਹਨੂੰ ਫਿਰ ਅਸੀਂ ਸਿਰ ਪਰ ਚੱਕੀ ਫਿਰਦੇ ਹਾਂ। ਕੋ ਸਾਧਨ ਵੇਖ ਲਓ, ਜਿਹੜੀ ਜੁੱਤੀ ਹੁੰਦੀ ਹੈ ਉਹ ਤਾਂ ਪੈਰਾਂ ਦੀ ਸਫਾਈ ਵਾਸਤੇ ਹੁੰਦੀ ਹੈ, ਪੈਰ ਨਾ ਲਿਬੜਨ, ਪਰ ਜੇ ਚਿੱਕੜ 'ਚ ਵੱਜ ਜਾਵੇ ਫਿਰ ਸਾਨੂੰ ਇਹ ਸਾਫ਼ ਕਰਨੀ ਪੈ ਜਾਂਦੀ ਹੈ, ਫਿਰ ਉਹਨੂੰ ਧੋਦੇ ਫਿਰਦੇ। ਇਹ ਮਾਇਆ ਵੀ ਸੇਵਾਦਾਰ ਨਹੀਂ ਸੀ, ਪਰ ਆਪਾਂ ਇਹਦੇ ਹੀ ਸੇਵਾਦਾਰ ਬਣ ਕੇ ਬੈਠ ਗਏ, ਕਿਉਂਕਿ ਮੋਹ ਦੀ ਝੜੀ 'ਚ ਫਸ ਗਏ ਨਾ। ਚੌਵੀ ਘੰਟੇ ਉਹ ਨਾਲੇ ਆਪਾਂ ਤਾਂ ਬੰਦੇ ਹੈ, ਚਲੋ ਹੈਗਾ ਮੋਹ ਪੁੱਤ ਧੀਆਂ ਦਾ, ਆਪਾਂ ਤਾਂ ਗਾਹਾਂ ਹੀ ਟੱਪ ਗਏ। ਪੁੱਤ ਸਵੇਰੇ ਉੱਠ ਕੇ ਬਾਲੇ ਕੱਢਦੇ, ਉਹਦੇ ਪੁੱਤਾਂ ਦੀਆਂ ਗਾਹਾਂ ਨਾਲਾਂ ਚੱਟਦਾ ਫਿਰਦਾ, ਅੱਜ ਕੇ ਕੋਈ ਸਾਧਨਾ ਵੀ ਜੈ ਜੈ ਸੁਖ ਤੇਰੇ ਪੁੱਤਾਂ ਨੇ ਦਿੱਤਾ, ਹੁਣ ਪੋਤਿਆਂ ਦੇ ਪਰੌਂਠੇ ਖਾ ਲਈ ਗਾਹਾਂ ਲਿਖ ਵੇ। ਇਹ ਮੋਹ ਦਾ ਚਿੱਕੜ ਤੁਹਾਨੂੰ ਇਹ ਨਹੀਂ ਇਹਦਾ, ਪੰਛੀਆਂ ਨੂੰ ਹੈ, ਕਿਵੇਂ ਆਪਣੇ ਬੱਚਿਆਂ ਪਿੱਛੇ ਮਰਦੇ ਫਿਰਦੇ ਨੇ, ਇਹਨਾਂ ਨੇ ਕਿਹੜਾ ਜ਼ਮੀਨ ਨਾਲ ਲਾਉਣੀ ਹੈ।
ਇਹਨਾਂ ਨੇ ਕੋਈ ਮਕਾਨ ਦੇਣਾ ਪੁੱਤ ਧੀਆਂ ਨੂੰ? ਨਾ ਨਾ, ਦੇਖ ਲਓ ਕਿਵੇਂ ਬੱਚਿਆਂ ਪਿੱਛੇ ਮਰਦੇ। ਨਾ ਇਹਨਾਂ ਨੇ ਸੇਵਾ ਕਰਾਉਣੀ ਹੈ, ਤੁਹਾਨੂੰ ਤਾਂ ਥੋੜੀ ਜਿਹੀ ਆਸ ਹੈ ਨਾ ਪੁੱਤ ਧੀ ਬੜੇ ਹੋ ਕੇ ਸੇਵਾ ਕਰਨਗੇ। ਹੁਣ ਪੁੱਤ ਪੜ ਗਏ, ਉਹ ਬਾਪੂ ਨੂੰ ਸਿਆਣਾ ਹੋਣੇ ਨਹੀਂ ਦਿੰਦੇ, ਸੇਵਾ ਪਹਿਲੇ ਹੀ ਸ਼ੁਰੂ ਕਰ ਦਿੰਦੇ। ਕਹਿੰਦੇ ਬਾਪੂ ਦਾ ਕੀ ਪਤਾ ਹੈ, ਇਹਦੀ ਜਿੰਨੀ ਸੇਵਾ ਕਰਨੀ ਹੈ ਕਰ ਲਓ। ਆ ਸੇਵਾ ਹੁਣ ਪੁੱਤ ਧੀਆਂ ਸਾਰੀ ਜਿਹੜਾ ਬੋਲ ਕੇ ਤਾਂ ਦੇਖੋ ਪੁੱਤ ਨੂੰ ਮਾੜੀ ਜੀ ਗੱਲ। ਇੱਕ ਲੱਪੜ ਮਾਰ ਦਿਓ ਪੁੱਤ ਦੇ, ਜੇ ਦੂਏ ਦਿਨ ਟ੍ਰਿਬਿਊਨ ਚ ਨਾ ਕਢਾਉਣਾ ਹੋਵੇ ਇਹੋ ਜਿਹਾ ਝੱਗਾ ਪਾਇਆ ਹੋਇਆ ਤਾਂ ਨਾਨਕੀ ਤੋਂ ਉਹਦਾ ਫਿਰੇਗਾ। ਇੱਧਰ ਬੈਠੀਆਂ ਮੇਰੀਆਂ ਧੀਆਂ ਭੈਣਾਂ ਘਰ ਵਾਲੀਆਂ, ਇੱਕ ਲੱਪੜ ਮਾਰ ਦਿਓ ਤੇ ਚੱਕ ਕੇ ਝੋਲਾ ਜਦੇ ਪੇ ਕੇ ਸਾਧਨਾ ਮੋਹ ਦੀ ਝੜੀ ਲੱਗੀ ਪਈ, ਅਸੀਂ ਫੇਰ ਫਸੇ ਫਸੇ। ਇਹ ਜਾਨਵਰ ਸਾਡੇ ਨਾਲੋਂ ਬੜੇ ਚੰਗੇ ਗਿਆਨੀ ਨੇ, ਬਹੁਤ ਗਿਆਨ ਹੈ ਇਹਨਾਂ ਨੂੰ। ਬੱਚੇ ਨੂੰ ਜਨਮ ਦਿੰਦੇ ਨੇ, ਪਾਲਦੇ ਨੇ, ਚੋਗਾ ਦਿੰਦੇ ਨੇ, ਜਿੱਦਣ ਖਾਣ ਜੋਗਾ ਹੋ ਗਿਆ ਜਦੇ ਛਿੱਤਰ ਮਾਰਦਿਆਂ ਨੱਠ ਆਪਣਾ ਜਿੱਥੇ ਮਰਜ਼ੀ ਰਹੋ, ਜਿੱਦਣ ਤੁਰਨ ਜੋਗਾ ਆ ਗਿਆ ਖਹਿੜਾ ਛੱਡ ਦਿੰਦੇ। ਇੱਥੇ ਮਰਦੇ ਮਰਦੇ ਵੀ ਕਹੋਗੇ ਉਹ ਦੋਤਿਆਂ ਨੂੰ ਬੁਲਾ ਦੋ, ਉਹ ਬੜੀ ਕੁੜੀ ਨੂੰ ਮਿਲਾ ਦੋ, ਹੁਣ ਵੀ ਜਿਹੜੀਆਂ ਕੋਲ ਹੈ ਉਹ ਤਾਂ ਤੈਨੂੰ ਪਰੌਠੇ ਖਿਲਾਉਣੀਆਂ। ਅੱਜ ਖੇਹ ਕੋਈ ਸਾਧਨ ਹੁਣ ਕੋਈ ਉਹਨੂੰ ਆਵਾਜ਼ ਮਾਰ ਜਿਹੜਾ ਨਾਲ ਤੁਰੇ ਤੇਰੇ ਗਾਂ, ਤੇਰਾ ਸੰਗੀ ਸਾਥੀ ਹੋਵੇ, ਉਹਨੂੰ ਨੀ ਆਵਾਜ਼ਾਂ ਮਾਰਦਾ ਮਰਨ ਲੱਗੇ ਵੀ ਆਪਾਂ ਪੁੱਤਾਂ ਧੀਆਂ ਦੋਤਿਆਂ ਨੂੰ ਉਹ ਛੋਟੇ ਮੁੰਡੇ ਨੂੰ ਬੁਲਾਓ ਛੇਤੀ। ਦੇਖੋ ਕਿੱਧਰ ਇਹ ਮੋਹ ਦੀ ਝੜੀ ਲੱਗੀ ਹੈ ਗੁਰਸਿੱਖ ਪਿਆਰਿਓ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਝੜੀ ਲੱਗੀ ਵੀ ਹੈ। ਬਸ ਮੇਰੀ ਮਾਂ, ਮੇਰਾ ਬਾਪ, ਮੇਰੇ ਘਰ ਵਾਲੀ, ਮੇਰੇ ਬੱਚੇ, ਮੇਰਾ ਸਭ ਕੁਛ ਹੈ ਮੋਹ ਦੀ ਝੜੀ। ਝੜੀ ਵਿੱਚ ਤੁਰ ਨਹੀਂ ਸਕੇ ਕਰਦੇ ਆਪਾਂ ਤਾਂ ਗੁਰਸਿੱਖ ਪਿਆਰਿਓ ਗਾਹਾਂ ਝਾੜ ਝੱਖੜ, ਝੱਖੜ ਕਹਿੰਦੇ ਤੂਫਾਨ ਨੂੰ, ਤੇਜ਼ ਹਵਾ। ਝੱਖੜ ਕਾਹਦਾ ਆਇਆ ਵੈ? ਉਹ ਆਇਆ ਹੋਇਆ ਲੋਭ ਦਾ, ਲੋਭ ਦਾ ਝੱਖੜ ਚੁਲ ਰਿਹਾ। 24 ਘੰਟੇ ਸਪੀਡ ਘੱਟਦੀ ਉਹ ਨਹੀਂ ਗੁਰਸਿੱਖ ਪਿਆਰੇ। ਉਹ ਬਸ ਆਹ ਕੁਝ ਬਣਾ ਲਵਾਂ, ਆਹ ਕੁਝ ਬਣਾ ਲਵਾਂ, ਇੰਨਾ ਕੁਝ ਕਰ ਲਿਆ, ਇੰਨਾ ਕੁਝ ਹੋਰ ਕਰਨਾ। ਬਸ ਮੋਹ ਦੀ ਝੜੀ, ਲੋਭ ਦਾ ਝੱਖੜ। ਤੀਸਰੀ ਗੱਲ ਹੜ, ਹੜ ਕਾਹਦਾ ਹੈ ਵੈ? ਹੜ ਆਇਆ ਹੋਇਆ ਤ੍ਰਿਸ਼ਨਾ ਦਾ। ਇਹ ਇਹਨਾਂ ਮੀਹਾਂ ਦੀ ਗੱਲ ਨਹੀਂ, ਇਹਨਾਂ ਝੜੀਆਂ ਦੀ ਗੱਲ ਨਹੀਂ। ਮੋਹ ਦੀ ਝੜੀ ਲੱਗੀ ਹੈ, ਲੋਭ ਦਾ ਝੱਖੜ ਆਇਆ ਵੈ, ਤ੍ਰਿਸ਼ਨਾ ਦਾ ਹੜ। ਝੜ ਝੱਖੜ ਉਹ ਹਾੜ, ਹੜ ਆਇਆ ਪਿਆ ਤ੍ਰਿਸ਼ਨਾ ਦਾ। ਤ੍ਰਿਸ਼ਨਾ ਕਹਿੰਦੇ ਕਿਹਨੂੰ ਆ ਪ੍ਰੇਮੀਓ? ਆਪਣਾ ਕਾਰੋਬਾਰ ਵਧਾਓ, ਉਹ ਤ੍ਰਿਸ਼ਨਾ ਨਹੀਂ ਹੁੰਦੀ। ਇੱਕ ਟਰੱਕ ਹੈ, 4 ਟਰੱਕ ਬਣਾਓ, ਇਹ ਤ੍ਰਿਸ਼ਨਾ ਥੋੜੋ। 10 ਕਿੱਲੇ ਜ਼ਮੀਨ ਹੈ, 5 ਕਿੱਲੇ ਹੋਰ ਖਰੀਦੋ, ਇਹ ਤ੍ਰਿਸ਼ਨਾ ਨਹੀਂ ਹੈ। 2 ਦੁਕਾਨਾਂ ਨੇ, 4 ਦੁਕਾਨਾਂ ਪਾ ਲਓ, ਕੋਈ ਤ੍ਰਿਸ਼ਨਾ ਨਹੀਂ। ਇਹ ਤਾਂ ਸਾਨੂੰ ਹੁਕਮ ਕੀਤਾ ਕਿਰਤ ਕਰੋ ਆਪਣੀ। ਤ੍ਰਿਸ਼ਨਾ ਦਾ ਅਰਥ ਹੈ ਪਰਾਈ ਵਸਤੂ ਨੂੰ ਆਪਣੀ ਬਣਾਉਣ ਦੀ ਇੱਛਾ। ਤ੍ਰਿਸ਼ਨਾ ਦਾ ਪੰਜਾਬੀ ਵਿੱਚ ਇੰਨਾ ਹੀ ਅਰਥ ਹੈ। ਚੀਜ਼ ਕਿਸੇ ਹੋਰ ਦੀ ਹੋਵੇ ਤੇ ਕਵੇ ਮੇਰੀ ਹੈ। ਇਸੇ ਨੂੰ ਕਿਹਾ ਨਾ ਵਸਤ ਪਰਾਈ ਕੌ ਉੱਠ ਰੋਵੇ। ਤੇ ਸਜ਼ਾ ਸੁਣ ਲਓ, ਜਿਹੜਾ ਪਰਾਈ ਵਸਤੂ ਵੱਲ ਦੇਖੂਗਾ, ਉਹਨੂੰ ਆਪਣੀ ਬਣਾਉਣ ਦੀ ਇੱਛਾ ਕਰੂਗਾ, ਕਰੜੀ ਸਜ਼ਾ ਹੈ ਬਹੁਤ। ਕਰਮ ਧਰਮ ਸਗਲਾ ਹੀ ਖੋਵੇ, ਰਿਹਾ ਕੁਛ ਪੱਲੇ ਕੱਖ ਵੀ ਨਾ ਰਿਹਾ। ਜਿਹੜਾ ਪਰਾਈ ਵਸਤੂ ਵੱਲ ਇੱਛਾ ਕਰੂਗਾ, ਮਹਾਰਾਜ ਕਹਿੰਦੇ ਜਿੰਨੇ ਕਰਮ ਧਰਮ ਕਰੇ ਸਾਰੇ ਨਸ਼ਟ ਹੋ ਗਏ। ਖੋ ਸਕਦਾ ਵਸਤ ਪਰਾਈ ਕੌਠ ਰੋਵੇ, ਕਰਮ ਧਰਮ ਸਗਲਾ ਹੀ ਖੋਵੇ। ਵਿੱਚੇ ਸੁਖਮਨੀ ਪੜੀ, ਗਿੱਟੇ ਤੱਕ ਚੋਲਾ ਪਾਇਆ, ਵਿੱਚੇ ਸਿੰਘ ਬਣਿਆ ਹੋਇਆ, ਵਿੱਚੇ ਪੰਡਿਤ। ਜੇ ਤੂੰ ਪਰਾਈ ਵਸਤੂ ਨੂੰ ਆਪਣੀ ਬਣਾਉਣ ਦੀ ਇੱਛਾ ਕਰਦਾ,
ਕੋਈ ਕਰਮ ਧਰਮ ਤੇਰੇ ਕੋਲ ਨਹੀਂ ਰਹੂਗਾ ਕੀਤਾ ਹੋਇਆ। ਪਰ ਕੀ ਕਹੋ ਆਪਣੀ ਕਰ ਜਾਣਤ। ਹੁਣ ਤੁਸੀਂ ਵਹਿਮ ਚ ਪੈ ਜਾਓਗੇ, ਪਰਾਈ ਇਸਤਰੀ ਵੱਲ ਨਹੀਂ ਦੇਖਣਾ, ਪਰਾਏ ਧਨ ਵੱਲ ਨਹੀਂ ਦੇਖਣਾ, ਪਰਾਏ ਦੀ ਜਾਇਦਾਦ ਇਹ ਨਹੀਂ ਗੱਲਾਂ। ਇੱਥੇ ਸੋਚ ਲੋ ਵੀ ਆਪਣਾ ਹੈ ਕੀ, ਕੌਣ ਬਸਤ ਆਈ ਤੇਰੇ ਸੰਗ, ਦਸਤਾ ਸਹੀ ਤੇਰੀ ਕਿਹੜੀ ਚੀਜ਼ ਹੈ। ਜਿਹਨਾਂ ਚੀਜ਼ਾਂ ਨੂੰ ਚੱਕੀ ਫਿਰਦਾ, ਪਹਿਲਾਂ ਤੇਰਾ ਬਾਪੂ ਕਹਿਣ ਤਾਂ ਮੇਰੀ ਹੈ, ਉਹ ਤੋਂ ਪਹਿਲਾਂ ਤੇਰਾ ਬਾਬਾ ਕਹਿਣ ਤਾਂ ਮੇਰੀ ਹੈ, ਤੇਰੇ ਹੁੰਦੇ ਹੀ ਤੇਰੇ ਪੁੱਤ ਕਹਿੰਦੇ ਮੇਰੀ ਹੈ, ਅੱਜ ਫੇਰ ਕੋਲ ਸਤਨਾਮ ਨਾ ਤੂੰ ਇੰਤਕਾਲ ਕਰਾਈ ਫਿਰਦਾ, ਮੁੰਡੇ ਕਹਿੰਦੇ ਮੇਰਾ ਖੇਤ ਹੈ। ਕਿਹਦੀਆਂ ਹੋਈਆਂ ਫਿਰ ਇਹ ਜਿੰਨੀਆਂ ਵਸਤੂਆਂ ਤੈਨੂੰ ਦਿੱਤੀਆਂ ਤੇਰੇ ਸਰੀਰ ਤੋਂ ਲੈ ਕੇ, ਇਹ ਸਭ ਵਾਹਿਗੁਰੂ ਦੀਆਂ, ਤੇ ਤੂੰ ਉਹਦੀਆਂ ਚੀਜ਼ਾਂ ਨੂੰ ਆਪਣੀਆਂ ਬਣਾਉਣਾ, ਇਹਦਾ ਨਾਮ ਹੈ ਤ੍ਰਿਸ਼ਨ। ਘਰ ਉਹਦਾ, ਪ੍ਰਿਥਵੀ ਉਹਦੀ, ਅੱਗ ਪਾਣੀ ਸਭ ਕੁਝ ਤੇਰਾ ਸਰੀਰ ਉਹਨੇ ਬਣਾਇਆ, ਤੇ ਤੂੰ ਇਹਨੂੰ ਆਪਣਾ ਬਣਾਈ ਜਾਂਦਾ, ਬਣਾਈ ਚੀਜ਼ ਨੂੰ ਆਪਣੀ ਬਣਾਉਣਾ। ਇਹ ਤਾਂ ਕਹਿ ਦੇਣਾ ਚਾਹੀਦਾ ਸਭ ਨੂੰ ਹੱਥ ਬੰਨ ਕੇ।

ਬਰਕੀ ਕੋ ਆਪਣੀ ਕਰ ਜਾਣਤ। ਇਹ ਸਭ ਚੀਜ਼ਾਂ ਗੁਰਮੁਖੋ ਵਾਹਿਗੁਰੂ ਦੀਆਂ ਨੇ, ਅਸੀਂ ਆਪਣੀਆਂ ਜਾਣਨਾ। ਸਤਿਗੁਰ ਪਾਤਸ਼ਾਹ ਨੌ ਲੈ ਤੇ ਤੇਰੀ ਕਿਹੜੀ ਚੀਜ਼? ਇਹ ਮਿੱਟੀ, ਅੱਗ, ਪੌਣ, ਪਾਣੀ ਸਭ ਵਾਹਿਗੁਰੂ ਨੇ ਬਣਾਈਆਂ। ਇੱਕ ਹੋਰ ਸਵਾਲ ਪੁੱਛਦੇ ਨੇ ਆਪਾਂ ਨੂੰ ਸਤਿਗੁਰ ਕਿ ਬੰਦਿਆ, ਉਸ ਸ਼ਕਤੀ ਦਾ ਨਾਂ ਲੈ ਜਿਸ ਜ਼ੋਰ ਨਾਲ ਰੱਬ ਤੋਂ ਤੂੰ ਕੁਝ ਲੈ ਸਕੇ। ਉਸ ਸ਼ਕਤੀ ਦਾ ਨਾਂ ਲੈ, ਦਾਤੀ ਸਾਹਿਬ ਸੰਧੀਆ, ਸਭ ਦਾਤਾਂ ਵਾਹਿਗੁਰੂ ਦੀਆਂ ਨੇ। ਕਿਆ ਚੱਲੈ ਤਿਸ ਨਾਲ? ਕਹਿੰਦੇ ਦੱਸ ਤੇਰੇ ਕੋਲ ਕਿਹੜੀ ਚੀਜ਼ ਆ? ਅਕਲ ਨਾਲ ਦਾਤਾਂ ਲੈ ਲੇਗਾ? ਮਾਇਆ ਨਾਲ ਦਾਤਾਂ ਲੈ ਲੇਗਾ? ਉਹ ਡਾਕਟਰ ਪੜ੍ਹ ਕੇ ਦਾਤਾਂ ਲੈ ਲੇਗਾ? ਵਕੀਲ ਬਣ ਕੇ ਦਾਤਾਂ ਲੈ ਲੇਗਾ? ਉਹ ਤੋਂ ਕਿਹੜੀ ਸ਼ਕਤੀ ਹੈ ਤੇਰੇ ਕੋਲ ਜਿਸ ਜ਼ੋਰ ਨਾਲ ਤੂੰ ਰੱਬ ਤੋਂ ਦਾਤਾਂ ਲੈ ਲੈਂਦਾ? ਕੋਈ ਤਾਕਤ ਨਹੀਂ ਸਾਡੇ ਕੋਲ, ਇਹ ਤਾਂ ਮਰਜ਼ੀ ਆ ਉਹਦੀ। ਸੁੱਤੇ ਦੇਖਦੇ ਹੀ ਰਹਿਣ ਤੇ ਸੁੱਤੇ ਮਾਰ ਕੇ ਦੇਖ ਦੇਵੇ ਤੇ ਜਾਗਦੇ ਬੈਠੇ ਹੀ ਰਹਿ ਜਾਣ। ਇੱਕ ਜਾਗਣ ਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਇਤਨੇ ਵੱਡੇ ਦੁਨੀਆਂ ਵਿੱਚ ਡਾਕਟਰ ਇਨਾਮ ਲਏ ਨੇ ਵਰਲਡ ਦੇ ਉਹਨਾਂ ਨੇ, ਪਰ ਉਹਨਾਂ ਦੇ ਘਰ ਔਲਾਦ ਹੋਈ ਉਹ ਨਹੀਂ। ਲੈ ਲੈਣ ਡਾਕਟਰੀ ਨਾਲ ਬੱਚਾ। ਬਹੁਤ ਬਹੁਤ ਸਾਇੰਸਦਾਨ ਦੁਨੀਆਂ ਨੂੰ ਪੜ੍ਹਾਉਣ ਵਾਲੇ, ਗੁਰਮੁਖ ਪਿਆਰੇ, ਉਹ ਦਿਮਾਗ ਖਰਾਬ ਹੋ ਗਿਆ, ਮੁੜ ਕੇ ਠੀਕ ਹੀ ਨਹੀਂ ਹੋਇਆ। ਬਣਾਉਣ ਆਪਣੀ ਸਾਇੰਸ ਦੇ ਨਾਲ ਦਿਮਾਗ ਠੀਕ ਕਰ ਲੈਣ। ਬੜੇ ਬੜੇ ਇੰਜੀਨੀਅਰ ਡੈਮ ਬਣਾਉਣ ਵਾਲੇ, ਪੋਲੀਓ ਦਾ ਅਟੈਕ ਹੋ ਗਿਆ, ਮੁੜ ਕੇ ਹੱਥ ਚੱਲੇ ਹੀ ਨਹੀਂ। ਮਹਾਰਾਜ ਕਹਿੰਦੇ ਕਿਆ ਚੱਲੇ? ਇੱਥੇ ਤਾਂ ਦਾਤਾਂ ਭਾਈ, ਉਹ ਸਭ ਦਾਤਾਂ ਨੇ ਦਾਤਾਰ ਦੀਆਂ ਦਾਤਾਂ ਨੇ। ਬੜੇ ਬੜੇ ਇੰਜੀਨੀਅਰ ਡੈਮ ਬਣਾਉਣ ਵਾਲੇ, ਮਹਾਰਾਜ ਕਹਿੰਦੇ ਕਿਆ ਚੱਲੇ? ਇੱਥੇ ਤਾਂ ਦਾਤਾਂ ਭਾਈ, ਕੋਈ ਚੋਰ ਨਾ।

ਸੁਰਤ ਕਰਤੇ ਹੱਥ ਵਡਿਆਈਆਂ ਜੈ ਭਾਵੈ ਸੈਂਦੇ। ਸਤਿਗੁਰਾਂ ਨੇ ਤਾਂ ਹੋਰ ਵੀ ਬਚਨ ਕੀਤਾ ਹੈ, ਉਹ ਬੀਓ ਸਤਿਗੁਰਾਂ ਨੇ ਤਾਂ ਹੋਰ ਵੀ ਬਚਨ ਕੀਤਾ ਹੈ, ਜੋ ਕੁਝ ਉਹਨੇ ਕਰ ਜੈ ਭਾਵੈ ਤਰੈਨੀ ਆਖੋ ਸਾਧਨਾ। ਬੀਓ ਕਹਿੰਦੇ ਦੂਜਾ, ਨਹੀਂ ਤਾਂ ਸਲਾਹਕਾਰ ਇੱਥੇ ਭੰਬੜ ਭੂਸੇ ਪਾਈ ਫਿਰਦੇ ਪਤਾ ਕਰ ਲੈ ਧੀਏ ਹੀ ਆ ਕੇ ਕਹਿੰਦੇ ਦੇਖੀ ਕਿਤੇ ਆ ਕੰਮ ਨਾ ਕਰ ਲਈ ਅੱਜ ਕੇ ਆਖੋ ਸਾਧਨਾ। ਇੱਥੇ ਤਾਂ ਸਲਾਹਕਾਰ ਇਹ ਵਿੱਚ ਐਸੇ ਹੈ ਨਾ, ਕੋਈ ਕਿਧਰੇ ਨੂੰ ਤੋਰੂ ਕੋਈ ਕਿਧਰੇ ਨੂੰ, ਇਸੇ ਕਰਕੇ ਉਹਨੇ ਸਲਾਹਕਾਰ ਰੱਖੇ ਹੀ ਨਹੀਂ। ਉਹ ਬੀਓ ਪੂਛ ਦੂਜੇ ਨੂੰ ਪੁੱਛ ਕੇ ਨਾ ਮਸਲਤ ਧਰੇ ਕੋਈ ਕਿਧਰੇ ਨੂੰ, ਇਸੇ ਕਰਕੇ ਉਹਨੇ ਸਲਾਹਕਾਰ ਰੱਖੇ। ਬਸ ਉਹਨੇ ਅਕਲ ਸੁਣਦਾ ਸਲਾਹਕਾਰ ਰੱਖੇ ਹੀ ਨਹੀਂ। ਉਹ ਬੀਓ ਪੂਛ ਦੂਜੇ ਨੇ ਸਲਾਹਕਾਰ ਰੱਖੇ ਹੀ ਨਹੀਂ। ਉਹ ਬੀਓ ਪੂਛ ਗੁਰਸਿੱਖ ਪਿਆਰੇ, ਉਹ ਤ੍ਰਿਸ਼ਨਾ ਪਰਾਈ ਵਸਤੂ ਨੂੰ ਆਪਣੀ ਕਹਿਣਾ, ਇਹਦਾ ਨਾਮ ਤ੍ਰਿਸ਼ਨਾ। ਸਤਿਗੁਰ ਕਹਿੰਦੇ ਵੇ ਗੁਰਮੁਖ ਪਿਆਰਿਆ, ਗੁਰਸਿੱਖ ਪਿਆਰੇ, ਉਹ ਤ੍ਰਿਸ਼ਨਾ ਝੜੀ ਲੱਗੀ ਹੋਈ ਪਰਾਈ ਵਸਤੂ ਨੂੰ ਆਪਣੀ ਹੋਏ ਉਹਦੀ ਝੜੀ ਲੱਗੀ ਹੋਈ। ਸਤਿਗੁਰ ਕਹਿੰਦੇ ਵੇ ਗੁਰਮੁਖ ਪਿਆਰਿਆ ਮੋਹ ਦੀ ਪਿਆਰਿਓ, ਅੱਠ ਦਸ ਦਿਨ ਦੀ ਝੜੀ ਲੱਗੀ ਹੋਵੇ, ਤੂਫਾਨ ਬਹੁਤ ਤੇਜ਼ ਹਵਾ ਚੱਲਦੀ ਹੋਵੇ ਤੇ ਨਾਲ ਆਇਆ ਹੋਵੇ ਹੜ੍ਹ, ਕੋਈ ਨਿਕਲਣ ਦਾ ਬਚਾਅ ਦਾ ਤਰੀਕਾ ਹੈ? ਕੌਣ ਬਚਾਉਣ ਜਾਊਗਾ? ਜਿਹੜਾ ਜਾਊਗਾ ਉਹਨੇ ਤਾਂ ਰਸਤੇ 'ਚ ਰਹਿ ਜਾਣਾ ਹੈ। ਅੱਜ ਕੇ ਆਖੋ ਸਤਨਾਮ। ਉਹ ਝੜੀ ਲੱਗੀ ਬੱਗੀ ਵੀ ਉੱਪਰ ਉਹ ਥੱਲੇ ਦਰਖਤ ਟੁੱਟਣ, ਕੌਣ ਬਣਾ? ਉਹ ਝੜੀ ਲੱਗੀ ਜਿਹੜਾ ਜਾਊਗਾ ਉਹਨੇ ਬਹੁਤ ਚੱਲੇ ਦਰਖਤ ਟੁੱਟਣ ਤੇ ਹੜ੍ਹ ਹੋਵੇ ਆਇਆ ਵਾ, ਫਸ ਜਾਵੇ ਇਹ ਫਸਿਆ ਹੋਇਆ ਸਾਡਾ ਜੀ। ਤ੍ਰਿਸ਼ਨਾ ਦਾ ਹੜ੍ਹ ਨਿਰੰਤਰ ਚੱਲ ਰਿਹਾ, ਨਿਰੰਤਰ ਮੋਹ ਦੀ ਫਸ ਗਿਆ ਵਿੱਚ, ਨਾ ਕੋਈ ਇੱਥੇ ਤਿਰ ਕੇ ਜਾਵੇ, ਸਵਾਲ ਹੀ ਨਹੀਂ ਪੈਦਾ ਹੁੰਦਾ ਉੱਥੇ ਚਲੇ। ਨਿਰੰਤਰ ਚੱਲ ਰਿਹਾ ਨਿਰੰਤਰ, ਪਹਿਰੀ ਬਹਿਣ ਲੱਗ ਜਾਵੇ ਨਾ ਉੱਥੇ ਹੈਲੀਕਾਪਟਰ ਜਾਵੇ। ਠੀਕ, ਸਤਿਗੁਰ ਪਾਤਸ਼ਾਹ ਕਹਿੰਦੇ ਲੈ ਸਾਜਿਸ਼ਨਾ ਦਾ ਹੜ ਉਹਦੇ ਪੱਲ ਉੱਠ ਦਾ ਚੱਕਰ ਉਹਦੇ ਮੋਹ ਦੀ ਝੜੀ, ਲੋਭ ਦਾ ਝੱਖੜ, ਤ੍ਰਿਸ਼ਨਾ ਦਾ ਹੜ ਜੇ ਹੜ ਆਇਆ ਵੇ ਤੇਜ ਹਵਾ ਚੱਲੇ ਨਾ ਫਿਰ ਆਉਣੀ ਤੇ ਗੁਰਸਿੱਖ ਪਿਆਰੇ ਉਸ ਸਿੱਖ ਕਹਿੰਦੇ ਮਹਾਰਾਜ ਫਿਰ ਤਾਂ ਮਰ ਗਏ, ਬਚਣ ਦਾ ਸਵਾਲ ਕੀ ਹਾਲਤ ਵਿੱਚ ਤਾਂ ਉੱਥੇ ਤਾਂ ਕਿਸੇ ਨੇ ਵੀ ਨੀ ਜਾਣਾ ਬਚਾਉਣ ਉੱਥੇ ਤਾਂ ਕਿਸੇ ਨੇ ਵੀ ਤੇ ਗੁਰਸਿੱਖ ਉੱਥੇ ਮਾਥਾ ਉੱਥੇ ਉਹ ਗੁਰੂਗਲੇ ਚੱਕੀ ਮੇਰੇ ਚੱਕੀ ਤੁਹਾਨੂੰ ਆਲਾ

Okay.

अपने सतगुरु नू वाजा मार की होगा फिर बेड़े डुबण ना है पाओ पाओ कहिए डर फिर जिंदगी दा बेड़ा डुबण तो बच जूगा फिर कोई डर नहीं रहू झड़ी दा कोई डर नहीं रहू तूफान दा कोई डर नहीं रहूगा हड़ दा क्योंकि सतगुर दे नाम अकाल पुरख वाहिगुरु अगे ते तिने चीजां दा असर कोई नहीं जल नहीं डूबे तस्कर नहीं लेवे पाहा ना साके जाले भाई बिजल चंद जी ने बेगमा तो बढ़ती हैं जद शाले लेन गया घोड़े ले आते बड़िया खुशियां हो गई अमृतसर साहब ये माता ना मातावां नूं पता लग गया भी घोड़े तो दोए आ गए वो बिजी चंद नूं बुला के कहनी है सिखा कि सतगुरां दे घोड़े तो ले आते साड़े सूट अजे उत्थे पए अज के आखो सतनाम क्योंकि वो जिहड़ी संगत घोड़े ले आई सी वह मातावां खातर कश्मीरी शॉल लिआंदे सी उन्होंने दुशाले मातावां वास्ते लियाईआं सी वो तू घोड़े ले आया एडे एडे वड्डे साड़े सूट तो झोले च पै जाने वह भी लिया कर दे क्योंकि बीबिया नूं सब तो वध प्यार कपड़िया नाल भाई बिधि चंद कहिंदा सतगुरां तो आग्या दुआओ ता जाऊं वो माता मां कहनी है काम ना करी जे उन्होंने दाता उन्होंने नहीं जान देना अज कहे आखो सतनाम ना ना वो तो तेनू अगे नहीं जान देते दुए घोड़े नूं हुण तो दो घोड़े चोरी हो गए तेनू किथे जान देणगे तू बस मत्था टेक के चले आ जा गुरु के महल वो भी तो मातावां गुरसिख प्यारे तो किन्ना पूर्वला जन्म होवेगा कर्म होवेगा उन्हां दा सतगुरां नाल संग सतगुरां दे जीवन साथी बनना मातावां ने ते पंज पुत्रां नूं जन्म देना छेवें पातशाह दे घर पंज पुत छेवें पातशाह दे छेवीं धी बीबी वीरो छे बच्चे सी छेवें पातशाह दे बाबा गुरदित्ता जी सब तो वड्डे गुरु तेग बहादुर जी सब तो छोटे ते जेड़ी धी सी ना बीबी वीरो होदी कुख ऐसे सूरवीर पैदा होए भाई जीतमल जी भाई संगो शाह जी श्री गुरु हरगोबिंद साहब जी दे दो ते इन्हां दो सिखा ने ही गुरु गोबिंद सिंह नूं पंगाणी दा जंग जित के दिता सी जिहड़ा पौंटा साहब दा जंग होया ना पंगाणी दा सब तो पहला जंग उस जंग दे जरनैल छेवें पातशाह दे दोते सी बीबी वीरो दे सपुत्र भाई संगो शाह ते बाबा जीतमल जी ए दोए शहीद होए हैं पंगाणी दे जंग विच वो कर्मा वालियां मामा सी गुरसिख प्यारियो जननी जने ता भगत जन कह दाता कह सूर नहीं ता जननी बांझ रहे काहे गवावे ये थोड़ी जटा वाली गल है इन ज्यादा गंभीरता विच ना लिया करो जिस फसल विचों झाड़ना निकले नुकसान हो जाए कही जाइए ये ना ही बीज दे अज के आखो सतनाम यह तो सीधियां पंजाबी दी गल है ये ना ही बीज दे खेत तो तकड़ा रहिंदा गाली फसल तो चंगी हो जाती जन नहीं जन है तो भगत जन है वो कर्मा वालियां मातावां जिन्हां नूं गुरु घर की सेवा प्राप्त हुई गुरु जी का संघ प्राप्त होया ऐसे सूरबीर परपकारी पुत्रां नूं जिन्हां ने जन्म दिता गुरसिख प्यारियो वो मातावां कहण लगियां जा सतगुरु नानक तेरे अंग संग है पर साढ़े दशाले जरूर लिया के दे सिफत सुन ली ना संगत विच वो काबुल तो जिहड़ी संगत आई सी वह कहण लगी महाराज घोड़े तो उन्होंने खोले असी मातावां वास्ते दशाले लिआंदे सी स्टॉल बड़े सोहने वह भी खोले चलो जी हुण जा बापू का कहना मनना मां का भी तो मनना ही पैंदा है बिधि चंद चलिया गया चलिया गया उत्थे शहर विच चंगी जी दुकान तो बीबिया वाली कढ़ी हुई जुती खरीदी
ਹੁਣ ਤਾਂ ਸੰਤ ਵੀ ਕੱਢੀ ਹੋਈ ਪਾਉਂਦੇ ਅੱਜ ਕਿਹਾ ਖੋਸਾ ਚਲੋ ਕੋਈ ਨੀ ਤੇ ਗੁਰਸਿੱਖ ਪਿਆਰੇ ਸੋਹਣੀ ਜੁੱਤੀ ਤੇ ਬੁਰਕਾ ਖਰੀਦਿਆ ਭਾਈ ਬਿਧੀ ਚੰਦ ਨੇ ਬੁਰਕਾ ਬੀਬੀਆਂ ਵਾਲਾ ਮੁਸਲਮਾਨ ਭੈਣ ਬੁਰਕਾ ਪਹਿਨਦੀਆਂ ਨੇ ਨਾ ਬੁਰਕਾ ਕਿਸੇ ਨੂੰ ਕੀ ਪਤਾ ਵੀ ਆਪਣੇ ਘਰ ਵਾਲੀ ਨੂੰ ਖਰੀਦਣਾ ਉਹਨੇ ਦੁਕਾਨਦਾਰ ਨੇ ਚੀਜ਼ ਵੇਚਣੀ ਬਸ ਸ਼ਾਮ ਨੂੰ ਫਿਰ ਹੇਠ ਨੂੰ ਤਾਂ ਸ਼ਸਤਰ ਪਾਏ ਹੋਏ ਸੀ ਉਹ ਭੈਣਾਂ ਵਾਲੀ ਜੁੱਤੀ ਪਾ ਲਈ ਬੁਰਕਾ ਪਾ ਲਿਆ ਸਲਵਾਰ ਪਾ ਲਈ ਜਾਂ ਸੌਂ ਚੁੰਗੇ ਨਾ ਸਾਰੇ ਪਹਿਰੇ ਲੱਗੇ ਹੋਏ ਬਸ ਕਿਸੇ ਨੂੰ ਨੀ ਪੁੱਛਿਆ ਸਿੱਧਾ ਹੀ ਜਾਵੇ ਜਿੱਧਰ ਉਹ ਬੇਗਮਾਂ ਦਾ ਮਹਿਲ ਸੀ ਪਹਿਰੇਦਾਰ ਪੁੱਛੇ ਕੌਣ ਹੈ ਗਾਂ ਤੇ ਕਹਿੰਦਾ ਮੈਂ ਚੋਰ ਹੈ ਅੱਜ ਖੇ ਖੁਸ਼ ਸਤਨਾਮ ਚੋਰ ਹੈ ਉਹ ਸਾਰੇ ਹੀ ਡਰ ਗਏ ਕੋਈ ਬੇਗਮ ਹੈ ਕਿਹਨੂੰ ਛੇੜ ਬੈਠੇ ਆਪਾਂ ਐਸੇ ਚੋਰ ਦਾ ਕੀ ਕੰਮ ਹੈ ਤਾਂ ਕੋਈ ਬੇਗਮ ਹੈ ਬਾਦਸ਼ਾਹ ਦੀ ਬਸ ਲੰਘ ਗਿਆ ਜੀ ਕਿਸੇ ਨੇ ਨੀ ਪੁੱਛਿਆ ਕਿਉਂਕਿ ਸੱਚ ਬੋਲੋ ਨਾ ਬਸ ਅੰਦਰ ਗਿਆ ਪਹਿਲਾਂ ਤਾਂ ਉਹ ਜਿਹਨਾਂ ਖਾਤਰ ਕਾਰਵਾਈ ਚੋਰੀ ਦੀ ਕੀਤੀ ਤੇ ਪਹਿਲਾਂ ਤਾਂ ਉਹ ਸੋਧੀਆਂ ਦੋ ਤਿੰਨ ਕੁ ਜਿਹੜੀਆਂ ਥੀਆਂ ਚਾੜਤੀਆਂ ਘਾਟ ਬਸ ਚੀਕ ਚਿਹਾੜਾ ਪੈ ਗਿਆ ਲੈ ਕੇ ਸਤਿਗੁਰਾਂ ਦੇ ਮਹਿਲਾਂ ਦੇ ਕੱਪੜੇ ਤੁਰ ਪਿਆ ਬੁਰਖੇ ਵਿੱਚ ਪਾ ਕੇ ਫਿਰ ਵੇਖ ਲਓ ਰੌਲਾ ਬਾਦਸ਼ਾਹ ਦੇ ਮਹਿਲ ਵਿੱਚ ਚੋਰੀ ਫੌਜਾਂ ਸਿਪਾਹੀ ਪਿੱਛੇ ਲੱਗ ਗਈਆਂ ਸਾਰੀ ਰਾਤ ਰਾਤ ਦਾ ਸਮਾਂ ਤੇ ਜਦ ਘੇਰੇ ਵਿੱਚ ਆ ਗਿਆ ਨਾ ਭਾਈ ਬਿਧੀ ਚੰਦ ਵੀ ਹੁਣ ਫੜਿਆ ਜਾਣਾ ਬਸ ਫਿਰ ਇੱਕ ਠਠਿਆਰੇ ਦੀ ਭੱਠੀ ਸੀ ਬਹੁਤ ਵੱਡੀ ਭੱਠੀ ਜਿਹਦੇ ਵਿੱਚ ਦਾਣੇ ਮੂੰਗਫਲੀ ਭੁੰਨਦਾ ਸੀ ਠਠਿਆਰਾ ਜਦ ਬਚਾਅ ਦਾ ਕੋਈ ਤਰੀਕਾ ਨਾ ਦਿਖਿਆ ਤੇ ਭਾਈ ਬਿਧੀ ਚੰਦ ਫਿਰ ਉਸ ਭੱਠੇ ਵਿੱਚ ਵੜ ਗਿਆ ਵਿੱਚ ਅੱਗ ਗੁਰਮੁਖ ਪਿਆਰੇ ਉਹ ਤਪਦੀ ਭੱਠੀ ਉਸੇ ਸਮੇਂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸੁੱਤੇ ਪਏ ਉੱਠ ਖੜੇ ਛੇਵੇਂ ਪਾਸ ਪਹਿਰੇਦਾਰ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਹੁਕਮ ਕੀ ਛੇਤੀ ਪਾਣੀ ਦੀਆਂ ਬਾਲਟੀਆਂ ਲਿਆਓ ਬਾ ਪਾਣੀ ਦੀਆਂ ਬਾਲਟੀਆਂ ਸਿੱਖ ਲਿਆਏ ਚੌਂਕੜਾ ਮਾਰ ਕੇ ਬੈਠ ਗਏ ਹਰਗੋਬਿੰਦ ਸਾਹਿਬ ਕਹਿੰਦੇ ਸਾਡੇ ਸਿਰ ਥੇ ਹੀ ਪਾਈ ਜਾਓ ਅੱਜ ਫੇ ਆਖੋ ਕਿੱਥੇ ਲਾਹੌਰ ਕਿੱਥੇ ਅੰਮ੍ਰਿਤਸਰ ਉਹ ਸਿੱਖ ਪਾਈ ਗਏ ਆਪਾਂ ਹੁੰਦੇ ਪਹਿਲਾਂ ਤਾਂ ਪਾਉਂਦੇ ਨਹੀਂ ਸੀ ਸੱਚੇ ਪਾਤਸ਼ਾਹ ਕਿਤੇ ਹੁਣੀ ਨਹਾਉਣ ਦਾ ਟਾਈਮ ਹੈ ਜੇ ਪਾਉਣ ਵੀ ਲੱਗ ਜਾਂਦੇ ਚਾਰ ਕੁ ਪਾ ਕੇ ਹਟ ਜਾਂਦੇ ਬਥੇਰੀਆਂ ਹੋ ਗਈਆਂ ਅੱਜ ਖੇ ਆਖੋ ਸਤਿਨਾਮ ਕੋਈ ਸਿੱਖ ਪੁੱਛਦਾ ਸੱਚੇ ਪਾਤਸ਼ਾਹ ਕੱਪੜੇ ਤਾਂ ਖੋਲੋ ਜੇ ਨਹਾਉਣਾ ਆਪਾਂ ਤਾਂ ਨੁਕਤਾ ਚ ਨਹੀਂ ਉਹ ਪਾਈ ਗਏ ਪਾਣੀ ਪਾਈ ਗਏ ਗੁਰਸਿੱਖ ਪਿਆਰੇ ਹੋ ਤੇ ਇੰਨੇ ਨੂੰ ਬਾਬਾ ਬੁੱਢਾ ਜੀ ਆ ਗਏ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਆ ਕਿਹੜੀ ਖੇਡ ਵਰਤਾ ਰਹੇ ਹੋ ਦੱਸ ਤਾਂ ਦਿਓ ਸਣੀ ਕੱਪੜੀ ਮੇਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਹੋਈਆਂ ਨੇ ਜਿਗਾ ਕਲਗੀ ਲੱਗੀ ਹੋਈ ਹੈ ਨਹਾਉਣ ਦਾ ਅਜੇ ਸਮਾਂ ਨਹੀਂ ਹੈਗਾ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਦਿਨ ਚੜ੍ਹਨ ਦੋ ਦੱਸਣ ਵਾਲੇ ਨਹੀਂ ਆ ਜਾਣੇ ਦੱਸਣ ਵਾਲੇ ਨਹੀਂ ਆ ਜਾਣੇ ਉਹ ਜਿਹੜੀ ਭੱਠੀ ਦੀ ਅੱਗ ਸੇਕ ਜਿਹਨੇ ਸਾੜਨਾ ਸੀ ਬਸ ਉਹ ਹਰਗੋਬਿੰਦ ਸਿੰਘ ਨੇ ਆਪਣੇ ਸਰੀਰ ਤੇ ਸੇਕ ਚੱਲ ਲਿਆ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਸੁਖਮਨੀ ਸਾਹਿਬ ਕਿਤੇ ਐਵੇਂ ਨੀ ਉਹ ਕਰੇ ਪ੍ਰਾਤ ਪਾਲ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ

ਪ੍ਰਤਪਾਲ ਵੀ ਕਿੰਨਾ ਚਿਰ ਕਰਦਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਘੰਟੇ ਦੋ ਘੰਟੇ ਨੀ, ਕਿੰਨਾ ਤੁਹਾਡਾ ਸੱਜਣ ਮਿੱਤਰ ਹੋਵੇ, ਦਿਨ ਚ ਕਿੰਨੀ ਵਾਰ ਭੁੱਲੋਗੇ। ਪਰ ਜਿੰਨਾ ਚਿਰ ਉਹਦਾ ਸੇਵਕ ਜਿਉਂਦਾ, ਸਵਾਸ ਸਵਾਸ ਗੁਰੂ ਯਾਦ ਰੱਖਦਾ ਮੇਰਾ ਹੈ ਜੀ ਨਾਲ। ਕਿੱਥੇ ਅੰਮ੍ਰਿਤਸਰ, ਕਿੱਥੇ ਲਾਹੌਰ। ਦੂਏ ਦਿਨ ਆਏ ਭਾਈ ਵਿਧੀ ਚੰਦ ਜੀ, ਤੇ ਪਹਿਲਾਂ ਕਹਿੰਦਾ ਗੁਰੂ ਜੀ ਨੂੰ ਫੇਰ ਮਿਲੂੰਗਾ, ਪਹਿਲਾਂ ਬੀਬੀਆਂ ਦੇ ਕੱਪੜੇ ਦੇ ਆਵਾਂ। ਉਹ ਕੱਪੜੇ ਭਿੱਜੇ ਹੋਏ, ਭਿੱਜਗੇ ਕੱਪੜੇ, ਇੰਨਾ ਪਾਣੀ ਪੈ ਰਿਹਾ ਸੀ ਅੰਮ੍ਰਿਤਸਰ, ਪੁੱਜ ਰਿਹਾ ਸੀ ਲਾਹੌਰ। ਅੱਜ ਕੇ ਆਖੋ ਸਤਿਗੁਰ ਸਿੱਖੀ ਕਰਿਆ ਪ੍ਰਤਿਭਾ। ਇੱਥੋਂ ਦਾ ਕਠਾਲੇ ਦਾ ਬੋਲਿਆ ਟੈਲੀਫੋਨ ਸਾਡੇ ਕੋਲ ਲੁਧਿਆਣੇ ਪਟਿਆਲੇ ਜਦੇ ਚਲੇ ਜਾਂਦਾ। ਇਹ ਝੂਠੀ ਸਰਕਾਰ ਦੀਆਂ ਤਾਰਾਂ ਨੇ, ਉਹ ਸੱਚੀ ਸਰਕਾਰ ਤਾਂ ਪਤਾਲਾਂ ਵਿੱਚ ਪਹੁੰਚਾ ਦੇਵੇ, ਆਕਾਸ਼ਾਂ ਤੇ ਪਹੁੰਚਾ ਦੇਵੇ। ਜਿਵੇਂ ਇੱਥੇ ਦੀ ਆਵਾਜ਼ ਤਾਰਾਂ ਦੀ ਇੱਥੋਂ ਦੀ ਸਰਕਾਰ ਦੇ ਅਧੀਨ ਹੈ ਐਕਸਚੇਂਜ ਦੇ, ਉਹ ਅਗੰਮੀ ਤਾਰਾਂ ਨੇ ਜਿਹੜੀਆਂ ਵਾਹਿਗੁਰੂ ਦੇ ਨਾਲ ਮਿਲਾਪ ਦੀਆਂ, ਉਹ ਵੀ ਵਾਹਿਗੁਰੂ ਦੇ ਅਧੀਨ ਨੇ। ਉਹ ਜਿੱਥੇ ਮਰਜ਼ੀ ਸੰਪਰਕ ਕਰ ਲੈਣ ਗੁਰਸਿੱਖ ਪਿਆਰੇ। ਮਾਤਾਵਾਂ ਕਹਿੰਦੀਆਂ ਭਾਈ ਵਿਧੀ ਚੰਦ ਲੈ ਤਾਂ ਆਇਆ ਪਰ ਭਿੱਜੇ ਹੋਏ ਕਾਹਤੇ ਨੇ, ਇਹ ਭਿੱਜ ਕਿੱਥੇ ਗਏ। ਵਿਧੀ ਚੰਦ ਜੀ ਕਹਿੰਦੇ ਆ ਜਾਓ, ਫਿਰ ਜੇ ਗੱਲ ਪੁੱਛਣੀ ਹੈ ਫਿਰ ਛੇਵੇਂ ਪਾਤਸ਼ਾਹ ਦੇ ਸਾਹਮਣੇ ਜਾਂ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਜਾ ਕੇ। ਮਹਾਰਾਜ ਕਹਿੰਦੇ ਜੇ ਕੱਪੜੇ ਸਾੜੇ ਕੋਲ ਲਿਆਉਂਦਾ ਤਾਂ ਕਿਹੜਾ ਮੋੜਨ ਲੱਗੇ ਤੇ ਅੱਜ ਕੇ ਕੋਈ ਸਾਧਨਾ, ਤੂੰ ਪਹਿਲਾਂ ਜਿਹੜਾ ਕੰਮ ਕਰਕੇ ਇਹ ਚੀ ਆ ਜਾਂਦਾ, ਨਾਲੇ ਸਕਾ ਕੇ ਦੇ ਦਿੰਦੇ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਗੱਲ ਤਾਂ ਦੱਸੋ ਕੀ ਹੈ। ਮੈਂ ਫਿਰ ਵਿਧੀ ਚੰਦ ਨੇ ਆਪੇ ਦੱਸੀ, ਸਿੱਖੋ ਮੈਨੂੰ ਤਾਂ ਫੂਕ ਦਿੰਦੀ ਭੱਠੀ, ਸਾੜ ਦਿੰਦੀ ਸਭ ਕੁਝ ਮੇਰਾ ਤਨ ਕੱਪੜੇ ਕੁਪੜੇ, ਪਤਾ ਨੀ ਕਿੱਥੋਂ ਪਾਣੀ ਪਿਆ, ਭੱਠੀ ਪਾਣੀ ਨਾਲ ਭਰ ਗਈ ਅੱਗ ਦੀ ਜਗ੍ਹਾ। ਬਾਬਾ ਬੁੱਢਾ ਜੀ ਕਹਿੰਦੇ ਕਿੱਥੋਂ ਪੈਣਾ ਸੀ, ਆ ਜਿਹੜਾ ਕੋਲ ਬੈਠਾ ਇਹਦੇ ਸਿਰ ਪਰੇ ਪੈਂਦਾ ਤਾ ਅੱਜ ਕੇ ਅਕੁਲ ਸਤਨਾਮ, ਹੋਰ ਕਿੱਥੋਂ ਉੱਥੇ ਟਿਊਬਵੈਲ ਲੱਗ ਗਿਆ ਤੇਰੇ ਉੱਤੇ। ਆ ਬਾਲਟੀਆਂ ਐਸੇ ਨੇ ਪਵਾਈਆਂ, ਸਤਿਗੁਰ ਕਹਿੰਦੇ ਸਤਿਗੁਰ ਸਿਉ ਆ ਲਾਏ। ਭੱਠੀ ਵਿੱਚ ਫਸਿਆ ਵਾ, ਕਿਹਨੂੰ ਕਹਿੰਦਾ ਮੈਨੂੰ ਬਚਾਓ, ਕੌਣ ਬਚਾਉਂਦਾ। ਉਹ ਤਾਂ ਆਵਾਜ਼ ਮਾਰ ਦਿੱਤੀ ਵਾਹਿਗੁਰੂ ਨੂੰ, ਕਿਉਂਕਿ ਵਾਹਿਗੁਰੂ ਨੇ ਬਚਾਉਣ ਵਾਸਤੇ ਕਿਤੋਂ ਆਉਣਾ ਨਹੀਂ। ਉਹਨੇ ਬਾਲਟੀਆਂ ਨਹੀਂ ਟੋਲਣੀਆਂ ਵੀ ਅੱਗ ਬੁਝਾਵਾਂ, ਉਹਨੇ ਨਲਕਾ ਨਹੀਂ ਵੇਖਣਾ ਕਿੱਥੇ ਕਹਿ, ਇੱਥੇ ਤਾਂ ਅੱਗ ਬੁਝਾਉਣ ਵਾਲੇ ਆਉਣਗੇ, ਪਾਈਪਾਂ ਫਿੱਟ ਕਰਨਗੇ। ਉਹ ਤਾਂ ਭੈ ਵਿੱਚ ਪਾਵਣ ਵਹਿ ਸਦਵਾਓ, ਭੈ ਵਿੱਚ ਚੱਲੇ। ਉਹਨੇ ਤਾਂ ਹੁਕਮ ਕਰ ਦੇਣੇ, ਇਹਨੂੰ ਸਾੜਨਾ ਨਹੀਂ ਹੈ, ਅੱਜ ਕੇ ਆਖੋ ਸਤਨਾਮ। ਕਠਾਲੇ ਤੇ ਫੜ ਲੈ ਗਿਆ ਥਾਣੇਦਾਰ, ਪੁੱਠਾ ਲਟਕਾਉਣ ਲੱਗੇ ਥਾਣੇ ਚ। ਐਸ ਪੀ ਦਾ ਹੁਕਮ ਆਇਆ ਛੱਡ ਦੋ, ਇਹਨੂੰ ਹੱਥ ਨੀ ਲਾਉਣਾ, ਘਰ ਛੱਡ ਕੇ ਜਾਣਗੇ, ਅੱਜ ਕੇ ਆਖੋ ਸਤਨਾਮ। ਉਹਦੇ ਤਾਂ ਹੁਕਮ ਵਿੱਚ ਜਿਵੇਂ ਇੱਥੇ ਦੇ ਹੁਕਮ ਵਿੱਚ ਚੱਲਦੇ ਆ ਸਰਕਾਰਾਂ ਦੇ। ਭਗਤ ਕਬੀਰ ਜੀ ਨੂੰ ਬਨਾਰਸ ਕੰਸਟੀ ਵਿੱਚ ਸਿਕੰਦਰ ਲੋਧੀ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਉਹਨੂੰ ਫੜ ਕੇ ਲਿਆਓ। ਬਾਹਮਣਾਂ ਨੇ ਵੀ ਉਹਦੀ ਸ਼ਿਕਾਇਤ ਕਰਤੀ, ਮੁਸਲਮਾਨਾਂ ਨੇ ਵੀ ਕਰਤੀ, ਦੋਵੇਂ ਧਿਰਾਂ ਸਿਕੰਦਰ ਲੋਧੀ ਦੇ ਪੇਸ਼ ਹੋ ਗਈਆਂ। ਮੁਸਲਮਾਨ ਕਹਿੰਦੇ ਬਾਦਸ਼ਾਹ ਸ਼ਰ੍ਹਾਂ ਦੀ ਬੇਅਦਬੀ ਕਰਦਾ ਕਬੀਰ, ਜੰਮਿਆ ਮੁਸਲਮਾਨਾਂ ਦੇ ਪੂਜਦਾ ਠਾਕਰਾਂ ਨੂੰ। ਕਬੀਰ ਜੀ ਦਾ ਜਨਮ ਮੁਸਲਮਾਨਾਂ ਦੇ ਕਰਦਾ ਸੀ ਤੇ ਪੂਜਾ ਕਰਦਾ ਸੀ ਹਰੇ ਕ੍ਰਿਸ਼ਨ ਰਾਮ ਕ੍ਰਿਸ਼ਨ ਦੀ। ਨੰਬਰ ਦੋ ਕਾਜੀ ਕਹਿੰਦੇ ਇਹ ਮੁਸਲਮਾਨ ਹੋ ਕੇ ਹਿੰਦੂ ਧਰਮ ਨੂੰ ਪੂਜਦਾ, ਤੇ ਬ੍ਰਾਹਮਣ ਕਹਿੰਦੇ ਮਹਾਰਾਜ ਸ਼ੂਦਰ ਹੋ ਕੇ ਗੰਗਾ ਚ ਨਹਾਉਂਦਾ ਹੈ, ਅੱਜ ਕੇ ਹਕੋ ਸਤਨਾਮ। ਇਹਨੂੰ ਹੱਕੇ ਨੀ ਠਾਕਰਾਂ ਨੂੰ ਭੋਗ ਲਵਾ ਦੇ, ਇਹ ਤਾਂ ਬੇਅਦਬੀ ਕਰਦਾ ਸਾਡੇ ਠਾਕਰਾਂ ਦੀ। ਉਹ ਜਦ ਦੋਹਾਂ ਧਿਰਾਂ ਨੇ ਸ਼ਿਕਾਇਤ ਕੀਤੀ, ਬਾਦਸ਼ਾਹ ਕਹਿੰਦਾ ਲਿਆਓ ਬੰਨ ਕੇ। ਸਿਪਾਹੀ ਗਏ ਫੜ ਕੇ ਲਿਆਏ,
ਸਿਕੰਦਰ ਲੋਧੀ ਬਾਦਸ਼ਾਹ ਐਸਾ ਕੱਟੜ ਹੋਇਆ ਨਾ ਗੁਰਮੁਖੋ, ਨੋਟ ਕਰਿਓ, 357,000 ਹਿੰਦੂ ਸਿਕੰਦਰ ਲੋਧੀ ਨੇ ਮੁਸਲਮਾਨ ਬਣਾਇਆ, 400,000 ਹਿੰਦੂ ਜਾਮਾ ਮਸਜਿਦ ਨੂੰ ਜਾਣ ਲੱਗਿਆ ਲਾਲ ਕਿਲੇ ਤੋਂ, ਉਹਦਾ ਹੁਕਮ ਸੀ ਮੇਰੇ ਘੋੜੇ ਦਾ ਪੌੜ ਧਰਤੀ ਤੇ ਨਹੀਂ ਲੱਗਣਾ ਚਾਹੀਦਾ, ਹਿੰਦੂਆਂ ਦੇ ਸਿਰਾਂ ਤੇ ਹੀ ਲੱਗਣਾ।

पंडित सूर छत्रपत राजा भगत बराबर और न सो। सतगुर कहंदे कोई हर समान नहीं राजा, वो झूठे राजे ते किथे डरदा। गुरसिख प्यारे ओ राम नाल खड़ गया कबीर जाके, बादशाह हैरान है कि मेरे दरबार विच आया है, ना इन्हें सलाम बुलाई है, ना इन्हें झुक के सिजदा कीता, इन्हें दोए काम नहीं कीते। बादशाह कहंदा बीबी भाई सानू सुनदा है तैनू नहीं सुनदा। जब कोई न्याणा रौला पाउंदा ना सारिआं नू सुन जांदा, लाउड स्पीकर तई भी जिहदी गोदी च रोंदा उहनू सुनदा ही नहीं। अज खुशा पता नहीं क्या बीमारी है, जिहदे कोल बैठा है उहनू बरादो नहीं बाहर नू ले जाओ। ਤਾਂ ਗੁਰਸਿੱਖ ਪਿਆਰੇ ਬਾਦਸ਼ਾਹ ਕਹਿੰਦਾ ਹੈ ਤਾਂ ਅਸਲ ਕੋਈ ਡਾਕੂ ਹੈ ਭਗਤ ਕਾ ਦੇ, ਜਿਹਨੂੰ ਬਾਦਸ਼ਾਹ ਦਾ ਭੈਣੀ ਹੈ ਲੋਕਾਂ ਤੋਂ ਕਿੱਥੇ ਡਰੂ। ਇਹ ਕਬੀਰ ਨੂੰ ਕਹਿੰਦਾ ਤੂੰ ਮੈਨੂੰ ਨਾ ਸਲਾਮ ਬੁਲਾਈ ਨਾ ਸਿੱਧਾ ਕੀਤਾ, ਤੈਨੂੰ ਪਤਾ ਨਹੀਂ ਬਾਦਸ਼ਾਹ ਸਿਕੰਦਰ ਲੋਧੀ ਦਾ ਦਰਬਾਰ ਹੈ। ਕਬੀਰ ਕਹਿੰਦਾ ਪਤਾ ਹੈ, ਪਰ ਤੈਨੂੰ ਸਲਾਮ ਮੈਂ ਤਾਂ ਨਹੀਂ ਬੁਲਾਈ, ਤੂੰ ਕੰਨਾਂ ਤੋਂ ਬੋਲਾ ਹੈ ਤੈਨੂੰ ਸੁਣਨਾ ਨਹੀਂ ਚਾਹੁੰਦਾ। ਇਹਨੂੰ ਕਹਿੰਦੇ ਭਗਤ, ਭਗਤ ਦੇ ਅਰਥ ਪਤਾ ਕੀ ਹੈ, ਭੈ ਜਮਾ ਗਤ, ਦੋ ਸ਼ਬਦਾਂ ਦਾ ਜੋੜ ਹੈ ਹਿੰਦੀ ਦਾ ਭਗਤ, ਜਿੱਥੇ ਤਮਾਮ ਡਰ ਖਤਮ ਹੋ ਜਾਣ ਉਹਨੂੰ ਭਗਤ ਕਹੀਦਾ। ਭੈ ਗਤ, ਜਿੱਥੋਂ ਡਰ ਚਲਿਆ ਗਿਆ, ਗਤ ਕਹਿੰਦੇ ਚਲੇ ਜਾਣ। ਔਰ ਤੈਨੂੰ ਮੈਂ ਸਲਾਮ ਬੁਲਾਉਂਦਾ।

ਤਾਂ ਬੋਲਾ ਤੈਨੂੰ ਸੁਣਿਆ ਹੀ ਨਹੀਂ ਸੀ। ਤੈਨੂੰ ਮੈਂ ਸਿਰ ਝੁਕਾਉਂਦਾ ਤੂੰ ਅੰਨੇ, ਤੈਨੂੰ ਦਿਖਣਾ ਨਹੀਂ ਸੀ ਫਾਇਦਾ ਕੀ ਹੈ। ਸਿਕੰਦਰ ਲੋਧੀ ਨੂੰ ਆਹ ਗੱਲ ਕਹਿਣੀ। ਇੱਥੇ ਬੰਦੂਕਾਂ ਚੱਕੀ ਫਿਰਦੇ ਆ, ਸਿਪਾਹੀ ਮੂਹਰੇ ਬੋਲ ਨਹੀਂ ਹੁੰਦਾ, ਰਾਜ ਖੇ ਹਕੋ ਸਾਧਨ ਥਾਣੇਦਾਰਾਂ ਤੇ ਕੰਮ ਤੇ ਫਿਰਦੇ ਆ। ਵੇਖੋ ਬੰਦੂਕਾਂ ਆ ਜਿਹੜੀਆਂ ਬੰਦੂਕਾਂ ਸਾਡਾ ਲੈਣਾ ਚੱਕੀ ਫਿਰਦੇ ਨਾ, ਇਹ ਜਾਂਦੀਆਂ ਦੋ ਗੱਲਾਂ ਨੇ। ਪਹਿਲਾਂ ਤਾਂ ਇਹਨਾਂ 'ਚ ਚੱਲਣ ਵਾਲੀ ਕੋਈ ਨਹੀਂ ਹੈ, ਜਲ ਲੱਗੀ ਵੀ ਹੈ ਬੇਕਾਰ। ਜੇ ਕੋਈ ਚੱਲਣ ਵਾਲੀ ਹੈ ਫਿਰ ਚਲਾਉਣ ਵਾਲਾ ਨਹੀਂ ਹੈ। ਚਿਮਟਾ ਵਜਾਉਣ ਵਾਲਾ ਬੰਦੂਕ ਕਿੱਥੇ ਚਲਾ ਲੂਗਾ, ਅੱਜ ਕਿਹਾ ਕੋਈ ਸਾਧਨਾ। ਉਹੀ ਸੰਗ ਹੈ ਜੇ ਚੱਕੀ ਫਿਰਦੇ, ਜੇ ਚਲਾਊਗਾ ਤਾਂ ਕਿਸੇ ਆਪਣੇ ਜਸੇ ਲਈ ਮਾਰੂਗਾ, ਕਿਸੇ ਸ਼ਾਸਤਰ ਚਲਾਉਣਾ ਸਿਖਾ। ਉਹ ਗੁਰਮੁਖ ਪਿਆਰੋ ਸ਼ਾਸਤਰ ਰੱਖੋ ਸਾਰੇ, ਤੁਹਾਨੂੰ ਵੀ ਬੇਨਤੀ ਹੈ। ਖਾਲਸੇ ਨੂੰ ਸ਼ਸਤਰ ਧਾਰੀ, ਮੈਂ ਸ਼ਾਸਤਰਾਂ ਤੇ ਵਿਰੁੱਧ ਨਹੀਂ, ਦਿਖਾਵੇ ਤੇ ਵਿਰੁੱਧ। ਸਾਰੇ ਸ਼ਸਤਰ ਰੱਖੋ ਪਰ ਇੱਕ ਨਿਯਮ ਬਣਾ ਲਓ ਸ਼ਸਤਰ ਦਾ। ਸ਼ਸਤਰ ਦਾ ਪਤਾ ਹੀ ਉਦੋਂ ਲੱਗੇ ਜਦੋਂ ਵਰਤ ਲਈਏ। ਪਹਿਲਾਂ ਨਾ ਪਤਾ ਹੋਵੇ ਵੀ ਤੇਰੇ ਕੋਲ ਹੈਗਾ। ਜੇ ਕਿਸੇ ਨੂੰ ਪਤਾ ਵੀ ਤੇਰੇ ਕੋਲ ਹੈਗਾ ਨਾ, ਉਹ ਇੰਤਜ਼ਾਮ ਕਰਕੇ ਹੀ ਆਊਗਾ, ਅੱਜ ਕੇ ਕੋਈ ਸਾਧਨਾ। ਜੇ ਕਿਸੇ ਨੂੰ ਪਤਾ ਵੀ ਨਹੀਂ ਪੈਂਦਾ, ਛਤਰੀ ਲੈ ਕੇ ਹੀ ਤੁਰੂ ਪਈ, ਉਹ ਤੈਨੂੰ ਨਹੀਂ ਚਲਾਉਣ ਦਿੰਦਾ। ਫਿਰ ਪਹਿਲਾਂ ਆਪਣਾ ਹੀ ਕੰਮ ਕਰੂ। ਸ਼ਾਸਤਰ ਰੱਖੋ, ਇਹ ਤਾਂ ਪੜਦੇ ਦੀ ਚੀਜ਼ ਹੈ। ਪਤਾ ਹੀ ਉਦੋਂ ਲੱਗੇ ਵੀ ਵਰਤ ਲਿਆ, ਬਸ ਇਹਨੂੰ ਦਿਖਾਵਾ ਨਾ ਕਰੋ। ਗੁਰਸਿੱਖ ਪਿਆਰਿਓ, ਤੁਸੀਂ ਊਈ ਸਾਂਗੇ ਪਾਈ ਫਿਰਦੇ, ਦਿਖਾਵਾ ਲਲਾ ਲਲਾ ਹੁੰਦੀ ਫਿਰਦੀ ਹੈ। ਕੋਈ ਬਾਜਾ ਸੰਤ ਵਜਾਉਂਦੇ ਉਹਦੇ ਆਲੇ ਦੁਆਲੇ ਵੀ ਛੇ ਖੜੇ। ਦੱਸ ਆ ਬਾਪ ਨੀ ਤੈਨੂੰ ਦਿਖਦਾ? ਜੇ ਇਹ ਨਾ ਤੈਨੂੰ ਬਚਾ ਸਕਿਆ, ਕੋਈ ਬੰਦੂਖਾਂ ਨੀ ਬਚਾ ਸਕਦੀ, ਕੋਈ ਪਹਿਰਾ ਨਹੀਂ ਬਚਾ ਸਕਦਾ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇ ਬੰਤ ਸੂਰਾ ਚਤਰ ਦਿਸੈ ਹੋਵੰਤ ਆ ਗਿਆ ਭਗਵਾਨ ਪੁਰਖੈ ਨਾਨਕ ਕੀਤੀ ਸਾਸ ਅਕਰਖ ਤੇ। ਰਾਜੇ ਨੇ ਸਮੁੰਦਰ ਵਿੱਚ ਘਰ ਬਣਾ ਲਿਆ, ਕੰਚ ਦਾ ਮਹਿਲ ਬਣਾ ਲਿਆ, ਕਿਉਂਕਿ ਕਹਿ ਦਿੱਤਾ ਸੀ ਸ੍ਰਿੰਗੀ ਰਿਖ ਨੇ ਤੈਨੂੰ ਸੱਪ ਡਸੂਗਾ, ਸੱਪ ਦੇ ਡੰਗ ਨਾਲ ਮਰੇਂਗਾ। ਗੁਰਸਿੱਖ ਪਿਆਰੇ ਉਹ ਕਹਿੰਦਾ ਕਈ ਜਾਣੇ ਜੇ ਸਾਧ ਸੱਪ ਮੇਰੇ ਕੋਲ ਕਿੱਥੇ ਆ ਜੂ। ਹੁਕਮ ਕਰਤਾ ਪਹਿਰਾ ਲਾ ਦੋ ਆਲੇ ਦੁਆਲੇ, ਸ਼ੀਸ਼ੇ ਦਾ ਮਹਿਲ ਸਮੁੰਦਰ ਦੇ ਵਿੱਚ, ਕਹਿੰਦਾ ਹਵਾ ਵੀ ਨਾ ਆਵੇ ਮੇਰੇ ਕੋਲ ਪੁੱਛੇ ਤੇ ਬਿਨਾ। ਗੁਰਸਿੱਖ ਪਿਆਰੇ ਉਹ ਜਦ ਸੱਤਵਾਂ ਦਿਨ ਆਇਆ ਸਮੁੰਦਰ ਦੇ ਪਾਣੀ ਤੇ, ਸੋਹਣਾ ਜਾਂ ਫੁੱਲ ਤੈਰਦਾ ਆਵੇ, ਬਹੁਤ ਸੁੰਦਰ ਫੁੱਲ। ਕਹਿੰਦਾ ਫੁੱਲਾਂ 'ਚ ਵੀ ਕਿਤੇ ਸੱਪ ਹੁੰਦੇ? ਚੱਕ ਲਿਆ ਅਤੇ ਫੁੱਲ ਨੂੰ ਚੱਕ ਕੇ ਆਪਾਂ ਨੇ ਮੂੰਹ 'ਚ ਥੋੜੋ ਪਾਉਣਾ, ਨਾਸਾਂ ਕੋਲੇ ਲਿਜਾਏਂਗੇ, ਕੰਨਾਂ ਕੋਲ ਥੋੜਾ ਲਿਜਾਈਦਾ ਫੁੱਲ। ਉਹ ਜਦ ਉਹਦੀ ਸੁਗੰਧੀ ਲੈਣ ਲੱਗਿਆ, ਉਹਦੇ ਵਿੱਚ ਬੈਠਾ ਤਖਸ਼ਤ, ਸੰਸਕ੍ਰਿਤ ਦਾ ਸ਼ਬਦ ਹੈ ਜਿਹਨੂੰ ਤੁਸੀਂ ਤਖੀਨ ਆਗ ਕਹਿੰਦੇ, ਸਿਰਫ ਡੇਢ ਉਂਗਲ ਦਾ ਹੁੰਦਾ, ਜਿਹੜਾ ਡੇਢ ਉਂਗਲ ਤੋਂ ਵੱਜ ਪਏ ਉਹ ਤਖਸ਼ ਨਹੀਂ ਹੁੰਦਾ। ਤਾਖਸ਼ ਸੰਸਕ੍ਰਿਤ ਦਾ ਸ਼ਬਦ ਹੈ, ਡੇਢ ਉਂਗਲ ਲੰਬਾਈ। ਉਹ ਫੁੱਲ ਦੇ ਵਿੱਚ ਬੈਠਾ ਸੀ, ਨੱਕ ਦੇ ਵਿੱਚ ਮਾਰਿਆ ਡੰਗ, ਕੁਰਸੀ ਤੇ ਪਿੱਛੇ ਨੂੰ ਹੀ ਹੋ ਗਿਆ। ਅੱਜ ਖੇ ਕੋਲ ਸਤਨਾਮ, ਬਹੁ ਯਤਨ ਕਰਤਾ, ਬੜੇ ਯਤਨ ਕੀਤੇ, ਬਲਵੰਤ ਕਾਰੀ, ਬੜੇ ਬੜੇ ਸੂਰਬੀਰ ਜੋਧੇ, ਸੇਵੰਤ ਸੂਰਾ ਚਤੁਰ ਦਿਸੇ, ਚਾਰ ਸਵੇਰੇ ਪਹਿਰੇ ਲਾ ਦਿੱਤੇ। ਉਹ ਚਲੋ ਉਹਦੀ ਗੱਲ ਛੱਡੋ, ਆ ਚੰਡੀਗੜ੍ਹ ਕਿਆ ਭਾਣਾ ਵਰਤੇ, ਸਭ ਨੂੰ ਪਤਾ ਤੁਹਾਨੂੰ। ਗੁਰਮੁਖ ਪਿਆਰੇ ਸਤਿਕਾਰ ਯੋਗ, ਤੂੰ ਕਿ ਚੜ੍ਹਾਈ ਕਰ ਗਿਆ, ਉਹਨੂੰ ਕਿਸੇ ਨੂੰ ਮਾੜਾ ਨਹੀਂ ਕਹੀਦਾ ਜਿਹੜਾ ਚੜ੍ਹਾਈ ਕਰ ਜਾਵੇ। ਸਰਦਾਰ ਬੇਅੰਤ ਸਿੰਘ ਜੀ, ਚੀਫ ਮਨਿਸਟਰ ਪੰਜਾਬ, ਉਹਨੂੰ ਬੰਦੇ ਨੇ ਤਾਂ ਕੀ ਮਿਲਣਾ, ਹਵਾ ਵੀ ਪੁੱਛ ਕੇ ਲੰਘਦੀ ਸੀ ਵੀ ਬੇਅੰਤ ਸਿੰਘ ਕੋਲ ਜਾਇਆ ਵਾ। ਇੰਨਾ ਪਹਿਲਾ ਚੱਪਾ ਚੱਪਾ ਤੇ ਇੱਕ 47 ਅਸਾਲਟਾਂ ਬੰਦੂਕਾਂ ਗੰਨਾ, ਕੋਈ ਚਿੜੀ ਵੀ ਨਹੀਂ ਸੀ ਲੰਘ ਸਕਦੀ। ਉਹ ਪਤਾ ਲੱਗੇ ਨਹੀਂ ਜਦ ਭਾਣਾ ਵਰਤ ਗਿਆ, ਅੱਜ ਕਿਹਾ ਕੋਈ ਸਾਧਨਾਮ। ਆ ਤੁਹਾਡੇ ਸਾਹਮਣੇ ਦੀ ਗੱਲ ਹੈ, ਇਹ ਜਿਹੜੀਆਂ ਬੰਦੂਕਾਂ ਬਦਾਖਾਂ ਸਰੀਰ ਦੀ ਰੱਖਿਆ ਕਰਦੀਆਂ, ਮੌਤ ਦੀਆਂ ਨਹੀਂ ਕਰ ਸਕਦੀਆਂ।
ਕਾਲ ਤੋਂ ਰੱਖਿਆ ਕਰਨ ਵਾਲਾ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਾ ਜੰਮਿਆ ਹੀ ਨਹੀਂ ਗੁਰਸਿੱਖ ਪਿਆ। ਜਿਹੜਾ ਮੌਤ ਤੋਂ ਬਚਾਲ ਵੀ ਸਾਨੂੰ ਨਾ ਕਦੇ ਨਹੀਂ, ਇਹ ਤਾਂ ਸਰੀਰ ਦੇ ਨੇ ਬਾਡੀ ਗਾਰਡ, ਬਾਡੀ ਨਾਮ ਹੈ ਸਰੀਰ ਦਾ, ਗਾਰਡ ਨਾਮ ਹੈ ਰੱਖਣ ਵਾਲੇ ਦਾ, ਇਹ ਨੇ ਸਰੀਰ ਦੇ ਰੱਖਣ ਵਾਲੇ। ਇਹ ਚ ਹੁਣ ਦੋ ਨੁਕਤੇ ਹੋਰ ਸੁਣ ਲਓ, ਜਿਹੜਾ ਤੁਹਾਡਾ ਬਾਡੀ ਗਾਰਡ ਹੋਊ ਉਹ ਬਾਡੀ ਦਾ ਗਾਰਡ ਹੈ ਨਾ, ਉਹਨੇ ਪਹਿਲਾਂ ਤੁਹਾਡੀ ਬਾਡੀ ਨਹੀਂ ਦੇਖਣੀ, ਉਹਦੀ ਵੀ ਹੈਗੀ, ਉਹਨੇ ਆਪਾਂ ਵੀ ਬਚਣਾ ਅੱਜ ਬਾਡੀ, ਉਦੋਂ ਪਹਿਲਾਂ ਆਪਣੀ ਬਚਾਊ, ਤੇਰੀ ਬਚਾਊ, ਉਹਨੇ ਮਰਨਾ ਤੇਰੇ ਪਿੱਛੇ। ਉਹ ਬਾਡੀ ਗਾਰਡ ਹੈ, ਪਹਿਲਾਂ ਆਪਣੀ ਬਾਡੀ ਦੇਖਣੀ ਹੈ ਵੀ ਮੈਂ ਬਚਾ। ਨੰਬਰ ਦੋ ਉਹ ਹੈ ਬਾਡੀ ਗਾਰਡ, ਬਾਡੀ ਤਾਂ ਫੇਰ ਵੀ ਕੋਲੇ ਪਈ ਹੁੰਦੀ ਹੈ, ਅੱਜ ਕੇ ਕੋਈ ਸਤਨਾਮ ਕਰੀ ਜਾਵੇ ਉਹਦੀਆਂ ਪਰਕਰਮਾ। ਕੋਈ ਅੱਜ ਤੱਕ ਡੈਸ ਗਾਰਡ ਨਹੀਂ ਬਣਿਆ ਦੁਨੀਆਂ ਵਿੱਚ ਕਿ ਕਾਲ ਤੋਂ ਬਚਾ ਸਕੇ ਬੰਦੇ ਨੂੰ ਬੰਦਾ। ਜੇ ਬੰਦੇ ਨੂੰ ਕੋਈ ਬਚਾਉਣ ਵਾਲਾ ਹੁੰਦਾ ਤੇ ਮਰਦਾ ਕੌਣ? ਗੁਰਸਿੱਖ ਪਿਆਰੇ ਉਹ ਬਚਾਉਣ ਵਾਲਾ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰ, ਪ੍ਰਭ ਭਾਵੈ ਬਿਨ ਸਾਸ ਤੇ ਰੱਖ। ਉਹ ਸੀ ਕਬੀਰ ਜਿਹਨਾਂ ਸਾਰਾ ਭੈ ਚੱਕ ਹੋ ਗਿਆ, ਕਹਿੰਦਾ ਤੂੰ ਅੰਨਾ ਬੋਲੈ। ਸਿਕੰਦਰ ਲੋਧੀ ਨੂੰ ਇਹ ਗੱਲ ਕਹਿਣੀ ਸਿਖਾਲੀ ਗੱਲ ਨੀ, ਤੈਨੂੰ ਕੰਨਾਂ ਤੋਂ ਸੁਣਦਾ ਨੀ ਕਿਉਂਕਿ ਬਾਣੀ ਨੇ ਕਹਿ ਦਿੱਤਾ ਆਤਿ ਅੰਨਾ ਬੋਲਾ।

ਇੰਨੇ ਨਿਰਭੈਤਾ ਦੇ ਸ਼ਬਦ ਕੌਣ ਕਹਿ ਸਕਦਾ? ਭਗਤ ਜਿਹਨੂੰ ਕਿਸੇ ਦਾ ਭੈ ਨਾ, ਕਿਸੇ ਦਾ ਭੈ ਕਿਹਨੂੰ ਨਹੀਂ ਹੋਣਾ? ਜਿਹਨੂੰ ਰੱਬ ਦਾ ਭੈ ਹੋਵੇ, ਅੱਜ ਕੇ ਆਖੋ ਰੱਬ ਦਾ ਭੈ ਲੈ ਲਓ ਤੇ ਜੱਗ ਦਾ ਭੈ ਦੂਰ ਹੋ ਜੂ। ਗੁਰਸਿੱਖ ਪਿਆਰਿਓ, ਆਮ ਸ਼੍ਰੀ ਲਓ, ਮੈਨੂੰ ਤਾਂ ਪਤਾ ਹੀ ਨਹੀਂ ਰਿਹਾ ਵੀ ਕਾਹਦਾ ਪ੍ਰਸੰਗ ਤਾ। ਫੇਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਕਬੀਰ ਸਾਹਿਬ ਨਿਰਭੈ ਸੀ, ਨਿਰਭੈ। ਨਿਰਭੈ ਕਦ ਬਣੋਗੇ? ਨਿਰਭੈ ਨਾਲ ਜੁੜੋਗੇ। ਆਪਾਂ ਮਿੱਤਰ ਦੋਸਤ ਬਣਾਈ ਫਿਰਦੇ ਹਾਂ, ਐਮਐਲਏ ਨੂੰ, ਥਾਣੇਦਾਰਾਂ ਨੂੰ, ਵਜ਼ੀਰਾਂ ਨੂੰ, ਉਹ ਵਿਚਾਰੇ ਆਪ ਗੋਲੀਆਂ ਖਾ ਕੇ ਸੌਂਦੇ ਹਜ ਖੇ ਆਖੋ ਸਾਧਨਾਮ। ਥੋੜੇ ਭੈ ਕਿੱਥੇ ਚੱਕ ਦੇਣਗੇ ਜਿਹੜੇ ਆਪੇ ਮੌਤ ਤੋਂ ਡਰਦੇ ਫਿਰਦੇ? ਨਿਰਭਉ ਜਪੈ ਸਗਲ ਭਉ ਮਿਟੈ। ਕਬੀਰ ਕਹਿੰਦਾ ਤੂੰ ਅੰਨਾ ਹੈ, ਬੋਲਾ ਹੈ। ਬਾਦਸ਼ਾਹ ਨੂੰ ਆਹ ਗੱਲ ਕਹਿਣੀ, ਕਹਿੰਦਾ ਫੜੋ ਇਹਨੂੰ, ਇਹਦੀਆਂ ਲੱਤਾਂ ਪਹਾਂ ਨੂੰ ਪਾਓ ਬੇੜੀਆਂ, ਇਹਨੂੰ ਸਿੱਧੋ ਗੰਗਾ ਦੇ ਵਿੱਚ ਜਾ ਕੇ। ਹੋ ਕਬੀਰ ਸਾਹਿਬ ਬੰਨ ਲਿਆ ਵਿਚਾਰਾ, ਸਿੱਧ ਕੇ ਬੇੜੀ ਦੇ ਵਿੱਚ ਲੈ ਗਏ ਗੰਗਾ ਦੇ ਗੱਬੇ, ਤੇ ਸਿਪਾਹੀਆਂ ਨੇ ਚੱਕ ਕੇ ਕਬੀਰ ਨੂੰ, ਨਿਰਦੋਸ਼ ਨੂੰ, ਰੱਬ ਦੇ ਪਿਆਰੇ ਨੂੰ ਸਿੱਧਤਾ ਗੰਗਾ ਦੇ ਵਿੱਚ। ਉਹ ਜਦ ਸਿੱਧ ਕੇ ਆਏ ਨਾ ਗੁਰਮੁਖ ਪਿਆਰੇ, ਉਹ ਤਾਂ ਬਾਅਦ ਵਿੱਚ ਆਏ, ਕਬੀਰ ਪਹਿਲਾਂ ਹੀ ਕੰਢੇ ਤੇ ਬੈਠਾ। ਉਹ ਬਾਅਦ ਵਿੱਚ ਆਏ, ਕਬੀਰ ਪਹਿਲਾਂ ਹੀ ਬੈਠਾ। ਤਾਂ ਗੁਰਸਿੱਖ ਪਿਆਰੇ, ਉਹ ਜਦ ਬੈਠਾ ਵੇਖਿਆ ਸਿਪਾਹੀਆਂ ਨੇ, ਅੱਧੇ ਤਾਂ ਕਹਿੰਦੇ ਉਹੀ ਹੈ, ਅੱਧੇ ਕਹਿੰਦੇ ਮੂਰਖੋ ਕਿਵੇਂ ਨਿਕਲਿਆ, ਉਹ ਤਾਂ ਬੰਨ ਕੇ ਸਿੱਟਿਆ, ਹੱਥ ਪੈਰ ਬੰਨੇ ਹੋਏ ਤੇ। ਉਹ ਨਹੀਂ ਕਹਿੰਦੇ, ਅਸੀਂ ਜਾਣਦੇ ਹਾਂ ਉਹੀ ਹੈ। ਉਹ ਦੂਜੇ ਕਹਿੰਦੇ ਮੂਰਖ ਬਣ ਗਏ, ਜੇ ਨਿਕਲ ਵੀ ਆਉਂਦਾ ਤੇ ਕੱਪੜੇ ਤਾਂ ਭਿੱਜੇ ਹੁੰਦੇ, ਤੂੰ ਵੀ ਸੁੱਕਾ ਬੈਠਾ ਹੈ। ਚਲੋ ਕਹਿੰਦੇ ਆਪਾਂ ਨੂੰ ਕੀ ਲੈਣਾ, ਫੜੋ ਇਹਨੂੰ ਫੇਰ ਲੈ ਚੱਲੋ। ਬਾਦਸ਼ਾਹ ਕਿਤੇ ਇਹ ਨਾ ਕਵੇ ਕਿ ਰਿਸ਼ਵਤ ਲੈ ਕੇ ਛੱਡਤਾ, ਉਹਨੂੰ ਦੁਬਾਰਾ ਫੜ ਲਿਆ। ਬਾਦਸ਼ਾਹ ਕਹਿੰਦੇ ਇਹਨੂੰ ਕਿਉਂ ਲਿਆ, ਸਿੱਟਿਆ ਕਿਉਂ ਨਹੀਂ? ਸਿਪਾਹੀ ਕਹਿੰਦੇ ਬਾਦਸ਼ਾਹ ਸਿੱਟਿਆ ਹੱਥ ਪੈਰ ਬੰਨ ਕੇ, ਪਰ ਅਸੀਂ ਬਾਅਦ ਵਿੱਚ ਆਏ, ਇਹ ਕੰਢੇ ਤੇ ਪਹਿਲਾਂ ਹੀ ਬੈਠਾ, ਔਰ ਬੈਠਾ ਵੀ ਸੁੱਕੇ ਕੱਪੜੇ। ਬਾਦਸ਼ਾਹ ਕਹਿੰਦਾ ਕਬੀਰ ਗੱਲ ਕੀ ਹੋਈ, ਗੰਗਾ ਚ ਡੁੱਬਿਆ ਕਿਉਂ ਨਹੀਂ ਤੂੰ, ਕੱਪੜੇ ਕਿਉਂ ਨਹੀਂ ਭਿੱਜੇ? ਕਬੀਰ ਸਾਹਿਬ ਕਹਿੰਦਾ ਬਾਦਸ਼ਾਹ ਐਂ ਦੱਸ, ਇਹਨਾਂ ਸਿਪਾਹੀਆਂ ਨੇ ਮੈਨੂੰ ਸਿੱਟਿਆ ਕਾਹਤੇ ਤਾਂ, ਕਿਉਂ ਸਿੱਟਿਆ ਮੈਨੂੰ? ਉਹ ਬਾਦਸ਼ਾਹ ਸਿਕੰਦਰ ਲੋਧੀ ਕਹਿੰਦਾ ਕਬੀਰ ਇਹਨਾਂ ਨੇ ਥੋੜੋ ਸਿੱਟਿਆ, ਇਹਨਾਂ ਨੇ ਮੇਰਾ ਹੁਕਮ ਮੰਨਿਆ, ਇਹ ਮੇਰੇ ਹੁਕਮ ਵੀ ਚੱਲਦੇ ਨੇ, ਮੇਰੇ ਹੁਕਮ ਨਾਲ ਤੈਨੂੰ ਸਿੱਟਿਆ। ਕਬੀਰ ਸਾਹਿਬ ਕਹਿੰਦੇ ਮੂਰਖਾ, ਜਿਵੇਂ ਸਿਪਾਹੀ ਤੇਰੇ ਹੁਕਮ ਵੀ ਚੱਲਦੇ ਨੇ, ਗੰਗਾ ਵੀ ਕਿਸੇ ਦੇ ਹੁਕਮ ਵੀ ਚੱਲਦੀ ਹੈ। ਅੱਜ ਫੇਰ ਆਖੋ ਸਾਹਿਬ, ਉਹ ਕਿਤੇ ਆਪੇ ਤੁਰੀ ਫਿਰਦੀ ਹੈ, ਭੈ ਵਿੱਚ ਪਵਣ ਵਹਿਸ, ਭੈ ਵਿੱਚ ਚੱਲੇ ਲੱਖ ਦਰਿਆ, ਤੇਰੇ ਹੁਕਮ ਵੀ ਤੇਰੇ ਸਿਪਾਹੀ, ਇਹ ਪੌਣ ਪਾਣੀ ਅੱਗ ਧਰਤੀ ਕਾਸ ਵਾਹਿਗੁਰੂ ਦੇ ਹੁਕਮ ਵਿੱਚ, ਤੂੰ ਹੁਕਮ ਦਿੱਤਾ ਸਿੱਟਿਓ, ਮੇਰੇ ਵਾਹਿਗੁਰੂ ਨੇ ਗੰਗਾ ਨੂੰ ਹੁਕਮ ਦੇਤਾ ਇਹਨੂੰ ਡੋਬਣਾ ਨਹੀਂ, ਤੇਰਾ ਹੁਕਮ ਤੇਰੇ ਸਿਪਾਹੀਆਂ ਨੇ ਮੰਨਿਆ, ਮੇਰੇ ਵਾਹਿਗੁਰੂ ਦਾ ਹੁਕਮ ਮੇਰੀ ਗੰਗਾ ਨੇ ਮੰਨਿਆ, ਉਹਦੇ ਹੁਕਮ। ਉੱਥੇ ਕਬੀਰ ਨੂੰ ਕੌਣ ਬਚਾਉਂਦਾ? ਕੋਈ ਭੈਣ ਭਾਈ ਜਾ ਕੇ ਕੱਢਦਾ? ਉਹ ਤਾਂ ਸਰਕਾਰੀ ਹੁਕਮ ਨਾਲ ਡੋਬਿਆ ਗਿਆ ਸੀ, ਪਰ ਸਾਨੂੰ ਗੁਰੂ ਮਹਾਰਾਜ ਕਹਿੰਦੇ ਸਿੱਖਾ, ਲੱਗੀ ਹੈ ਝੜੀ ਮੋਹ ਦੀ, ਚੱਖੜ ਆਇਆ ਲੋਭ ਦਾ, ਤ੍ਰਿਸ਼ਨਾ ਦਾ ਆਇਆ ਹੜ, ਕਾਮਨਾਵਾਂ ਦੇ ਚੱਲਦੇ ਨੇ ਤਰੰਗਾਂ, ਛੱਲਾਂ ਉੱਠ ਰਹੀਆਂ ਨੇ, ਇੱਕੋ ਬਚਾਊਗਾ ਤੈਨੂੰ, ਸਤਿਗੁਰ ਨੂੰ ਅਰਦਾਸ ਕਰ ਲੈ, ਮੈਨੂੰ ਜਿਉਂ ਭਾਵੈ ਤਿਉਂ ਰਾਖ ਲੈ, ਸਤਿਗੁਰ ਤਿਉਂ ਆ ਲਾਏ ਬੇੜੇ ਡੁੱਬਣ ਨਾਹੇ ਭਾਉ। ਫਿਰ ਤੇਰਾ ਜ਼ਿੰਦਗੀ ਦਾ ਬੇੜਾ, ਜਿਹੜਾ ਫਰੀਦ ਸਾਹਿਬ ਨੇ ਆਖਿਆ ਸੀ, ਗੁਰੂ ਨਾਨਕ ਤਿੰਨ ਵਾਰ ਗਏ ਫਰੀਦ ਦੀ ਕਬਰ ਤੇ, ਤਿੰਨ ਵਾਰ, ਜ਼ਿਲ੍ਹਾ ਮੁਲਤਾਨ, ਪਾਕ ਪਟਨ,
ਤਿੰਨ ਵਾਰ ਮਹਾਰਾਜ ਗਏ ਉਹਦੀ ਕਬਰ ਤੇ, ਉੱਥੋਂ ਹੀ ਬਾਣੀ ਮਿਲੀ ਹੈ ਗੁਰੂ ਨਾਨਕ ਨੂੰ। ਫਰੀਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਅਵਤਾਰ ਤੋਂ 150 ਸਾਲ ਪਹਿਲਾਂ ਚੜ੍ਹਾਈ ਕਰ ਚੁੱਕੇ ਸੀ। ਫਰੀਦ ਨਹੀਂ ਬਾਬੇ ਨਾਨਕ ਨੂੰ ਮਿਲਿਆ, 150 ਸਾਲ ਪਹਿਲਾਂ ਹੋਇਆ ਬਾਬਾ ਫਰੀਦ ਗੁਰੂ ਨਾਨਕ ਨੂੰ ਮਿਲਿਆ। ਫਰੀਦ ਦਾ ਪੋਤਾ ਸ਼ੇਖ ਇਬਰਹਾਮ ਜਿਹੜਾ ਉਸ ਸਮੇਂ ਗੱਦੀ ਤੇ ਮਹੰਤ ਸੀ, ਗੱਦੀ ਚੱਲਦੀ ਹੈ ਉਹਨਾਂ ਦੀ, ਸ਼ੇਖ ਇਬਰਾਹਿਮ ਨਾਲ ਤਿੰਨ ਵਾਰ ਗੋਸ਼ਟੀ ਹੋਈ ਹੈ ਬਾਬੇ ਨਾਨਕ ਦੀ। ਤਿੰਨ ਵਾਰ ਕਿਉਂ ਗਏ? ਉੱਥੋਂ ਸਤਿਗੁਰਾਂ ਦੀ ਬਾਣੀ ਲੈਣੀ ਸੀ, ਉੱਥੋਂ ਪੱਕੀ ਬਾਣੀ ਲੈਣੀ ਸੀ ਗੁਰਸਿੱਖ ਪਿਆਰੇ ਫਰੀਦ ਸਾਹਿਬ ਦੀ। ਤਿੰਨ ਵਾਰ ਗਏ, ਉਹਨੇ ਵੀ ਸਵਾਲ ਕੀਤਾ ਸੀ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਾ ਵੀ ਉਛਲੈ ਤਬ ਤਰਨ ਦੁਹੇਲਾ। ਕਿਵੇਂ ਤਰੂਗਾ ਮਨੁੱਖ? ਮੋਹ ਲੋਭ ਤ੍ਰਿਸ਼ਨਾ ਦੇ ਝੱਖੜ ਤੂਫਾਨ ਚੱਲ ਰਹੇ ਨੇ, ਹੜ ਆਇਆ ਹੋਇਆ। ਗੁਰੂ ਨਾਨਕ ਨੇ ਜਵਾਬ ਕੀ ਦਿੱਤਾ ਸੀ? ਜਪ ਤਪ ਕਾ ਬੰਦ ਬੇੜ ਲਾ। ਇਹ ਜੇ ਤ੍ਰਿਸ਼ਨਾ ਦੇ ਹੜ ਵਿੱਚੋਂ, ਲੋਭ ਦੇ ਝੱਖੜ ਵਿੱਚੋਂ, ਮੋਹ ਦੀ ਝੜੀ ਵਿੱਚੋਂ ਤੂੰ ਲੰਘਣਾ ਤਾਂ ਵਾਹਿਗੁਰੂ ਦੇ ਨਾਮ ਦਾ ਬੇੜਾ ਬੰਨ ਲੈ। ਅੱਜ ਕੇ ਆਖੋ ਸਤਿਨਾਮ, ਜਪ ਤਪ ਕਾ ਬੰਦ ਬੇੜ ਲਾ, ਜਿਤ ਲੰਘਾ ਵਿਹੇਲਾ, ਉਹ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਇਹ ਵਾਹਿਗੁਰੂ ਦੇ ਨਾਮ ਦਾ ਜਿਹੜਾ ਬੇੜਾ ਹੈ, ਨਾ ਇਹਨੂੰ ਛੱਲਾਂ ਰੋਕ ਸਕਦੀਆਂ ਨੇ, ਨਾ ਇਹਨੂੰ ਹੜ ਹਿਲਾ ਸਕਦਾ, ਨਾ ਇਹਨੂੰ ਤੂਫਾਨ ਡੋਬ ਸਕਦੇ। ਉਸ ਵਾਹਿਗੁਰੂ ਨੂੰ ਆਵਾਜ਼ ਦੇਣੀ, ਆਵਾਜ਼ ਦੇਣੀ ਹੋਏ ਜਦ ਤੂੰ ਜਪਜੀ ਸਾਹਿਬ ਪੜ੍ਹਦੇ ਗੁਰੂ ਨੂੰ ਆਵਾਜ਼ਾਂ ਮਾਰਦੇ, ਜਦ ਤੂੰ ਰਹਿ ਰਾਸ ਪੜ੍ਹਦੇ ਸਤਿਗੁਰਾਂ ਨੂੰ ਆਵਾਜ਼ਾਂ ਮਾਰਦੇ, ਜਦ ਤੂੰ ਗੁਰੂ ਕੀ ਬਾਣੀ ਗਾਉਂਦੇ ਤੇ ਸਤਿਗੁਰਾਂ ਦੇ ਨਾਲ ਤੂੰ ਗੱਲਾਂ ਕਰਦੇ ਭਾਈ, ਭਾਵੇਂ ਬਾਰਿਸ਼ ਸੀ, ਮੌਸਮ ਚੰਗਾ, ਮਹਾਰਾਜ ਨੇ ਸੁਹਾਵਣਾ ਬਣਾ ਦਿੱਤਾ, ਪਰ ਆਪਾਂ ਨੂੰ ਜਿਹੜਾ ਹੁਕਮ ਹੈ ਉਹ ਨਿੱਤ ਵਾਸਤੇ ਹੈ। ਇੱਕ ਦਿਨ ਮੀਂਹ ਪੈਂਦਾ ਨਾ ਵੇਖ, ਇੱਕ ਦਿਨ ਝੱਖੜ ਆਇਆ ਨਾ ਵੇਖ, ਇੱਕ ਦਿਨ ਹੜ੍ਹ ਨਹੀਂ ਆਉਣਾ। ਇਹ ਤਾਂ ਤੇਰੀ ਜ਼ਿੰਦਗੀ ਸਾਰਾ ਦਿਨ ਇਹ ਕੰਮ ਚੱਲ ਰਿਹਾ। ਮੋਹ ਖਹਿੜਾ ਨਹੀਂ ਛੱਡਦਾ, ਲੋਭ ਖਹਿੜਾ ਨਹੀਂ ਛੱਡਦੀ, ਤ੍ਰਿਸ਼ਨਾ ਖਹਿੜਾ ਨਹੀਂ ਛੱਡਦਾ। ਇਹਨਾਂ ਝੱਖੜਾਂ ਵਿੱਚੋਂ ਨਿਕਲ ਜਾਵੇਂਗਾ ਜੇ ਗੁਰੂ ਦਾ ਬਚਨ ਮੰਨੇਗਾ।

ਇੱਕ ਨੇ ਇੱਕ ਦਿਨ ਦਾ ਮੀਂਹ ਨੀ ਵੇਖਣਾ, ਇੱਕ ਦਿਨ ਦਾ ਚਿੱਕੜ ਨੀ ਵੇਖਣਾ, ਇੱਕ ਦਿਨ ਦਾ ਹੜ੍ਹ ਨੀ ਵੇਖਣਾ। ਮਹਾਰਾਜ ਕਹਿੰਦੇ ਸਿੱਖਾ ਇਹ ਤਾਂ ਨਿੱਤ ਹੋ ਰਿਹਾ ਤੇਰੇ ਨਾਲ, ਤੇ ਨਿੱਤ ਬਚਣ ਖਾਤਰ ਨਿੱਤ ਹੀ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਚਾਹੀਦਾ। ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਬੇੜਾ ਬਹੁਤ ਕੈਸਾ ਪਾਇਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਹਾ ਨ ਸਾਕੈ ਜਾਲੇ, ਨਿਰਧਨ ਕਉ ਧਨ ਅੰਧਲੇ ਕਉ ਟਿਕ, ਮਾਤ ਦੂਧ ਜੈਸੇ ਬਾਲੇ। ਫਿਰ ਗਾਹਾਂ ਜਾਣ ਖਾਤਰ ਕੀ ਕੀਤਾ? ਇਹ ਸੰਸਾਰ ਰੂਪੀ ਸਮੁੰਦਰ ਵਿੱਚ ਬੇੜਾ ਜਹਾਜ਼ ਬੋਹਿਤ ਸਾਗਰ ਮਹਿ ਬੋਹਿਤ, ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ। ਕੋਈ ਡੁੱਬਦੇ ਨੂੰ ਬੇੜਾ ਦੇ ਦੇਵੇ, ਉਹਦੀ ਕਿਰਪਾ ਹੀ ਹੋ ਜਾਂਦੀ ਹੈ। ਇਹ ਸਾਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਦਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇੜਾ ਦੇ ਦਿੱਤਾ, ਇਹ ਬੋਹਿਤ ਜਹਾਜ਼ ਪਾ ਦਿੱਤਾ, ਤੇ ਕੀ ਕੀਤਾ? ਪਾ ਕੇ ਸਾਡੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਕਰੀ ਕਿਰਪਾ ਕਿਰਪਾਲੇ, ਬਹੁਤ ਧੰਨਵਾਦ ਤੁਹਾਡਾ। ਬਾਵਜੂਦ ਬਾਰਿਸ਼ ਦੇ ਆਪ ਸੰਗਤਾਂ ਪਿਆਰ ਸਤਿਕਾਰ ਨਾਲ ਪੁੱਜੇ ਹੋ, ਗੁਰੂ ਮਹਾਰਾਜ ਦੇ ਚਰਨਾਂ ਦਾ ਆਸਰਾ ਲਏ। ਸਾਨੂੰ ਹੁਕਮ ਹੈ ਭਾਈ, ਜਿਵੇਂ ਭੋਜਨ ਨਿੱਤ ਚਾਹੁੰਦਾ, ਇਸੇ ਤਰ੍ਹਾਂ ਤੇਰੀ ਰੂਹ ਭਜਨ ਵਾਹਿਗੁਰੂ ਦਾ ਨਾਮ ਵੀ ਨਿੱਤ ਚਾਹੁੰਦੀ ਹੈ। ਚੱਖੜ ਝਾਂਗੀ ਮਿਹ ਵਰਸੈ ਭੀ ਗੁਰ ਦੇਖਣ ਜਾਈ, ਤੇ ਸਤਿਗੁਰਾਂ ਦੇ ਪ੍ਰੇਮੀ ਵਾਸਤੇ ਤਾਂ ਬਚਨ ਆਉਂਦਾ, ਨਾਗਾ ਵਾੜ ਸਮੁੰਦ ਘਰ ਕੇਹਰ ਚੌਂਕੀ ਦੇ। ਦੇਖੋ ਕੈਸੇ ਬਚਨ ਨੇ, ਕੰਡਿਆਂ ਦੀ ਵਾੜ ਨਾ ਹੋਵੇ, ਸੱਪਾਂ ਦੀ ਵਾੜ ਹੋਵੇ, ਸੱਪਾਂ ਦੀ ਨਾਗਾਂ ਦੀ, ਸਮੁੰਦਰ ਦੇ ਵਿੱਚ ਹੋਵੇ ਘਰ, ਤੇ ਛੇਰ ਦੇਣ ਪੈਰਾਂ, ਕਿਹੜ ਨਾਮ ਹੈ ਛੇਰ ਦਾ, ਚੌਂਕੀਦਾਰ ਖੜਾ ਹੋਵੇ ਛੇਰ, ਨਾਗਾ ਵਾੜ ਸਮੁੰਦ ਘਰ ਕਿਹੜ ਚੌਂਕੀ ਦੇ। ਉਹ ਪ੍ਰੇਮੀ ਮਿਲਣੋ ਨਾ ਟਲੇ, ਭਾਵੇਂ ਜਾਂਪੀ ਪੈਰਾ ਦੇ, ਅਖੋ ਸਤਨਾਮ ਗੁਰੂ ਦਾ ਸਿੱਖ, ਭਾਵੇਂ ਧਰਮਰਾਜ ਦੇ ਜਾਂਭਾ ਕੇ ਕਿਉਂ ਨਾ ਫਲ ਲੈਣ, ਸਿੱਖ ਗੁਰੂ ਕੋਲੋਂ ਜਾਣੋ ਰੁਕੇ ਨਹੀਂ। ਗੁਰਸਿੱਖ ਪਿਆਰੇ, ਉਸ ਤੋਂ ਤੁਹਾਡਾ ਧੰਨਵਾਦ ਹੈ ਬਹੁਤ।

0: ਵਾਹਿਗੁਰੂ ਜੀ ਕਾ ਖਾਲਸਾ ਟੂਟਾ ਕਰ ਤੁਮ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਅਸਿਹ ਰਿਬੂਤ ਕਬੀਰ ਤੇਰੇ ਜਲ ਮਛਲੀ ਜਿਵ ਮਿਲੇ ਜਾਲ ਇਹ ਤੋਂ ਬਨੇ ਲਚਿਤ ਸਾਈ ਕਰ ਸਮੁੰਦਰ ਸਮਾਲ ਕਦੇ ਸਮੁੰਦਰ ਨਾ ਛੋਟੀ ਆਈ ਜੋ ਅਧਕਾਰ ਹੋਈ ਆਪਣੀ ਕਰਤੇ ਹੋਏ ਕਬੀਰ ਵੈਸ਼ਨੋ ਕੀ ਕੂਕਰ ਭਲੀ ਸਾਗਰ ਕੀ ਬੁਰੀ ਮਾ ਗਈ ਉਹ ਨਿਤ ਸੁਨੇਹਰ ਨਾਮ ਜਸ ਉਹ ਪਾਪੀ ਸਹਲ ਜਾਏ।

ਸਭੀ ਨਵਤ ਆਪਣੀ ਦਿਨ ਦਸ ਨਹੀਂ ਵਜਾ ਗਈ ਨਦੀ ਨਾਮ ਸਿੰਘੋ ਕਿਉਂ ਬਹੁਣ ਮਿਲੇ ਆਏ ਸਭੀ ਸਾਲ ਸਮੁੰਦਰ ਮਸਰ ਸੰਕਲੋ ਬਣਾਏ ਬਸਾ ਕਦੇ ਚੋਤਰੋ ਸਾਡੇ ਸਿੱਖ ਨਾ ਜਾਏ ਕਬੀਰ ਜਾਤ ਨਾ ਚਾਕਰੇ ਬਸ ਗੋਪਾਲ ਕਬੀਰ ਮਈਆ ਪੰਚ ਮੇਲੇ ਚੋਚੇ ਸਰਜਨ ਜਾ।

ਪਰਗਟ ਭਾਈ ਨੇ ਤੁਹਾਨੂੰ ਸਭ ਹੋ ਜੈ ਪੁੱਛੇ ਧਰਮਰਾਏ ਕਦੇ ਹਰ ਕਾ ਸਿਮਰਨ ਛੱਡ ਕੇ ਪਾਲੇ ਬਹੁਤ ਕੁਟੰਬ ਸੰਤਾ ਕਰਦਾ ਰਹੇ ਪਾਈ ਰਿਹਾ ਨਾ ਬੰਦ ਕਦੇ ਹਰ ਕਾ ਸਿਮਰਨ ਛੱਡ ਕੇ ਰਾਜ ਗਵਨ ਜਾਏ ਸਰਪ ਨੂੰ ਇੱਕ ਉਤਰੇ ਜਾਏ ਆਪਣੇ ਥਾਏ ਕਦੇ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੇ ਨਾਰੇ ਜਦ ਹੀ ਉਤਰੇ ਪਾਸੇ ਮਨ ਚਾਰੇ ਕਬੀਰ ਕਿਤਨਾਈ ਅਕਦਮੀ ਹਰ ਜਬ ਹਿਰਦੇ ਮਾਹੀ ਤੋਰੀ ਉੱਪਰ ਖੁੱਲਣਾ ਜਿਹੜੇ ਬਠਾਰਨਾ ਹੈ ਕਦੇ ਸੋਈ ਮੁਕਤਨ ਹੈ ਜਮੁਕੇ ਰਾਮ ਬਹੁ ਕਿਸੀ ਬਪਰੀ ਪਵਿੱਤਰ ਹੋ ਕੇ ਗ੍ਰਾਮ ਕਦੇ ਸੋਈ ਕੁਲਬਲੀ ਜੰਤ ਮਹਿਰ ਕੋ ਦਾਸ ਜਿਹ ਕੁਲਦਾਸ ਮੁਕ ਜੈ ਸੋ ਕੁਲਦਾਸ ਬਨਾਸੀ ਕਦੇ ਹੈ ਮੈਂ ਬਹਨ ਸਜਨ ਹਨੂ ਲਾਭ ਬਜਾ ਸਾਰਾ ਸੀ ਸੁਖ ਤੇ ਦੁਖਿਆ ਭਲੀ ਜੋ ਹਰ ਸਿਮਰਨ ਜਾ ਸੀ ਕਬੀਰ ਸਭ ਜਗ ਹੌਸਲੇ ਹੋ ਮਾਦਲ ਕੰਮ ਚੜਾ ਸੀ ਕੋਈ ਕੋਈ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਵਿਚਰੇ ਅੰਬਾਨ ਤੋਂ ਆਏ ਜੋਤ ਬਿਨਾ ਜਗਦੀਸ਼ ਕੀ ਜਗ ਤੋਂ ਲੰਘੇ ਜਾਏ ਬੂਢਾ ਵੰਸ ਕਬੀਰ ਪਾਏ ਉਪਜੋ ਪੂਰ ਕਮਾਲ ਹਰ ਘਰ ਸਿੰਘ ਛੱਡ ਕੇ ਕਰ ਲੈ ਆਇਆ ਮਾਲ ਕਬੀਰ ਸਾਧੂ ਤੋਂ ਮਿਲਣੇ ਜਾਈਏ ਸਾਥੋਂ ਨਿੱਜੇ ਤੋਏ ਪਾਜੇ ਪੌਣ ਦੀਜੀਏ ਆਦੇ ਹੋ ਸੋਏ ਕਬੀਰ ਜਗਬਾਦੀ ਜੇ ਜੇ ਵਰੀ ਇਹ ਮਤ ਬਣੋ ਕਬੀਰ ਜੈ ਹੈ ਆਟਾ ਲੋਨ ਜੋ ਸੋਨ ਸਮਾਨ ਸਰੀਰ ਕਬੀਰ ਹੰਸੀ ਉਹਦੇ ਤਨ ਗਾਡੇ ਹੋ ਜਾਈ ਸੈਨਾ ਸੀ ਅਜੋ ਜੀ ਉਹਨੇ ਛੋਟ ਹੀ ਰੰਕਾਈ ਨਹਿਣਾ ਕਬੀਰ ਮੈਨੇ ਹਰ ਤੁਝ ਕੋਈ ਸੁਣੋ ਤੇਰਾ ਬੈ ਕੁਚੋ ਤੁਨਾਮ ਜੀ ਚਰਨ ਕਮਲੇ ਛਾਓ ਕਬੀਰ ਸੁਰਗ ਨਰਤ ਮਰ ਹੋ ਸਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਨਹੀਂ ਰਹੁਵੰਤ ਹਰਿਆਦ ਕਬੀਰ ਚਰਨ ਕਮਲ ਕੀ ਮੌਜ ਤੋ ਹੈ ਕੈਸੇ ਉਨਮਾਨ ਕਹਿਵੇ ਕੋ ਸੁਭਾ ਨਹੀਂ ਦੇਖਾ ਜੀ ਪਰਵਾਨ ਕਬੀਰ ਦੇਖੇ ਕੋ ਕਹੋ ਕਹੇ ਨਾ ਕੋ ਪਤੀ ਆ ਗਈ ਹਰ ਜੈਸਾ ਤੈਸਾ ਉਹੀ ਰਹੂ ਵਰਖ ਗੁਣਗਾਏ ਕਬੀਰ ਚੁਗਈ ਸਿਤਾਰੇ ਵੀ ਚੁਗਈ ਚੁਗ ਚੁਗ

ਸੱਚੇ ਪਾਤਸ਼ਾਹ ਮਾਲ ਜਨਮ ਜਨਮ

ਸਤਿਗੁਰੂ ਪ੍ਰਸਾਦ ਕੋਈ ਜਾਣੈ ਕਵਨੀ ਹਾਂ ਜਗ ਮੀਤ ਜਿਸ ਹੋਈ ਕਿਰਪਾਲ ਸੋਈ।

ਜਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਪਾਈ ਪੂਰਬ ਜਨਮ ਕੇ ਮਿਲੈ।

ਸ੍ਰੀ ਵਾਹਿਗੁਰੂ ਸਾਹਿਬ ਜੀ ਆਉਂਦੇ ਜਾ ਤੋਈ ਜੀ ਸਾਹਿਬ ਸਿੱਖ ਸੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋ ਸੀ ਕੀ ਸੱਚ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਅਖਬਾਰ ਚੁੱਕਾ ਚੁੱਕਣਾ ਹੋ ਗਈ ਜੇ ਲਾਏ ਰਹਾਂ ਲਿਖਾਰ ਉਕਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿਸ ਜਾਣ ਭਲਾ ਕਰੋ ਹੈ ਤਾਂ ਇੱਕ ਨਾ ਚੱਲੇ ਨਾਲ ਚਲ ਚ ਪਿਆਰਾ ਹੋਈ ਹੈ ਚਲ ਪੂਰਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੋਵਨ ਆਪਾਰ ਹੁਕਮ ਨਾ ਕਰਿਆ ਜਾਈ ਹੁਕਮ ਹੋਵਨ ਦੀ ਹੁਕਮ ਲੈ ਵਡਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮ ਬਖਸ਼ੀਸ ਹੁਕਮ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁਝੈ

ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸ਼ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਸਾਚਾ ਭਾਉ ਅਪਾਰ ਆਖੇ ਮੰਗੈ ਦੇਹ ਦਾਸ ਕਰੀ ਦਾ ਕਾਰ ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸਾ ਦਰਬਾਰ।

ਪੀਆ ਪਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਅੱਖਾ ਨਾਹੀ ਕਹਿਣਾ ਤਕਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾਂ ਜੇ ਤਿਸ ਭਾਵਾ ਗਣ ਭਾਣੇ ਕੇ ਨਹਾਏ ਕਰੀ ਜੇ ਕੀ ਸਿਰਫ ਪਾਈ ਵੇਖਾ ਗੁਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਵਿਵਹਾਰ ਮਾਣੇ ਕਉ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ

ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾ ਰਕਾਈ ਤਾਏ ਜਸ ਕੀਰਤ ਜਗ ਲਏ ਜੇ ਤਿਸ ਨਗਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਕੀਰਤ ਆਸ ਸੁਣਿਆ ਕਰ ਤੂੰ।

ਲਿਖਾ ਲਿਖ ਜਾਣੇ ਕੋਈ, ਲਿਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲ ਰੂਪ, ਗੇਤੀ ਰਾਤ ਜਾਣੇ ਕੌਣ ਕੂਤ, ਗੀਤਾ ਵਸਾ ਹੋਈ ਕੋਈ ਕਵਾਊ, ਦੱਸੇ ਹੋਏ ਲੱਖ ਦਰਿਆਊ।

ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ।

ਪਾਣੀ ਤੋਂ ਚਲ ਦਰ ਸੁਖੇ ਮੂਤ ਪਲੀਤੀ ਕੱਪੜ ਹੋਏ ਸਾਧ ਨੂੰ ਲਈ ਆਵਤ ਹੋਏ ਭਰੀਐ ਮਤਵਾ ਪੰਕ ਸੰਗ ਧੋਕੇ ਨਾ ਵਹਿ ਕੈ ਰੰਗ ਬੁਨੀ ਬਾਪੀ ਆਖਣ ਨਾਹੀ ਗਰ ਗਰ ਕਰਨਾ ਨਿਕਲ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਾਤ ਦੀਪ ਸਿਮਰਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਦਿੱਤ ਕਵਣ ਵਾਰ ਕਵਣ ਸਿਰੁਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਹਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲ ਆਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਗੋਆ ਕਹਿ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਏ।

ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ। ਸਾਲ ਆਹੀ ਸਾਲ ਆਹ ਇੱਕੀ ਸੁਰਤ ਨਾ ਪਾਈ ਆ, ਨਦੀਆਂ ਆਤੇ ਵਾਹ ਪਵੇ ਸਮੁੰਦ ਨਾ ਜਾਣੀ ਹੈ। ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਲ ਤਨ, ਕਿਹੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਜੀਸਰੇ। ਅੰਤ ਨਾ ਸਿਵਤੀ ਕਹਿਣ ਦਾ ਅੰਤ, ਅੰਤ ਨਾ ਕਰਨਾ ਦੇਣ ਦਾ ਅੰਤ, ਅੰਤ ਨਾ ਵੇਖਣ ਸੁਣਨ ਦਾ ਅੰਤ, ਅੰਤ ਨਾ ਜਾਪੇ ਗਿਆ ਮਨਵੰਤ, ਅੰਤ ਨਾ ਜਾਪੇ ਕੀਤਾ ਕਾਰ, ਅੰਤ ਨਾ ਜਾਪੇ ਪਾਰ ਵਾਰ, ਅੰਤ ਕਾਰਨ ਕੀਤੇ ਬਿਲ ਲਾਏ ਦਾ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ।

ਖੇਤਿਆਂ ਦੁੱਖ ਭੁਗ ਸਦਮਾਰ ਇਹ ਪ੍ਰਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੰਗ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਬੇ ਕਈ ਗਏ ਜਿਸਨੂੰ ਬਖਸ਼ੇ ਸ਼ਬਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਭਾਵ ਮੁੱਲ ਅਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲਾ ਕਹਿਣਾ ਜਾਈ ਆਸਰੇ ਲਿਵਲਾਈ ਆਖੇ ਮਿਤ ਪਾਠ ਪੁਰਾਣ ਆਖੇ ਬੜੇ ਕਰੇ ਮਥਿਆਣ ਆਖੇ ਮਰਮੇ ਆਖੇ ਆਖੇ ਗੋਬਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਾਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕਹੇ ਉੱਠ ਉੱਠ ਜਾਏ ਕੇਤੇ ਕੀਤੇ ਹੋਰ ਕਰੇ ਰਾਖ ਨਾ ਸਕੇ ਕਈ ਕਈ ਜੇਵੜ ਪਾਵੇ ਤੇਵੜ ਹੋਈ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾ ਰੰਗ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੇ ਸਰਵ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਬਰੀ ਸੰਤਈ ਅਨ ਕੇਤੇ ਵਾਵਣ ਹਾਰੇ ਗਾਵੇ ਤੋਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਨਿਵਾਰੀ ਗਾਵੇ ਜਿਤ ਗੋਬਿੰਦ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਤਵਾਰੀ ਗਾਵੇ ਅੰਦਰਸਨ ਬੈਠੇ ਦੇਵ ਧਿਆਨ ਧਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਗਤੀ ਸਦੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਆ ਮਨ ਮੋਹਨ ਸੁਰਗਾ ਮਸ਼ ਪਿਆ ਲਈ ਗਾਵਨ ਰਤਨ ਪਾਏ ਤੇਰੇ ਆਠਣ ਤੀਰਥ ਨਾਲੇ

ਭਾਵਨਾ ਰਤੇ ਤੇਰੇ ਪਵਿੱਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਗਲਤ ਕਰੋ ਜਿਨਸੀ ਮਾਇਆ ਜਿਨ ਉਪਾਈ ਹਰ ਘਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਰ ਚੋਲੀ ਧਿਆਨ ਕੀ ਕਰੈ ਬਭੂਤ ਸਿੰਧਾ ਕਾਲ ਕੁਆਰੀ ਕਾਇਆ ਜਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਦੀ ਕਹਿ ਜਗਜੀਤ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗੇ ਤੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ ਨਾਦ ਆਪ ਨਾਥ ਨਾਥੀ ਸਭ ਜਾਨਕੀਰ ਦਿਸ ਦੇਵਰਾ ਸਾਧ ਸੰਜੋਗ ਬਜੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗੇ ਤੋਵੇਸ਼ ਏਕਾ ਮਾਈ ਜੁਗਤ ਵਿਆਈ ਦਿਨ ਜਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਵਾਨ

ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਆਖੀਆਂ ਏਕ ਨਾਮ ਜਗਦੀਸ਼ ਇਧਰਾ ਪਤ ਪਵੜੀਆਂ ਚੜੀਆਂ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜੈ ਠੀਸ ਆਖਣ ਜੋਰ ਜਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਥਾਪ ਰੱਖੀ ਤਰਨਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿਸਾ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕਿਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਕਾਟ ਕੜੀ ਹੈ ਰੂਪ ਰੰਗ ਕੇ ਵੇਸ਼ ਕਿਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਉਮਨ ਕਿਤੇ ਕਿਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਿਰੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾਟ ਕੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸ ਡੰਗ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਜਿਥੈ ਸੀਤੋ ਸੀਤਾ ਮਹਿਮਾ ਮਾਹੀ ਦਾਗ ਰੂਪ ਨ ਕਥਨੇ ਜਾਏ ਨਾ ਉਹ ਮਰੈ ਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੀ ਜਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਈ ਸਚਖੰਡ ਵਸੈ ਨਿਰੰਕਾਰ ਗਰ ਕਰ ਵੇਖੈ ਨਦਰ ਨਿਹਾਲ ਜਿਥੈ ਖੰਡ ਮੰਡਲਵਰ ਪੰਡ ਜੇ ਕੋ ਕਥਾ ਦੰਤ ਨਾਂਤ ਜਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਜਿਵ ਤਿਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰ ਧੀਰ ਸੁਨਿਆਰ ਹਿਰਨ ਮਤ ਵੀ ਦਸਿਆਰ ਪਾਉ ਖਲਾ ਗਣਤ ਪਤਾਊ ਪਾਂਡਾ ਪਾਉ ਅੰਮ੍ਰਿਤ ਤਦ ਕਾਲ ਕੜੀਐ ਸਬਦ ਸੱਜੀ ਟਕਸਾਲ ਜਿਨ ਕੋ ਨਜ਼ਰ ਕਰਮ

ਮੁਖਲੇ ਕੀਰਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀਓ ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸਤਿ ਸ਼ਾਂਤ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤਿਆਰ ਪਾਤ ਮਹਿਨ ਜੇ ਰੂਪ ਰੰਗ ਅਰ ਰੇਖ ਤੇਖ ਬਹੁ ਕਹਿ ਨਾ ਸਕਤ ਗਏ ਅਚਲ ਮੂਰਤਨ ਭਾਵ ਪ੍ਰਕਾਸ਼ ਮਿਤਵਜ ਗਏ ਕੋਟ ਇੰਦਰ ਇੰਦਰਾਣ ਸਾਹਸਹਾਣ ਗਣੇ ਜੈ ਤਿਰ ਪਵਨ ਮੀਰ ਸੁਰ ਨਾਰਿਆ ਸੁਰ ਨੇ ਸਮੇਤ ਬਣ ਕਰਨ ਕਹਿ ਤੂ ਤਬ ਸਰਬ ਨਾਮ ਕਥਾ ਕਵਨ ਕਰਨ ਨਾਮ ਵਰਣ ਸਮਤ ਭੁਜੰਗ ਪਿਆਦ ਸ਼ੰਗ ਨਮਾਸੰ ਅਕਾਲੇ ਨਮਾਸੰ ਕਰਪਾਲੇ ਨਮਾਸੰ ਅਰੁਖੇ ਨਮਾਸੰ ਅਨੁਖੇ ਨਮਾਸੰ ਅਤੇ ਨਮਾਸੰ ਨਾਲੇਖੇ ਨਮਾਸੰ ਅਕਾਈ ਨਮਾਸੰ ਅਜਾਈ ਨਮਾਸੰ ਅਗੰਜੇ ਨਮਾਸੰ ਅਪੰਜੇ ਨਮਾਸੰਗ ਨਾਮੇ ਨਮਾਸੰਗ ਠਾਮੇ ਨਮਾਸੰਗ ਕਰਮੰਗ ਨਮਾਸੰਗ ਧਰਮੰਗ ਨਮਾਸੰਗ ਨਾਮੰਗ ਨਮਾਸੰਗ ਧਾਮੰਗ ਨਮਾਸੰਗ ਜੀਤੇ ਨਮਾਸੰਗ ਪੀਤੇ ਨਮਾਸੰਗ ਵਾਹੀ ਨਮਾਸੰਗ ਟਾਹੀ ਨਮਾਸੰਗ ਨੀਲੇ ਨਮਾਸੰਗ ਨਾਦੇ ਨਮਾਸੰਗ ਸ਼ੇਦੇ ਨਮਾਸੰਗ ਗਾਦੇ ਨਮਾਸੰਗ ਗੰਜੇ ਨਮਾਸੰਗ ਪੰਜੇ ਨਮਾਸੰਗ ਉਦਾਰੀ ਨਮਾਸੰਗ ਪਾਰੀ ਨਮਾਸੰਗ ਸੇਖਾ ਨਮਾਸੰਗ ਅਨੇਖਾ ਨਮਾਸੰਗ ਪੂਤੇ ਨਮਾਸੰਗ ਅਜੂਪੇ ਨਮਾਸੰਗ ਨਿਰਗਰਮੇ ਨਮਾਸੰਗ ਨਿਰਭਰਮੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਨਾਮੇ ਨਮਾਸੰਗ ਨਿਰਕਾਮੇ ਨਮਾਸੰਗ ਨਿਰਧਾਤੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਤੂਤੇ ਨਮਾਸੰਗ ਅਭੂਤੇ ਨਮਾਸੰਗ ਅਲੋਕੇ ਨਮਾਸੰਗ ਅਸੋਕੇ ਨਮਾਸੰਗ ਨਿਰਧਾਤੇ ਨਮਾਸੰਗ ਅਧਾਤੇ ਨਮਾਸੰਗ ਨਿਰਮਾਨੇ ਨਮਾਸੰਗ ਨਿਰਾਨੇ ਨਮਾਸੰਗ ਅਗਾਹੀ ਨਮਾਸੰਗ ਅਬਾਹੀ ਨਮਾਸੰਗ ਤਰਵਰਗੇ ਨਮਾਸੰਗ ਅਸਰਗੇ ਨਮਾਸੰਗ ਤਰਭੋਗੇ ਨਮਾਸੰਗ ਸਯੋਗੇ ਨਮਾਸੰਗ ਅਰੰਗੇ ਨਮਾਸੰਗ ਅਭੰਗੇ ਨਮਾਸੰਗ ਗੰਮੇ ਨਮਾਸਾ ਸਰਮੇ ਨਮਾਸੰਗ ਜਲਾਸਰੇ ਨਮਾਸੰਗ ਨਿਰਾਸਰੇ ਨਮਾਸੰਗ ਅਜਾਤੀ ਨਮਾਸੰਗ ਅਪਾਤੀ ਨਮਾਸੰਗ ਨਮਾਈਏ ਨਮਾਸਾ ਸਜਬੇ ਅਦੇਸੰਗ ਅਦੇਸੇ ਨਮਾਸੰਗ ਅਪੇਸੇ ਨਮਾਸੰਗ ਨਿਰਧਾਮੇ ਨਮਾਸੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਕਾਲੇ ਨਮਸਤਾਸਵਦੇਵੈ ਨਮਸੰਗ ਅਭੇਵੈ ਨਮਸੰਗ ਜਨਮੇ ਨਮਸੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲ ਕਾਲੇ ਨਮਸਤਾਸਵਦਿਆਲੇ ਨਮਸੰਗ ਅਭਰਣੇ ਨਮਸੰਗ ਅਮਰਣੇ ਨਮਸੰਗ ਜਰਾਰੰਗ ਨਮਸੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਅਸਤਾਬੰਦੇ ਨਮਸੰਗ ਨਰਸਾਕੇ ਨਮਸੰਗ ਨਿਰਭਾਕੇ ਨਮਸੰਗ ਰਹੀਮੇ ਨਮਸੰਗ ਕਰੀਮੇ ਨਮਸੰਗ ਅਨੰਤੇ ਨਮਸੰਗ ਮਹਾਂਤੇ ਨਮਸਤਾਸਰਾਗੇ ਨਮਸੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵਾਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਕਾਲੇ ਚਾਚਰੀ ਛੰਗ ਤਵ ਪ੍ਰਸਾਦ ਅਰੂਪੈ ਨੂਪੈ ਜੂਆ ਪੂਆ ਲੇਖਾ ਪੇਖਾ ਨਾਮ ਕਾਮਾ ਦੇ ਅਪਿਆ ਜੀਤਾ ਪੀਤਾ ਪਰਮਾਨੰਦ ਜਾਨ ਤਰਵਰਗਾ ਸਰਗੈ ਨੀਲਾ ਨਾਦ ਅਜਿਆ ਜਾਦ ਅਜਨਮ ਹੈ ਬਰਣਾ ਪੂਤਾ ਬਰਣਾ ਗਾਂਜਾ ਬਾਂਜਾ ਚੂਜਾ ਜਾਂਜਾ ਮੀ ਕਰ ਪੀ ਕਾ ਤਾਂਦਾ ਬਾਂਦਾ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹਾ ਅਨੰਤ ਹੈ ਮਹੰਤ ਅਲੀ ਕਾ ਨਿਰਸਰੀ ਕਾ ਨਿਰਲੰਬ ਹੈ ਸੰਭ ਹੈ ਗਮ ਹੈ ਜਮਾ ਪੂਤਾ ਸੂਤਾ ਲੋਕ ਹੈ ਸੂਖਾ ਕਰਮ ਪਰਮ ਹੈ ਅਜੀਤ ਹੈ ਅਪੀਤ ਹੈ ਅਭਾਇ ਗਾਏ ਮਾਨਨ ਦਾਣਾ ਨੀ ਕਾ ਬ੍ਰੀ ਕੈ ਭੁਜੰਗ ਪ੍ਰਜਾਤ ਛੰਦ ਨਮੋ ਸਰਵਮਾਨੇ ਸਮਾਸੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵਕਾਲੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸੀ ਸਰੂਪੇ ਪਰਪੰਗੀ ਪਰਮਾਥੇ ਸਮਾਸੇ ਵਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਰੂਪੇ ਨਮੋ ਯੋਗ ਯੋਗੇ ਸ਼ਿਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਹਿਰਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਆ ਪਰਮੀ ਅਭੋਗੀ ਅਭੋਗਤੇ ਨਮੋ ਯੋਗ ਯੋਗੇ ਸ਼ਿਵਰੰਗ ਪਰਮ ਜੋਗਤੇ ਨਮੋ ਨਿਤ ਨਾਰਾਇਣੀ ਗੁਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗਾਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਸ ਤੁਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਅਬਿਰਧ ਕਰਤਾ ਅਦੁਰ ਦਰ ਗੰਗਾ ਗੰਗੋ ਕਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਜ ਪਾਲੰ ਸਦਾ ਸਰਵਦਾ ਸਿੱਧਦਾਤਾ ਦਿਆਲੰ ਨਸ਼ੇ ਦੀਏ ਭੇਦੀਏ ਨਾਮ ਕਾਮੰ ਸਮਾਸ ਸੁਭਰਾਜੀ ਸਮਾਸਤਾ ਸਤਾਮੰ
ਤੇਰਾ ਜੋਰ ਚਾ ਚਰੀ ਛੰਦ ਗਲਿਆਂ ਥਲਿਆਂ ਪੀਤਾ ਵੇ ਐ ਪ੍ਰਭੂ ਅਜੂਆ ਦੇ ਸੇ ਸਾਏ ਭੁਜੰਗ ਪ੍ਰਿਆਤ ਛੰਦ ਆਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਸਤੇ ਨਰਾਨੇ ਨਮਾਸੋ ਨਰਨਾਥੇ ਨਮਾਸੋ ਪਰਮਾਤੇ ਨਮਾਸੋ ਗੰਜੇ ਨਮਾਸੋ ਪੰਜੇ ਨਮਾਸ ਬੰਗਾ ਕਾਲੇ ਨਮਾਸ ਬੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਵਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਵਦਾ ਹਰਿ ਦਿਸ ਦਿਨ ਨਿਵਾਸੀ ਗਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਅਖਲ ਜੋਗੇ ਜਲ ਭੋਗੇ ਅਜਲ ਰਾਜੇ ਅਟਲ ਸਾਜੇ ਅਖਲ ਧਰਮੰ ਲਾ ਕਰਮੰ ਸਰਬੰ ਦਾਤਾ ਸਰਬੰ ਜਾਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ

ਨੇ ਕਾਮ ਅਤ ਦੁੱਧ ਪ੍ਰਚੰਡ ਮਿਤਗਾ ਤੇ ਅਖੰਡ ਅਲਿਸ਼ਾ ਕਰਮ ਅਦ੍ਰਿਸ਼ਟਾ ਧਰਮ ਸਰਬਾ ਪ੍ਰਣਾਢਿਆ ਅਣਗੜ ਵਾਢਿਆ ਜਾ ਸ੍ਰੀ ਸੰਤ ਦਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਹਰਿਅੰਗ ਨਿਰਨਾਮੇ ਕਾਮੇ ਭਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਜਾਜਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮ ਨਾ ਪਿਤਰੈ ਨਾ ਕਰਮ ਨਾ ਕਾਹੀ ਜਨਮ ਨਾ ਜਾਈ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਥੀਸਾ ਰੀਸਾ ਰੇਸਾ ਕ੍ਰਿਸਾ ਭਗਵਤੀ ਛੰਦ ਦਾ ਪ੍ਰਸਾਦ ਕਾਠ ਤੇ ਕਿਆ ਸਜ ਦੇਸਾ ਕਿਆ ਬਿਜ ਬੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਬਿਜ ਲੋਕਾ ਕਿਆ ਜਦ ਸੁਲਕਾ ਕਿਆ ਬਦੂਤ ਕਰਨਾ ਕਿਆ ਬਦੂਤ ਕਰਨਾ ਕਿ ਰਾਜੰ ਪ੍ਰਵਾਹਿ ਕਿ ਧਰਮੰ ਤੋ ਜਾਏ ਕਿ ਅਸ਼ੋਕ ਵਰਣਾ ਕਿ ਸਰਬਾ ਵਰਣਾ ਕਿ ਜਗਤੰ ਕਰਤੀ ਹੈ ਕਿ ਸਤਰੰਗ ਸਤਰੀ ਹੈ ਕਿ ਬ੍ਰਾਹਮਣ ਸਰੂਪ ਹੈ ਕਿ ਅਨੁਪਾਨ ਰੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਤਰੰਗ ਵਿਹੀਨਾ ਹੈ ਕਿ ਇੱਕ ਅਧੀਨਾ ਹੈ ਕਿ ਰੋਜ਼ੀ ਰਜਾ ਕਰੀ ਮੇਰੇ ਹੱਥ ਹੈ ਕਿ ਪਾਠ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੈਂਦ ਹੈ ਕਿ ਰਾਜ ਕਰੀਮ ਹੈ ਕਿ ਕਰਮਨ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਪਾਵਨ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਪੁਰਖ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਤ੍ਰਾਣ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਮਾਨੇ ਆਏ ਸਦੈਵ ਪ੍ਰਧਾਨੇ ਆਏ ਕਿ ਸਰਬਤਰ ਜਾਪੇ ਆਏ ਕਿ ਸਰਬਤਰ ਥਾਪੇ ਆਏ ਕਿ ਸਰਬਤਰ ਭਾਨ ਆਏ ਕਿ ਸਰਬਤਰ ਮਨ ਆਏ ਕਿ ਸਰਬਤਰ ਇੰਦਰ ਆਏ ਕਿ ਸਰਬਤਰ ਚੰਦਰ ਆਏ ਕਿ ਸਰਬੰ ਕਲੀਮੈ ਕਿ ਪਰਮੰ ਰਹੀਮੈ ਕਿ ਆਕਲ ਉਲਾਮੈ ਕਿ ਸਾਹਿਬ ਕਲਾਮੈ ਕਿ ਉਸਨੋ ਬਜੂਮੈ ਤਮਾਮ ਦਰਜੂਮੈ ਮੇਸਲ ਸਲਾਮੈ ਕਲੀਗ ਮਦਾਮੈ ਕਲੀਮਲ ਸਕਸਦਾ ਕਲੀਮਲ ਪਰਸਦਾ ਬਲਬੰਦਲ ਮਕਾਨਾ ਜਮੀਨ ਵਲ ਜਮਾਨਾ ਤਮੀਜ ਵਲ ਤਮਾਮਾ ਰੁਜੂ ਵਲ ਨਿਧਾਨਾ ਹਰੀ ਫਲ ਅਜੀਮਾ ਰਜਾਇਕ ਯਕੀਨਾ ਹੈ ਅਨੇਕਲ ਤਰੰਗ ਹੈ ਬੇਦ ਹੈ ਪੰਗ ਹੈ ਅਜੀਜ ਵਲ ਨਿਵਾਜ ਹੈ ਗਨੀ ਵਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਬਪੂਤ ਹੈ ਪ੍ਰਭੂਤ ਪ੍ਰਵਾਹ ਹੈ ਸੁਜੋਤ ਸੁਦਾ ਹੈ ਸਦਾ ਗੁਣ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਵ ਸਾਜ ਹੈ ਸਮਾਜ ਤੋਂ ਸਲਾਮ ਹੈ ਸਦੈਵ ਦਾ ਕਾਮ ਹੈ ਨਿਰਵਾਲ ਸਰੂਪ ਹੈ ਗਾਜ ਅਨੂਪ ਹੈ ਓ ਅੰਗਾਦ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਵਰਗੰ ਤ੍ਰਵਾਦੀ ਅਗੰਜੇ ਅਗਾਦੇ ਸੁਭੰ ਸਰਭਾਗੇ ਸੁ ਸਰਬਾਨ ਰਾਗੇ ਤ੍ਰਿਪੁਕਤ ਸਰੂਪ ਹੈ ਅਸ਼ਜੈ ਸ਼ੂਤ ਹੈ ਗਿਣਰਗੰ ਪ੍ਰਣਾਸ ਹੈ ਬਿਰਖਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਅਨੁਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਆਚਰੀ ਸੰਦ ਅਪੰਗ ਹੈ ਨੰਗ ਹੈ ਪੇਖਾ ਲੇਖ ਹੈ ਪਰਮ ਕਰਮ ਹੈ ਨਾਦ ਜੁਗਾਦ ਹੈ ਜੈ ਪੈ ਪੂਤਾ ਤੂਤਾ ਨਾਸ ਦਾਸ ਦੰਦ ਬੰਧ ਹੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਜੰਤ ਹੈ ਸੁਨੰਤ ਹੈ ਲਿਖ ਦੇਖ ਹੈ ਲੇਖ ਹੈ ਪੇਖ ਕਾਹ ਗਾਏ ਸਮੈ ਗਮ ਹੈ ਨੀਲਾ ਨਾਦ ਹੈ ਅਨਿਤ ਸੁਨਿਤ ਹੈ ਜਾਤ ਹੈ ਜਾਤ ਹੈ ਚਰਪਟ ਛੰਦ ਦਾ ਪ੍ਰਸਾਦ ਸਰਵੰਹਾਂਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤ ਸਰਵੰ ਮੁਕਤਾ ਰਸਾਵਲ ਸ਼ਾਂਤ ਦਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ ਅਨੰਗੰ ਸਰੂਪੇ ਅਭੰਗੰ ਬਭੂਤੇ ਪਰਮਾਤਿੰ ਪਰਮਾਤੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਵਾਲ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਗੰ ਸ੍ਰੀਗੰ ਮਿੱਤੋਂ ਹੀ ਕਹਿ ਸਦੈਵੰ ਪ੍ਰਭਾ ਅਜੈ ਅਜਾਇ ਭਗਵਤੀ ਛੰਦ ਦਾ ਪ੍ਰਸਾਦ ਕਿ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਤ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਘੋਸ਼ਣਾ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
ਕਿ ਰੋਜੀ ਦਿਖਾਉਂਦਾ ਹੈ ਕਿ ਰਾਜ ਕਰੇ ਹੁੰਦਾ ਹੈ ਗਰੀਬ ਮੁਲਕ ਮਾਲ ਹੈ ਕਿ ਉਸਨੂੰ ਜਮਾਲ ਹੈ ਗਰੀਬ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਕੰਨ ਹੈ ਰਾਸ ਲਿਪ ਕੰਨ ਹੈ ਕਲਾਂਕ ਪ੍ਰਣਾਸ ਹੈ ਸਮਾਧ ਤੁਲ ਨਿਵਾਸ ਹੈ ਕੰਜਲ ਗਨੀਮ ਰਜਾਇ ਕਰੀ ਮੈਂ ਸਮਾਧ ਤੁਲ ਜਵਾਹ ਹੈ ਕਿ ਸਾਹਿਬ ਗਰਾਂ ਹੈ।

ਮਾਤੇ ਪਰਮਾ ਦੇ ਜੋਨੀ ਮੋਨੀ ਨਰਾਗੇ ਨਰੰਗੇ ਨਾ ਰੂਪੇ ਨਾਰੇਖੇ ਕਰਮੰਗ ਬਰਮੰਗ ਗੰਜੇ ਲੇਖੇ ਬਜੰਗ ਪ੍ਰਿਆਦ ਛੰਦ ਨਮਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਮ ਸੇ ਅਗੰਜਲ ਨਾਮੇ ਸਮਾਸਤਲ ਨਿਵਾਸੇ ਨਿਰਗਾਮੰ ਬਭੂਤੇ ਸਮਾਸਤਲ ਸਰੂਪੇ ਗੋ ਕਰਮੰ ਪ੍ਰਣਾਸੀ ਸੋ ਧਰਮੰ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀ ਮੁਲਕ ਨਿੰਦਾ ਸਮਾਸਤਲ ਨਿਵਾਸੀ ਅਜੈਬ ਬਭੂਤੇ ਗਜੈਬ ਗਨੀ ਮੈਂ ਹਰੀਅੰ ਕਰੀਅੰ ਗਰੀ ਮਲ ਹੀ ਮੈਂ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸ੍ਰੀ ਅੰਬਉ ਸੁਭੰਗ ਸਭਦਾ ਸਰ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਪੰਗ ਅੰਗ ਬਭੂਤੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸ੍ਰੀ ਅੰਬਉ ਸੁਭੰਗ ਸਭਦਾ ਸਰ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਪੰਗ ਅੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਤਾਉ ਪ੍ਰਸਾਦ ਸਵਈਏ ਓਂਕਾਰ ਸਤਿਗੁਰ ਪ੍ਰਸਾਦ ਤਾਉ ਪ੍ਰਸਾਦ ਸਵਈਏ ਪਾਤਸ਼ਾਹ ਦਸਵੀਂ ਸਰਾਵਕ ਸੁਧ ਸਮੂਹ ਸਿਆਨ ਸੁਧਾਨ ਕੇ ਦੇਵ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਨੂੰ ਦੇਖ ਰਹੇ ਹੋ ਮਤ ਗੁਰੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋਂ ਤੇ ਗਰਤੀ ਬਨੇ ਗਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਗੋਟ ਤਰੰਗ ਕਰੰਗ ਸੇ ਗੁਰਦਤ ਪਾਉਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਾਨ ਕੇ ਭੂ ਫਲੀ ਰਦੋ ਨਿਆਵਰ ਸੀਸ ਨਾ ਜਾਤ ਵਿਚਾਰੀ ਇੱਥੇ ਪਏ ਤੋ ਕਾਂ ਪਏ ਭੂ ਪੁੱਤ ਅੰਤ ਕੋ ਨਾਂਗੀ ਪਾਈ ਪਦਾਰੀ ਜੀਤ ਫਿਰੈ ਸਭ ਦੇ ਸੁਦਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੈ ਸੁਧ ਹੈ ਹਜਰਾਜ ਹਜ਼ਾਰੀ ਪੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੀ ਸਰੀ ਬਸ ਸਰੀ ਭਗਵਾਨ ਬਜੇ ਬਨ ਅੰਤ ਕੋ ਅੰਤ ਕੇ ਦਾਮ ਸੁਧਾਰੀ ਤੀਰਥ ਨਾਨ ਦੈਦ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਵਾਨ ਕੇ ਦੇਖੈ ਪੌਣ ਆਹਾਰ ਜਦੀ ਅਵਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨਾ ਲੇਖੈ ਸੁਧ ਸੁਭਾ ਦੁਰੰਤ ਸੁਭਾ ਸੁਸਾਸਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਮਤ ਪੰਖਾ ਲੈਂਗੇ ਤੋਰ ਮਰੋਸਨ ਮਾਤਮ ਲੰਘਨ ਮਾਨ ਮਲੈਂਗੇ ਜੇ ਨਾਰ ਸਰੀ ਪਦ ਕੇ ਪਰਸ ਹੈ ਪਗ ਦੇ ਨਾਲ ਫਿਰ ਨਾ ਦੇਹ ਕਰਾਏਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਉੱਪਰ ਲੋਕ ਗਵਾਇਓ ਬਾਨ ਬਾਸ ਪਿਓ ਬਖਿਆਨ ਸ ਬੈਠ ਗਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਜ ਕਹੋ ਸੁਨਵੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਕਰਿਓ ਸਿਰ ਕਾਹੂ ਲੈ ਰਿੰਗ ਕਰ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋਸੀ ਸੁਨਵਾਇਓ ਕਉ ਬਤਾਨ ਕੋ ਪੂਜ ਪੈ ਪਾਸ ਕਉ ਮਰਤਾਨ ਕੋ ਪੂਜਨ ਤਾਇਓ ਪੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜ ਤੈ ਪਾਸ ਕਉ ਮਿਰਤਾਨ ਕੋ ਪੂਜਨ ਤਾਇਓ ਪੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਜਾ ਬਈ ਹਮਰੀ ਕਰੋ ਹਾਲ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ

ਭਰਿਆ ਹੈ। ਮਰਨ ਕਾਲ ਕਾ ਤ੍ਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤਿ ਕਰਿਓ ਰੱਖਿਆ ਰਾਖ ਲਿਓ ਮੈਂ ਰਾਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਨ ਕੇ ਹੰਤਾ ਤੁਮਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਰਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਬਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮੁਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਦੇ ਗੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜਗੜ ਕੇ ਭਪੜ ਕੀ ਜਾਣੈ ਜਮੁਦ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਦਵਦੀ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦਿਆ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਦੂਰ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾਂ ਕਉ ਕਰ ਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚਿੰਤ ਨ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਤ ਭਿੰਨ ਭਿੰਨ ਤੋ ਹੈ ਜੇਤੀ ਤੁਮਰਾ ਲਖਾ ਨ ਜਾਏ ਬਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਰੂਪਾ ਰੰਗ ਭਇਓ ਰਾਵ ਕਈ

ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕਣ ਕੋਈ ਏਕ ਵਾਰ ਜਿੰਦ ਮੈਂ ਸੁਮਾਰਾ ਕਾਲ ਵਾਸਤੇ ਤਾਂ ਉਮਾਰਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਯੋਗ ਰਾਮ ਕਲੀ ਮਹੱਲਾ ਤੀਜਾ ਆਨੰਦ ਤੁਰੰਤਾ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹਿਜ ਸੇਤੀ ਮਨ ਵਜੀਆਂ ਵਡਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ।

ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ।

ਵਾਜੇ ਪੰਜ ਸ਼ਬਦ ਕਰਸ ਪਾ ਕੇ ਕਰਸ ਪਾ ਕੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਲਜਨ ਕਉ ਸਿ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਜਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀ ਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਿਵੇ ਕਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸ਼ਬਦ ਸੱਚ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰ ਦਿਸੋ ਇੱਕ ਨਾਮ ਲਾਗ ਸਵਾਰਿਆ

ਅਗਤ ਕੀ ਕਰੈ ਕਹਾਣੀ, ਕਰੈ ਕਹਾਣੀ ਅਗਤ ਕਿਹੜੀ ਕਿਸ ਦੁਆਰੇ ਪਾਈ ਹੈ। ਧਨਵਾਨ ਕਾਨੂੰ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਦ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜੇ ਨੇ ਪਰਮ ਪਲਾਇਆ, ਮਾਇਆ ਤਾਂ ਮੋਹਣੀ ਜਨ ਕੀਤੀ ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਦਿਸੈ ਮਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਦਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਜੈ ਜਤੰਤ ਬਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਬਚਨ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ। ਹੇ ਜੀ ਅਜੰਤ ਸਭ ਖੇ

ਹਰ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਪਾਏ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮਾ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾਇ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦੇਖੀ ਵਾਲੋ ਦੇਖੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵੇਂ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੇਂ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਿਆਵਹੀ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਗਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਣ ਸਹਿਜੇ ਸਹਿਸਾ ਨਾ ਜਾਈ ਨਹ ਜਾਈ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਵ ਰਹੋ ਚਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਬੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਦਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸੁਨਰ ਸਤਿਗੁਰ ਦੇ ਘਰਣੀ ਕਮਾਣੀ ਗੂੜਕੀ ਸੋਏ ਮਾਂ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ ਦੇ ਜੇ ਕੋ ਸਿੱਖ ਗੁਰੂ ਸੇਤੀ ਸੰਗਤ ਹੋ ਗਏ ਹੋਵੇ ਤਾਂ ਸਨਮੁਖ ਸਹਿ ਕੋਈ ਜੀ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਆਈ ਅੰਤਰਾਤ ਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨਾਂ ਗੁਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇ ਵਿਮੁਖ ਹੋ ਗਏ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਭਵੀਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਦੇ ਨਾ ਸੁਣੀ ਪੀ ਬਹੁ ਅੰਮ੍ਰਿਤ ਸਦਰ ਹੋ ਰੰਗ ਜਪਿਓ ਸਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਉਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀ ਰਾਜਤ ਜੜਾਓ ਸੇਵ ਸਕਦਾ ਬਾਈ ਕਹਿ ਕਰਦਾ ਆਪੇ ਹੁਕਮਰਦਾਏ ਹੁਕਮਰਦਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਗਾ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸੁਲ ਬੁਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋਂ ਦਿੱਤਾ ਸਾਰ ਨਾ ਜਾਣੀ ਦੇਹੀ ਗੁਣੀ ਸੰਸਾਰ ਪਰਮ ਸੁਧਾ ਸੁਧਾ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰਲੇ ਬੁਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ
ਉਸ ਨੂੰ ਕਿਸੇ ਪਹੁ ਨਾ ਸਕੀ ਜਿਸ ਨੂੰ ਆਪਣੀ ਲਵ ਲਾਵੇ ਆਪਣੀ ਲਵ ਆਪੇ ਲਾਈ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਦਰ ਵਿਸਰੈ ਮੋਗ ਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿ ਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੰਭੀ ਵਿੱਚੋਂ ਜਾ

ਗਿਆਨ ਘੋਰ ਅੰਦਰਾ ਸਾਹਿਬ ਵਿਸਰੈ ਜਾਂ ਹਰ ਬਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਧਾਤੂ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਧਾਤੂ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿੰਦਗੀਓ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਜਲ ਦਹੁਆ ਜਲ ਤਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਧਾਤੂ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।

ਆਪਣਾ ਪਿਰ ਜਾਪੈ ਅਨਹਟ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਤ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ।

ਨਾਨਕ ਨੇਤਰੰਦ ਸੀ ਸਤਿਗੁਰ ਮਿਲਿਆ ਦੇ ਬਦ੍ਰਿਸ਼ਟ ਹੋਈਏ ਸ਼ਰਮਣੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਈ ਸਾਚਾ ਸੁਣਨੇ ਨੂੰ ਪਠਾਈ ਸਰੀਰ ਲਾਈ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸੁਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਈ ਹਰ ਜੀਉ ਗੁਫਾਂਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਵ ਨਾਵ ਨੇ ਤੇ ਦਸਦੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾਂਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਹੈ ਜਿੱਥੇ ਸਦਾ ਸੱਚ ਆਵੇ ਸੱਚੋ ਚਾਵੇ ਜਾਂ ਤੁਧ ਪਾਵੇ ਗੁਰਮੁਖ ਜਿੰਨਾ ਬੁਝਾਵੇ ਇਹ ਸੱਚ ਸਭਨਾ ਕਾ ਖਾਸਮ ਹੈ ਜਿਸ ਬਖਸ਼ਿਸ਼ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਰੋੜ ਸਪੂਰੇ ਪਾਰ ਬ੍ਰਹਮ ਪ੍ਰਪਾਇਆ।

ਟੁੰਡੇ ਅਸਰਾਜ ਕੀਰਤਨੇ ਸੁਣੋ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਜੋੜੀ ਸਦਵਾਰ ਜਿਨ ਮਾਰਸ ਦੇਵਤੇ ਕੀਏ ਕਲਕਲਾ ਦੀਵਾ ਜੇ ਸੋਚਣਾ ਵੈਸਰਾ ਚੜਿਆ ਜਾ ਇਸ ਚਰਨ ਹੁੰਦਿਆ ਗੁਰਬਿਨ ਕੋਲ ਅਧਾਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਸੁੱਤੇ ਤਿਲਵਾਰ ਜੀ ਉਹ ਸੁਣਦੇ ਅੰਦਰ ਖੇਤਿਆਂ ਦਾ ਛੁੱਟਿਆ ਕੌਣ ਨੱਚੋ ਨਾ ਫੁੱਲੇ ਫੁੱਲੇ ਵਪੜੇ ਸਾਨੂੰ ਸੁਆਓ।

0: ਮਹਲਾ ਦੂਜਾ
1: ਇੱਕ ਸੱਚ ਕੀ ਹੈ ਕੋਈ ਸੱਚ ਕਾ ਵਿਸ਼ਵਾਸ ਇਤਨਾ ਹੁਕਮ ਸਮਾਇਲੇ ਇਤਨਾ ਹੁਕਮ ਕਦੇ ਵਿਨਾਸ ਇਤਨਾ ਭਾਰੇ ਕਦਲੇ ਨਾ।

ਬੌਰੀ ਨਾਨਕ ਜੀ ਪੈ ਕੇ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚ ਹੀ ਸੱਚ ਨਿਬੜੇ ਚ ਮੁੱਖ ਕਰੇ ਜਜਮਾ ਲਿਆ ਥਾਉ ਨਾ ਪੈਣ ਕੁੜਿਆ ਮੂੰਹ ਕਾਲੇ ਦੁੱਧ ਚਾ ਲਿਆ ਤੇਰੇ ਨਾਲ ਚੰਗੇ ਹਾਰ ਕੇ ਸਿੱਟਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ

ਔੜੀ ਆਪਣੇ ਭੋਗ ਭੋਗ ਕਹਿ ਹੋਏ ਪਤਨੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਬਾਜੀ ਹੈ ਬੈ ਲੇਖਾ ਕਰ ਸਮਝਾਇਆ

सगले पोली कस नानक निर्मल का सच महल्ला।

ਬੰਧਨ ਬੰਧ ਪੋਏ ਪੈਕਤ ਨੱਚ ਸਭ ਕੋਏ ਨੱਚ ਨੱਚ ਹੱਥ ਚਲੇ ਸਿਰੋਏ ਉੱਠ ਨਾ ਜਾਏ ਸਿਰ ਨਾ ਹੋਏ ਨੱਚਣ ਸੁਤਨ ਮਨ ਕਾ ਚਾਰਾ ਨਾਨਕ ਜਿਨ ਭਾ

0: ਤੋਂ ਨਫੀ ਕਣੀ ਕਾਰ ਜਸ ਜੀਆਂ ਪੂਰੇ ਲੁਆ ਕਰ ਆਕਾਰ ਕੋਈ ਵੀ ਅੱਖੇ ਸੋ ਤੂੰ ਹੈ ਜਾਣੇ ਤੇਰਾ ਬਿਤਰੀ ਕਾਰ ਨਾਨਕ ਪੱਕਾ ਮੁਕਸਲਾ ਹਰ ਸੱਚ ਨਾਮ ਆਕਾਰ ਸਦਾਨੰਦ ਰੇ ਜਨਾਤੀ ਗੁਣ ਮੰਦਿਰ ਬਜਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਦੀ ਪੇੜੇ ਪਹਿਚਮਿਆਰ ਗੜ ਪੰਡਿਤ ਗਿਆ ਜਲਦੀ ਗ੍ਰਿਫਤਾਰ ਚੱਲ ਚੱਲ ਰੋਵੇ ਪੰਬੜੀ ਚੰਚਲ ਪਵੇ ਗਿਆਰ ਨਾਨ ਸਿੰਘ ਕਰਦੇ ਕਾਣ ਕੀਆ ਨਾਨ ਸਿੰਘ ਕਰਦੇ ਕਾਣ ਕੀਆ

ਹਉ ਚਾਇਆ ਹਉ ਚ ਗਿਆ ਹਉ ਜੰਮਿਆ ਉਚ ਮੂੰਹ ਵਾਲਾ ਹਉ ਦਿੱਤਾ ਉਚ ਲਿਆ ਹਉ ਸੱਚਿਆ ਹਉ ਚ ਗਿਆ ਹਉ ਸਚਾਰ ਕੂੜਿਆ ਰਾਮ ਸਵਾਪਨ ਵਿਚਾਰੇ ਹਮ ਨਰਕ ਅਵਤਾਰ ਹਉ ਚ ਹੱਸੇ ਹਉ ਚ ਰੋਵੇ ਹਉ ਚ ਭਰਿਓ ਮਿਤ ਹੋਵੇ ਹਉ ਜਾਤੀ ਗਿਣਤੀ ਖੋਵੇ ਆਉ ਚ ਮੁਰਖਾ ਉਚਾਣਾ ਮੁੱਖ ਵਿਕੀ ਸਾ ਨਾ ਜਾਣਾ ਹਉ ਚ ਮਾਇਆ ਹਉ ਚ ਛਾਇਆ ਹਉ ਮੈਂ ਕਰ ਕਰਜਨ ਉਪਾਇਆ ਹਉ ਮੈਂ ਬੁਝੇ ਤਾਂ ਦਰਦ ਦੇ ਗਿਆਨ ਮੈਂ ਹੋਣਾ ਕੱਕਲ ਉਜੇ ਨਾਨਕ ਮਿਲ ਕੇ ਲੇਖ ਵੀ ਅਵੇ ਕਿਤੇ ਅਵੇ।

0: ਪੌੜੀ ਸੇਵ ਕੀਤੀ ਸੰਤੋਖੀ ਜੀ ਸੱਚੋ ਸੱਚ ਤੇ ਆਇਆ ਉਨੀ ਮੁੰਡੇ ਪੈਰ ਨਾ ਰੱਖਿਓ ਕਰ ਸੁਖਦੇ ਤਰਮ ਕਮਾਇਆ ਉਨੀ ਦੁਨੀਆ ਤੋੜੈ ਬੰਦਨਾਨ ਪਾਣੀ ਸੁਰਖਾਇਆ ਧੂਪ ਪੀਤੀ ਅਗਲਾ ਨਿਤ ਦੇਹ ਚੜ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ ਕਹਿੰਦੇ

ਸਲੋਕ ਮਹੱਲਾ ਪਹਿਲਾ ਭੁੱਖਾ ਬਰਕਾ ਤੀਰਤਾ ਤੱਟਾ ਮੈਗਾ ਖੇਤਾ ਦੀਪਾ ਨੂੰ ਲੱਖਣਾ ਔਰ ਭੰਡਾ ਅੰਡ ਜਰ ਪੁਜਾ ਸੁਮ ਚਰਨਾਂ ਦਾ ਚਰਾ ਵਰ ਜਨਤਾ ਨਾਨਕ ਜਿੰਦ ਪਾਏ ਕੇ ਸਵਾਲੇ ਸਭ ਨਾ ਜਿੰਦ ਕਰਦੇ ਕਰਨਾ ਕਿਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਸਿਜਵਾਏ ਸਵਤ ਸਿਧ ਦਿਵਾਣਾ ਪੱਗ

सतगुरु मिले सच पाया जिनके हृदय सच बसाया मूर्ख सच ना जा।

ਤਪਾ ਹੈ ਮੁਕਤ ਵਾਦ ਸਚਾ ਪਰ ਜਾਣੀਐ ਜਾ ਜੁਗ ਜਾਣ ਜਿਉ ਸਰਤ ਕਾਇਆ ਸਾਕੇ ਕੁਛ ਦੇਵ ਕਰਤਾ ਬਿਉ ਸਚਾ ਪਰ ਜਾਣੀਐ।

0: ਜਿਨ ਲੱਕੇ ਪੱਤ ਪਵੇ ਚੰਗੇ ਤਰੀਕੇ ਪੌੜੀ
1: ਸਭ ਕਰਨ ਜਨਾਬ ਜਦ ਪਾਇਆ ਤਾਂ ਦਿਨ ਖਤਮ ਤੇ ਆਇਆ ਇਹਨਾਂ ਜਨਤਾ ਕੇ ਵਸਤੀ ਸੁਣਾਈ ਸਦ ਵਿੱਚ ਜਗਤ ਪਾਇਆ ਇੱਕ ਨਾਨੂ ਤੈ ਮੇਰੇ ਕਾ ਬਹੁਤ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਖੁਦ ਆਪ ਬੁਝਾਇਆ ਸਤ ਮਾਇਆ।

युग जिस पैर बताए है गानी मुझे

ਸਤਿ ਬਤਾਵ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

పరంద కంటే పాయ లక్ష్మీ సఖాయి నా లక్ష్మి ఎక్నా

ਚਿੰਤਾ ਪਾਏ ਆਪਣਾ ਸਕਾਲ ਵੀ ਝੁਕਾਲੀ ਹੈ ਮੰਦਾ ਮੂਲ ਨਾ ਕਿਚਰੇ ਲੰਮੀ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀਏ ਤੇਰੇ ਹੱਥਾਂ ਸਟਾਲੀ ਹੈ ਪਿਛਲਾ ਹੈ ਉਹ ਘਟਾਲੀ ਹੈ।

ਕਲ ਕਮਾਈ ਤੇ ਛੋੜੀ ਤਨੈ ਪਾ ਨਾਨਕ ਕੀ ਬਾਹਰੀ ਉਹ ਜਨਾਈ ਜਾਏ ਸੋ ਕਲ ਜਨ ਜਾਏ

ਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਜਿਸਰਾ ਦੋ ਦਾਈ ਦਾਇਆ ਕੇਲੇ ਸਗਲ ਜਗਤ।

0: गए मशक्कत खाल नानक से मुखुजले चेते छुटी ना। वाहेगुरु जी का खालसा वाहेगुरु जी की।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹਾਂ

ਨਾਨਕ ਕਿੰਤੈ ਕਛੂ ਨਹਾਸ। ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਇ, ਜੋ ਜੋ ਕਹੈ ਸੁਮੁਕਤਾ ਹੋਇ। ਸੁਨ ਮਿਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸਪਦੀ। ਸਾਧ ਕੈ ਸੰਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਪੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਦੂਜੈ ਪ੍ਰਭ ਨੀਰਾ, ਸਾਧ ਸੰਗ ਸਭ ਹੋਤ ਨਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸੁਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨ ਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨ ਕਬ ਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਅਜਰਸ ਹੈ। ਸਾਧ ਕੈ ਸੰਗ ਬਸੈ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੋਕਤ ਹੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦਵਸੈ, ਨਾਨਕ ਉਦਰੈ ਸਾਧ ਸੁਨਰਸੈ। ਸਾਧ ਕੈ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੈ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧ ਕੈ ਸੰਗ ਲਗੈ ਪ੍ਰਭ ਮਿੱਠਾ, ਸਾਧੂ ਕੈ ਸੰਗ ਘਟ ਘਟ ਜੀਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਦੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਕੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
ब्रह्म ज्ञानी ते कछ बुरा न पाया। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल जुगता। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी एक उपर्यास, ब्रह्म ज्ञानी का नहीं विनाश। ब्रह्म ज्ञानी का गरीबी समाहा, ब्रह्म ज्ञानी पर उपकार उमाहा। ब्रह्म ज्ञानी का नाही धंधा, ब्रह्म ज्ञानी ले तावत बंधा। ब्रह्म ज्ञानी का होय सो भला, ब्रह्म ज्ञानी सो फल फला। ब्रह्म ज्ञानी संग सगल उधार।

ਨਾਨਕੋ ਅਪਰਸ ਸਗਲ ਨਿਸਤਾਰੈ ਅਸਤਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਭੇਖੈ ਨੇਤਰ ਸਾਧ ਪਿਟਹਿਲ ਸੰਤ ਸੰਗ ਹੇਤ ਕਰਨ ਨ ਸੁਨੈ ਕਾਹੂ ਕਿੰਦਾ ਸਭ ਤੇ ਜਨ ਆਪਸ ਕੋ ਮੰਦਾ ਗੁਰਪ੍ਰਸਾਦ ਦੁਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਾਵਰੈ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਦਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਗਰੀ ਆਇਆ ਦਾਸ ਦਸਨ ਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਦਿੱਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਓ ਆਪੇ ਕਰਨ ਤਰਾਵਣ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ।

ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਤਨ ਕਠੋਰ ਕਈ ਕੋਟ ਅਭੇਗਾਤਮ ਨਿਕੋਰ ਕਈ ਕੋਟ ਪਰਦਰਬ ਕਹਿ ਰਹਿ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਭਰਮਾਹੇ ਜਿਤ ਚਿਤ ਲਾਭ ਹੋ ਤਿਤ ਚਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ।

ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੇ ਵਹਿ ਮਰੇ ਕਈ ਕੋਟ ਬਹੁਜੋਨੀ ਫਿਰੇ ਕਈ ਕੋਟ ਬੈਠ ਹੀ ਖਾਏ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗਤ ਨਿੰਦ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਾਂਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਗਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾ ਅੰਤ ਨਾ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ

ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਇ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ੍ਰਿਤ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।

ਜਾਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸਤਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ

ਕੋ ਥਾ ਮੈਂ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਕੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ

ਨਾਨਕ ਸੋ ਜਨ ਸਤ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸਤਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨਕ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ।

ਨਾਨਕ ਹੋਸੀ ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਤ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੀ ਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨ

ਨਾਮਹਿ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰਹੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਵਸੈ ਹਜੂਰੇ ਕਉ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ

ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਦਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰ ਹੋ ਚਰਨ ਕਮਲ ਹਿਰਦ ਮਹਿ ਉਰਧਾਰ ਹੋ ਤਰਨ ਕਾਰਨ ਸੋ ਪ੍ਰਭ ਸਿਮਰਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਧਨ ਸੰਤ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਠ ਉਠਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕੋ ਨਿਤ ਬਚ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਉਪਾਵੇ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕਹਿ ਨਾਇ ਦਹਿ ਦਿਸ ਧਾਵਤ ਆਵੈ ਠਾਏ ਤਾਂ ਕੋ ਬਿਘਨ ਨ ਲਾਗੈ ਕੋਏ ਜਾਂ ਕਰਦਾ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ

ਮੰਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਦੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ।

ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ

ਆਤਮਾਨ ਅਨਕ ਪ੍ਰਕਾਰ ਕਿਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਦਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੁ ਪਾਖ ਕਾ ਆਪ ਹੈ ਧਨੀ ਉਨਕੀ ਸੋਭਾ ਉਨਹੂ ਬਨੀ ਆਪ ਹੈ ਕੌਤੁਕ ਕਰੈ ਅਨੰਦ।

ਪਰ ਅਥਾਹ ਅਗਣਤ ਅਤੋਲੈ ਜਿਉਂ ਬਿਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸਤਪਦੀ ਆਪ ਕਥੈ ਆਪ ਸੁਣਨੇ ਹਾਰ ਆਪ ਹੈ ਏਕ ਆਪ ਵਿਸਥਾਰ ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ। ਸੋ ਸੰਦਰਸੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੈ ਤਿਸ ਤਾ ਜਾਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ।

ਨਾਨਕ ਤਨਮੈ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਮਿਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਤੇ ਖੁਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਅਲਿਪਤੋ ਰਹਿ ਜੋ ਕਿਸ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਹੋਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀ

जिस पह करूं बेनंती मेरा दुख सुख तुझ ही पास।

ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਹੇ ਮੇਰੇ ਪ੍ਰਭੂ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਚਰਨ ਕਮਲਾਂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ, ਜਿਸ ਭਾਗਾਂ ਵਾਲੇ ਦੇ ਹਿਰਦੇ ਵਿੱਚ ਤੈਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ, ਤੇ ਉਸ ਪੈਦਾ ਹੋਈ ਤੜਪ ਦਾ ਨਾਮ ਗੁਰੂ ਦੇਵ ਜੀ ਨੇ ਬਿਰਹਾ ਕੇ ਸਾਹਿਬ ਕਹਿਣ ਲੱਗੇ, ਜਿੱਤ ਦੇ ਹਿਰਦੇ ਵਿੱਚ ਤੇਰੇ ਮਿਲਣ ਦਾ ਇੱਕ ਬਿਰਹਾ ਪੈਦਾ ਹੋ ਗਿਆ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਉਹਨੇ ਬਾਕੀ ਦੁਨੀਆਂ ਦੇ ਸਾਰੇ ਕੰਮ ਕਾਜ ਧੰਦੜਿਆਂ ਤੋਂ ਉੱਪਰ ਉੱਠ ਕੇ ਮੇਰੇ ਮਾਲਕ ਬੈਰਾਗ ਦੀ ਅਵਸਥਾ ਵਿੱਚ ਤੇਰੇ ਚਰਨਾਂ ਵਿੱਚ ਉਹ ਬੇਨਤੀ ਕਰਦਾ। ਤੇ ਇੱਕ ਬਚਨ ਅੱਜ ਗੁਰੂ ਦੇਵ ਨੇ ਕਿਹਾ, ਕਹਿਣ ਲੱਗੇ, ਹੇ ਮੇਰੇ ਮਾਲਕ, ਭਾਵੇਂ ਉਸ ਬੈਰਾਗੀ ਦੇ ਕੋਲ ਦੁਨੀਆਂ ਦਾ ਕੋਈ ਧਨ ਨਹੀਂ, ਉਹਦੇ ਕੋਲ ਉੱਚਾ ਘਰ ਨਹੀਂ, ਉਹਦੇ ਤਨ ਤੇ ਢੱਕਣ ਵਾਸਤੇ ਕੀਮਤੀ ਬਸਤਰ ਨਹੀਂ, ਇੱਥੋਂ ਤੱਕ ਕਿ ਪੁੱਤਰ ਧੀਆਂ ਮਾਂ ਬਾਪ ਸਕੇ ਸਾਖ ਸੰਬੰਧੀ ਵੀ ਮੂੰਹ ਮੋੜ ਜਾਣ, ਪਰ ਜੇ ਉਹਦਾ ਹਿਰਦਾ ਨਾਮ ਵਿੱਚ ਭਿੱਜੈ ਨਾ, ਤੇ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਵੀ ਸਾਰੀ ਧਰਤੀ ਦਾ ਬਾਦਸ਼ਾਹ ਹੈ। ਸਾਹਿਬ ਨੇ ਅੱਜ ਸੰਖੇਪ ਵਿੱਚ ਪਹਿਲਾਂ ਅੱਖਰੀ ਜੇ ਅਰਥ ਕਰ ਦਿੱਤੇ ਨੇ। ਕੇਂਦਰੀ ਭਾਵ ਇਵੇਂ ਕਿ ਬੈਰਾਗੀ ਹਿਰਦੇ ਦੀ ਬਰਾਬਰ ਮੁਕਾਬਲਾ ਕੋਈ ਹੈ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਕਿ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਆਪਾਂ ਪੜ੍ਹਨੇ ਆ ਹਜ਼ੂਰ ਦੀ ਬਾਣੀ, ਤੇ ਸਤਿਗੁਰੂ ਪਰਤ ਪਰਤ ਕੇ ਇਸ਼ਾਰਾ ਕਰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਤੂੰ ਆਪਣੇ ਮੂਲ ਨਾਲ ਆਪਣੇ ਅਸਲੇ ਨਾਲ ਕਿਉਂ ਨਹੀਂ ਜੁੜਦਾ ਪਿਆ। ਤੇ ਹਕੀਕਤ ਐਵੇਂ ਕਿ ਮਨੁੱਖ ਇੱਕ ਐਸਾ ਜਿਹੜਾ ਟੁੱਟ ਜਾਏ ਤਾਂ ਆਪਣੇ ਅਸਲੇ ਵੱਲ ਨੂੰ ਜਾਂਦਾ ਨਹੀਂ। ਬਾਕੀ ਜੋ ਕੁਝ ਮੇਰੇ ਕਾਦਰ ਨੇ ਰੱਖ ਦਿੱਤਾ, ਸੱਚ ਜਾਣੋ, ਹਰ ਚੀਜ਼ ਜਿਹੜੀ ਉਹ ਆਪਣੇ ਮਰਕਜ਼ ਵੱਲ, ਆਪਣੇ ਅਸਲੇ ਵੱਲ, ਆਪਣੇ ਕੇਂਦਰ ਵੱਲ ਜਾਂਦੀ ਪਈ ਹੈ। ਸਿਰਫ ਉਦਾਹਰਨਾਂ ਕੁਝ ਦੇਣੀਆਂ ਨੇ, ਇਕਾਗਰਤਾ ਬਖਸ਼ਿਆ ਜੇ। ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਆਪਾਂ ਰਾਤ ਨੂੰ ਜਾਂ ਦਿਨੇ ਕਦੀ ਵੀ ਦੀਵਾ ਬਾਲੀਏ ਜਾਂ ਕਿਤੇ ਮੋਮਬੱਤੀ ਬਾਲੀਏ, ਤੇ ਉਸ ਦੀਵੇ ਦੀ ਜਾਂ ਮੋਮਬੱਤੀ ਦੀ ਜਿਹੜੀ ਲੋਅ ਏ, ਲਾਈਟ ਪ੍ਰਕਾਸ਼ ਏ, ਉਸ ਦੀ ਲੋਅ ਜਿਹੜੀ ਏ ਉਹ ਅਸਮਾਨ ਵਾਲੇ ਪਾਸੇ ਨੂੰ ਬੱਤੀ ਉੱਡਦੀ ਹੋਵੇਗੀ। ਅੱਗ ਜਿਹੜੀ ਕਦੀ ਚੁੱਲ੍ਹੇ ਵਿੱਚ ਬਾਲਦੇ ਹਾਂ, ਤੇ ਭਾਵੇਂ ਗੈਸ ਦਾ ਚੁੱਲ੍ਹਾ ਹੋਵੇ, ਜਦੋਂ ਵੀ ਅੱਗ ਬਾਲਾਂਗੇ ਉਹ ਅਸਮਾਨ ਵਾਲੇ ਪਾਸੇ ਨੂੰ ਜਾਏਗੀ, ਤੇ ਜਦੋਂ ਕਿਤੇ ਪਾਣੀ ਵੀ ਉੱਚੀ ਥਾਂ ਤੇ ਲਿਜਾ ਕੇ ਛੱਡਾਂਗੇ ਉਹ ਉੱਪਰ ਨੂੰ ਨਹੀਂ, ਉਹ ਪਾਣੀ ਜਿਹੜਾ ਧਰਤੀ ਵਾਲੇ ਪਾਸੇ ਨਿਵਾਨ ਨੂੰ ਤੁਰੇਗਾ। ਇਹਦਾ ਕਾਰਨ ਕੀ ਕਿ ਜਦੋਂ ਆਪਾਂ ਅੱਗ ਬਾਲਦੇ ਹਾਂ ਤੇ ਉਸ ਦੀਆਂ ਲਾਟਾਂ ਅਸਮਾਨ ਵੱਲ ਉੱਠਦੀਆਂ ਪਈਆਂ ਨੇ, ਤੇ ਮੀਂਹ ਪੈਂਦਾ, ਇੰਨਾ ਉੱਚਾ ਬੱਦਲ ਪਾਣੀ ਨੂੰ ਚੁੱਕ ਕੇ ਲੈ ਗਿਆ, ਤੇ ਇੰਨੀ ਉਚਾਈ ਤੇ ਜਾ ਕੇ ਵੀ ਪਾਣੀ ਉਤਾਂ ਨਹੀਂ ਗਿਆ, ਉਹ ਜ਼ਮੀਨ ਵਾਲੇ ਪਾਸੇ ਨੂੰ ਰੁੜ ਕੇ ਆਉਂਦਾ ਪਿਆ। ਇਹਦਾ ਕਾਰਨ ਕੀ? ਤੇ ਸਿਆਣੇ ਕਹਿੰਦੇ ਨੇ, ਤੂੰ ਇਹਨਾਂ ਤੋਂ ਸਿੱਖ ਲੈ, ਇਹ ਵੀ ਆਪਣੇ ਕੇਂਦਰ ਦੇ ਨਾਲ ਜੁੜਦੇ ਪਏ ਨੇ। ਤੂੰ ਦੀਵਾ ਬਾਲ ਕੇ ਦੇਖ, ਭਾਵੇਂ ਮੋਮਬੱਤੀ ਨੂੰ ਸੱਜੇ ਕਰ ਭਾਵੇਂ ਖੱਬੇ, ਭਾਵੇਂ ਤੂੰ ਮੋਮਬੱਤੀ ਨੂੰ ਪੁੱਠਿਆਂ ਵੀ ਕਰ ਦੇ, ਚੁਕਾ ਦੇ, ਪਰ ਉਹਦੀ ਲਾਈਟ, ਉਹਦੀ ਜਿਹੜੀ ਰੋਸ਼ਨੀ ਏ, ਉਹਦੀ ਲੋ, ਫਿਰ ਬੱਤੀ ਉੱਪਰ ਨੂੰ ਅੱਗ ਉੱਠੇਗੀ। ਤੇ ਪੁੱਛਿਆ ਜਾਏ ਕਿ ਜੇ ਇਹ ਮੋਮਬੱਤੀ ਬਾਲ ਦਈਏ, ਇਹ ਦੀਵੇ ਦੀ ਬੱਤੀ ਨਾ ਤਾਂ ਖੱਬੇ ਨੂੰ ਅੱਗ ਜਾਂਦੀ ਏ, ਨਾ ਸੱਜੇ ਨੂੰ ਜਾਂਦੀ ਏ, ਪੁੱਠਾ ਵੀ ਦੀਵਾ ਕਰ ਦਈਏ ਤੇ ਅੱਗ ਜਿਹੜੀ ਏ ਪਰਤ ਕੇ ਫਿਰ ਉੱਪਰ ਨੂੰ ਉੱਠਦੀ ਪਈ, ਇਹਦਾ ਕਾਰਨ ਕੀ? ਤੇ ਅੱਗੋਂ ਸਿਆਣੇ ਲੋਕ ਉੱਤਰ ਦਿੰਦੇ ਨੇ, ਅਸਲ ਵਿੱਚ ਇਸ ਰੋਸ਼ਨੀ ਦਾ ਸੋਮਾ, ਅੱਗ ਦਾ ਸੋਮਾ ਜਿਹੜਾ ਉਹ ਸੂਰਜ ਹੈ, ਤੇ ਸੂਰਜ ਅਸਮਾਨ ਵੀ ਚਮਕਦਾ ਪਿਆ। ਭਾਵੇਂ ਤੂੰ ਅੱਗ ਧਰਤੀ ਤੇ ਬਾਲਣਾ ਪਿਆ, ਧਰਤੀ ਤੇ ਬਲਣ ਵਾਲੀ ਅੱਗ ਦੀ ਲਾਟ ਵੀ ਆਪਣੇ ਕੇਂਦਰ ਨੂੰ ਮਿਲਣਾ ਲੋਚਦੀ ਪਈ, ਉਹ ਆਪਣੇ ਅਸਲੇ ਵੱਲ, ਆਪਣੇ ਮਰਕਜ਼ ਵੱਲ, ਆਪਣੇ ਸੈਂਟਰ ਵੱਲ ਜਾਂਦੀ ਪਈ। ਅੱਗ ਧਰਤੀ ਤੇ ਬਾਲੀਏ ਤੇ ਉਹ ਅਸਮਾਨ ਨੂੰ ਉੱਠਦੀਏ, ਤੇ ਬੱਦਲ ਅਸਮਾਨ ਤੇ ਵਰਦਾ ਹੋਵੇ ਤੇ ਉਹਦਾ ਪਾਣੀ ਜ਼ਮੀਨ ਨੂੰ ਥੱਲੇ ਜਾਂਦਾ ਪਿਆ। ਤੇ ਪਾਣੀ ਥੱਲੇ ਕਿਉਂ? ਤੇ ਉਹਦਾ ਉੱਤਰ ਮਿਲਦਾ ਹੈ
ਅੱਗ ਦਾ ਅਸਲਾ ਸੂਰਜ ਚਮਕਦਾ ਉੱਤੇ ਹੀ ਤੇ ਪਾਣੀ ਦਾ ਭੰਡਾਰ ਇਸ ਧਰਤੀ ਦੇ ਥੱਲੇ ਹੀ ਤੇ ਉਹ ਪਾਣੀ ਭਾਵੇਂ ਜਿਤਨਾ ਮਰਜ਼ੀ ਬੱਦਲ ਰਾਹੀਂ ਉੱਪਰ ਉੱਠ ਗਿਆ ਹੈ ਜਦੋਂ ਵੀ ਹੋਵੇਗਾ ਧਰਤੀ ਤੇ ਭਰੇਗਾ ਤੇ ਵਰਨ ਤੋਂ ਬਾਅਦ ਆਪਣੇ ਅਸਲੇ ਵਿੱਚ ਮਿਲਣੀ ਉਤਾਵਲਾ ਹੋ ਜਾਂਦਾ ਹੈ ਕਿ ਆਪਣੇ ਅਸਲੇ ਨੂੰ ਜਾ ਕੇ ਮਿਲਾਂ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਹਾਂ ਕਿ ਜਦੋਂ ਕਿਤੇ ਗੰਨੇ ਦਾ ਰਸ ਕੱਢਣਾ ਤੇ ਅਕਸਰ ਬਜ਼ੁਰਗ ਕੀ ਕਹਿੰਦੇ ਸਨ ਕਿ ਗੰਨੇ ਦਾ ਰਸ ਭਾਂਡੇ ਵਿੱਚ ਪਾ ਕੇ ਘਰ ਨੂੰ ਤੁਰ ਲੱਗਣਾ ਤੇ ਉਹਨਾਂ ਨੇ ਦੋ ਚਾਰ ਪੋਰੀਆਂ ਗੰਨੇ ਦੀਆਂ ਕੱਟ ਕੇ ਕਹਿਣੀਆਂ ਕਿ ਇਸ ਰਸ ਦੇ ਵਿੱਚ ਸੱਟ ਲਵੋ। ਦੇਖਦੇ ਰਹੇ ਕਿ ਉਹਨਾਂ ਨੇ ਗੰਨੇ ਦੀਆਂ ਪੋਰੀਆਂ ਕੱਟ ਕੇ ਰਸ ਵੀ ਸੱਟਣੀਆਂ ਤੇ ਜੇ ਪੁੱਛਣਾ ਜੀ ਕਿਉਂ ਤੇ ਕਹਿਣਾ ਇਹ ਗੰਨੇ ਦੇ ਰਸ ਵਿੱਚ ਇਹ ਪੋਰੀਆਂ ਕੱਟ ਕੇ ਗੰਨੇ ਦੀਆਂ ਪਾਈਏ ਟੁਕੜੇ ਪਾਈਏ ਤੇ ਇਹ ਚੰਗਾ ਹੁੰਦਾ। ਉਹਨਾਂ ਨੇ ਸ਼ਬਦ ਚੰਗਾ ਵਰਤਣਾ ਪਰ ਸਮਝ ਪਈ ਕਿ ਹਕੀਕਤ ਇਹ ਵੀ ਜਦੋਂ ਆਪਾਂ ਗੰਨੇ ਦਾ ਰਸ ਕੱਢ ਕੇ ਤੁਰਨੇ ਹਾਂ ਹੋ ਸਕਦਾ ਇਕੱਲਾ ਖਰਾਬ ਹੋ ਜਾਏ ਪਰ ਜਦੋਂ ਗੰਨੇ ਦੇ ਟੁਕੜੇ ਕਰਕੇ ਕੁਝ ਕੁ ਟੋਟੇ ਉਸ ਰਸ ਵਿੱਚ ਪਾਏ ਜਾਂਦੇ ਨੇ ਉਹ ਖਰਾਬ ਨਹੀਂ ਕਿਉਂਕਿ ਜਿਹਦੇ ਵਿੱਚੋਂ ਨਿਕਲ ਕੇ ਆਇਆ ਹੈ ਉਹ ਅਸਲਾ ਉਹਦੇ ਨਾਲ ਜੀ ਕਾਇਮ ਹੋਇਆ ਪਿਆ ਉਹਦੇ ਨਾਲ ਆਪਣੇ ਅਸਲੇ ਨਾਲ ਜੁੜਿਆ ਬੈਠਾ। ਆਮ ਤੌਰ ਤੇ ਚੌਥੀ ਇੱਕ ਉਦਾਹਰਨ ਦੇ ਕੇ ਸ਼ਬਦ ਵੱਲ ਨੂੰ ਆਉਣਾ। ਕਣਕ ਗਾਂਦੇ ਸਾਂ ਅੱਜ ਵੀ ਤੱਕ ਨੇ ਭਾਵਾਂ ਕੇ ਬੀਜ ਰੱਖਦੇ ਨੇ ਘਰ ਵਿੱਚ ਜ਼ਿਮੀਦਾਰ ਤੇ ਉਸ ਕਣਕ ਨੂੰ ਕਈ ਤਰ੍ਹਾਂ ਦੀ ਦਵਾਈ ਲਾ ਕੇ ਸਟੋਰ ਕਰਦੇ ਨੇ ਵੀ ਜਦੋਂ ਕਣਕ ਬੀਜਣੀ ਹੈ ਪਰਤ ਕੇ ਇਹ ਬੀਜ ਨੂੰ ਕੋਈ ਕੀੜਾ ਕੋਈ ਬਿਮਾਰੀ ਨਾ ਲੱਗੇ। ਤੇ ਪੁਰਾਣੇ ਸਮੇਂ ਕੀ ਕਰਨਾ ਕਣਕ ਉਹ ਵੀ ਬੀਜ ਲਈ ਰੱਖਦੇ ਸਨ ਜੇ ਤੂੜੀ ਦਾ ਕੁੱਪ ਢੇਰ ਲੱਗਾ ਤੇ ਉਸ ਤੂੜੀ ਦੇ ਵਿੱਚ ਕਣਕ ਰੱਖ ਦੇਣੀ ਤੇ ਪੁੱਛਣਾ ਵੀ ਕਿਉਂ ਤੇ ਉੱਤਰ ਮਿਲਣਾ ਇਹਦੇ ਵਿੱਚ ਰੱਖਿਆ ਇਹਨੂੰ ਛੇਤੀ ਬਿਮਾਰੀ ਤੇ ਕੀੜਾ ਨਹੀਂ ਲੱਗਦਾ। ਜੇ ਕਿਉਂ ਜੀ ਤੇ ਉੱਤਰ ਚੰਗਾ ਹੁੰਦਾ ਪਰ ਹਕੀਕਤ ਇਹ ਵੇ ਕਿ ਦਾਣੇ ਨੂੰ ਕੀੜਾ ਤੇ ਬਿਮਾਰੀ ਇਸ ਕਰਕੇ ਨਹੀਂ ਲੱਗਦੀ ਜਿਹਦੇ ਵਿੱਚੋਂ ਨਿਕਲ ਕੇ ਆਈਏ ਉਹੀ ਤੂੜੀ ਦੇ ਕੱਖ ਫਿਰ ਮਿਲ ਗਏ ਆਪਣੇ ਅਸਲੇ ਨਾਲ ਮਿਲਣ ਕਰਕੇ ਨਾ ਉਹਨੂੰ ਕੋਈ ਬਿਮਾਰੀ ਲੱਗੀ ਤੇ ਨਾ ਕੀੜਾ ਲੱਗਾ। ਮੇਰੇ ਸਤਿਗੁਰੂ ਕਹਿੰਦੇ ਨੇ ਕਦੀ ਇਸ ਆਪਣੇ ਅੰਤਰ ਆਤਮੇ ਨੂੰ ਪੁੱਛ ਤਾਂ ਸਹੀ ਮਣਾ ਦੇਖ ਇਹਦੀ ਉਡਾਰੀ ਅਰਸ਼ਾਂ ਤੇ ਹੀ ਜਾਣਾ ਤਾਂ ਇਹਨੇ ਸੂਰਜ ਦੀ ਰੋਸ਼ਨੀ ਵੱਲ ਉਹ ਜਿਹੜਾ ਨਮੋ ਸੂਰਜ ਸੂਰਜੇ ਵੇ ਦਿੱਤੀ ਰੱਬ ਨੇ ਤੈਨੂੰ ਅੰਦਰ ਆਪਣੀ ਜੋਤ ਏ ਤੇ ਤੇਰੀ ਜੋਤ ਇੱਧਰ ਉੱਧਰ ਖਿੰਡਣ ਦੀ ਬਜਾਏ ਇਹ ਸਿੱਧੀ ਆਪਣੇ ਮਰਕਜ਼ ਵਾਲੇ ਪਾਸੇ ਕਿਉਂ ਨਹੀਂ ਜਾਂਦੀ ਆਪਣੇ ਕੇਂਦਰ ਵੱਲ ਕਿਉਂ ਨਹੀਂ ਤੁਰਦੀ। ਤੇ ਤੁਹਾਨੂੰ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਫਿਰ ਕੋਈ ਸਾਈ ਨੂੰ ਮਿਲ ਤੁਰਦਾ ਕਿਤੇ ਭਾਗਾਂ ਵਾਲੇ ਦੇ ਕਿਰਦੇ ਵਿੱਚ ਬਿਰਹਾ ਦੀ ਜਾਗ ਲੱਗ ਜਾਏ ਤੇ ਸਾਹਿਬ ਕਹਿੰਦੇ ਨੇ ਉਸ ਬਿਰਹਾ ਵਿੱਚ ਪਹੁੰਚੇ ਕੋਈ ਕਿਰਦੇ ਨੂੰ ਦੁਨੀਆਂ ਦੀ ਕੋਈ ਤਾਕਤ ਸਾਈ ਦੇ ਚਰਨਾਂ ਨਾਲੋਂ ਫਿਰ ਵਿਛੋੜ ਨਹੀਂ ਸਕਦੀ ਉਹਨੂੰ ਉਦਨ ਸਕਾ ਮਿਲਦਾ ਜਿੱਦਣ ਉਹ ਮੇਰੇ ਕਰਤੇ ਪੁਰਖ ਆਪਣੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ ਹਜ਼ੂਰ ਕਹਿੰਦੇ ਨੇ ਕਿ ਆਮ ਕੋਈ ਸੱਪ ਡੰਗ ਮਾਰ ਗਿਆ ਕਿਸੇ ਦੇ ਤਨ ਨੂੰ ਤੇ ਦਾਤਾ ਜੀ ਕਹਿੰਦੇ ਨੇ ਉਹ ਸੱਪ ਦਾ ਡੰਗਿਆ ਹੋਇਆ ਤਾਂ ਦਵਾਈ ਨਾਲ ਠੀਕ ਹੋ ਸਕਦਾ ਕੋਈ ਜੜੀ ਬੂਟੀ ਨਾਲ ਵੈਦ ਹਕੀਮ ਉਹਨੂੰ ਆਰੋਗ ਕਰ ਸਕਦਾ ਪਰ ਕਹਿੰਦੇ ਨੇ ਮੇਰੇ ਸਾਈਆਂ ਸੱਪ ਦੇ ਡੰਗੇ ਹੋਏ ਤਾਂ ਬਿਲਕੁਲ ਆਰੋਗ ਖੁੰਦੇ ਤੱਕੇ ਨੇ ਪਰ ਜਿਨ੍ਹਾਂ ਨੂੰ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹ ਜਿਉਂਦਾ ਤੇ ਕੇਵਲ ਝੱਲਿਆਂ ਦੀ ਤਰ੍ਹਾਂ ਉਹਨੂੰ ਓਨੀ ਦੇਰ ਤੱਕ ਟਿਕਾ ਨਹੀਂ ਜਿੰਨੀ ਦੇਰ ਤੱਕ ਆਪਣੇ ਪਿਆਰੇ ਦੇ ਚਰਨਾਂ ਵਿੱਚ ਮਿਲ ਨਹੀਂ ਲੈਂਦਾ। ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਵਸੈ ਜਿਹਦੇ ਮਨ ਵਿੱਚ ਬਿਰਹਾ ਦਾ ਸੱਪ ਵੱਸ ਜਾਏ ਬਿਰਹਾ ਦੀ ਚਿਣਗ ਲੱਗ ਜਾਏ ਕਬੀਰ ਬਿਰਹੋ ਭੁਯੰਗਮ ਮਨ ਵਸੈ ਮੰਤ ਨਾ ਮਾਨੇ ਕੋਈ ਬਿਰਹਾ ਵਿੱਚ ਕੁੱਠਾ ਹੋਇਆ ਹਿਰਦਾ ਕੋਈ ਮੰਤਰ ਨਹੀਂ ਮੰਨਦਾ। ਹੁਣ ਇੱਥੇ ਆਪਾਂ ਕਹਾਂਗੇ ਵੀ ਮੰਤ ਨਾ ਮਾਨੇ ਕੋਏ ਦਾ ਅਰਥ ਕੀ ਹੋਇਆ ਕਿ ਜਿਵੇਂ ਗਰੁੜ ਮੰਤਰ ਆਮ ਤੌਰ ਤੇ ਪੜ੍ਹਦੇ ਨੇ ਤੇ ਸੱਪ ਦਾ ਜ਼ਹਿਰ ਉਤਰ ਜਾਂਦਾ ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਗਰੜ ਮੁੱਖ ਨੇ ਸਰਪ ਤਰਾਸ ਇਹਦਾ ਮਤਲਬ ਕਿ ਉਹ ਮੰਤਰ ਐਸਾ ਹੈ ਜਿਹੜਾ ਸੱਪ ਦੀ ਜ਼ਹਿਰ ਉਤਾਰਨ ਦੇ ਸਮਰੱਥ ਹੈ। ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ ਸੱਪ ਦੇ ਡੰਗੇ ਹੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਰਵਾ ਸਕਦੇ ਨੇ ਪਰ ਜਿਹਨੂੰ ਬਿਰਹਾ ਦੇ ਸੱਪ ਨੇ ਡੰਗ ਮਾਰ ਦਿੱਤਾ ਮੰਤ ਨਾ ਮਾਨੇ ਕੋਏ ਉਹਦੇ ਉੱਤੇ ਕੋਈ ਮੰਤਰ ਅਸਰ ਨਹੀਂ ਕਰਦਾ।
ते दाता जी दी बाणी विचों पुछिए महाराज केड़े मंत्र। कहन लगे जे बिरहा वाले किरदे नू कहिए के तू साई दी खातर इना समा विलकने छड़ परा की लैनी रब दे घरों, आ तेनू इन्ने पदार्थ सुख देने आ। ते मेरे गुरु अर्जन देव कहिंदे ओ कहिंदा ओ हा प्रेम प्री कनक मानक गगल मोतियन लालन नह नह नहीं मंत न माने कोई। जे ओदे सामने सोने दा ढेर लाया बिरहा दा कुठा कहिंदा ए भी नहीं। जे कीमती मोती रख दिते कहिंदा ए भी नहीं, क्योंकि बिरहा वाला खिरदा किसे मंत्र नू कबूलता नहीं। ओ कहिंदा ओहा प्रेम प्री कनक मन गद मोतियां लाल नै ना नहीं, राग न भाग न हुक्म न साधन किच किच ना चाही, कुछ नहीं चाहिदा, क्योंकि मेरे मालका मेरे अंदर नू टिका जे तू हिरदे विच आ जाए। साहब कहन लगे कबीर बिरहो कोई अंगम मन बसै मंत न मानै कोई, राम वियोगी ना जिए जिए तां बोरा कोई। जे जिउंदा लोक ओनू झला कहिंदे ने, लोक ओनू कमला ते पागल कह देंदे ने। आ कदी पढ़ो खां गुरु ग्रंथ साहिब दे बचन, जिन्हां दे हिरदे विच बिरहा दा छेक लगा ओना दा एक एक बचन कदी बिरहा वाले हिरदे नाल पढ़िए, ते कठोर तो कठोर हिरदा जिहड़ा ओना बचना नू सुन के पिघल जांदा। कदी बाबे फरीद दे बिरहा दे बचन पढ़ो, जदों कहिंदे ने ना के आपां पढ़ने आ साहिब जी दा बचन के काली कोयल तू कित गुण काली। शब्द कैसे प्यारे वरते ने बाबा फरीद साहब जी ने, कहिंदे ने खे कोयल तेरे आवाज विच तेरे गीत विच सोज है गमी है, पर रंग तेरा काला है ते आवाज तेरी एनी अंदर नू धूप आंदी है, ते एदा कारण की? ते बाबा जी सिर्फ एक प्रतीक वजो कहिंदे ने कोयल कहिंदी मेरी आवाज विच दर्द ताए क्योंकि अपने प्यारे तो विछड़िया, ते जेड़े प्यारे नूं विछड़ जान उन्हां दे अंदर बिरहा दी दर्द ते तन दा रंग उन्हां दा काला पै जांदा। साहिब कहन लगे काली कोयल तू कित गुण काली, ते शब्द उन्हां वरत्या कहन लगे अपने प्रीतम कै हों बिरह जाली, ओदे बिरह ने छाड़ दिता। साहिब दी बाणी दे बिरह दे शब्द पढ़ो, कहन लगे फिर बिरहा बिरहा आखिया बिरहा तू सुल्तान फरीदा, जित तन बिरहो ना उपजै सो तन जान मसान, जिस खिरदे विच साई नू मिलनी बिरहा नहीं अंज समझ जिवें ओ शमशान काट होवे। ते जिदन ओ बिरहा विच कुठे कहिंदे ने मेरे मालका कदी तखां रात पैंदी ए ते लोक घरां विच चैन नाल बिस्तरियां ते आराम करदे ने, किन्ने जेड़े बिस्तरे ते मैं पियावां कदी मेरे साहब मेरी इस हालत नू तू तकिया? कहन लगे तेरे विछोड़े दा दुख जेड़ा ओदा मैं मंजा बनाई बैठा वां, मेरे दाता मैं बिरहा दियां तलाइयां विछाइयां ने, ते तेरे विछोड़े दा दुखी वाण बन के मैं विछाया। मेरे मालक जी चिंत खटोला वाण दुख बिरह विछावण लेप, चिंता दा खटोला दर ते मंजी चिंत खटोला एक चिंता खा गई है प्रीत, इनी उम्र निकल गई साई नू मिलिया नहीं, पता नहीं कल नू तेरा की बनेगा। चिंत खटोला वाण दुख तेरे विछोड़े दा दुख वाण बनाया है, बिरह विछावन लेप ते बिरहा नू बैराग नू तुलाई बनाना पिया, एव हमारा जीवना तू साहिब सचे वेख। फिर बिरह विच आए कहन लगे के मेरे मालक जी तन सुका पिंजर थिया तलिया खुलै काग, अजे सो रब ना बौड़ियो देख बंदे के भाग। कहन लगे कागा करन टंडोलिया सगला खाया मास, ए दो नैना मत छुओ फिर देखण की आस, मेनू साई नू वेखण दी एक आस। गुरमुखो जदो कोई नाम विच जुड़ जाए मेरे मालक नू मिलन दी तड़प पैदा हो जाए। ते एक विद्वान ने बड़े प्यारे बचन कहे ने, कहिंदा जे तू ओपरी निगाह नाल तकना होवे ना बिरहा वाले हिरदे दियां नौ निशानियां नी, भी जिहदे अंदर बिरह है ओहदे चेहरे नू ओहदी गल बात नू देख के नौ लक्षण ने ओहदे। पुछिया कादे उस फारसी दे विद्वान ने बड़े प्यारे शब्द कहे,
ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ। ਹਾਫਿਜ਼ ਕਹਿ ਰਿਹਾ ਕਿ ਮੇਰੇ ਪੁੱਤਰ ਵਾਹਿਗੁਰੂ ਨੂੰ ਇਸ਼ਕ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ, ਗੁਰੂ ਦੇ ਚਰਨਾਂ ਨੂੰ ਪ੍ਰੀਤ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ। ਪੁੱਛਿਆ ਮਹਾਰਾਜ ਕਿਹੜੀਆਂ? ਕਹਿਣ ਲੱਗੇ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋਂ ਆਹੇ ਦਰ ਤੇ ਸਵਾਸ, ਜਦੋਂ ਕਿਸੇ ਨੂੰ ਬਿਰਹਾ ਦਾ ਸੇਕ ਲੱਗੇ ਉਹ ਸਾਹ ਲੈਂਦਾ ਤੇ ਉਹਦੇ ਖੋਕੇ ਵੀ ਠੰਡੇ ਹੁੰਦੇ। ਆਗੇ ਸਰਦੋ ਰੰਗ ਜ਼ਰਦੋ, ਜ਼ਰਦ ਦਾ ਅਰਥ ਹੁੰਦਾ ਪੀਲਾ। ਮੇਰੇ ਮਾਲਕ ਕਈ ਵਾਰੀ ਵਿਛੋੜੇ ਵਿੱਚ ਇੰਨਾ ਕੁ ਅੰਦਰ ਨੂੰ ਧੂਹ ਪੈਂਦੀ ਏ ਉਹਦੇ ਚਿਹਰੇ ਦਾ ਰੰਗ ਵੀ ਪੀਲਾ ਹੋ ਜਾਂਦਾ। ਆਹੇ ਸਰਦੋ ਰੰਗ ਦਰਦੋ, ਦੂਸਰਾ ਉਹਦਾ ਰੰਗ ਪੀਲਾ। ਤੀਜਾ ਲੱਛਣ ਕਹਿਣ ਲੱਗੇ ਚਸ਼ਮ ਤਰ, ਉਹਦੀਆਂ ਅੱਖਾਂ ਨੂੰ ਜਦੋਂ ਵੀ ਆਪਾਂ ਤੱਕੀਏ ਤੇ ਪਿਆਰੇ ਦੀ ਗੱਲ ਚੱਲੇ ਫੁੱਟ ਫੁੱਟ ਕੇ ਨੀਰ ਉਹਦੀਆਂ ਅੱਖਾਂ ਤੋਂ ਬਾਹਰ ਪਿਆ ਨਿਕਲਦਾ। ਤੀਸਰਾ ਲੱਛਣ ਉਹਦੀਆਂ ਅੱਖਾਂ ਵਿੱਚੋਂ ਕਦੀ ਪਾਣੀ ਨਹੀਂ ਸੁੱਕਦਾ। ਆ ਬੜੇ ਪਿਆਰੇ ਬਚਨ ਸਾਂਭੇ ਨੇ ਸਿੱਖ ਇਤਿਹਾਸ ਨੇ। ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਸਤਿਗੁਰੂ ਦੇ ਨੇਤਰ ਨੀਰ ਨਾਲ ਸੇਜਲ ਰਹਿੰਦੇ ਸਨ ਤੇ ਉਹ ਨੀਰ ਆਮ ਨਹੀਂ, ਜਿਵੇਂ ਕੋਈ ਰੋ ਕੇ ਦੁੱਖ ਦਾ ਨੀਰ ਬਾਹਰ ਕੱਢਦਾ। ਜੇ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਸਾਂ ਦਾਤਾ ਆਪ ਜੀ ਦੇ ਨੇਤਰਾਂ ਵਿੱਚ ਨੀਰ ਕਿਉਂ, ਤੇ ਅੱਗੋਂ ਉੱਤਰ ਮਿਲਦਾ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਨੇਤਰਾਂ ਵਿੱਚ ਉਹ ਅੰਮ੍ਰਿਤ ਜਲ ਸੀ। ਮੈਂ ਅਰਜ਼ ਕਰ ਰਿਹਾ, ਉਸ ਵਿਦਵਾਨ ਨੇ ਕਿਹਾ, ਕਹਿਣ ਲੱਗਾ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਤੀਜਾ ਲੱਛਣ ਉਹਦੀਆਂ ਅੱਖਾਂ ਵਿੱਚ ਪਾਣੀ। ਫਿਰ ਅਗਲਾ ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬੇ ਹਰਾਮ। ਕਹਿਣ ਲੱਗੇ ਉਹ ਬੋਲਦਾ ਵੀ ਕਾਤੀ, ਇਹ ਉਹਦਾ ਚੌਥਾ ਲੱਛਣ ਹੀ ਬਿਰਹਾ ਦਾ। ਕਹਿਣ ਲੱਗੇ ਕੰਮ ਖੁਰਦ ਨੂੰ ਉਹ ਖਾਂਦਾ ਵੀ ਬੜਾ ਥੋੜਾ ਹੀ, ਖਵਾਬੇ ਹਰਾਮ ਸਾਈਂ ਦੇ ਚਰਨਾਂ ਵਿੱਚ ਬਿਰਹਾ ਦੇ ਭਿੱਜੇ ਦੀ ਰਾਤਾਂ ਭਰ ਲੰਘ ਜਾਂਦੀਆਂ ਨੇ, ਉਹਨੂੰ ਨੀਂਦ ਵੀ ਬੜੀ ਘੱਟ ਪੈਂਦੀ ਆ। ਇਹ ਛੇਵਾਂ ਲੱਛਣ ਹੈ ਉਹਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਫਿਰ ਅਰਜ਼ ਕਰਨਾ, ਕਹਿਣ ਲੱਗੇ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ। ਇੰਤਜ਼ਾਰੀ ਜਿਵੇਂ ਕਿਸੇ ਨੇ ਆਉਣਾ ਹੋਵੇ ਤੇ ਦਰਵਾਜ਼ੇ ਤੇ ਥੋੜੀ ਜਿਹੀ ਕੋਈ ਖੜਾਕ ਸੁਣਾਈ ਦੇ ਤੇ ਕੰਨ ਉਸ ਆਵਾਜ਼ ਵੱਲ ਜਾਂਦੇ ਨੇ ਤੇ ਦੌੜ ਕੇ ਬੰਦਾ ਜਾਂਦਾ ਕਿ ਪਤਾ ਨਹੀਂ ਮੇਰੇ ਪਿਆਰੇ ਨੇ ਦਰਵਾਜ਼ਾ ਨਾ ਖੜਕਾਇਆ ਹੋਵੇ। ਕਹਿਣ ਲੱਗੇ ਉਹ ਇਸ ਤਰ੍ਹਾਂ ਤਾਂਗ ਵਿੱਚ ਬੈਠਾ ਰਹਿੰਦਾ ਹੈ, ਹੁਣੇ ਵੀ ਮੇਰਾ ਪਿਆਰਾ ਮਾਲਕ ਆਇਆ, ਹੁਣੇ ਵੀ ਆਇਆ। ਇੰਤਜ਼ਾਰੀ ਬੇਕਰਾਰੀ, ਬੇਕਰਾਰੀ ਦਰਜ ਉਹਨੂੰ ਚੈਨ ਨਹੀਂ, ਕਦੀ ਘਰ ਕਦੀ ਕਈ ਘਰੋਂ ਬਾਹਰ, ਇਹ ਉਹਦਾ ਅੱਠਵਾਂ ਲੱਛਣ ਹੀ। ਦਸਤੇ ਸਰ ਤੇ ਕਈ ਵਾਰੀ ਆਪਣੇ ਦੋਨੋਂ ਹੱਥ ਕੁੱਟ ਕੇ ਮੱਥੇ ਤੇ ਪਾ ਲੈਂਦਾ ਤੇ ਕਿੰਨਾ ਕਿੰਨਾ ਸਮਾਂ ਸਿਰ ਤੇ ਹੱਥ ਰੱਖ ਕੇ ਬੈਠਾ ਰਹਿੰਦਾ। ਕਹਿਣ ਲੱਗੇ ਇਹ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਲੱਛਣ ਨੇ, ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਆਏ ਸਰਦੋ ਉਹਦੇ ਵੀ ਠੰਡੇ ਹੋ ਕੇ ਨੇ। ਸਾਹਿਬ ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨਾ ਭਿੱਜੈ ਪੱਗ ਨਾ ਕਿਸੈ, ਹਰ ਦਰਸ਼ਨ ਕੀ ਆਸਾ। ਉਹ ਕਹਿੰਦੀ ਉਡੋ ਨਾ ਕਾਗਾ ਕਿਆਰੇ, ਹੇ ਕਾਲੇ ਕਾਂ ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਆਪਣੇ ਸਾਈਂ ਨੂੰ ਕਿਉਂ ਨਾ ਮਿਲਾਂ, ਬਿਰਹਾ ਦਾ ਕੁੱਟ ਹੀ ਗਿਰਦਾ ਕਹਿੰਦਾ ਹੈ। ਹੇ ਮੇਰੇ ਮਾਲਕ ਜੀ, ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਮਿਣਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੇਰਾ ਮਨ ਤੜਫਦਾ ਤੇਰੇ ਦਰਸ਼ਨਾਂ ਲਈ। ਤੂੰ ਇੱਕ ਵਾਰੀ ਬੋਲ ਤਾਂ ਸਹੀ, ਤੇਰੇ ਇੱਕ ਬੋਲ ਦੇ ਬਦਲੇ ਇੰਜ ਲੱਗਦਾ ਮੈਂ ਲੱਖਾਂ ਦਾ ਸੌਦਾ ਨਫਾ ਲੈ ਕੇ ਘਰ ਆ ਗਿਆ। ਮੈਂ ਲੱਖ ਮਿਣਤ ਤੇ ਸਾਹਿਬਾ, ਇੱਕ ਛਿਨ ਵਿੱਚੋਂ ਅਰਜ਼ ਕਰਾਂ, ਮਾਰੂ ਡੱਖਣੇ ਦੀ ਬਵਾਰ ਕਦੀ ਪੜਿਓ। ਪਹਿਲਾ ਸਲੋਕ ਮੇਰੇ ਦਾਤੇ ਨੇ ਜਿਹੜਾ ਦਰਜ ਕੀਤਾ ਹੈ ਨਾ, ਕਹਿਣ ਲੱਗੇ ਤੂੰ ਚੌ ਸੱਜਣ ਮੈਂਡਿਆ, ਚੌ ਦਾ ਅਖਰੀ ਅਰਥ ਹੁੰਦਾ ਬੋਲਣਾ, ਸ਼ਬਦ ਚੌ ਨਹੀਂ ਚੌ। ਹੇ ਮੇਰੇ ਸੱਜਣ, ਤੂੰ ਇੱਕ ਵਾਰੀ ਮੇਰੇ ਵੱਲ ਮੂੰਹ ਕਰਕੇ ਬੋਲ ਤਾਂ ਸਹੀ, ਤੂੰ ਚੌ ਸੱਜਣ ਮੈਂਡਿਆ। ਤੇ ਪੁੱਛਿਆ ਜੇ ਬੋਲ ਪਿਆ ਤੇ ਦਏਗਾ ਕੀ? ਕਹਿਣ ਲੱਗੇ ਦੇਈ, ਸਿਰ ਉਤਾਰ, ਸਿਰ ਉਤਾਰ ਕੇ ਭੇਟਾ ਕਰਦਿਆਂ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਦੱਖਣੇ ਕੀ ਵਾਰ ਪੜ੍ਹਨੇ ਹਨ। ਸਾਹਿਬ ਕਹਿਣ ਲੱਗੇ ਦੇਖਣ ਕੋ ਮੁਸਤਾਕ, ਮੁੱਖ ਕਜੇਹਾ ਤੋ ਧਨੀ,
میرے مالک میں اتاولا میں تیرے درشن کر لئی پھردا کیتا حال جا ڈٹھم تا من تراپیا صاحب دے بچن عرض کر رہا سا کہن لگے من لوچا ہر ملن کو کیوں درشن پائیا میں لکھ مڑتے صاحبا جے بند بلائیا میں چارے کنڈا پالیا تجھ جیوڈ نہ سائیا میں دسیو مارگ سنتو کیوں پربھو ملائیا کہ رب دے پیارے سنت جنو مینوں مارگ دسو کا میں اپنے سائی نو مل کیویں سکنا وا کدی برہا دے بچن پڑھیے صاحب گرو رام داس جی دے آ سداتا جی تا ایتھو تا کہندے نے کوئی آن ملاوے میرا پریتم پیارا کھوٹت پہ آپ وچائیں درشن ہر دیکھن کہتائیں کرپا کرے تا ستگر ملے ہر ہر نام تے آئیں تے پوچھیا درشنا والا سودا بڑا مہنگئی سچ جانی ہو سکتا ہے اج تیرے کول سوکھے تے کل تک تیرے پلے دکھ پی جاوے اج تو رج کے کھانا پیائیں کل نو ہو سکتا ہے تیرے ہاتھ دی روٹی بھی کوئی کھو لے اج تیرے کول اپنے گھر نوکر نے تے کل نو کسے تینوں کسے دے در دا نوکر رہنا پی جائے تو کہنا کسے طریقے نال نہیں مل جائے تے تن گرو رام داس نے بچن کہے کہن لگے مالکا جے سکھ دے تا تجھے ارادی دکھ پی تجھے تیائی اے اندر دے برہا دی تانگ ہے جے سکھ دے تا تجھے ارادی دکھ پی تجھے تیائی جے پک دے تا اتھی راجان دکھ وچ سوک منائی تن من کاچ کار سب ارپی وچ اگنی آپ جلائی پکھا پھیری پانی تو وان جو دیو ہے سو کھائی پر ایک کرپا کری سب کچھ میں سہ لانگا نانک غریب تہ پیا دوارے ہر میل لو وڈیائی میں نو غریب نو اپنا بڑا لیں پھر اگلے بچن کدی پڑھو کہن لگے اکھی کاڑ تری چرنا تل سب ترتی پھر مت پائی مالک میں اپنی اکھاں دیاں پتلیاں کڈ کے تیرے چرنا وچ رکھ دیاں پر جے کتے تو چرن رکھنے چاہے مٹی دی تھاں تیریاں اکھاں دی اپنی اکھاں دی پتلی وچ تیرے چرن ٹکاو اکھی کاڑ تری چرنا تل سب ترتی پھر مت پائی جے پاس بہا لے تا تجھے اراد جے مار کڈے پیتے آئی میرے مالکا جے لوک سلاح ہے تا تیری اپما جے نندہ ہے تا چھوڑ نہ جائی مالک جے سبت کرن تا بھی تیری اپما ہے تے جے کو نندیا کرے میں تیرے در نو چھڈنا نہیں گرمکھو تھوڑی جی توجہ دیا جے جیڑے ہردے وچ اے تانگ پیدا ہو جائے وہ سمجھے او دے پاگ بڑے چنگے نے میرے ستگرو نے نا جدو سکھمنی صاحب دے بچن آپ پڑھنے کہ چار پدارت جے کو مانگا ہے سات جنا کی سیوا لاگ ہے جے کو اپنا دکھ مٹاو ہے ہر ہر نام ہردے سدگاو ہے جے کو جنم مرن تے ڈر ہے سات جنا کی شرنی پر ہے او دے اخیر وچ میرے داتے نے ایک بچن کیا ہے جے کو اپنی شوبھا لو رہے ساتھ سنگے ہومے شورے کہہ کے بھی جے تو چاہنا ہے چار پدارت منگنے تے سنگت دی سیوا کری جے تو چاہنا ہے کہ جنم مرن کٹیا جائے تے گرمکھاں دے سنگت دی شرن وچ آئیں جے تو چاہنا ہے میرے دکھ کٹے جان تے ساتھ سنگت وچ ہری ہری گائیں پر چیتے رکھو اے کیول دنیا دے پدارتھاں دی منگ سی چار پدارت مل جان دنیا دا سکھ مل جائے دو کٹے جان تے جے کوئی جا کے کہہ داتا مینو کچھ نے کیول سائیں دے درشن چاہی دے نے میرے صاحب کہنے جس جان کو پرب درش پیاسا نانک تاں کہ بل بل جاسا میں تیرے تو قربان جانا جے تیرے اندر درشنا دی پیاس ہے تے جدوں کوئی اس تانگ نو لے کے تر دے ایک جے سکھی دے منڈل وچ چمک دے ستارے نے کہ جڑے ایک ایک دے جیون نو پڑھنے ہاں تے لگدا کیو جے پاگاں والے سن کہ جنہاں نے سائیں دے درشنا نال اپنے اندر دے چولے نو اندر دے پانڈے نو پر لیا پٹنا صاحب دی ترتی تے کتے اپنی صورت لجاؤ جتھے میرا بالا پریتم اپنے جیون دے آگمن وی صاحب دا اوتھے ہویا تے حضور نے چھ کو سال دے قریب اس پٹنا صاحب دی ترتی تے بیٹھ انیکاں طرح دے کوتک کیتے نے صاحب تن گرو گوبند سنگھ جی جنہاں دی ادو نام لئی شبد ورتیا جاندا سی گرو گوبند رائے جی اوہی پٹنے دی ترتی سی
ਕਿਤੇ ਛੋਟੇ ਛੋਟੇ ਬੱਚਿਆਂ ਦੀ ਅਗਵਾਈ ਕਰਨੀ ਜਰਨੈਲ ਬਣ ਕੇ, ਕਿਤੇ ਪ੍ਰੇਮ ਵਿੱਚ ਭਿੱਜੀ ਕੋਈ ਰਾਣੀ ਦੀ ਗੋਦ ਵਿੱਚ ਜਾ ਕੇ ਉਹਨੂੰ ਮਾਂ ਕਹਿ ਕੇ ਬੁਲਾ ਲੈਣਾ, ਕਿਤੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਨਵਾਬਾਂ ਨੇ ਆ ਕੇ ਝੁੱਕ ਕੇ ਨਮਸਕਾਰਾਂ ਕਰਨੀਆਂ, ਕਦੀ ਕਿਸੇ ਮਲਾਹ ਨੇ ਬੇੜੀ ਬਣਾਉਣੀ ਤੇ ਕਹਿਣਾ ਮਾਤ ਗੁਜਰੀ ਨੂੰ, ਮਾਂ ਜੇ ਤੇਰੇ ਪੁੱਤਰ ਦੇ ਚਰਨ ਪਹਿਲਾਂ ਪੈ ਜਾਣ ਤੇ ਮੇਰੀ ਜ਼ਿੰਦਗੀ ਦੀ ਬੇੜੀ ਵੀ ਪਾਰ ਹੋ ਸਕਦੀ। ਉਸ ਦਾਸ ਚਾਹਤੇ ਨੇ ਉੱਥੇ ਕੁਝ ਕੌਤਕ ਵਰਤਾਏ, ਜਿਹੜੀ ਅਰਜ਼ ਮੈਂ ਖਾਸ ਕਰਕੇ ਕਰਨੀ ਚਾਹੁੰਦਾ ਕਿ ਮਨਾ ਤੂੰ ਜੁੜ ਤਾਂ ਸਹੀ, ਤੂੰ ਸਾਈਂ ਦੇ ਚਰਨਾਂ ਵਿੱਚ ਕਿਤੇ ਅਰਦਾਸ ਤਾਂ ਕਰ। ਅੱਜ ਉਸੇ ਤਖ਼ਤ ਤੇ ਜਾਂਦੇ ਹਨ ਤੇ ਉਹ ਤਖ਼ਤ ਜਿਹੜਾ ਜਿਹਨੂੰ ਆਪਾਂ ਦਰਬਾਰ ਸਾਹਿਬ ਪਟਨਾ ਸਾਹਿਬ ਕਹਿੰਦੇ ਹਾਂ, ਅਸਲ ਵਿੱਚ ਉਹ ਘਰ ਸਾਲਖ ਰਹੇ ਜੋੜੀ ਦਾ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ। ਉਸੇ ਘਰ ਵਿੱਚ ਗੁਰੂ ਦੇਵ ਟਿਕੇ ਸਨ ਤੇ ਸਾਲਖ ਰਹੇ ਜੋੜੇ ਜੋੜੀ ਨੇ ਪਹਿਲੇ ਜਾਮੇ ਵਿੱਚ ਕਿਹਾ ਸੀ, ਗੁਰੂ ਨਾਨਕ ਸਾਹਿਬ ਆਪ ਕੁਝ ਸਮਾਂ ਟਿਕੋ, ਤੇ ਹਜ਼ੂਰ ਨੇ ਹੱਸ ਕੇ ਕਿਹਾ ਸੀ ਕਿ ਅੱਜ ਤਾਂ ਕੁਝ ਦਿਨ ਨੇ, ਕਦੀ ਸਮਾਂ ਆਵੇਗਾ ਕਈ ਸਾਲ ਤੇਰੇ ਘਰ ਟੇਕੇ ਜਾਵਾਂਗੇ। ਉਹੀ ਘਰ ਉਹੀ ਅਸਥਾਨ ਜਿਹੜਾ ਅੱਜ ਸਾਡਾ ਤਖ਼ਤ ਹੈ। ਸਾਹਿਬ ਧੰਨ ਗੁਰੂ ਗੋਬਿੰਦ ਰਾਏ ਜਦੋਂ ਬਾਲਾ ਪ੍ਰੀਤਮ ਇਹੋ ਜਿਹੀ ਖੇਡ ਵਰਤਾਉਂਦੇ ਨੇ, ਤੇ ਨਾਲ ਹੀ ਉੱਥੇ ਜਦੋਂ ਜਾਂਦੇ ਹਾਂ ਗੰਗਾ ਬਿਲਕੁਲ ਨੇੜੇ ਵਗਦੀ ਹੈ। ਅੱਜ ਉਹ ਵੀ ਅਸਥਾਨ ਹੈ ਜਿੱਥੇ ਛੇ ਸ਼ਾਸਤਰਾਂ ਦਾ ਗਿਆਤਾ, ਵੇਦਾਂ ਨੂੰ ਸਮਝਣ ਵਾਲਾ, ਪੁਰਾਣਾਂ ਦਾ ਗਿਆਨ ਰੱਖਣ ਵਾਲਾ, ਹਿੰਦੂ ਧਰਮ ਦੇ ਇੱਕ ਇੱਕ ਕਰਮ ਕਾਂਡ ਦੀ ਜਾਣਕਾਰੀ ਰੱਖਣ ਵਾਲਾ ਮਹਾਨ ਵਿਦਵਾਨ ਪੜ੍ਹਦਾ ਸਭ ਕੁਝ, ਸੁਣਾਉਂਦਾ ਸਭ ਕੁਝ, ਲੋਕਾਂ ਦੇ ਕਾਜ ਵੀ ਕਰਦਾ ਪਿਆ, ਪਰ ਅੰਦਰ ਨੂੰ ਉਹ ਸ਼ਾਂਤੀ ਨਹੀਂ, ਅੰਦਰ ਕਿਸੇ ਤੜਪ ਵਿੱਚ, ਅੰਦਰ ਕਿਸੇ ਭਟਕਣਾ ਵਿੱਚ ਪਿਆ। ਤੇ ਅੱਜ ਜਦੋਂ ਕਿਤੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਦਾ ਤੇ ਮਨ ਨੂੰ ਥੋੜਾ ਜਿਹਾ ਟਿਕਾ ਆ ਜਾਂਦਾ। ਰੋਜ਼ਾਨਾ ਦਰਸ਼ਨ ਕਰਨ ਲੱਗਾ ਤੇ ਇੱਕ ਦਿਨ ਅੰਦਰੋਂ ਆਵਾਜ਼ ਆਈ, ਹੈ ਤਾਂ ਤੁਸੀਂ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ, ਗੁਰੂ ਤੇਗ ਬਹਾਦਰ ਦੇ ਸਪੁੱਤਰ, ਪਰ ਇੱਕ ਕਿਰਪਾ ਕਰਦੇ ਮੇਰੇ ਦਾਤਾ, ਐਸ ਬ੍ਰਾਹਮਣ ਦੇ ਅੰਦਰ ਨੂੰ ਤ੍ਰਿਪਤ ਕਰਦੇ। ਮੈਂ ਚਾਹੁੰਦਾ ਵਾਂ ਜਦੋਂ ਤੈਨੂੰ ਤੱਕਣਾ ਤੇ ਅੰਦਰ ਨੂੰ ਕੁਝ ਸਕੂਨ ਮਿਲਦਾ ਹੈ, ਤੇ ਅੱਜ ਇੰਨੀ ਕੁ ਕਿਰਪਾ ਕਰ, ਜਿਸ ਰੂਪ ਵਿੱਚ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਤੂੰ ਉਸੇ ਵਾਰੀ ਇੱਕ ਵਾਰੀ ਝਲਕਾਰਾ ਮਾਰ ਦੇ, ਮੇਰੇ ਅੰਦਰ ਦੇ ਸ਼ੰਕੇ ਮਿਟ ਜਾਣ, ਪਰਤ ਕੇ ਮੈਂ ਸਾਰੀ ਜ਼ਿੰਦਗੀ ਕੇਵਲ ਤੇਰੇ ਚਰਨਾਂ ਦਾ ਬਣ ਜਾਵਾਂ। ਅੱਜ ਉਹ ਪੰਡਿਤ ਸ਼ਿਵ ਦੱਤ ਜਦੋਂ ਇਕਾਂਤ ਵਿੱਚ ਬੈਠਾ, ਗੰਗਾ ਦੀਆਂ ਲਹਿਰਾਂ ਦੇ ਕਿਨਾਰੇ ਟਿਕਿਆ, ਤੇ ਕਿਸੇ ਨੇ ਇੱਕੋ ਦਮ ਪਿੱਛੋਂ ਆ ਕੇ ਅੱਖਾਂ ਬੰਦ ਕਰ ਲਈਆਂ ਨੇ, ਜਿਵੇਂ ਬਜ਼ੁਰਗ ਬੈਠੇ ਹੋਣ ਤੇ ਬੱਚੇ ਕੀ ਕਰਦੇ ਨੇ, ਪਿੱਛੋਂ ਜੱਫਾ ਮਾਰ ਕੇ ਅੱਖਾਂ ਦੋਨੋਂ ਹੱਥ ਨਾਲ ਬੰਦ ਕਰ ਲੈਣੀਆਂ। ਕਿਸੇ ਨੇ ਦੋਨੋਂ ਹੱਥ ਨਾਲ ਦੋਨੋਂ ਅੱਖਾਂ ਬੰਦ ਕਰ ਲਈਆਂ ਤੇ ਕੰਨ ਵਿੱਚ ਇੱਕੋ ਆਵਾਜ਼ ਕਹੀ, ਪੰਡਿਤ ਜੀ ਝਾਤ। ਸ਼ਬਦ ਕੀ ਵਰਤੇ, ਪੰਡਿਤ ਜੀ ਬਾਬਾ ਜੀ ਝਾਤ। ਤੇ ਪੰਡਿਤ ਸ਼ਿਵ ਦੱਤ ਸੋਚਦਾ ਕੌਣ ਹੋਵੇਗਾ, ਇੱਕੋ ਦਮ ਜਦੋਂ ਹੱਥ ਹਟਾਏ ਤੇ ਮੇਰਾ ਕਲਗੀ ਵਾਲਾ ਪ੍ਰੀਤਮ ਸਾਹਮਣੇ ਬਾਲਾ ਪ੍ਰੀਤਮ ਖਲੋਤੇ, ਤੇ ਪੰਡਿਤ ਸ਼ਿਵ ਦੱਤ ਦਾ ਅੰਦਰ ਵਹਿ ਤੁਰਿਆ। ਜੋ ਕੁਝ ਤੱਕਣਾ ਚਾਹੁੰਦਾ ਸੀ ਉਹ ਬਾਲਾ ਪ੍ਰੀਤਮ ਦੇ ਚਰਨਾਂ ਵਿੱਚੋਂ ਤੱਕ ਲਿਆ ਤੇ ਦੌੜ ਕੇ ਚਰਨਾਂ ਵਿੱਚ ਦੇਖ ਕੇ ਕਹਿੰਦਾ ਕਿ ਦਾਤਾ ਹੁਣ ਇਹ ਰਹਿਮਤ ਕਰੀ ਰੱਖੀ। ਤੇ ਬਾਲਾ ਪ੍ਰੀਤਮ ਨੇ ਇੱਕੋ ਬਚਨ ਕਿਹਾ, ਕਹਿਣ ਲੱਗੇ ਪੰਡਿਤ ਜੀ ਬਸ ਅੰਦਰ ਨੂੰ ਟਿਕਾ ਕੇ ਹੁਣ ਧਿਆਨ ਨੂੰ ਪਰਪੱਕ ਕਰ ਲਵੋ, ਅੱਜ ਤੋਂ ਬਾਅਦ ਜਦੋਂ ਤੁਸੀਂ ਬੈਠੋ ਕਰੋਗੇ ਨਾ ਮੈਂ ਤੁਹਾਡੇ ਕੋਲ ਰੋਜ਼ ਆਪ ਚੱਲ ਕੇ ਆਇਆ ਕਰਾਂਗਾ। ਮੇਰੇ ਕਲਗੀ ਵਾਲੇ ਪ੍ਰੀਤਮ ਬਾਲਾ ਪ੍ਰੀਤਮ ਉੱਥੇ ਜਾਂਦੇ ਰਹੇ, ਜਿਹੜੀ ਅਰਜ਼ ਕਰ ਰਿਹਾ ਕਿ ਬਿਰਗੀ ਕਿਰਦਾ ਪਿਆਰੇ ਨੂੰ ਮਿਲਣੀ ਉਹਨੂੰ ਕੁਝ ਨਹੀਂ ਪਾਉਂਦਾ, ਕੇਵਲ ਸਾਈਂ ਦੇ ਦੀਦਾਰ ਤੇ ਸਾਈਂ ਦੀ ਗੋਦ ਉਹ ਮੰਨਣੀ ਚਾਹੁੰਦਾ। ਅੱਜ ਸਾਹਿਬ ਰੋਜ਼ਾਨਾ ਨਿਯਮ ਬਣਾ ਲਿਆ ਕਿ ਅੰਮ੍ਰਿਤ ਵੇਲੇ ਗੰਗਾ ਦੇ ਘਾਟ ਜਾਣਾ, ਪੰਡਿਤ ਸ਼ਿਵ ਦੱਤ ਦੀਆਂ ਅੱਖਾਂ ਤੇ ਹੱਥ ਰੱਖਣਾ ਤੇ ਸ਼ਬਦ ਇਹ ਕਹਿਣਾ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਤੇ ਜਦੋਂ ਉਹਨੇ ਆਪਣੇ ਨੇਤਰ ਖੋਲਣੇ ਨੇ ਤੇ ਬਾਲਾ ਪ੍ਰੀਤਮ ਦੇ ਚਰਨਾਂ ਨੂੰ ਕੁੱਟ ਕੇ ਪਕੜ ਲੈਂਦਾ, ਤੇ ਮੇਰੇ ਕਲਗੀ ਵਾਲੇ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ ਨੂੰ ਅੱਜ ਤਜਿਆ, ਛੱਡ ਕੇ ਤੁਰੇ ਨੇ ਮਦਰ ਦੇਸ਼, ਕਦੀ ਕਿਹੋ ਜਿਹਾ ਸਮਾਂ ਸੀ। ਸਾਹਿਬ ਨੇ ਪੰਜਾਬ ਦੀ ਧਰਤੀ ਲਈ ਸ਼ਬਦ ਮਦਰ ਦੇਸ਼ ਵਰਤਿਆ, ਮਦਰ ਦਰ ਤੇ ਮਿੱਠਾ, ਜਿੱਥੋਂ ਦਾ ਪਾਣੀ ਮਿੱਠਾ।
ਜਿੱਥੋਂ ਦੀ ਧਰਤੀ ਦੀ ਤਸੀਰ ਮਿੱਠੀ, ਜਿੱਥੋਂ ਦੀ ਬੋਲੀ ਮਿੱਠੀ, ਜਿੱਥੋਂ ਦਾ ਨਿਕਲਿਆ ਹੋਇਆ ਉਪਜਿਆ ਹੋਇਆ ਅਨਾਜ ਮਿੱਠਾ। ਸਾਹਿਬ ਕਹਿਣ ਲੱਗੇ, ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦਲੁਰਾਏ। ਸਾਹਿਬ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਜੀ ਨੂੰ ਬਾਲਾ ਪ੍ਰੀਤਮ ਨੂੰ ਜਦੋਂ ਲਿਆਉਣ ਲੱਗੇ ਤੇ ਉਸ ਵਕਤ ਇਸ ਪੰਡਿਤ ਬਜ਼ੁਰਗ ਨੇ ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਕਿਹਾ ਸੀ, ਬਾਲਾ ਪ੍ਰੀਤਮ ਤੁਸੀਂ ਤਾਂ ਰੋਜ਼ ਨੇਮ ਨਾਲ ਆਉਂਦੇ ਸੋ ਤੇ ਤੇਰੇ ਪਵਿੱਤਰ ਹੱਥਾਂ ਦੀ ਛੋਹ ਇਸ ਬੁੱਢੇ ਨੂੰ ਮਿਲਦੀ ਸੀ, ਹੁਣ ਤੁਰ ਚੱਲੇ ਉਹ ਛੱਡ ਕੇ, ਕਿਰਪਾ ਕਰ ਮੈਨੂੰ ਕਿਤੇ ਆਸਰੇ। ਤੇ ਮੇਰੇ ਸਮਰੱਥ ਗੁਰੂ ਨੇ ਕਿਹਾ, ਕਹਿਣ ਲੱਗੇ, ਪੰਡਿਤ ਜੀ ਸਾਡੇ ਘਰ ਦੀ ਖੇਡ ਕੱਲੀ ਦੇਹ ਤੱਕ ਸੀਮਤ ਨਹੀਂ, ਚੇਤੇ ਰੱਖੀ ਤੂੰ ਇਕਾਂਤ ਨਾਲ ਰੋਜ਼ ਬਈ ਤੇ ਮੈਂ ਤੇਰੇ ਕੋਲ ਉਸ ਵਕਤ ਜ਼ਰੂਰ ਆਵਾਂਗਾ ਜਦੋਂ ਤੂੰ ਧਿਆਨ ਵਿੱਚ ਟਿਕਿਆ ਹੋਵੇਂਗਾ। ਪੰਡਿਤ ਸ਼ਿਵਦੱਤ ਨੇਮ ਨਾਲ ਬਹਿੰਦਾ ਰਿਹਾ, ਮੇਰੇ ਕਲਗੀ ਵਾਲੇ ਦੀ ਰਹਿਮਤ ਹੁੰਦੀ ਰਹੀ। ਇੱਕ ਦੋ ਸਾਲ ਨਹੀਂ, ਕਈ ਸਾਲ ਕੋ ਲੰਘ ਗਏ ਨੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਚੁੱਕੀ ਏ, ਬਾਲਾ ਪ੍ਰੀਤਮ ਤੋਂ ਕਲਗੀ ਵਾਲਾ ਪ੍ਰੀਤਮ ਬਣ ਗਿਆ। ਅੱਜ ਸਤਿਗੁਰੂ ਗੁਰੂ ਨਾਨਕ ਦੇ ਤਖ਼ਤ ਦੇ ਮਾਲਕ ਬਣੇ ਨੇ ਤੇ ਰਾਜਾ ਫਤਿਹ ਚੰਦ ਬੈਣੀ ਤੇ ਉਹਦੀ ਰਾਣੀ ਜਿਹਨੂੰ ਮਾਂ ਨਾਲ ਸੰਬੋਧਨ ਕਰਕੇ ਆਏ ਸਨ, ਅੱਜ ਉਹ ਤੁਰੇ ਨੇ ਕਿ ਚਲੋ ਆਨੰਦਪੁਰ ਦੀ ਧਰਤੀ ਤੇ ਚਲੀਏ। ਉਸ ਪੁੱਤਰ ਦੀਆਂ ਸੋਵਾਂ ਖਬਰਾਂ ਲੋਕੀ ਆ ਕੇ ਸੁਣਾਉਂਦੇ ਨੇ, ਅੱਖਾਂ ਨਾਲ ਜਾ ਕੇ ਦੀਦਾਰ ਤਾਂ ਪਾਈਏ ਕਿ ਉਸ ਕਲਗੀ ਵਾਲੇ ਉੱਤੇ ਕਿੰਨੀ ਸਾਈਂ ਦੀ ਰਹਿਮਤ ਏ। ਉਦੋਂ ਦਰਸ਼ਨ ਕੀਤਿਆਂ ਠੰਡ ਪੈਂਦੀ ਸੀ ਤੇ ਅੱਜ ਪਤਾ ਨਹੀਂ ਕਿੰਨਿਆਂ ਦੀਆਂ ਝੋਲੀਆਂ ਰੋਜ਼ਾਨਾ ਰੂਹਾਨੀਅਤ ਦੇ ਪਦਾਰਥ ਨਾਲ ਭਰਦੇ ਹੋਣਗੇ। ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਦੋਨੋਂ ਤੁਰ ਪਏ ਨੇ ਸਤਿਗੁਰੂ ਲਈ ਭੇਟਾ ਲੈ ਕੇ ਤੇ ਕਹਿੰਦੇ ਨੇ, ਇੱਧਰ ਇਸ ਪੰਡਿਤ ਸ਼ਿਵਦੱਤ ਨੂੰ ਦੱਸਿਆ ਨਹੀਂ ਕਿ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੇ ਹਾਂ, ਬਜ਼ੁਰਗ ਹੋ ਚੁੱਕਾ ਹੈ, ਡੰਗੋਰੀ ਦੇ ਅਸ ਦੇ ਦਿਨ ਵਿੱਚ ਇੱਕ ਵਾਰੀ ਗੰਗਾ ਦੇ ਕਿਨਾਰੇ ਜਾਂਦਾ ਹੈ ਤੇ ਉਸ ਥਾਂ ਤੇ ਧਿਆਨ ਵਿੱਚ ਬਹਿੰਦਾ ਹੈ ਤੇ ਜਿੱਥੇ ਕਲਗੀ ਵਾਲੇ ਜਿਸ ਘਰ ਵਿੱਚ ਰਹੇ ਨੇ ਪਕੜ ਕੇ ਉਹਨੂੰ ਲੈ ਜਾਂਦੇ ਨੇ, ਉਸ ਘਰ ਦੀ ਖਾਕ ਆਪਣੇ ਮੱਥੇ ਤੇ ਲਾ ਕੇ ਵਾਪਸ ਆਪਣੇ ਟਿਕਾਣੇ ਤੇ ਆ ਜਾਂਦਾ ਹੈ। ਬਜ਼ੁਰਗ ਹੋ ਕੇ ਵੀ ਉਹਦਾ ਨੇਮ ਇਹੀ ਹੈ। ਅੱਜ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਤੁਰ ਪਏ, ਜਿਨ੍ਹਾਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ। ਇੱਥੋਂ ਥੋੜ੍ਹੀ ਦੂਰ ਇੱਕ ਦਾਨਾਪੁਰ ਜਿੱਥੇ ਹਾਂਡੀ ਸਾਹਿਬ ਗੁਰਦੁਆਰਾ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਮਾਂ ਦੀ ਪਦਵੀ ਦਿੱਤੀ, ਅੱਜ ਉਹਨਾਂ ਨੇ ਪੰਡਿਤ ਨੂੰ ਦੱਸਿਆ ਨਹੀਂ। ਕਿਸੇ ਨੇ ਦੱਸ ਦਿੱਤਾ, ਪੰਡਿਤ ਜੀ ਕਿ ਅੱਜ ਰਾਜਾ ਫਤਿਹ ਚੰਦ ਗੁਰੂ ਕਲਗੀ ਵਾਲੇ ਦੇ ਦਰਸ਼ਨਾਂ ਨੂੰ ਆਨੰਦਪੁਰ ਗਿਆ ਹੈ। ਕਹਿਣ ਲੱਗੇ, ਉਸ ਬਜ਼ੁਰਗ ਪੰਡਿਤ ਦੇ ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਹਿੱਲ ਗਿਆ। ਕਹਿਣ ਲੱਗਾ, ਮੈਨੂੰ ਇੱਕ ਵਾਰੀ ਪੰਡਿਤ ਆਖਦਾ, ਰਾਜੇ ਨਾਲ ਮਿਲਾਓ ਤਾਂ ਸਹੀ, ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਦਰਸ਼ਨਾਂ ਨੂੰ ਲੋਚਣਾ ਪਿਆ, ਕੀ ਪਤਾ ਕਿ ਇਸ ਜੀਵਨ ਦੇ ਦੀਵੇ ਨੇ ਕਿੱਦਣ ਬੁੱਝ ਜਾਣਾ, ਮੈਂ ਆਪਣੇ ਕਲਗੀ ਵਾਲੇ ਦੇ ਦਰਸ਼ਨ ਪਰ ਜਵਾਨੀ ਦੇ ਵਿੱਚ ਕਰਨਾ ਚਾਹੁੰਦਾ। ਕਹਿੰਦੇ ਨੇ, ਪੁੱਤਰ ਪੋਤਰੇ, ਪੰਡਿਤ ਨੂੰ ਲੈ ਕੇ ਜਿੱਥੇ ਪਹਿਲਾ ਪੜਾਅ ਕੀਤਾ ਸੀ ਰਾਜੇ ਨੇ, ਉੱਥੇ ਪਹੁੰਚ ਗਏ ਤੇ ਉੱਥੇ ਪੰਡਿਤ ਨੇ ਹੱਥ ਜੋੜੇ, ਕਹਿੰਦਾ, ਰਾਜਨ ਮੇਰਾ ਸਰੀਰ ਤਾਂ ਜਵਾਬ ਦੇ ਗਿਆ ਹੈ, ਪਰ ਘੱਟੋ ਘੱਟ ਤੇਰਾ ਨਹੀਂ ਸੀ ਕੰਮ ਬਣਦਾ, ਤੂੰ ਮੈਨੂੰ ਜਵਾਬ ਦੇ ਦਿੰਦੋ। ਫਤਿਹ ਚੰਦ ਅਦਬ ਨਾਲ ਉੱਠ ਕੇ ਥੱਲੇ ਆਏ, ਕਹਿਣ ਲੱਗੇ, ਦੱਸੋ। ਕਹਿੰਦੇ ਨੇ, ਕੀ ਹੋਇਆ, ਅੱਜ ਮੇਰੀਆਂ ਅੱਖਾਂ ਦੀ ਜੋਤ ਕਮਜ਼ੋਰ ਹੋ ਗਈ ਏ, ਮੈਨੂੰ ਪਕੜ ਕੇ ਲਿਜਾਂਦੇ ਨੇ ਮੇਰੇ ਕਲਗੀ ਵਾਲੇ ਦੇ ਥਾਂ ਤੇ, ਕੀ ਹੋਇਆ, ਅੱਜ ਮੇਰੀਆਂ ਪੈਰਾਂ ਵਿੱਚ ਲੱਤਾਂ ਵਿੱਚ ਦਮ ਨਹੀਂ, ਮੈਂ ਤੁਰ ਨਹੀਂ ਸਕਦਾ, ਕੀ ਹੋਇਆ, ਮੇਰੇ ਅੱਜ ਹੱਥ ਕੰਬਦੇ ਨੇ, ਸਰੀਰ ਤੇ ਝੁਰੜੀਆਂ ਪੈ ਗਈਆਂ, ਕੇਵਲ ਹੱਡੀਆਂ ਦੀ ਮੁੱਠ ਰਹਿ ਗਈ ਏ, ਮੇਰੇ ਅੰਦਰ ਦੇ ਮਹਿਰਮਾ ਮੇਰੇ ਅੰਦਰ ਨੂੰ ਜਾਣਨ ਵਾਲਿਆ, ਮੇਰੀਆਂ ਹੱਡੀਆਂ ਦੀ ਮੁੱਠ ਨੂੰ ਨਾ ਤੱਕੀ, ਮੇਰੇ ਅੰਦਰ ਨੂੰ ਤੱਕੀ, ਮੇਰਾ ਅੰਦਰ ਕਲਗੀ ਵਾਲੇ ਦੇ ਚਰਨਾਂ ਵਿੱਚ ਉਸੇ ਤਰ੍ਹਾਂ ਹੀ ਓਤ ਪੋਤ ਹੀ ਜਿਵੇਂ ਉਹਨਾਂ ਨੇ ਮੇਰੇ ਤੇ ਪਹਿਲੇ ਦਿਨ ਕਿਰਪਾ ਕੀਤੀ ਸੀ। ਤਨ ਦੇ ਬੁਢੇਪੇ ਨੂੰ ਨਹੀਂ, ਮੇਰੇ ਅੰਦਰ ਦੇ ਨਿਉ ਨੂੰ ਤਾਂ ਤੱਕ ਤਾਂ ਸਹੀ, ਅੰਦਰ ਨਿਉ ਨਵੇਲਾ। ਫਤਿਹ ਚੰਦ ਦੀਆਂ ਅੱਖਾਂ ਪਾ ਰਹੀਆਂ, ਕਹਿਣ ਲੱਗੇ, ਪੰਡਿਤ ਜੀ ਦੱਸੋ। ਕਹਿੰਦਾ, ਮੈਂ ਚਾਹੁੰਦਾ ਵਾਂ ਹੁਣ ਬਿਰਹਾ ਦੇ ਦੇਸ਼ ਜ਼ਿਆਦਾ ਨਾ ਰਵਾਂ, ਮੈਨੂੰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਲੈ ਜਾ, ਇਹਨਾਂ ਦੀਦਿਆਂ ਨਾਲ ਨੇੜੇ ਹੋ ਕੇ ਕਲਗੀ ਵਾਲੇ ਦੇ ਦਰਸ਼ਨ ਕਰ ਲਵਾਂ ਤੇ ਪਰਤ ਕੇ ਮੇਰੀ ਇੱਛਾ ਮੈਂ ਜਾਵਾਂ।
ਤੇ ਵਾਪਸ ਉਹ ਕਹਿਣ ਲੱਗੇ, ਦੇਖੋ ਪੰਡਿਤ ਜੀ ਸਰੀਰ ਵਡੇਰਾ ਹੈ। ਕਹਿੰਦਾ ਮੈਂ ਜਾਣਾ ਹੀ ਹੈ ਪਰ ਪਰਤ ਕੇ ਆਉਣਾ ਥੋੜਾ। ਦੇਖੋ ਸ਼ਬਦ ਸ਼ਾਇਦ ਆਪਨੇ ਸਰਵਣ ਕੀਤਾ ਹੋਵੇ, ਪਹਿਲਾਂ ਇਹ ਪ੍ਰਸੰਗ ਆਪਾਂ ਸਿਰਫ ਇੱਥੋਂ ਤੱਕ ਪੜ੍ਹਨੇ ਹਾਂ ਕਿ ਪੰਡਿਤ ਸ਼ਿਵ ਦਾ ਤੇ ਕਿਰਪਾ ਹੋਈ। ਕਹਿਣ ਲੱਗਾ ਮੈਂ ਜਾਣਾ ਪਰਤ ਕੇ ਆਉਣਾ ਥੋੜਾ। ਕਹਿਣ ਲੱਗੇ ਤੁਹਾਡਾ ਤਨ ਵਡੇਰਾ, ਆਉਂਦਿਆਂ ਜਾਂਦਿਆਂ ਖੇਚਲ। ਕਹਿੰਦੇ ਨੇ ਇੱਕ ਵਾਰੀ ਮੈਨੂੰ ਤੁਸੀਂ ਲੈ ਜਾਓ, ਅੱਜ ਮੈਂ ਅਰਦਾਸ ਕਰਕੇ ਤੁਰਿਆ ਵਾਂ। ਹੇ ਕਲਗੀ ਵਾਲਿਆ, ਇੱਕ ਵਾਰੀ ਆਪਣੇ ਕੋਲ ਬੁਲਾ ਲੈ, ਪਰਤ ਕੇ ਮੈਂ ਇਸ ਧਰਤੀ ਤੇ ਕੀ ਆਉਣਾ, ਮੈਂ ਸਦਾ ਲਈ ਉੱਥੇ ਤੇਰੇ ਚਰਨਾਂ ਵਿੱਚ ਟਿਕ ਜਾਣਾ। ਨਾਲੇ ਮੇਰੇ ਪਿਆਰੇ ਦੀ ਵਰੇ ਗੰਢ ਪਈ ਆਉਂਦੀ। ਵਰੇ ਗੰਢ ਦਾ ਮਤਲਬ ਕਿ ਗੁਰਪੁਰਬ ਆਉਂਦਾ ਪਿਆ। ਰਾਜੇ ਫਤਿਹ ਸ਼ਾਹ ਨੇ, ਫਤਿਹ ਚੰਦ ਨੇ ਪੰਡਿਤ ਸ਼ਿਵ ਦੱਤ ਨੂੰ ਪਾਲਕੀ ਵਿੱਚ ਬਿਠਾਇਆ, ਨਾਲ ਨੌਕਰ ਚਾਕਰ ਲੈ ਲੈ ਤੇ ਪੰਡਿਤ ਦਾ ਅੰਦਰ ਸਾਈਂ ਦੇ ਚਰਨਾਂ ਵਿੱਚ ਰਤਿਆ ਰਿਹਾ। ਤੇ ਉਹ ਪੰਡਿਤ ਹੁਣ ਉਹ ਨਹੀਂ ਜਿਹੜਾ ਕਰਮ ਕਾਂਡੀ ਏ, ਉਹ ਤਾਂ ਉਹ ਪੰਡਿਤ ਬਣ ਗਿਆ ਜਿਹਨੂੰ ਗੁਰੂ ਅਰਜਨ ਦੇਵ ਕਹਿੰਦੇ ਨੇ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਭਾਵਨਾ ਨਾਲ ਬਣਿਆ ਹੋਇਆ ਕਿਰਦਾ ਲੈ ਕੇ ਤੁਰ ਪਿਆ। ਸਾਰੇ ਰਾਹ ਵਿੱਚ ਸਾਈਂ ਦੇ ਗੀਤ ਗਾਉਂਦਾ ਗਿਆ, ਸਾਈਂ ਦੀਆਂ ਸਿਫਤਾਂ ਕਰਦਾ ਗਿਆ। ਇੱਧਰ ਮੇਰੇ ਕਲਗੀ ਵਾਲੇ ਨੂੰ ਪਤਾ ਲੱਗਾ ਤੇ ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਤੋਂ ਘੋੜੇ ਤੇ ਅਸਵਾਰ ਹੋਏ, ਕੋਈ ਦੋ ਚਾਰ ਸਿੱਖ ਨਾਲ ਨੀ। ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਲਿਖਦੇ ਨੇ, ਦੇਖ ਸਿੱਖਾਂ ਅੰਦਰ ਦੀ ਖਿੱਚ, ਦੇਖ ਹਿਰਦੇ ਦੀ ਖਿੱਚ, ਗੁਰੂ ਦੇ ਅੰਦਰ ਨੂੰ ਵੀ ਧੂਪ ਆਉਂਦੀ ਆ। ਮੇਰੇ ਸਾਹਿਬ ਕਲਗੀ ਵਾਲੇ ਜਦੋਂ ਤੁਰੇ ਘੋੜੇ ਤੇ ਸਵਾਰ ਹੋ, ਰੋਪੜ ਦੀ ਧਰਤੀ ਨੇੜੇ ਆਏ ਤੇ ਕੀ ਦੇਖਦੇ ਨੇ ਸਾਹਮਣੇ ਹੋ,

ਚੁੱਕਿਆ ਨਹੀਂ, ਘੋੜੇ ਤੇ ਚੜੇ ਪਾਲਕੀ ਉਹਨਾਂ ਚੁੱਕੀਏ ਤੇ ਪਰਦੇ ਵਿੱਚ ਹੀ ਉੱਚੀ ਆਵਾਜ਼ ਦੇ ਕੇ ਕਹਿਣ ਲੱਗੇ, ਬਾਬਾ ਜੀ ਝਾਤ ਸ਼ਬਦ ਵਰਤਿਆ। ਅੱਜ ਕਈ ਸਾਲਾਂ ਤੋਂ ਬਾਅਦ ਕੰਨਾਂ ਵਿੱਚ ਆਵਾਜ਼ ਪਈ ਸੀ, ਬਾਬਾ ਜੀ ਝਾਤ। ਇੱਕੋ ਦਮ ਜਦੋਂ ਸੁਣਿਆ ਤੇ ਪੰਡਿਤ ਦਾ ਕਿਰਦਾ ਪਿਘਲ ਗਿਆ ਤੇ ਇੱਕੋ ਦਮ ਸੋਚਿਆ ਮੇਰਾ ਕਲਗੀ ਵਾਲਾ ਪਰਦੇ ਨੂੰ ਹਟਾ ਕੇ ਇੱਕੋ ਦਮ ਛਾਲ ਮਾਰ ਲੱਗਾ ਪਾਲਕੀ ਵਿੱਚੋਂ ਤੇ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਡਿੱਗਦੇ ਨੂੰ ਬੋਚ ਕੇ ਆਪਣੇ ਸੀਨੇ ਨਾਲ ਘੁੱਟ ਕੇ ਲਾ ਲਿਆ। ਤੇ ਜਦੋਂ ਤਨ ਤੱਕਨੇ ਆ ਗੁਰੂ ਕੇ ਸਿੱਖਾਂ, ਤਨ ਪਿੰਜਰ ਹੈ, ਚਮੜੀ ਤੱਕਨੇ ਆ ਝੁਰੜੀਆਂ ਪੈ ਚੁੱਕੀਆਂ ਨੇ, ਅੱਖਾਂ ਦੀ ਜੋਤ ਨਹੀਂ, ਪਰ ਤੇਰਾ ਸਤਿਗੁਰੂ ਅੰਦਰ ਨੂੰ ਨੇ ਕਰਨ ਵਾਲਾ ਹੀ। ਪੰਡਿਤ ਸ਼ਿਵ ਦੱਤ ਚਰਨਾਂ ਤੇ ਡਿੱਗਣ ਲੱਗਾ ਹੈ ਤੇ ਮੇਰੇ ਕਲਗੀ ਵਾਲੇ ਨੇ ਕੁੱਟ ਕੇ ਸੀਨੇ ਨਾ ਲਾਇਆ ਤੇ ਸ਼ਬਦ ਵਰਤੇ, ਕਹਿਣ ਲੱਗੇ, ਪੰਡਿਤ ਜੀ ਹੁਣ ਪੈਰ ਚਰਨਾਂ ਵਿੱਚ ਨਹੀਂ, ਤੁਹਾਡੀ ਥਾਂ ਮੇਰੇ ਸੀਨੇ ਵਿੱਚ ਬਣ ਚੁੱਕੀ ਹੈ, ਤੁਸੀਂ ਹੁਣ ਇੱਥੇ ਟਿਕਾਣਾ ਕਰਨਾ। ਮੇਰੇ ਸਤਿਗੁਰੂ ਫਤਿਹ ਚੰਦ ਮੈਣੀ ਨੂੰ ਮਿਲੇ, ਮਾਂ ਕਹਿ ਕੇ ਉੱਥੇ ਸੰਬੋਧਨ ਕੀਤਾ ਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਰੋਜ਼ ਦਰਸ਼ਨ ਕਰਦੇ ਰਹੇ। ਅੱਜ ਮੇਰੇ ਪਿਆਰੇ ਦੀ ਵਰੇਗੰਢ ਆਈ, ਪੋਸ ਦੀ ਸਪਤਮੀ ਆਈ, ਗੁਰਪੁਰਬ ਵਾਲਾ ਦਿਨ ਆ ਗਿਆ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸੰਗਤਾਂ ਨੇ ਭੇਟਾਵਾਂ ਰੱਖੀਆਂ ਤੇ ਅੱਜ ਰਾਜਾ ਫਤਿਹ ਚੰਦ ਮੈਣੀ ਵੀ ਆਏ, ਅਦਬ ਨਾਲ ਨਮਸਕਾਰ ਕੀਤੀ ਤੇ ਸਾਹਿਬ ਨੇ ਫਿਰ ਉੱਥੇ ਮਾਂ ਕਹਿ ਕੇ ਮੁਖਾਤਬ ਕੀਤਾ ਤੇ ਨਾਲ ਕਿਹਾ ਕਿ ਅੱਜ ਤੁਸੀਂ ਵਾਪਸ ਚਲੇ ਜਾਣਾ ਕੱਲ ਨੂੰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਦਿੱਤਾ ਤੇ ਨਾਲ ਸਹੀ ਪਾ ਕੇ ਦਿੱਤੀ ਕਿ ਅੱਗੇ ਤਾਂ ਤੁਸੀਂ ਕੇਵਲ ਮੈਨੂੰ ਛਕਾਉਂਦੇ ਸੋ ਛੋਲੇ ਤੇ ਪੂਰੀਆਂ ਦਾ ਪ੍ਰਸ਼ਾਦ ਰੋਜ਼, ਹੁਣ ਮੇਰੇ ਨਾਲ ਜੇ ਗੱਲਾਂ ਕਰਨੀਆਂ ਜੇ ਨਾ ਤੇ ਸ਼ਬਦ ਦੇ ਨਾਲ ਗੱਲਾਂ ਕਰਿਓ, ਜਿਹੜਾ ਬਾਣੀ ਨਾਲ ਗੱਲਾਂ ਕਰੇਗਾ ਉਹ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਕਰੇਗਾ। ਤੁਸੀਂ ਬਾਣੀ ਨੂੰ ਪੜ੍ਹਿਓ, ਸ਼ਬਦ ਨੂੰ ਪੜ੍ਹਿਓ। ਹਜ਼ੂਰ ਨੇ ਤੋੜਿਆ ਤੇ ਪੰਡਿਤ ਸ਼ਿਵ ਦੱਤ ਕੋਲ ਬਾਂਦੇ ਸਨ, ਜਿੰਨੇ ਦਿਨ ਰਹੇ ਨੇ ਹਜ਼ੂਰ ਨੇ ਆਪਣੇ ਕੋਲ ਬਿਠਾਉਣਾ ਬਿਲਕੁਲ ਨੇੜੇ ਕਰਕੇ ਤੇ ਪੰਡਿਤ ਜੀ ਨੇ ਦਰਸ਼ਨ ਕਰਨੇ, ਕੀਰਤਨ ਸੁਣਨਾ, ਸਾਰਾ ਸਾਰਾ ਦਿਨ ਕਲਗੀ ਵਾਲੇ ਦੇ ਦੀਦਾਰ ਕਰਨੇ। ਜਦੋਂ ਤੁਰ ਲੱਗੇ ਰਾਜਾ ਫਤਿਹ ਚੰਦ ਮੈਣੀ ਕਹਿੰਦਾ, ਪੰਡਿਤ ਜੀ ਚਲੋ ਵਾਪਸੀ ਚਲੀਏ, ਉੱਚੀ ਆਵਾਜ਼ ਵਿੱਚ ਕਿਹਾ ਤੇ ਪੰਡਿਤ ਜੀ ਕੋਲ ਬੈਠੇ ਸਨ, ਕਲਗੀ ਵਾਲੇ ਦੇ ਚਿਹਰੇ ਵੱਲ ਤੱਕਿਆ, ਹੱਥ ਜੋੜ ਕੇ ਕਹਿੰਦਾ, ਹੁਣ ਪਿਛਾ ਬਿਰਹਾ ਦੇ ਦੇਸ਼ ਨੂੰ ਕੱਲੀ ਨਾ, ਹੁਣ ਵਿਛੋੜੇ ਜਰੇ ਨਹੀਂ ਜਾਂਦੇ, ਹਕੀਕਤ ਇਹ ਇਤਿਹਾਸ ਹੈ। ਪੰਡਿਤ ਜੀ ਆਏ ਪਤਨੇ ਦੀ ਧਰਤੀ ਤੋਂ, ਅੱਜ ਜਦੋਂ ਤੁਰਨ ਲੱਗੇ ਕਹਿਣ ਲੱਗੇ ਪੰਡਿਤ ਨੂੰ ਕਿ ਚਲੋ ਚਲੋ ਬਜ਼ੁਰਗੋ ਵਾਪਸ ਚੱਲੀਏ, ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਕਹਿੰਦਾ, ਸਤਿਗੁਰੂ ਹੁਣ ਵਾਪਸ ਨਹੀਂ। ਤੇ ਸਾਹਿਬ ਕਹਿੰਦੇ ਨੇ, ਕਿੱਥੇ ਰਹਿਣਾ ਚਾਹੁੰਦੇ? ਸਿੱਖ ਤਵਾਰੀ ਕਹਿੰਦੀ, ਉੱਠਿਆ ਇਹ ਵਿਦਵਾਨ, ਇਹ ਬਜ਼ੁਰਗ ਪ੍ਰੇਮੀ, ਪਕੜ ਕੇ ਬਾਹਾਂ ਤੋਂ ਜਦੋਂ ਉਠਾਇਆ ਤੇ ਝੋਕੇ ਕਹਿੰਦਾ, ਦਾਤਾ ਅੱਗੇ ਮੇਰੇ ਮੱਥੇ ਤੇ ਹੱਥ ਰੱਖ ਕੇ ਕਹਿੰਦੇ ਸੋਖਾਂ ਤੇ, ਬਾਬਾ ਜੀ ਝਾਤ, ਅੱਜ ਮੈਨੂੰ ਮੱਥਾ ਆਪਣੇ ਚਰਨਾਂ ਵਿੱਚ ਰੱਖ ਲੈਣ ਦੇ, ਮੈਂ ਬਿਰਹੋਂ ਦੇ ਦੇਸ਼ ਨਹੀਂ, ਮੈਂ ਤੇਰੇ ਚਰਨਾਂ ਦੇ ਦੇਸ਼ ਵੀ ਜਾਣਾ ਚਾਹੁੰਦਾ। ਉਸ ਵਕਤ ਇਸ ਨੇ ਉੱਠ ਕੇ ਨਮਸਕਾਰ ਕੀਤੀ ਤੇ ਜਦੋਂ ਨਮਸਕਾਰ ਕਰਕੇ ਮੱਥਾ ਸਤਿਗੁਰੂ ਦੇ ਚਰਨਾਂ ਵਿੱਚ ਟਿਕਿਆ ਤੇ ਨਾਲ ਦੇ ਪ੍ਰੇਮੀ ਚੁੱਕਣ ਲੱਗੇ, ਕੀ ਦੇਖਦੇ ਨੇ, ਕੇਵਲ ਹੱਡੀਆਂ ਦੀ ਮੁੱਠ ਰਹਿ ਗਈ ਏ, ਉਹ ਮਹਾਨ ਗੁਰੂ ਕਾ ਸਿੱਖ ਤਾਂ ਕਲਗੀ ਵਾਲੇ ਦੇ ਚਰਨਾਂ ਵਿੱਚ ਚਲਾ ਗਿਆ, ਕੇਵਲ ਉਹਦਾ ਤਨ ਰਹਿ ਗਿਆ, ਪਰ ਅੰਦਰ ਵਾਲਾ ਤਾਂ ਸਾਈਂ ਦੇ ਚਰਨਾਂ ਵਿੱਚ ਓਤ ਪੋਤ ਹੋ ਗਿਆ। ਕਿਤੇ ਮਨਾ ਇਹੋ ਜੀ ਦਾਤਾ ਕਰੇ ਮੇਰ, ਜਾਣਾ ਤਾਂ ਸਭ ਨੇ, ਮੇਰੇ ਗੁਰੂ ਦੇਵ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕਿਆ ਜਾਣਾ, ਕਿਵ ਮਰਾਂਗੇ, ਕੈਸਾ ਮਰਨਾ ਹੋਏ, ਪਰ ਮੇਰੇ ਦਾਤਾ ਜੀ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅੱਜ ਗੁਰੂ ਦੇਵ ਜੀ ਨੇ ਜਿਹੜੇ ਅੰਮ੍ਰਿਤ ਬਚਨ ਕੀਤੇ ਨੇ ਉਹਨਾਂ ਦਾ ਭਾਵ ਇਹੀ ਹੈ, ਸਤਿਗੁਰੂ ਬਖਸ਼ਿਸ਼ ਪੈ ਕਰਦੇ ਨੇ, ਕਹਿਣ ਲੱਗੇ, ਚਰਨ ਕਮਲ ਬਿਰਹੰਗ ਹੋ ਜੰਤ ਬੈਰਾਗੀ ਦਹਿ ਦਿਸੈ। ਤਵਜੋ ਦਿਆ ਜੇ, ਚਰਨ ਕਮਲ ਬਿਰਹੰਗ, ਬਿਰਹੰਗ ਦਾ ਅਰਥ ਹੈ ਬਿਰਹਾ ਦੇ ਵਿਛੋੜੇ ਵਿੱਚ ਕੁੱਠਾ ਹੋਇਆ,
चरण कमल का अर्थ इथे प्रभु सतगुरु दे चरण कमलां दा बिरगी गुरु का सिख जिदा गुरु दे चरण कमलां नल नेवे ते साहिब कहन लगे ओ करदा की ए खोजंत बैरागी ओ बैरागवन बन के खोजदा पे है दै दिशा ओ दसा दिशावां वल तकदा है कि मेरा साईं मैनू किते मिल जाए ते जेड़ा बैरागी है ਉਹੀ ਤਾਂ ਕਹਿੰਦਾ ਦਾਤਾ ਸਾਜਨ ਦੇਸ਼ ਵਿਦੇਸ਼ੀ ਅੜੇ ਸਾਨੇੜੇ ਦੇਂਦੀ ਸਾਰ ਸੰਭਾਲੇ ਤਿਨ ਸਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣਸਾ ਰਹਿੰਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਮੈਂ ਜਾਣੂ ਵਿਖੜਾ ਕਿਉਂ ਪਾਈਏ ਫਿਰ ਪਾਰੇ ਜਿਹੜਾ ਚਰਨ ਕਮਲਾਂ ਦਾ ਬਿਰਹੀ ਏ ਉਹੀ ਤਾਂ ਸਤਿਗੁਰੂ ਕੀ ਬਾਣੀ ਵਿੱਚ ਬਚਨ ਕਰਦੇ ਨੇ ਹਜ਼ੂਰ ਕਹਿੰਦੇ ਨੇ ਉਮ ਕਿਉਂ ਖੀਓ ਮਿਲਣ ਪ੍ਰਭ ਤਾਈ ਖੋਜਿਤ ਚਰਿਓ ਪ੍ਰੈ ਦੇਖੋ ਜਾਈ ਸੁਣਤ ਸੰਦੇਸ਼ੋ ਗ੍ਰਹਿ ਪ੍ਰੈ ਸੇਜ ਵਿਸਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਆਈ ਬਿਰੀ ਕਹਿੰਦਾ ਕਿਨ ਬਿਦਖੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਸਾਹਿਬ ਕਹਿਣ ਲੱਗੇ ਚਰਨ ਕਮਲ ਬਿਰੰਗ ਖੋਜੰਤ ਬੈਰਾਗੀ ਜਿਹੜੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਬਿਰਹੀ ਨੇ ਉਹ ਬੈਰਾਗੀ ਬਣ ਕੇ ਖੋਜਦੇ ਨੇ ਦਹਿ ਦਿਸ਼ਾ ਦਸਾਂ ਪਾਸਿਆਂ ਵੱਲ ਇਹਦਾ ਮਤਲਬ ਕਿ ਉਹ ਪੁੱਛਦੇ ਨੇ ਕਿਤੋਂ ਵੀ ਕੋਈ ਪਿਆਰਾ ਮਿਲ ਜਾਏ ਇਹਦਾ ਦਹਿ ਦਿਸ਼ੇ ਦਾ ਮਤਲਬ ਇਹ ਨਹੀਂ ਕਿ ਆਪਾਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਤੇ ਬਾਹਰ ਹੋਰ ਖੋਜਣ ਦਾ ਨੇ ਉਹਨਾਂ ਦੀ ਇੱਕ ਭਾਵਨਾ ਹੁੰਦੀ ਹੈ ਕਿ ਕੋਈ ਹਾਲ ਕੋਈ ਜਨ ਹਰਸ਼ੋ ਦੇਵੈ ਜੋਰ ਚਰਨ ਗਾਉਂ ਬਪੂ ਸੁਭ ਰਸਨਾ ਦੀਜੈ ਪ੍ਰਾਣ ਅਪੋਰ ਕਿੱਧਰ ਖੋਜਦੇ ਨੇ ਉਹ ਪੁੱਛਦੇ ਨੇ ਕਿ ਕੋਈ ਰੱਬ ਦਾ ਪਿਆਰਾ ਮੈਨੂੰ ਮਿਲ ਜਾਏ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਚਾਵੋ ਮਾਰਗਮ ਪੀਛੈ ਲਾਗ ਚਲੀ ਮੇਰਾ ਪਿਆਰਾ ਕਿਤੇ ਦਿਸੇ ਤਾਂ ਸਹੀ ਹਜ਼ੂਰ ਫਿਰ ਬਖਸ਼ਿਸ਼ ਕਰਦੇ ਨੇ ਤਿਆਗੰਤ ਕਪਟ ਰੂਪ ਮਾਇਆ ਅਛਲ ਰੂਪ ਮਾਇਆ ਦੇ ਛਲਾਵੇ ਨੂੰ ਛੱਡ ਦਿੱਤਾ ਨਾਨਕ ਆਨੰਦ ਰੂਪ ਸਾਧ ਸੰਗਮੈ ਉਹ ਫਿਰ ਸਾਧ ਸਮਾਗਮ ਗੁਰਮੁਖਾਂ ਦੇ ਇਕੱਠ ਵਿੱਚ ਸਾਈਂ ਦੇ ਚਰਨਾਂ ਵੀ ਜੁੜਿਆ ਹੋਇਆਂ ਦੀ ਸੰਗਤ ਕਰਦੇ ਨੇ ਤੇ ਹਕੀਕਤ ਜਿਉਂ ਜੀ ਸੰਗਤ ਕਰਾਂਗੇ ਅੰਦਰ ਇਹੋ ਜਿਹਾ ਬਣ ਜਾਣੇ ਜਦੋਂ ਕਿਸੇ ਨਾਮ ਰੱਤੇ ਦੀ ਸੰਗਤ ਕਰਾਂਗੇ ਤੇ ਬੈਰਾਗ ਦਾ ਅਥਰੂ ਸੰਤ ਬਾਬਾ ਅਤਲ ਸਿੰਘ ਜੀ ਦੇ ਜੀਵਨ ਵਿੱਚ ਘਟਨਾ ਕਿਸੇ ਪ੍ਰੇਮੀ ਨੇ ਕਿਹਾ ਜਦੋਂ ਕਿਤੇ ਬੈਰਾਗ ਆਉਂਦਾ ਅੱਖਾਂ ਵਿੱਚੋਂ ਅਥਰਵਾਂ ਦੀ ਝੜੀ ਲੱਗਦੀ ਏ ਕਹਿਣ ਲੱਗੇ ਪਿਆਰਿਆ ਸਾਂਭ ਲਈ ਇੱਕ ਇੱਕ ਅਥਰੂ ਜਿਹੜੇ ਕਿਤੇ ਪਿਆਰੇ ਦੇ ਚਰਨਾਂ ਵਿੱਚ ਭਿੱਜ ਕੇ ਨਿਕਲਿਆ ਹੋਵੇ ਤੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਕੇ ਰੱਖ ਦਿੰਦੇ ਤੇ ਜਦੋਂ ਨਾਮ ਤਾਂ ਅਭਿਆਸ ਪ੍ਰਪੱਕ ਹੁੰਦਾ ਪਰ ਇੱਕ ਅਰਜ਼ ਕਰਾਂ ਨਾਮ ਗੁਰਮਤ ਨਾਮ ਤਾਂ ਕਈ ਤਰ੍ਹਾਂ ਦੇ ਲੋਕ ਵੰਡਦੇ ਪਏ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਵਾਰੀ ਸ਼ਬਦ ਹੁੰਦਾ ਗੁਰਮਤ ਨਾਮ ਮੇਰਾ ਪਾਣ ਸਿਖਾਈ ਇਹਦਾ ਅਰਥ ਵੀ ਉਹ ਨਾਮ ਜਪੀ ਜਿਹੜਾ ਤੈਨੂੰ ਗੁਰੂ ਦੀ ਮੱਤ ਰਾਹੀਂ ਮਿਲੇ ਸਤਿਗੁਰੂ ਨੇ ਨਾਮ ਦਿੱਤਾ ਨਾਮ ਤਾਂ ਰਾਮ ਵੀ ਆਇਆ ਗੋਪਾਲ ਵੀ ਆਇਆ ਦਿਆਲ ਵੀ ਆਇਆ ਲਾਲ ਵੀ ਆਇਆ ਗੋਵਰਧਨ ਮੁਰਾਰੀ ਬੀਠੁਲ ਰੱਬ ਵੀ ਸ਼ਬਦ ਆਏ ਨੇ ਪਰ ਗੁਰਮਤ ਨਾਮ ਜਿਹੜਾ ਹੈ ਉਹ ਇਕੱਲਾ ਦੁਕੱਲਾ ਕੋਈ ਨਹੀਂ ਗੁਰਮਤ ਨਾਮ ਕੇਵਲ ਪੰਜ ਗੁਰੂ ਕੇ ਪ੍ਰਪੱਕ ਸਿੱਖ ਜਿਹੜੇ ਨੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੰਦੇ ਜੇ ਐਵੇਂ ਨਾ ਕਿਤੇ ਨਾਮ ਸ਼ਬਦ ਸੁਣ ਕੇ ਆਪਾਂ ਭਟਕ ਜਾਈਏ ਵੀ ਸ਼ਾਇਦ ਕੋਈ ਨਾਮ ਹੋਰ ਦਿੰਦਾ ਅੱਜ ਕੱਲ੍ਹ ਤਾਂ ਬਹੁਤ ਚੱਲਿਆ ਨਾ ਕਿ ਨਾਮ ਵੇਚਿਆ ਵੀ ਜਾਂਦਾ ਕਿ ਤੂੰ ਨਾਮ ਤੈਨੂੰ ਦਿੱਤਾ ਜਾਏਗਾ ਇੰਨੀ ਮਾਇਆ ਲੱਗੇਗੀ ਮੇਰੇ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਰੱਬ ਦੇ ਨਾਮ ਨੂੰ ਵੇਚਦਾ ਨਾ ਤੇ ਉਹਦੇ ਤੋਂ ਖਰੀਦਣ ਵਾਲੇ ਨੇ ਤਰਨਾ ਕੀ ਹੈ ਵੇਚਣ ਵਾਲੇ ਦਾ ਜੀਵਨ ਤ੍ਰਿਗੇ ਤੇ ਜਿਹਨੇ ਖਰੀਦਿਆ ਉਹਦਾ ਭਲਾ ਕਿੱਥੋਂ ਹੋਜੂਗਾ ਸਤਿਗੁਰੂ ਦਾ ਬਚਨ ਹੁੰਦਾ ਕਹਿਣ ਲੱਗੇ ਤ੍ਰਿਕ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵੇਚੈ ਨਾਉ ਕਹਿਣ ਲੱਗੇ ਖੇਤੀ ਤਿੰਨ ਕੀ ਉਜਲੈ ਖਲਵਾੜੈ ਕਿਆ ਥਾਉ ਜਿਹਦੇ ਖੇਤ ਹੀ ਉਜੜ ਜਾਣ ਉਹਦੇ ਬੋਲ ਕਿੱਥੋਂ ਬਹਿਣੇ ਨੇ ਸਾਹਿਬ ਕਹਿੰਦੇ ਨੇ ਜਦੋਂ ਗੁਰਮਤ ਨਾਮ ਲੈ ਕੇ ਅਭਿਆਸ ਕਰੇਗਾ ਜਿਉਂ ਜਿਉਂ ਨਾਮ ਜਪੇਗਾ ਤੇਰੇ ਅੰਦਰ ਦੀ ਮੈਲ ਧੁੱਪੇਗੀ ਤੇ ਸ਼ਾਇਦ ਅਰਜ਼ ਇੱਥੇ ਕੀਤੀ ਸੀ ਨਾਮ ਚਾਰ ਪੰਜ ਕੰਮ ਕਰਦੇ ਨੇ ਇਕੱਲੇ ਨਾਮ ਪਹਿਲਾ ਕੰਮ ਕਰਦਾ ਨਾਮ ਅੰਦਰ ਦੀ ਮੈਲ ਨੂੰ ਧੋਂਦਾ ਦੂਸਰੀ ਕਿਰਪਾ ਕਰਦਾ ਮੈਲ ਧੁੱਪੇ ਤੇ ਅੰਦਰ ਨੂੰ ਇਕਾਗਰਤਾ ਦੇ ਦਿੰਦਾ ਤੀਸਰੀ ਕਿਰਪਾ ਕਰਦਾ ਉਹ ਹੀ ਨਾਮ ਇਕਾਗਰਤਾ ਤੋਂ ਬਾਅਦ ਰਸ ਬਣ ਜਾਂਦਾ
ਤੇ ਚੌਥੀ ਕਿਰਪਾ ਕਰਦਾ ਉਹੀ ਨਾਮ ਜਿਹੜਾ ਨਾਮੀ ਦੇ ਨਾਲ ਆ ਭੇਦ ਕਰ ਦਿੰਦਾ। ਨਾਮ ਇੱਕੋ ਹੀ, ਮੈਲ ਵੀ ਉਹਨੇ ਧੋਣੀ ਹੈ, ਰਸ ਵੀ ਉਹਨੇ ਬੰਨਣਾ ਤੇ ਇਕਾਗਰਤਾ ਵੀ ਉਹਨੇ ਬਣਾਉਣੀ। ਆ ਸਾਹਿਬ ਦੇ ਬਚਨ ਪੜ੍ਹਨੇ ਆ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਹੈ ਨਾਮ ਪੜ੍ਹਨੇ ਆ ਭਰੀਏ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰਸਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਫਿਰ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਤਾ ਨਾਵੇਂ ਕੈ ਰੰਗ। ਨਾਮ ਨੇ ਪਹਿਲਾਂ ਮੈਲ ਧੋਤੀ ਤੇ ਫਿਰ ਜੇ ਮਨ ਖਿੰਡੇ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਰਦੇ ਨੇ, ਇਹ ਮਨ ਫਿਰ ਖਿੰਡਦਾ ਤੇ ਜਦੋਂ ਮੈਲ ਧੁੱਪ ਜਾਏ ਅਗਲਾ ਸਟੈਪ ਮਨ ਵਿੱਚ ਇਕਾਗਰਤਾ ਆ ਜਾਂਦੀ। ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ ਉਦਾਹਰਨ ਦਿੱਤੀ ਹੈ ਕਿ ਜਦੋਂ ਸੋਨਾ ਘੜਨ ਵਾਲਾ ਵੀਰ ਸੋਨਾ ਘੜਦਾ ਨਾ, ਤੇ ਸੋਨਾ ਉਹਨੇ ਕੁਠਾਲੀ ਵਿੱਚ ਪਾਇਆ, ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੇ, ਤੇ ਕੁਠਾਲੀ ਵਿੱਚ ਪਾ ਕੇ ਜਦੋਂ ਸੇਕ ਲਾਉਂਦਾ ਤੇ ਸੋਨਾ ਕੁਠਾਲੀ ਵਿੱਚ ਵੱਜਦਾ, ਚਾਰ ਚੁਫੇਰੇ ਤੜਫਦਾ, ਸੋਨੇ ਨੂੰ ਟਿਕਾ ਨਹੀਂ। ਪਰ ਜਿਉਂ ਜਿਉਂ ਸੇਕ ਲੱਗਦਾ ਤਿਉਂ ਤਿਉਂ ਇਹ ਸੋਨਾ ਫਿਰ ਇਕਾਗਰਤਾ ਵਿੱਚ ਕੁਠਾਲੀ ਵਿੱਚ ਟਿਕ ਜਾਂਦਾ, ਫਿਰ ਭੱਜਦਾ ਦੌੜਦਾ ਨਹੀਂ। ਤੇ ਸਾਹਿਬ ਕਹਿੰਦੇ ਨੇ ਮੈਂ ਪੁੱਛ ਲਿਆ ਉਸ ਕਾਰੀਗਰ ਨੂੰ ਕਿ ਪਹਿਲਾਂ ਸੋਨਾ ਤੜਫਦਾ ਸੀ, ਇਹਨੂੰ ਕੀ ਕੀਤਾ, ਇੱਕੋਦਮ ਟਿਕ ਗਿਆ। ਕਹਿਣ ਲੱਗਾ ਦਾਤਾ, ਜਿੰਨੀ ਦੇਰ ਤੱਕ ਸੋਨੇ ਵਿੱਚ ਮੈਲ ਹੈ ਇਹਨੇ ਕੁਠਾਲੀ ਵਿੱਚ ਭੱਜਣਾ, ਜਦੋਂ ਮੈਲ ਸੜ ਜਾਏ ਆਪਣੇ ਆਪ ਹੀ ਟਿਕ ਜਾਂਦਾ। ਸਾਹਿਬ ਕਹਿਣ ਲੱਗੇ ਇਹ ਤਾਂ ਮਨ ਦੀ ਅਵਸਥਾ ਹੀ, ਜੋ ਕਣਕੋ ਕੁਠਾਰੀ ਚੜ੍ਹਿਓ ਕਬਰੋ ਹੋਤ ਫਿਰੈ, ਜਿਵੇਂ ਸੋਨਾ ਕੁਠਾਲੀ ਤੇ ਚੜ੍ਹਿਆ ਕਮਲਾ ਹੋਇਆ ਫਿਰਦਾ ਪੱਜਦਾ ਪਿਆ। ਜਬ ਤੇ ਸ਼ੁੱਧ ਭਏ ਹੈ ਬਾਰਹੇ, ਤਬ ਤੇ ਥਾਨ ਫਿਰੋ, ਜਦੋਂ ਇਹ ਸੋਨਾ ਸ਼ੁੱਧ ਹੋ ਜਾਏ ਉਦੋਂ ਗੁਰਮੁਖਾ ਇਹ ਟਿਕਾਓ ਵਿੱਚ ਆ ਜਾਂਦਾ ਹੀ, ਤੇ ਜਦੋਂ ਖਿਰਦੇ ਦੀ ਮੈਲ ਧੁੱਪ ਜਾਏ ਉਦੋਂ ਮਨ ਵੀ ਟਿਕਾਓ ਵਿੱਚ ਆ ਜਾਂਦਾ। ਮੈਲ ਹੀ ਤਾਂ ਭਟਕਣਾ, ਮੈਲ ਨਾ ਹੋਵੇ ਤੇ ਭਟਕਣਾ ਕਾਹਦੀ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਮਨ ਨਾਮ ਮੈਲ ਨੂੰ ਸਾੜੇਗਾ, ਦੂਜੀ ਗੱਲ ਇਕਾਗਰਤਾ ਦੇਗਾ, ਤੇ ਤੀਜੀ ਗੱਲ ਇਹ ਹੀ ਨਾਮ ਰਸ ਬਣ ਜਾਏਗਾ। ਸਤਿਗੁਰੂ ਦੇ ਬਚਨ ਪੜ੍ਹਨੇ ਆ ਨਾ ਕਿ ਰਾਰਾ ਰਸ ਨਿਰਸ ਕਰ ਜਾਣਿਆ ਹੈ ਨਾਮ ਹੀ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਉਹ ਰਸ ਪਹਿਚਾਨਿਆ, ਇਹ ਰਸ ਸਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਕਿਉਂ ਜਿਹਾ ਰਸ ਬਣ ਗਿਆ। ਸਾਹਿਬ ਕਹਿਣ ਲੱਗੇ ਕਿ ਰੱਬ ਦੇ ਪਿਆਰੇ ਜਿਹੜੇ ਨੇ, ਹਰ ਦਿਨ ਕਛੂ ਨਾ ਲਾ ਗਈ ਭਗਤਨ ਕੋ ਮਿੱਠਾ, ਆਣ ਸਵਾਦ ਸਭ ਫਿੱਕਿਓ ਕਰ ਨਿਰਨੋ ਡਿਠਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ, ਉਹੀ ਨਾਮ ਰਸ ਬਣ ਗਿਆ। ਤੇ ਚੌਥੀ ਕਿਰਪਾ ਕੀਤੀ, ਇਸੇ ਨਾਮ ਨੇ ਨਾਮੀ ਤੱਕ ਮਿਲਾ ਦਿੱਤਾ। ਦੇਖੋ ਨਾਮ ਇੱਕੋ ਹੀ ਹੈ, ਜਿਉਂ ਜਿਉਂ ਜਪਾਂਗੇ ਉਹੀ ਜਗਿਆਸੂ, ਪਹਿਲਾਂ ਮੈਲ ਨਹੀਂ ਤੜਫਦਾ, ਮੈਲ ਸੜੇ ਇਕਾਗਰਤਾ ਆਈ, ਇਕਾਗਰਤਾ ਤੋਂ ਬਾਅਦ ਰਸ ਆਇਆ, ਤੇ ਜਦੋਂ ਰਸ ਆਇਆ ਹੁਣ ਕਹਿੰਦਾ ਅੱਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਤਾਰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ, ਨਾਮੀ ਵਿੱਚ ਤਾਂ ਮਿਲਿਆ ਨਾਮ ਲੈ ਕੇ ਗਿਆ। ਹਜ਼ੂਰ ਕਿਰਪਾ ਕਰਦੇ ਨੇ, ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਉਹਨੇ ਮਾਇਆ ਦਾ ਛਲ ਕਪਟ ਤਿਆਗ ਦਿੱਤਾ ਤੇ ਸਾਧ ਸੰਗਤ ਵਿੱਚ ਜੁੜ ਗਿਆ। ਫਿਰ ਸਾਹਿਬ ਕਹਿੰਦੇ ਨੇ ਹੁਣ ਦਾਤਾ, ਜਿੱਦਣ ਦਾ ਤੇਰੇ ਜਪਣ ਵਾਲਿਆਂ ਦੀ ਸੰਗਤ ਕਰਨਾ ਨਾ, ਮਨ ਸਾਈ ਮੁਖ ਉਚਰਾਂ ਬੱਤਾਂ ਹੱਬੇ ਲੋ, ਮਨ ਸਾਈ ਮਨ ਵਿੱਚ ਸਾਈ ਟਿਕ ਗਿਆ। ਤੇ ਸਾਹਿਬ ਕਹਿਣ ਲੱਗੇ ਮੁੱਖ ਉਚਰਾ, ਇੱਥੇ ਮਨ ਦੇ ਨੰਨੇ ਨੂੰ ਵੀ ਸਿਹਾਰੀਏ ਤੇ ਮੁੱਖ ਦੇ ਖੱਖੇ ਨੂੰ ਵੀ ਸਿਹਾਰੀ। ਮਨਮੁਖ ਸ਼ਬਦ ਆਪਾਂ ਉਹਦੇ ਲਈ ਵੀ ਵਰਤਨੇ ਆ, ਹਜ਼ੂਰ ਨੇ ਵਰਤੇ ਨੇ, ਮਨਮੁੱਖਾਂ ਕੇਰੀ ਦੋਸਤੀ, ਉਹਦੇ ਵਿੱਚ ਮਨ ਪਿੱਛੇ ਤੁਰਨ ਵਾਲਾ। ਇੱਕ ਸਾਹਿਬ ਦਾ ਬਚਨ ਆਉਂਦਾ ਹੈ, ਤਿੰਨਾਂ ਦਰਿਆਵਾਂ ਚੋਂ ਦੋਸਤੀ ਮਨ ਮੁੱਖ ਸੱਚਾ ਨਾਉ। ਉੱਥੇ ਆਪਾਂ ਪੜ੍ਹਾਂਗੇ ਵੀ ਗੁਰਮੁਖ ਨੂੰ ਤਾਂ ਨਾਉ ਸੱਚਾ ਲੱਗਾ, ਮਨਮੁਖ ਸੱਚਾ ਨਾਉ, ਪਰ ਉੱਥੇ ਅਰਥ ਮਨਮੁਖ ਪਾਠ ਵੱਖ ਵੱਖ ਏ। ਕਹਿਣ ਲੱਗੇ ਉਹਨਾਂ ਲਈ ਨਾਮ ਮਿੱਠਾ ਜਿਹਦੇ ਮਨ ਵਿੱਚ ਤੇ ਮੁੱਖ ਵਿੱਚ ਸਾਈਂ ਟਿਕ ਗਿਆ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਨ ਸਾਈਂ ਮਨ ਵਿੱਚ ਸਾਈਂ ਟਿਕ ਗਿਆ, ਮੁੱਖ ਉਚਰਾ ਤੇ ਕੁਦਰਤੀ ਤੌਰ ਤੇ ਜ਼ਬਾਨ ਤਾਂ ਇੱਕ ਕਰਛੀ ਏ ਤੇ ਅੰਦਰ ਭਾਂਡਾ, ਤੇ ਜੋ ਕੁਝ ਭਾਂਡੇ ਵਿੱਚ ਇਹ ਕੜਛੀ ਨੇ ਉਹ ਬਾਹਰ ਵਰਤਾਉਣਾ। ਜਦੋਂ ਮਨ ਦੇ ਭਾਂਡੇ ਵਿੱਚ ਸਾਈਂ ਵਸਿਆ ਤੇ ਇਸ ਜ਼ਬਾਨ ਦੀ ਕੜਛੀ ਨੇ ਫਿਰ ਨਾਮ ਨੂੰ ਵਰਤਾਇਆ। ਸਾਹਿਬ ਕਹਿਣ ਲੱਗੇ ਨਾਨਕ ਹੱਬ ਅਡੰਬਰ ਕੂੜਿਆ, ਹੁਣ ਜਿਤਨੇ ਵੀ ਅਡੰਬਰ ਆ ਪਸਾਰੇ ਸਨ, ਇੰਝ ਲੱਗਦਾ ਸਭ ਕੁਝ ਕੂੜਾ ਤੇਰੇ ਨਾਮ ਤੋਂ ਬਿਨਾਂ।
नानक हब अडंबर कूड़िया सुन जीवा सच्ची सोए सोए दर से खबर शोभा तेरी शोभा नु सुन के दाता हुण मैनू असली जीवन मिल गए। इथों तक की शलोक हुण देखियो किन्ना कु अंदर नु तरवास दिता है जेड़ी ए पौड़ी उचारण कीती है। अर्ज करदे हां ए पौड़ी दे संबंधी सिख विद्वान ते सिख तवारी कह रहे कि ए धन गुरु अर्जुन देव जी ने जिथे अज तरन तारण साहब उस धरती से पौड़ी उचारी सी। थोड़ी जी एकाग्रता दिया जे दो तीन मिनट ने उस धरती से पौड़ी उचारी ओ किवें तरन तारण साहब के नेड़े एक पिंड सी खानपुर साहब गुरु गोबिंद सिंह वाहगुरु गुरु अर्जुन देव महाराज उस धरती से गए जिथे पौड़ी उचारी। पिंड दे किसे भी बंदे ने अदब नहीं किया सारे सरवर नू पूजदे सन पीरा कबरा नू ते भाई विधि चंद ते चार सिख होर नाल सन ते साहब नू कहा सी भाई विधि चंद ने दाता इस पिंड दे लोग तुहानू रहण बसेरे लई नू भी किसे ने सद्दा नहीं दिता। साहब कहन लगे साई दी छत थले बैठे हाँ इहदे वर्गा आनंद किथे भाई विधि चंद जिथे साई रखे। पर इन्नी देर नू एक मनुख लकड़ां दी पंड चुक के आया उन्हें देखिया भी सर्दी का मौसम ते रुख दे थले पंज छे शरीर बैठे ने सोचिया पता नहीं कौन कोल होया ते उहदे कन्नां विच सिख बाणी पढ़न ते आवाज पै गई कहिंदा गुरु के सिख होणे ने। पंड सट के जदों कोल गया ते की देखदा तां गुरु अर्जुन देव बैठे ने चरणा ते चुक के कहिंदा दादा बड़ी रहमत कीती जे उस सिख दा नाम सी भाई हेमा जिथे पौड़ी उचारण कीती इतिहास मुताबक। साहब ने कहा हेमिया मैं अज केवल तेरी खातर आया। साहब नू कहिंदा फिर चलो घर पाओ चरण। जदों घर लै गया ना ते कोई घर सोहना नहीं सी कखां दी कुली थले तप्पड़ विछा के हजूर नू बिठा दिता सुक्का मिस्सा भोजन दिता ते फिर जदो सिख विश्राम कर लगे ते ने सतगुरु दे चरण पकड़ लै। साहब ने पूछया ते तू इकला बाहर रहना है कहिंदा दाता सारा

0: ਚਾਨਣ ਭਰ ਕੇ ਕਿਹਾ ਕਿ ਮਿਆਂ ਲੋਕ ਤੈਨੂੰ ਕੰਗਾਲ ਤੇ ਗਰੀਬ ਬਣਾਉਣ ਤੇ ਤੁਲੇ ਨੇ, ਪਰ ਸੱਚ ਜਾਣੀ ਤੇਰੇ ਚਰਨਾਂ ਦੀ ਧੂੜ ਦਾ ਇੱਕ ਇੱਕ ਕਿਣਕਾ ਜਿਹੜਾ ਇਹਦੀ ਬਰਾਬਰੀ ਕਰੋੜਾਂ ਮੁਲਕਾਂ ਦਾ ਰਾਜ ਵੀ ਨਹੀਂ ਕਰ ਸਕਦਾ। ਤੂੰ ਸਾਰੀ ਧਰਤੀ ਦਾ ਰਾਜਾ ਹੈ ਸਾਹਿਬ। ਰਾਤ ਰਹਿ ਸਵੇਰੇ ਦਿਨ ਚੜਿਆ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ, ਨੇਮ ਨਿਭਿਆ ਤੇ ਕਹਿਣ ਲੱਗਾ ਦਾਤਾ ਜੀ, ਸਤਿਗੁਰੂ ਕਹਿੰਦੇ ਨੇ ਸੀ ਹੁਣ ਤੁਰਨ ਲੱਗੇ ਹਾਂ। ਕਹਿੰਦਾ ਦਾਤਾ ਮੇਰੇ ਮੂੰਹ ਤੋਂ ਕਿਉਂ ਕੁਡਾਉਂਦੇ ਹੋ, ਤੁਹਾਨੂੰ ਪਤਾ ਨਹੀਂ ਤੁਸੀਂ ਕਿਉਂ ਆਏ ਹੋ। ਸਾਹਿਬ ਕਹਿਣ ਲੱਗੇ ਆਏ ਸਾਂ ਮਿਲ ਕੇ ਚੱਲੇ ਹਾਂ। ਕਹਿੰਦਾ ਨਹੀਂ ਦਾਤਾ, ਅੱਜ ਸ਼ਾਮ ਨੂੰ ਮੇਰੇ ਸਰੀਰ ਵਿੱਚੋਂ ਮੇਰੇ ਪ੍ਰਾਣ ਅਲੈਦਾ ਹੋਣੇ ਨੇ, ਤੁਸੀਂ ਮੈਨੂੰ ਤੋਰਨ ਵਾਸਤੇ ਆਏ ਹੋ। ਇਹੀ ਕਾਰਨ ਹਕੀਕਤ ਤੇ ਭਾਈ ਵੀਰ ਸਿੰਘ ਜੀ ਦਾ ਅਸ਼ਟ ਗੁਰੂ ਚਮਤਕਾਰ ਪੜ੍ਹਿਓ, ਉਹਦੇ ਵਿੱਚ ਇਹ ਘਟਨਾ। ਕਹਿਣ ਲੱਗੇ ਸਾਈਂ ਮੇਰੇ ਅੰਦਰ ਨੂੰ ਨਾ ਬੁਲਾ, ਤੁਸੀਂ ਖੁਦ ਮੈਨੂੰ ਤੋਰਨ ਆਏ ਹੋ। ਤੇ ਕਹਿੰਦੇ ਨੇ ਸ਼ਾਮ ਦੇ ਵੇਲੇ ਪਾਠ ਕੀਤਾ, ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਭਾਈ ਜੇਮਾ ਸਦਾ ਲਈ ਸਾਹਿਬ ਦੇ ਚਰਨਾਂ ਵਿੱਚ ਟਿਕ ਗਿਆ। ਉੱਥੇ ਸਾਹਿਬ ਨੇ ਬਚਨ ਉਚਾਰਨ ਕੀਤਾ, ਪੌੜੀ ਬਸਤਾ ਟੁੱਟੀ ਝੂੰਪੜੀ, ਬਸਤਾ ਦਰਸੇ ਵਸਦਾ ਹੋਵੇ, ਟੁੱਟੀ ਝੂੰਪੜੀ ਇੱਕ ਟੁੱਟੀ ਜੀ ਕੱਖਾਂ ਦੀ ਕੁੱਲੀ ਵਿੱਚ, ਚੀਰ ਸਭ ਛਿੰਨਾ, ਚੀਰ ਦਾ ਅਰਥ ਹੈ ਕੱਪੜੇ, ਉਹਦੇ ਤਨ ਦੇ ਬਸਤਰ 20 ਪਾਟੇ ਹੋਣ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਹਦੀ ਜਾਤ ਵੀ ਕੋਈ ਚੰਗੀ ਨਾ ਸਮਝੇ, ਇੱਜ਼ਤ ਵੀ ਕੋਈ ਨਾ ਕਰੇ, ਆਦਰ ਮਾਣ ਵੀ ਨਾ ਕੋਈ ਦੇ, ਉਦਿਆਨ ਪਰ ਮਹੀਨਾ ਵਿਚਾਰਾ ਇਸ ਤਰ੍ਹਾਂ ਤੁਰਿਆ ਫਿਰੇ ਜਿਵੇਂ ਕੋਈ ਜੰਗਲ ਵਿੱਚ ਭਟ ਗਿਆ, ਜਿਹਨੂੰ ਕੋਈ ਸਾਰ ਨਹੀਂ ਲੈਂਦਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਥ, ਇੱਥ ਦਾ ਅਖਰੀ ਅਰਥ ਹੁੰਦਾ ਪਿਆਰਾ, ਕੋਈ ਉਹਦਾ ਮਿੱਤਰ ਨਹੀਂ, ਕੋਈ ਪਿਆਰਾ ਸਾਕ ਸੰਬੰਧੀ ਨਹੀਂ, ਕਿਸ ਸਾਕ ਨਾ ਛਿੰਨਾ, ਕੋਈ ਨੇੜੇ ਦਾ ਸਾਕ ਸਹਿਣ ਨੇੜੇ ਢੁਕਦਾ ਨਹੀਂ। ਸਾਹਿਬ ਕਹਿੰਦੇ ਨੇ ਘਬਰਾਈ ਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਤੇਰਾ ਅੰਦਰ ਨਾਮ ਵਿੱਚ ਭਿੱਜ ਗਿਆ ਤੂੰ ਸਾਰੀ ਧਰਤੀ ਦਾ ਰਾਜਾ ਹੈ, ਲੋਕ ਤੇਰੇ ਤੋਂ ਨਫ਼ਰਤ ਕਰਨਗੇ। ਪਰ ਕਹਿਣ ਲੱਗੇ ਤਿਸ ਕੀ ਧੂੜ ਮਨ ਉਤਰੇ, ਪ੍ਰਭ ਕੋਏ ਸੋ ਪ੍ਰਸੰਨ, ਤੇਰੇ ਚਰਨਾਂ ਦੀ ਧੂੜ ਨਾਲ ਸਾਡੇ ਮਨ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਤੇਰੀ ਧੂੜ ਮਿਲਣ ਨਾਲ ਤਾਂ ਸੱਜਣਾ ਵਾਹਿਗੁਰੂ ਜੀ ਵੀ ਪ੍ਰਸੰਨ ਹੋ ਜਾਂਦੇ ਨੇ। ਇਹ ਸਾਹਿਬ ਨੇ ਉੱਥੇ ਕਿਰਪਾ ਕਰਕੇ ਬਚਨ ਉਚਾਰਨ ਕੀਤੇ ਨੇ। ਸਾਧ ਸੰਗਤ ਇਹ ਸਨ 20 ਪੌੜੀਆਂ ਨੇ, ਵੈਸੇ 7 ਤੱਕ ਆਪਾਂ ਕਰ ਸਕੇ, ਮੇਰਾ ਦਾਤਾ ਮਿਹਰ ਕਰੇਗਾ ਫਿਰ ਸਬੱਬ ਬਣਾਏ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। ਮੈਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਦੀ ਪਿਆਰੀ ਸਾਧ ਸੰਗਤ ਦੇ ਦਰਸ਼ਨ ਹੋਏ, ਇੱਥੋਂ ਦੇ ਸਤਿਕਾਰਯੋਗ ਗ੍ਰੰਥੀ ਸਾਹਿਬ ਜੀ, ਬਜ਼ੁਰਗ ਸਾਡੇ ਭਾਈ ਕਰਨਾਮ ਸਿੰਘ ਜੀ ਬੜੇ ਪਿਆਰ ਵਾਲੇ ਨੇ, ਬਹੁਤ ਸਹਿਯੋਗ ਦਿੱਤਾ, ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸਤਿਗੁਰੂ ਕੀ ਸੰਗਤ ਦੇ ਦਰਸ਼ਨ ਕਰਾਏ ਨੇ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तिर को पिछला ही जम नहीं आवे। तू अपने प्यारे अंदर है, प्यारे तेनू याद कर दे, तेरा होत आसरा लेंदे, तू सर्व व्यापक है, ज्ञान रूप होके साडे सिर ते बैठा है, जिहदे सिर दे उत्ते तेरा हथ है, वो कोई कोई दुख नहीं उहदे नेड़े आ सकदा। समझ जिहदे कोल है, अकल वाला जिहड़ा सोझी वाला, ओनू जिंदगी दे औखे सौखे राहां विच तुरना आउंदा है, चलना आउंदा है। सिचुएशन नूं वेखना आउंदा है, हालातां नूं वेखना आउंदा है, फिर सोहणे फैसले लैणे, डिसीजन लैणे आउंदे है। तेरे प्यारे हमेशा चढ़ती कला च रहिंदे है। मखमली सेजां दा समां आया, ओहदे ते सौण दी वी जाच है, ते जे हालात इदां दे बण गए वी मखमली सेजां दी थां ते कंडे होए होए, ते उहनां नूं कंडिआं ते वी चढ़न दी कला विच रहिण दी जाच। आ जिहड़ा आपां पढ़ने आ वी गुरमिल चज अचार सिख, इह है कि ज्ञान लै के जिंदगी दे जिंदगी नूं जिउणा। हालात बदलणगे, सिचुएशन बदलेगी, मेरी जिंदगी के हालात होर ने, तुहाडी भी होर ने। हर बंदा वखरा है, हर बंदे दा लाइफ स्टाइल वखरा है। मेरा डिसीजन तेरा डिसीजन नहीं कदे बन सकता, तेनू तेरे डिसीजन लैने पैणे, क्योंकि जे सिचुएशन अलग है, हालात अलग ने, ते डिसीजन भी अलग अलग होंदे है। आपो अपनी जिंदगी दे डिसीजन लैने आ जा, असीं उहनां दे कोल आए हां। इह जिहड़े 35 है ना गुरु ग्रंथ साहिब दे विच, इह 35 उह है जिन्हां नूं हालातां नाल नजिठणा आउंदा, इह 35 उह आ जिन्हां नूं सिचुएशन समझणी आउंदी है, इह 35 उह आ जिन्हां दा नजरिया बड़ा कमाल दा, जिंदगी प्रति प्रति नजरिया है ना जेड़ा, वो बहुत कमाल का, पॉइंट ऑफ व्यू बहुत कमाल का। इथों असी सीखना है हालातों नूं समझना, कितना आले दुआले की हो रहा है, जिंदगी सही हो रहा है। बाकी अगे भी अर्ज करी दी है कि चढ़ती कला विच किवें रहना है, आनंद भया मेरी माए, आनंद च रहना सतगुरु मैं पाया, सच्चा ज्ञान है, चाहे मखमली सेज होई होई वो भी ठीक है, कंडे होए होए वो भी ठीक है, महल विच बड़े आनंद च पए हैं वो भी ठीक है, तवी च बहना पै गया वो भी ठीक है। ये बड़ी कमाल की गल है, ऐसी फ्लैक्सीबिलिटी होनी बड़ी औखी है, बंदा जिहड़ियां सहूलतां पा जांदा छड्ड ही नहीं सकदा। अगला कहिंदा एक वारी MLA बनाता हुण मेरी कुर्सी नहीं हो सकदा, तुसी छोटा जिहा माफ करना, कोई टुट्टिया जिहा प्रधान बना के देख लो, तुसी अगला प्रधान भी छड्डदा मुड़ के, छोटा जिहा अहुदा दे के देख लो, माड़ा जिहा उहनूं तुसी अगे ला के बना के देख लो, माड़ा जिहा 15 बंदे इकट्ठे होवो, तुसी कह दो 15 दा आ साडा आगू है, मुड़ के उन्होंने तू पिछे हट हटता नहीं, अड़ी करी के बह जाता। पर साडे गुरु साहब ने सानू इतना फ्लैक्सीबल बनाया और करके विखाया, किथे मेरे वो हालात ने जिथे मैं महिला विच बैठा, तो किथे अज वेखो मैं कंडिया ते, पर मेरे अंदर कोई फर्क नहीं पड़ा। ऐसी फ्लैक्सीबिलिटी है कि उदन भी ठीक सी लग रही है। एक समा वो है जब सारा परिवार मेरे कोल है, मेरे बच्चे मेरे कोल है, अज समा ऐसा का कोई भी मेरे कोल नहीं, पर मेरे च कोई फर्क नहीं। वो खेड़ा उदन भी वह मेरे कोल सी, अज भी मेरे कोल है। गुरु गोबिंद सिंह ता है, गुरु गोबिंद सिंह ये फैसले लेने सौखे पे,
جی میں زندگی اس راہ سے تریا تو پھر حالات تو ادھر میں ہونے ہی کتے کتے پڑھ کے بٹھا دیو اتہاس کتے لکھیا پاویں گیراں دا لکھیا پاویں اپنے دا کتے لب کے بکھاؤ بھی کتے گلا کیتا ہوے ساڈے نال ہے کیتا ساڈے نال تنگا ہو گیا ساڈے تے اج کل ویکھ رہے ہیں بندے ڈیسیژن لے لیندے ہیں جدوں اگلے تنگا کردے ہیں پھر چیخا مارنے نہیں سکدے ہائے ساڈے نال تنگا ہو گیا ہائے ساڈے نال تنگا ہو گیا بھائی جے کچھ کرنا ہے نا تے تکے بھی ہون گے پرابلم بھی آونی ہے اونوں فیس کرنا سکھانا ہے جی کوئی کوئی چینج کرنا ہے کرانتی لیا پھر سے بدلاو لیا پھر سے پنگے پہن گئے پھر دل دماغ بڑے رکھتے ہیں ہوں بندہ کبھی میں تے ویاہ سادا جا کرونا تے مڑ کے پٹ سیاپا پا لے میرے تے سارے رشتے دار رس کے ہوں کیوں پٹنا پھر تے رسن گئی جدو تو فیصلہ ہی ادا لیا پھر کیمرے ہونے ہوں کیمرے جی پنگے وڈے لینے ہیں تو سٹا بھی وڈیا چلیاں پہن گیا چلنیا پہن تا کر کے یہی گل سمجھ والی زندگی دے ہر مسئلے نو سمجھنا ہر چیز نو سمجھنا اور ایسا نظریہ ہونا چاہیے کہ ہر فیصلہ ودیا ہو اتو تیرے بھی آن کا پتا لگا میرے والا میں کاپی پیسٹ کرتی تیرے والا میرے کام نہیں آنا میرے والا تیرے کام نہیں آنا کیونکہ میری لائف ہور طرح کی ہے تیری ہور طرح کی ہے ہر بندے کی سچویشن وکری ہے کسی کا پنگا گھر والی نال پیا کسی کا کسی کا ٹیچر نال پیا کسی کا سرپنچ نال پیا میرے ورگا جنالے نال پنگا لے گئی ہوں کتنے میرے والا میرے کی اجنالا تیرے کی تیری گھر والی ہے میرے والا کاپی پیسٹ کتنا کر دے گا میرے حالات ہو رہے تیرے حالات ہو رہے تیرا تیرا ڈسیزن نکلے تیرے دماغ تیرے دماغ تیرا برین کام کرے چلا تا میرے گرو صاحب کہتے ہیں بھی انے نہیں چڈنے بندے کو اپنی اکھاں دے تھی یہ نہ کہو بھی مینو پوچھ کے چلو ساڈے بندے اج تک یہی کہتے رہے ہیں پوچھ کے چل جہے گرو صاحب تو پہلے جن پیر پیغمبر اوتار آئے ہیں انہوں نے آخیا سدھانت دو ساڈے گرو صاحب کہتے سدھانت کیوں دو نظریہ دے دو سدھانت سے گلا آپ کر دے گا ایسا سمجھ لو پہلے جن بھی آئے ہیں ٹائم تو ٹائم راہ دستے رہے ہیں نیترہین کہتے ہیں سجے مڑ جا نیترہین سجے کو مڑ جا نیترہین کہتے کبے تو مڑ جا وہ کبے تو مڑ جا سارے گرو صاحب کہتے اکھا ہی دے دو اگلا اکھ ہی دیکھ کے راہ بکری جائے تو ڈپینڈ کیوں ہو نیترہین راہ دستا تیرے سے ڈپینڈ کیوں ہو اگلے کو اکھا دے دو اگلا اپنے راہ آپ بنا لو اپنا راہ گرو گرنتھ صاحب سانو نظریہ دے دے نظر دے دے چانن دے دے کہ تم اپنی زندگی اپنے دے سدھارت کٹ سدھارت ٹائم تے بھی کٹنے پہ جاندے کئی بار ہو سکتا سچ بولنا پوے تے معاف کرنا ہو سکتا کئی بار گلی خان نبی خان وانگو بولو بولو بھائی جھوٹ بولنا پوے ہے گرو گوبند سنگھ نے پر کی کہتے نال میرے کون ہے اس کا پیر سچ ہے کہ جھوٹ ہے جھوٹ ہے پر جی وہ کن سے پھوک مار دوں گے سچ ہی بولنا پھر تو فس گئے حالات مطابق ٹائم سے اگلے نے فیصلہ لے لیا پھر تو گنگو معاف کرنا پڑوں جا سچ بولتا بھی تو صاحب جاتے میرے گھر میں پر گنگو نو معاف کیتا نہیں جا سکتا پاویں سچ ہی بولتا بس یہ نقطیاں نو کتے دماغ چ لے آؤ سمجھ جائیے نا جی کتے پلے پی جانا بھی زندگی جیون دا راہ ملے ایتھے تیرے گیان دا پتا لگدا ایتھے تیری سمجھ دا پتا لگدا اپنی زندگی دے ڈیسیژن کتنا دے لے اور وہ ڈسیزن لے کے پھر خوش رہنا چڑھتی گلا چ رہنا
ਇੱਦਾਂ ਰੱਖਿਓ ਜੇ ਫੈਸਲੇ ਲਾਓਗੇ ਗਲਤ ਵੀ ਹੋਣਗੇ, ਵਿੱਚੋਂ ਕੁਝ ਫੈਸਲੇ ਗਲਤ ਹੋਣਗੇ, ਉਹਨਾਂ ਨੂੰ ਬਦਲਣ ਦੀ ਹਿੰਮਤ ਵੀ ਰੱਖਿਓ। ਇਹ ਨਹੀਂ ਹੁੰਦਾ ਵੀ ਹਰ ਬੰਦਾ ਸਹੀ ਫੈਸਲੇ ਲੈਂਦਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜਿਹੜਾ ਗਲਤੀਆਂ ਨਹੀਂ ਕਰਦਾ ਵਿਕਾਸ ਵੀ ਨਹੀਂ ਕਰਦਾ। ਉਹ ਜਿਸ ਬੰਦੇ ਨੇ ਕਦੇ ਜ਼ਿੰਦਗੀ 'ਚ ਗਲਤੀ ਕੋਈ ਨਹੀਂ ਕੀਤੀ, ਇਹਦਾ ਮਤਲਬ ਉਸ ਬੰਦੇ ਦੀ ਤਰੱਕੀ ਵੀ ਨਹੀਂ ਹੋ ਸਕਦੀ। ਗਲਤੀਆਂ ਅਤੇ ਵਿਕਾਸ ਇਕੱਠਾ ਹੀ ਹੈ, ਗਲਤੀਆਂ ਵੀ ਹੋਣਗੀਆਂ ਜ਼ਿੰਦਗੀ, ਪਰ ਹਿੰਮਤ ਰੱਖੋ ਗਲਤੀਆਂ ਨੂੰ ਬਦਲ ਕੇ ਸੁਧਾਰਨ ਦੀ, ਉਹ ਗਲਤੀਆਂ ਨੂੰ ਸੁਧਾਰਨ ਦੀ, ਗਲਤੀਆਂ ਮੰਨਣ ਦੀ ਹਿੰਮਤ ਰੱਖੋ। ਸਭ ਤੋਂ ਵੱਡੀ ਗੱਲ ਹੈ ਫੈਸਲੇ ਲੈਣ ਦੀ ਹਿੰਮਤ ਰੱਖੋ, ਆਪੋ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਸਿੱਖੋ, ਫੈਸਲੇ ਲੈਣੇ ਸਿੱਖੋ, ਤੇ ਜੇ ਗਲਤੀਆਂ ਹੋਣਗੀਆਂ ਉਹਨੂੰ ਸੁਧਾਰਨ ਦੀ ਹਿੰਮਤ ਰੱਖੋ, ਬਦਲਾ। ਕੋਈ ਬੰਦਾ ਦੁਨੀਆਂ 'ਚ ਐਸਾ ਨਹੀਂ ਜਿਹੜਾ ਗਲਤੀ ਨਾ ਕਰੇ, ਕਰ ਜਾਂਦਾ ਗਲਤੀ, ਪਰ ਹਿੰਮਤ ਰੱਖਦਾ, ਨਵੇਂ ਤੋਂ ਨਵਾਂ ਰਾਹ ਮਿਲ ਜਾਂਦਾ। ਆਪਣੇ 'ਤੇ ਨੈਵੀਗੇਸ਼ਨ ਸਿਸਟਮ ਹੈ ਨਹੀਂ ਬਹੁਤਾ, ਇੰਡੀਆ 'ਚ ਤਾਂ ਹੈ ਨਹੀਂ, ਵਿਦੇਸ਼ਾਂ ਦੇ ਵਿੱਚ ਨੈਵੀਗੇਸ਼ਨ ਸਿਸਟਮ ਬੜਾ ਕਮਾਲ ਦਾ ਹੈ। ਜਿਹਦੇ ਘਰ ਜਾਣਾ ਹੁੰਦਾ ਅਗਲਾ ਉਹਦੇ ਵਿੱਚ ਭਰ ਲੈਂਦਾ, ਐਡਰੈਸ ਪਾ ਦਿੰਦਾ, ਅਤੇ ਉਹ ਨੈਵੀਗੇਸ਼ਨ ਸਿਸਟਮ ਹੈ ਜਿਹੜਾ ਉਹਨਾਂ ਨੂੰ ਉਹ ਅਗਲੇ ਦੇ ਐਡਰੈਸ ਦੇ ਉੱਤੇ ਪਤੇ 'ਤੇ ਪਹੁੰਚਾ ਦਿੰਦਾ। ਅਤੇ ਜਿਹੜਾ ਨੈਵੀਗੇਸ਼ਨ ਸਿਸਟਮ ਹੈ, ਸਾਡਾ ਦਿਮਾਗ ਇੱਦਾਂ ਹੀ ਕੰਮ ਕਰਦਾ ਹੈ। ਜੇ ਨੈਵੀਗੇਸ਼ਨ ਸਿਸਟਮ ਦੇ ਵਿੱਚ ਆਪਾਂ ਪਾ ਲਿਆ ਕਿਸੇ ਦੇ ਘਰ ਦਾ ਐਡਰੈਸ, ਤੇ ਜੇ ਬੰਦਾ ਭੁਲੇਖੇ ਨਾਲ ਅੱਗੇ ਲੰਘ ਜਾਏ, ਮੁੜਨਾ ਹੋਵੇ ਸੱਜੇ ਤੇ ਮੁੜੇ ਨਾਲ ਅੱਗੇ ਲੰਘ ਜਾਏ, ਤੇ ਉਹ ਫਿਰ ਨਾਲ ਦੀ ਨਾਲ ਹੀ ਨਵਾਂ ਰਾਹ ਵਿਖਾ ਦਿੰਦਾ। ਜੇ ਏਦਾਂ ਨਹੀਂ ਤੇ ਫਿਰ ਇੱਧਰ ਨੂੰ ਗੱਲ ਪਏ, ਅੱਗੋਂ ਵੀ ਰਾਹ ਇੱਕ ਜਾਂਦਾ। ਨੈਵੀਗੇਸ਼ਨ ਸਿਸਟਮ ਨਾਲ ਦੀ ਨਾਲ ਨਵੇਂ ਰਾਹ ਵਿਖਾਉਣ ਲੱਗ ਜਾਂਦਾ। ਸਾਡਾ ਦਿਮਾਗ ਵੀ ਉੱਦਾਂ ਹੀ ਹੈ, ਜਦੋਂ ਗਲਤੀ ਹੋ ਜਾਂਦੀ ਹੈ ਫਿਰ ਨਾਲ ਹੀ ਨਵੇਂ ਨਹੀਂ ਵਿਖਾਉਂਦਾ, ਜੇ ਤੁਰਨਾ ਚਾਹੁੰਦਾ ਤੈਨੂੰ ਨਵੇਂ ਰਾਹ ਵਿਖਾਊ। ਇੱਥੇ ਗਲਤੀ ਹੋ ਗਈ ਕੋਈ ਨਹੀਂ, ਹੁਣ ਇਹਨੂੰ ਸੁਧਾਰ ਕੇ ਏਦਾਂ ਵੀ ਹੋ ਸਕਦਾ। ਜੇ ਹਾਲਾਤਾਂ ਵਿੱਚ ਕੰਡੇ ਆ ਰਹੇ, ਪਰ ਕੰਡਿਆਂ ਤੇ ਵੀ ਚੜ੍ਹਦੀ ਕਲਾ 'ਚ ਰਹਿਣ ਦੀ ਯਾਦ ਸਿਖਾ ਸਕਦਾ। ਇਹ ਹੈ ਜਿਸ ਕੇ ਸਿਰ ਉੱਪਰ ਤੋਂ ਸਮਾ ਗਿਆ, ਇਹ ਹੈ ਸਾਡਾ, ਇਹ ਹੈ ਸਮਝ, ਇਹ ਗਿਆਨ ਜਿਹੜਾ ਸਾਡੇ ਕੋਲ ਬੜਾ ਜ਼ਰੂਰੀ ਹੋਣਾ ਚਾਹੀਦਾ, ਸਮਝ ਹੋਣੀ ਚਾਹੀਦੀ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਸਮਝ ਲੈ ਕੇ, ਗਿਆਨ ਲੈ ਕੇ ਚੱਲੀਏ। ਲੋਕਾਂ ਬੜੇ ਧੂਫਾਂ ਬਾਲ ਬਾਲ ਥੱਕ ਗਏ, ਜੋਤਾਂ ਬੜੀਆਂ ਬਾਲੀਆਂ, ਬੜੇ ਖੰਡ ਪਾਠ ਕਰਾਏ, ਬੜੇ ਲੰਗਰ ਲਾਏ, ਬੜੀਆਂ ਰੁਮਾਲੇ ਚੜਾਏ, ਬੜੀਆਂ ਦੇਗਾਂ, ਸਭ ਕੁਛ ਬੜਾ ਕੁਛ ਕੀਤਾ, ਪਰ ਗਿਆਨ ਦਾ ਦੀਵਾ ਨਾ ਬਾਲ ਸਕੇ। ਤੇ ਦੀਵਾ ਬੜਾ ਅੰਧੇਰਾ ਜਾਏ, ਵੇਦ ਪਾਠ ਮਤ ਬਾਪਾ ਖਾਏ, ਦੀਵਾ ਗਿਆਨ ਦਾ ਬਲਣਾ ਸੀ ਤਾਂ ਹੀ ਹਨੇਰਾ ਦੂਰ ਹੋਣਾ ਸੀ। ਦੀਵਾ ਬਾਲਿਆ ਕੋਈ ਕੋਈ, ਹਨੇਰਾ ਕਿੱਥੋਂ ਦੂਰ ਹੋਣਾ ਸੀ? ਤੇ ਆਓ ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਮੈਂ ਜਿਹੜੀ ਜੋਤ ਬਾਲੀ ਹੈ ਨਾ, ਉਹ ਹੈ ਗਿਆਨ। ਮੈਂ ਆਪਣੀ ਜ਼ਿੰਦਗੀ 'ਚ ਦੀਵਾ ਬਾਲ ਲਿਆ, ਤੇ ਤੁਸੀਂ ਵੀ ਬਾਲੋ। ਆਓ ਸਾਰੇ ਬਾਲੀਏ, ਆਪਣੀ ਜ਼ਿੰਦਗੀ ਵਿੱਚ ਚਾਨਣ ਕਰੀਏ। ਸਰਨਾ ਨੀ ਇਹਦੇ ਬਿਨਾਂ ਹਨੇਰੇ 'ਚ, ਜਿੰਨੇ ਹਨੇਰੇ 'ਚ ਫਿਰਦੇ ਆ ਉੱਥੇ ਬੜੇ ਆ, ਮਰਨ ਨੂੰ ਕਾਹਲੇ ਆ ਜੀ ਅੱਜ ਕੱਲ੍ਹ ਤੇ। ਕਈਆਂ ਨੂੰ ਵੇਖੀਦਾ ਤਰ੍ਹਾਂ ਤਰ੍ਹਾਂ ਦੇ ਮਿਲਦੇ ਆ ਬੰਦੇ, ਕੀ ਕਰਦਾ ਮਰ ਜਾ ਅੱਖੀ ਪਏ ਆ, ਹੈਰਾਨੀ ਹੁੰਦੀ ਹੈ ਘਰ ਵਾਲੀ ਵੀ, ਬੜੀ ਸੋਹਣੀ ਸੁਨੱਖੀ ਹੈ, ਬੱਚੇ ਵੀ ਹੈ, ਦੋ ਬੜੇ ਪਿਆਰੇ ਪਿਆਰੇ ਬੱਚੇ ਵੀ ਹੈ, ਘਰ ਬਾਰ ਵੀ ਚੰਗਾ ਹੈ, ਪਰ ਜਦੋਂ ਉਹਨੂੰ ਗੱਲ ਕਰੋ ਵਾਹਿਗੁਰੂ ਕੁਝ ਖਾ ਕੇ ਮਰ ਜਾ, ਗੁਜ਼ਾਰਾ ਵੀ ਸੋਹਣਾ ਚੱਲਦਾ ਹੈ, ਪਰ ਹੈ ਪ੍ਰੋਬਲਮ ਕਾਹਦੀ, ਘਾਟ ਕਾਹਦੀ ਹੈ? ਦੀਵਾ ਨਹੀਂ ਬਾਲਿਆ, ਅਕਲ ਹੈ, ਸਮਝ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰਨੀ। ਉਹ ਬਾਜੀ ਹਾਰਨੀ ਕਿਉਂਕਿ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਤੇ ਛੱਡਣ ਵਾਲੇ। ਗਿਆਨ ਨਾਲ ਬੰਦਾ ਜਿੱਤਣਾ ਸੀ ਨਾ ਜ਼ਿੰਦਗੀ ਦੀ ਬਾਜੀ, ਤੇ ਬੰਦਾ ਹਿੰਮਤ ਗਿਆਨ ਨਾਲ ਜਿੱਤਦਾ, ਅਕਲ ਨਾਲ ਜਿੱਤਦਾ, ਸਮਝ ਨਾਲ ਜਿੱਤਦਾ। ਤੇ ਗਿਆਨ ਵਾਲਾ ਤੇ ਪਾਸਾ ਹੀ ਸਹੀ ਬੰਦ ਕੀਤਾ ਪਿਆ। ਆ ਜਿਨ੍ਹਾਂ ਨੂੰ ਹੁਣ ਵਿਹਲ ਮਿਲਣੀ ਹੈ, ਥੋੜ੍ਹਾ ਖੋਜ ਕਰ ਲੈਣਗੇ ਵੀ ਹਿਊਮਨ ਸਾਈਕੀ ਤੇ ਦਿਮਾਗ ਪੜ੍ਹ ਲੈਣਗੇ ਕਿਤੇ ਵੀ ਬੰਦਾ ਦਾ ਦਿਮਾਗ ਕਿੱਦਾਂ ਕੰਮ ਕਰਦਾ, ਸੁਭਾਅ ਕਿੱਦਾਂ ਕੰਮ ਕਰਦਾ, ਗੋਰਿਆਂ ਦਾ ਸੁਭਾਅ ਕਿੱਦਾਂ ਹੈ, ਹਿੰਦੂ ਕਮਿਊਨਿਟੀ ਦਾ ਸੁਭਾਅ ਕਿੱਦਾਂ ਹੈ, ਸਿੱਖ ਸਾਈਕੀ ਕਿੱਦਾਂ ਦੀ ਹੈ,
ਕਾਲਿਆਂ ਦਾ ਕਾਲਿਆਂ ਦੀ ਸਾਈਕੀ ਕਿੱਦਾਂ ਦੀ ਹੈ, ਜਿਹੜੇ ਬੰਦੇ ਰਾਜ ਕਰਦੇ ਉਹਨਾਂ ਦੀ ਸਾਈਕੀ ਕਿੱਦਾਂ ਦੀ ਹੁੰਦੀ ਹੈ, ਵੱਡੇ ਵੱਡੇ ਲੀਡਰ ਜਿਹੜੇ ਆ ਕਿੱਦਾਂ ਸੋਚਦੇ ਆ, ਕਦੇ ਕਿਤਾਬਾਂ ਪੜ੍ਹਦੇ ਹਾਂ ਅਸੀਂ ਇਹਨਾਂ ਦੀ, ਤੇ ਸੁਭਾਅ ਹੀ ਕੋਈ ਨੀ, ਸਾਨੂੰ ਆਦਤ ਹੀ ਕੋਈ ਨੀ, ਚਾਨਣ ਹੋਵੇ ਦਿਨ ਵੀ ਦੀਵਾ ਬਾਲਣ ਵਾਲੇ ਪਾਸੇ ਤੁਰਦਾ ਕਿਹੜਾ, ਇੱਥੇ ਸੌਂਕ ਹੀ ਨੀ ਕੋਈ। ਹੁਣ ਵਿਆਹਾਂ ਦਾ ਸੀਜ਼ਨ ਚੱਲਣਾ, ਚੱਲ ਹੀ ਰਿਹਾ ਅੱਜ ਕੱਲ੍ਹ, ਇਹਦਾ ਵਿਆਹ ਖਾਇਆ, ਇੱਥੇ ਜਾਇਆ, ਇੱਥੇ ਜਾਇਆ, ਇੱਥੇ ਜਾਇਆ, ਤੇ ਗੋਰਿਆਂ ਨੂੰ ਕਈ ਵਾਰੀ ਵੇਖ ਵੀ ਰਿਹਾ, ਇੱਥੋਂ ਕਈ ਵਾਰੀ ਦਿੱਲੀ ਤੋਂ ਜਹਾਜ਼ ਚੜੀਦਾ ਤੇ ਅਮਰੀਕਾ ਤੱਕ ਕਿਤਾਬ ਹੀ ਵੱਢਦੇ ਜਾਂਦੇ, ਅਮਰੀਕਾ ਤੱਕ 12 ਘੰਟੇ ਦੀ ਫਲਾਈਟ ਵਿੱਚ ਮੈਂ ਬੰਦਾ ਪੜ੍ਹਦਾ ਵੇਖਿਆ, ਇੱਥੋਂ ਪੜ੍ਹਨ ਲੱਗਿਆ ਉੱਥੇ ਤੱਕ ਪੜ੍ਹੀ ਗਿਆ, ਤੇ ਮੈਨੂੰ ਲੱਗਦਾ ਉਹਨੇ ਸਾਰੀ ਕਿਤਾਬ ਉੱਥੇ ਤੱਕ ਜਾਂਦਿਆਂ ਪੜ੍ਹਤੀ ਹੋਣੀ। ਮੈਂ 2 ਵਾਰੀ ਸੌਂ ਲਿਆ ਵੇਖ, ਤੇ ਮੈਂ ਉੱਠ ਕੇ ਵੇਖਿਆ ਕਹਿੰਦਾ ਉਹ ਬੈਠਾ ਪੜ੍ਹਦਾ ਹੀ ਸੀ, ਨਾਲ ਬੈਠਾ ਮੇਰੀ ਜ਼ਿੰਦਗੀ, ਇੰਨਾ ਪੜ੍ਹਦੇ ਆ ਬੰਦੇ। ਬੱਚੇ ਦਾ ਸੁਭਾਅ ਕਿਵੇਂ ਕੰਮ ਕਰਦਾ, ਕਿਵੇਂ ਕਿਵੇਂ ਸਾਈਕੀ ਕਿੱਦਾਂ ਦੀ ਹੈ, ਕੀ ਹੋਣਾ ਚਾਹੀਦਾ, ਸਾਡੇ ਸੌਂਕ ਹੀ ਨਹੀਂ ਕੋਈ। ਮਰ ਜਾਓ ਮਾਰ ਜਾਓ, ਖੂਨ ਖਰਾਬਾ ਫੜਕਾਂ ਜੀ, ਇੱਜਤਾਂ ਜੀ, ਇੱਥੇ ਖੜੇ ਸਾਰੇ ਅਣਖ ਦੇ ਵੀ ਅਰਥ ਸਮਝੋ ਕਿ ਆਪਾਂ ਹੀ ਅਣਖੀ ਹੈ, ਜਿਹੜੇ ਬੰਦੇ ਅਣਖੀ ਹੁੰਦੇ ਆ ਆਪਣੀਆਂ ਕੰਟਰੀਆਂ ਬਣਾ ਕੇ ਬੈਠੇ, ਆਪਣੇ ਰਾਜ ਲੈ ਕੇ ਬੈਠੇ ਆ, ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ, ਅਣਖਾਂ ਸਾਰਿਆਂ ਚ ਹੁੰਦੀਆਂ ਹੈ, ਪਰ ਬੜਕਾਂ ਨਾਲ ਅਣਖਾਂ ਦਾ ਪਤਾ ਨਹੀਂ ਲੱਗਦਾ, ਕਈ ਅੰਦਰ ਰੱਖਦੇ ਆ, ਅਣਖਾਂ ਤਰੀਕੇ ਨਾਲ ਕਰਦੇ ਸਨ, ਦਿਮਾਗੀ ਹੈ, ਸੋਚ ਉਹ ਕਰਦੇ, ਅਣਖਾਂ ਹੁੰਦੀਆਂ, ਜਜ਼ਬਾਤ ਹੁੰਦੇ ਆ। ਤਾਂ ਕਰਕੇ ਕਮੀਆਂ ਜਿਹੜੀ ਜਿਹੜੀ ਘਾਟ ਹੈ ਸਾਡੇ ਵਿੱਚ, ਉਹ ਹੈ ਸਮਝ ਦੀ, ਗਿਆਨ। ਇਹ ਟੌਪਿਕ ਨੂੰ ਫਿਰ ਗੱਲ ਕਰਦੇ ਹਾਂ, ਚਲੋ ਆਓ ਆਓ ਪਹਿਲਾਂ ਸ਼ਬਦ ਫੜਾ ਮੇਰੇ ਸਿਰੇ ਫਾਇਦਾ।

ਪਾਣੀ ਦੁਖੀ ਕਹਿੰਦੇ ਦੁੱਖੜੇ ਦੂਰ ਕਰ। ਇਹਨੂੰ ਸਮਝਦੇ ਆ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਠੰਡ ਦਾ ਸਮਾਂ ਹੋ ਗਿਆ, ਦਸੰਬਰ ਦਾ ਜਿਹੜਾ ਵੀ ਮੰਥਲੀ ਪ੍ਰੋਗਰਾਮ ਹੁੰਦਾ ਹੈ ਆਪਾਂ ਦਿਨ ਦਾ ਕਰੀਦਾ। ਪਹਿਲਾਂ ਦਸੰਬਰ ਦੇ ਮਹੀਨੇ ਦਾ ਦੀਵਾਨ ਜਿਹੜਾ ਹੁੰਦਾ ਦੁਪਹਿਰ ਦਾ ਕਰੀਦਾ, ਪਰ ਇਸ ਵਾਰੀ ਰਾਤ ਦਾ ਹੀ ਹੈ ਕਿਉਂਕਿ ਰਾਤ ਦੇ ਦੀਵਾਨ ਵਿੱਚ ਥੋੜ੍ਹਾ ਜਿਹਾ ਥਕਾ ਜ਼ਿਆਦਾ ਹੁੰਦਾ। ਸੋ ਕਈ 10-15 ਮਿੰਟ ਤੋਂ ਹੀ ਚੱਲ ਕੇ ਆਏ ਹੈ, ਪਰ ਕਈ ਵੀਰ ਇੱਦਾਂ ਦੇ ਹੈ ਜਿਹੜੇ 5-5 ਘੰਟਿਆਂ ਦਾ ਸਫ਼ਰ ਕਰਕੇ ਆਏ, ਜਿਹੜੇ ਤਰਨ ਤਾਰਨ ਅੰਮ੍ਰਿਤਸਰ ਦੇ ਵੀਰ ਏਰੀਏ ਦੇ ਬੈਠੇ ਹੈ, ਗੁਰਦਾਸਪੁਰ ਦੇ ਸਿੰਘ ਬੈਠੇ ਆ ਵਿੱਚ, ਕਿੰਨੀ ਦੂਰ ਪੈ ਜਾਂਦਾ। ਦਿੱਲੀ ਤੋਂ ਕਈ ਆਉਂਦੇ ਹੈ, ਪੱਕਾ ਜਿਨ੍ਹਾਂ ਦੇ ਦਿਮਾਗ ਵਿੱਚ ਹੁੰਦਾ ਹੈ ਵੀ ਅਸੀਂ ਹਾਜ਼ਰੀ ਪਰ ਨਹੀਂ ਭਰਨੀ। ਔਰ ਇਹ ਅੱਜ ਦੇ ਨਹੀਂ ਆ ਰਹੇ, ਕਈ ਪਿਛਲੇ 16-17 ਸਾਲਾਂ ਤੋਂ ਜਿਨ੍ਹਾਂ ਨੇ ਕਦੀ ਨਾਗਾ ਨਹੀਂ ਪਾਇਆ, ਉਦੋਂ ਵੀ ਨਾਲ ਹੀ ਸੀ, ਅੱਜ ਵੀ ਨਾਲ। ਉਦੋਂ ਜੋ ਸੁਣਾਈਦਾ ਸੀ ਉਦੋਂ ਵੀ ਸੁਣਦੇ ਸੀ, ਜੋ ਅੱਜ ਸੁਣਾਈਦਾ ਅੱਜ ਵੀ ਸੁਣਦੇ। ਨਾਲ ਨਾਲ ਆਪਣੇ ਆਪ ਨੂੰ ਬਦਲਿਆ, ਆਪਣੇ ਆਪ ਨੂੰ ਚੇਂਜ ਕੀਤਾ। ਜਿੱਧਰ ਜਿੱਧਰ ਮੈਂ ਗਿਆ ਮਗਰ ਮਗਰ ਨਾਲ ਨਾਲ ਤੁਰੇ, ਬਰਾਬਰ ਭੱਜੇ। ਸਵਾਦ ਹੀ ਤਾਂ ਹੁੰਦਾ ਬਰਾਬਰ ਭੱਜੋ, ਕਈ ਰੁਕ ਜਾਂਦੇ, ਪਿੱਛੇ ਹੀ ਖੜ ਜਾਂਦੇ, ਹਿਪਨੋਟਾਈਜ ਹੋ ਜਾਂਦੇ। ਖਲੋਣਾ ਨਹੀਂ, ਤੁਰੇ ਜਾਣਾ। ਜੇ ਖੜ ਗਏ ਬਸ ਇਸੇ ਨੂੰ ਤੇ ਪਿੰਗਲੇ ਹੋਣਾ ਕਹਿੰਦੇ ਆ। ਕਈ ਬੰਦੇ ਇੱਥੇ ਕੁ ਤੱਕ ਵੀ ਠੀਕ ਹੈ, ਜਿੰਨੀ ਕੁ ਗੱਲ ਸਮਝ ਆਈ ਜਾਂਦੀ ਇੱਥੇ ਕੁ ਤੱਕ ਠੀਕ ਹੈ, ਹੋਰ ਇੱਥੇ ਕੁ ਤੱਕ ਵੀ ਠੀਕ ਹੈ, ਇੱਥੇ ਕੁ ਤੱਕ ਵੀ ਠੀਕ ਹੈ, ਪਰ ਜਦੋਂ ਫਿਰ ਉਹਨਾਂ ਦੇ ਹਿਸਾਬ ਤੋਂ ਨਿਕਲਦੀ ਹੈ ਫਿਰ ਖਿਲ ਜਾਂਦਾ। ਤਾਂ ਹਿਪਨੋਟਾਈਜ ਹੋ ਜਾਣਾ, ਖੜ ਜਾਣਾ, ਇੱਥੇ ਕੁ ਤੱਕ ਮੈਂ ਸੋਚਦਾ ਬਸ ਇੰਨਾ ਕੁ ਠੀਕ ਹੈ, ਨਹੀਂ। ਓਪਨ ਮਾਈਂਡ ਰੱਖੋ, ਜਰਾ ਕੁ ਦਿਲ ਖੋਲੋ, ਦਿਮਾਗ ਨੂੰ ਖੁੱਲਾ ਰੱਖ ਕੇ ਸੋਚੋ। ਕੋਈ ਵੀ ਮਨੌਤ ਹੈ ਜਿਹੜੀ, ਉਹਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ। ਖੁੱਲੇ ਦਿਮਾਗ ਨਾਲ ਹਰ ਗੱਲ ਨੂੰ ਸੋਚੋ, ਵਿਚਾਰੋ, ਸਮਝੋ ਕਿਉਂ ਹੈ ਇੱਦਾਂ, ਆਹ ਗੱਲ ਕਹੀ ਹੈ ਕਿਉਂ ਕਹੀ ਹੈ, ਕਿੰਨਾ ਟਾਈਮ ਲੱਗਦਾ ਸਮਝਣ ਤੇ। ਕਈ ਵਾਰੀ ਕਈ ਗੱਲਾਂ ਨੂੰ ਸਮਝਣ ਤੇ ਕਈ ਬੰਦਿਆਂ ਨੂੰ 6 ਮਿੰਟ ਲੱਗਦੇ ਹੈ ਤੇ ਕਈਆਂ ਨੂੰ 6-6 ਮਹੀਨੇ ਲੱਗ ਜਾਂਦੇ ਹੈ। ਦਿਮਾਗ ਉਹਨਾਂ ਦਾ ਇਹੋ ਜਿਹਾ ਹੁੰਦਾ ਵੀ 6 ਮਹੀਨਿਆਂ ਬਾਅਦ ਗੱਲ ਪਕੜ ਜਾਂਦੀ, ਪਰ ਕਈ 6 ਮਿੰਟ 'ਚ ਸਮਝ ਜਾਂਦੇ ਹੈ ਤੇ ਕਈ ਇਹੋ ਜਿਹੇ ਵੀ ਤੁਹਾਡੇ 'ਚ ਹੈ ਗੱਲ ਮੇਰੇ ਅੰਦਰ ਹੀ ਉਹ ਪਹਿਲੇ ਸਮਝ ਜਾਂਦੇ ਹੈ। ਆਖੋ ਸਤਿਗੁਰੂ, ਕਈ ਇੰਨੇ ਤੇਜ਼ ਹੈ ਵੀ ਮੈਂ ਕੀਤੀ ਨਹੀਂ ਗੱਲ ਉਹ ਸਮਝ ਗਏ, ਇੰਨੇ ਦਿਮਾਗ ਤੇਜ਼ ਹੈ ਦੁਨੀਆਂ ਦੇ। ਪਰ ਜਿਹੜੇ ਬੰਦੇ ਆਪਣੇ ਆਪ ਨੂੰ ਇਮਾਨਦਾਰੀ ਦੇ ਨਾਲ ਤੁਰੇ ਜਾਂਦੇ ਆ, ਚੱਲੀ ਜਾਂਦੇ ਆ, ਸਮਝੀ ਜਾਂਦੇ ਆ, ਉਹ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਦੇ ਜ਼ਰੂਰ ਹੈ। ਸੋ ਇਸ ਕਰਕੇ ਕਈ ਵੀਰ ਐਸੇ ਵੀ ਨੇ ਜਿਹੜੇ 6-6 ਘੰਟਿਆਂ ਦਾ

ਸਫ਼ਰ ਕਰਕੇ ਵੀ ਦੀਵਾਨ ਵਿੱਚ ਆਉਂਦੇ ਹੈ। ਜੰਮੂ ਦੀ ਸੰਗਤ ਇੱਥੇ ਆਉਂਦੀ ਹੈ, ਕਿੰਨਾ ਲੰਬਾ ਸਫ਼ਰ, 8 ਘੰਟੇ ਵੀ ਲੱਗ ਜਾਂਦਾ, ਠੰਡ ਦਾ ਸਮਾਂ ਵੀ ਹੁੰਦਾ ਹੈ, ਪਰ ਪਿਆਰ ਨਾਲ ਬੈਠੇ ਹੋ ਤੇ ਲਓ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ, ਬਾਣੀ ਕਰਦੀ ਹੈ ਦੁੱਖੜੇ ਦੂਰ। ਜੇ ਤੇ ਬਾਣੀ ਪੜ੍ਹਦਾ ਮੰਤਰਾਂ ਵਾਂਗੂ, ਫਿਰ ਤੇ ਨਹੀਂ ਗੱਲ ਬਣਨੀ ਵੀ ਮੈਂ 500 ਪਾਠ ਜਪਜੀ ਸਾਹਿਬ ਦਾ ਕਰਨਾ, ਮੈਨੂੰ 1,00,000 ਪਾਠ ਲਾ ਦਿੱਤਾ ਬਾਬਿਆਂ ਨੇ, ਮੈਨੂੰ 1,25,00,000 ਲਾਇਆ ਹੋਇਆ, ਮੈਂ ਤੇ ਇੰਨੇ ਪਾਠ ਕਰਨੇ ਹੈ, ਤੇ ਉਹ ਬਸ ਮੂੰਹ ਦੇ ਵਿੱਚ ਪੜ੍ਹੀ ਜਾਂਦਾ ਬੜੇ ਕੀਤੇ ਅਸੀਂ ਕਰ ਵੇਖੇ। ਮੇਰੇ ਸ਼ਾਇਦ ਇੱਥੇ ਨਾਨੀ ਆਏ ਹੋਣਗੇ, ਮੈਨੂੰ ਕਹਿੰਦੇ ਹੁੰਦੇ ਸੀ ਵੀ ਤੇਰੀ ਤੂੰ ਰੋਟੀ ਵੀ ਖਾ ਲਿਆ ਕਰ, ਤੂੰ ਲੱਗਾ ਹੀ ਰਹਿੰਦਾ ਸਾਰਾ ਦਿਨ। ਮੈਂ ਛੁੱਟੀਆਂ ਕੱਢਣ ਜਾਂਦਾ ਸੀ ਨਾਨਕੇ, ਤੇ ਮੈਂ ਉੱਥੇ ਸੂਤ ਸੀ ਬਾਹਰਲੇ ਪਾਸੇ ਉਹਨਾਂ ਦੇ ਖੇਤ ਵਿੱਚ, ਬਾਹਰ ਰਹਿੰਦੇ ਸੀ ਖੇਤਾਂ 'ਚ, ਤੇ ਦਿਮਾਗ ਵਿੱਚ ਇੱਦਾਂ ਦੀਆਂ ਗੱਲਾਂ ਸੀ ਵੀ ਜਪਜੀ ਸਾਹਿਬ ਦੇ 51 ਪਾਠ ਕਰਨੇ ਆ ਤੇ ਫਿਰ ਹੀ ਰੋਟੀ ਖਾਵਾਂਗੇ। ਤੇ ਸਵੇਰੇ 4 ਵਜੇ ਤੋਂ ਲੱਗ ਜਾਣਾ ਨਿਤਨੇਮ ਕਰਕੇ, ਸ਼ਾਮ ਦੇ 7-7 ਵਜੇ ਤੱਕ ਪੂਰੇ, ਕਿਉਂਕਿ ਉਮਰ ਵੀ ਛੋਟੀ ਸੀ, ਹੁੰਦੇ ਨਹੀਂ ਸੀ ਪੂਰੇ, 15 ਮਿੰਟ ਲੱਗ ਜਾਂਦੇ ਜਪਜੀ ਸਾਹਿਬ ਦਾ ਇੱਕ ਪਾਠ ਕਰਦੇ। ਕਿੰਨਾ ਕਿੰਨਾ ਲੰਮਾ ਟਾਈਮ ਲੱਗੇ ਰਹਿਣਾ, ਰਾਤ ਦੇ 9-10 ਵਜੇ ਤੱਕ ਵੀ ਕਹਿਣਾ ਹੁਣ ਤੇ ਰੋਟੀ ਖਾ ਲੈ, ਤੇ ਮੈਂ ਇੱਦਾਂ ਕਹਿਣਾ ਵੀ ਨਹੀਂ ਜੀ ਮੈਂ ਤੇ ਕਰਕੇ ਹੀ ਕੱਢਣਾ। ਦਿਮਾਗ 'ਚ ਇੱਦਾਂ ਦੀਆਂ ਗੱਲਾਂ ਬੈਠਣੀ ਹੋਈਆਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਜਪਜੀ ਸਾਹਿਬ ਤੁਸੀਂ ਨਾ ਕਰੋ, ਜਪਜੀ ਸਾਹਿਬ ਭਾਵੇਂ 50 ਦੀ ਜਗ੍ਹਾ 1 ਕਰੋ, ਪਰ ਸਮਝ ਕੇ ਕਰੋ। ਕਿਹਾ ਕੀ ਜਾ ਰਿਹਾ ਦਿਮਾਗ 'ਚ ਤੇ ਬੜੇ ਕੁਛ ਪੱਲੇ ਦੇ ਭਵੇ, ਸਮਝਾਇਆ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੇ ਪਾਠ ਕਰਦੇ ਹਾਂ ਅਸੀਂ ਮੰਤਰਾਂ ਵਾਂਗੂ, ਭਾਵੇਂ 1,00,000 ਪਾਠ ਕਰੀ ਜਾਓ ਫਿਰ ਨਹੀਂ ਗੱਲ ਬਣਨੀ, ਪਰ ਜੇ ਪਾਠ ਕਰ ਰਹੇ ਹਾਂ ਵੀ ਬਾਣੀ ਦੇ ਵਿੱਚੋਂ ਮੈਨੂੰ ਮਿਲੇ ਗੁਰੂ, ਬਾਣੀ ਤੋਂ ਮੈਨੂੰ ਮਿਲੇ ਗਿਆਨ। ਬਾਣੀ ਦੇ ਵਿੱਚ ਕੀ ਹੈ ਜੀ? ਬਾਣੀ ਬੋਲੋ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਦਾ ਮਤਲਬ ਹੁੰਦਾ ਗਿਆਨ, ਬਾਣੀ ਚ ਕੀ ਹੈ ਭਲਾ? ਗਿਆਨ। ਤੇ ਜੇ ਤੇ ਪੜ੍ਹੀਏ ਗਿਆਨ ਲੈਣ ਲਈ, ਫਿਰ ਤੇ ਠੀਕ ਹੈ, ਸ਼ਬਦ ਪੜ੍ਹੋ, ਸ਼ਬਦ ਵਿੱਚੋਂ ਕੀ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸ਼ਬਦ ਵਿੱਚੋਂ ਕੀ ਮਿਲਦਾ ਹੈ? ਗਿਆਨ। ਬਾਣੀ ਤੋਂ ਕੀ ਮਿਲਦਾ ਹੈ? ਗਿਆਨ। ਉਹ ਗਿਆਨ ਤੱਕ ਜੇ ਸਾਡੀ ਸੁਰਤ ਜਾਵੇ, ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਉਹਦੇ ਤੱਕ ਜਾਈਏ, ਸਵਾਦ ਆ ਜਾਂਦਾ। ਪਰ ਜਿਹੜਾ ਉਹ ਗਿਆਨ ਹੈ ਉਹਦੇ ਤੱਕ ਤੇ ਸਾਡੇ ਤੋਂ ਗਿਆ ਕੋਈ ਨਹੀਂ। ਬਾਣੀ ਬੜੇ ਬੰਦੇ ਤੇ ਏਦਾਂ ਦੂਰ ਹੀ ਨੇ ਮੱਥੇ ਟੇਕਿਆ ਜੇ ਬਾਣੀ ਪੜ੍ਹਨ ਵੀ ਨਹੀਂ ਲੱਗੇ, ਪਰ ਕਈ ਬੰਦੇ ਬਾਣੀ ਪੜ੍ਹਨ ਲੱਗ ਗਏ ਆ, ਕਈਆਂ ਤੇ ਬਾਣੀ ਆ ਗਈ ਹੈ ਨੇੜੇ, ਕਈ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਜਾਂਦੇ, ਪਰ ਕਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਗਏ ਫਿਰ ਬਾਣੀ ਦੇ ਨੇੜੇ ਨਹੀਂ ਜਾਂਦੇ। ਕਈ ਬਾਣੀ ਤੱਕ ਪਹੁੰਚ ਚੁੱਕੇ ਆ, ਬਾਣੀ ਬਹੁਤ ਉਹਨਾਂ ਦੇ ਦਿਮਾਗ 'ਚ ਆ ਗਈ, ਪਰ ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਉਹਦੇ ਤੱਕ ਨਹੀਂ। ਗੁਰੂ ਸਾਡਾ ਗਿਆਨ, ਬਾਣੀ ਤੋਂ ਮਿਲਣ ਵਾਲਾ ਗਿਆਨ, ਬਾਣੀ ਦੇ ਵਿੱਚ ਗਿਆਨ ਹੈ। ਜਿਵੇਂ ਪ੍ਰਸ਼ਾਦੇ ਦੇ ਭੋਜਨ ਦੇ ਵਿੱਚ ਤਾਕਤ ਹੈ, ਉਹ ਤਾਕਤ ਦੇ ਨਾਂ ਮਿਲੀ, ਦੁੱਧ ਮਿਲ ਗਿਆ, ਤਾਕਤ ਮਿਲੀ ਨਾ, ਉਹਦੇ ਵਿੱਚ ਇੱਕ ਤਾਕਤ ਹੈ ਜਿਹੜੀ ਸਾਡੇ 'ਚ ਆਉਣੀ ਚਾਹੀਦੀ ਹੈ। ਬਾਣੀ ਦੇ ਵਿੱਚ ਇੱਕ ਗਿਆਨ ਹੈ, ਜਿਹੜਾ ਗਿਆਨ ਸਾਡੀ ਸੁਰਤ ਨੂੰ ਟੱਚ ਕਰਨਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਸੰਗ੍ਰਹਿ ਕੀਤਾ, ਇਕੱਠਾ ਕੀਤਾ, ਇੱਥੋਂ ਗਿਆਨ ਲਓਗੇ, ਸਮਝ ਆਏਗਾ ਤੇ ਦੁੱਖੜੇ ਦੂਰ ਹੋਣਗੇ। ਜੇ ਭਾਈ ਗਿਆਨ ਲੈ ਲਿਆ ਫਿਰ ਕਿਹੜਾ ਦੁੱਖ ਹੈ ਜਿਹੜਾ ਦੂਰ ਨਹੀਂ ਹੋ ਸਕਦਾ? ਜਦੋਂ ਸਮਝ ਆ ਗਈ ਜ਼ਿੰਦਗੀ ਦੀ, ਜ਼ਿੰਦਗੀ ਦੀ ਕਿਹੜੀ ਚੁਣੌਤੀ ਹੈ, ਕਿਹੜੀ ਕਿਹੜੀ ਮੁਸ਼ਕਲ ਹੈ ਜਿਹਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ, ਉਹ ਕਿਹੜੀ ਭੀੜ ਹੈ ਜਿਹਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਉਹ ਕਿਹੜਾ ਦੁੱਖ ਹੈ ਜਿਹਨੂੰ ਅਸੀਂ ਝੱਲ ਨਹੀਂ ਸਕਦੇ। ਮੈਂ ਬੇਨਤੀ ਕਰਦਾ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਨੂੰ ਦੁਨੀਆਂ ਨੇ ਕਿਹੜਾ ਦੁੱਖ ਹੈ ਜਿਹੜਾ ਦਿੱਤਾ ਨਹੀਂ, ਕਿਹੜੇ ਕਿਹੜੇ ਦੁੱਖ ਲੋਕਾਂ ਨੇ ਨਹੀਂ ਦਿੱਤੇ, ਪਰ ਸਾਰੀ ਦੁਨੀਆਂ ਦੇ ਦੁੱਖ ਦੇ ਕੇ ਵੇਖ ਲਏ ਗੁਰੂ ਗੋਬਿੰਦ ਸਿੰਘ ਦੁਖੀ ਨਹੀਂ ਹੋਏ, ਦੁਖੀ ਨਹੀਂ ਹੋਏ ਗੁਰੂ ਗੋਬਿੰਦ, ਦੁੱਖ ਸਾਰੇ ਦਿੱਤੇ, ਕਿਉਂਕਿ ਉਹਨਾਂ ਕੋਲ ਗਿਆਨ ਹੈ, ਉਹ ਗਿਆਨ ਤੱਕ ਕੱਪੜੇ ਹੋਏ। ਆਪਾਂ ਦੁਖੀ ਕਿਉਂ ਆ? ਅਸੀਂ ਗਿਆਨ ਤੱਕ ਨਹੀਂ ਪਹੁੰਚ ਸਕਦੇ, ਸਮਝ ਤੱਕ ਨਹੀਂ ਪਹੁੰਚ ਸਕਦੇ। ਜੇ ਅਸੀਂ ਬਾਣੀ ਤੱਕ ਵੀ ਪਹੁੰਚੇ ਹਾਂ ਤੇ ਬਾਣੀ ਦੇ ਰੱਟੇ ਹੀ ਲਾਏ ਹੈ, ਨਵੇੜੇ ਹੀ ਦਿੱਤੇ ਆ। ਸਵੇਰੇ ਨਿਤਨੇਮ ਕਰਦੇ ਬੰਦੇ ਵੇਖੀਦਾ, ਇੱਕ ਵਾਰ ਹੀ ਕਰਦੇ ਆ ਵੀ ਅੱਜ ਜਪਜੀ ਸਾਹਿਬ ਨਿਬੜ ਗਿਆ, ਹੁਣ ਜਾਪ ਸਾਹਿਬ ਹੋ ਗਿਆ, ਆਹ ਹੋ ਗਏ ਸਵਈਏ, ਆਹ ਚਪਈ ਪੜ ਲਈ, ਆਹ ਨੰਦ ਸਾਹਿਬ, ਐਂ ਕਰਦੇ ਆ। ਕਿੰਨੀ ਵਾਰੀ ਬੇਨਤੀ ਕੀਤੀ ਵੀ ਅਸੀਂ ਕਦੇ ਵੀ ਇਹ ਨਹੀਂ ਸੋਚਦੇ ਵੀ ਸਮਝਾਇਆ ਕੀ ਹੈ, ਸਮਝਣ ਦੀ ਕੋਸ਼ਿਸ਼ ਕਰੀ।
ਸੋ ਜੇ ਅਸੀਂ ਗੁਰਬਾਣੀ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਫਿਰ ਦੁੱਖੜੇ ਦੂਰ ਹੁੰਦੇ। ਜੋ ਸਮਝਿਆ ਉਹਨੂੰ ਫਿਰ ਕਰਨਾ ਹੈ, ਪ੍ਰੈਕਟੀਕਲ ਕਰਨਾ ਹੈ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। ਜੋ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਸੀ ਉਹਨੂੰ ਕਰਕੇ ਵੇਖਣਾ ਆਪਣੀ ਜ਼ਿੰਦਗੀ ਵਿੱਚ। ਹੁਣ ਆਪਾਂ ਦੀ ਜ਼ਿੰਮੇਵਾਰੀ ਮਰਜ਼ੀ ਗਾਈ ਜਾਓ, ਉਦਮ ਕਰਦੇ ਹਾਂ ਜੀ ਉਹ ਤੂੰ ਕਮਾਮ ਲਿਆ ਸੁੱਖ ਪੁੰਜ, ਏਦਾਂ ਗਾਈ ਜਾਓ ਉੱਚੀ ਉੱਚੀ, ਰੱਟਾ ਲਾ ਲੈ, ਯਾਦ ਕਰ ਲੈ, ਕੰਠ ਕਰ ਲੈ। ਪਰ ਉਦਮ ਇਹਦੇ ਵਿੱਚ ਜਿਹੜਾ ਗਿਆਨ ਹੈ ਉਹ ਕੀ ਹੈ? ਉਦਮ ਕਰੋ ਤੇ ਕਮਾਈ ਕਰੋ। ਹੁਣ ਨਾ ਉਦਮ ਕੀਤਾ ਨਾ ਕਮਾਈ ਕੀਤੀ ਤੇ ਪੰਗਤੀ ਦੇ ਰੱਟੇ ਲਾਈ ਜਾਓ, ਨਾ ਉਦਮ ਕੀਤਾ ਨਾ ਕਮਾਈ ਕੀਤੀ। ਜਿਹੜਾ ਕੰਮ ਗੁਰੂ ਸਾਹਿਬ ਨੇ ਕਿਹਾ ਉਹ ਕਰਕੇ ਕਾਰਗਰਾਸ ਹੋਣੇ ਹੈ। ਪਿਛਲੇ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਹੈ, ਤੇ ਰੱਬ ਕਿੱਥੇ ਰਹਿੰਦਾ? ਬਾਹਰ ਰਹਿੰਦਾ ਹੈ ਕਿ ਸਾਡੇ ਸਾਰਿਆਂ ਦੇ ਵਿੱਚ ਰਹਿੰਦਾ? ਬੋਲੋ ਗੱਜ ਕੇ ਪਿਆਰੇ ਹੋ। ਤੇ ਫਿਰ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਕਿਹਦੇ ਨਾਲ ਜੋੜਦੇ ਹੈ? ਸਾਨੂੰ ਬਾਹਰ ਕਿਸੇ ਚੀਜ਼ ਨਾਲ ਜੋੜਦੇ ਹੈ ਕਿ ਆਪਣੇ ਆਪ ਨਾਲ? ਸਾਨੂੰ ਸਾਡੇ ਨਾਲ ਜੋੜਦੇ ਹੈ ਗੁਰੂ ਗ੍ਰੰਥ ਸਾਹਿਬ। ਕਹਿੰਦੇ ਰੱਬ ਬਾਹਰ ਨਹੀਂ ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ। ਮੈਂ ਕਹਿੰਦਾ ਅਰਦਾਸਾਂ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ, ਮਹਾਰਾਜ ਮੇਰਾ ਆ ਕਾਰਜ ਸਵਾਰ ਦਿਓ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਸਭੈ ਘੱਟ ਰਾਮ ਬੋਲੇ, ਘੱਟ ਘੱਟ ਮੈਂ ਹਰ ਜੀ ਦੱਸੇ। ਭਾਈ ਰੱਬ ਸਾਰਿਆਂ 'ਚ ਰਹਿੰਦਾ ਹੈ, ਸਾਰਿਆਂ 'ਚ ਰਹਿੰਦਾ, ਤੇਰੇ ਵਿੱਚ ਵੀ ਰੱਬ ਰਹਿੰਦਾ। ਗੁਰੂ ਗ੍ਰੰਥ ਸਾਹਿਬ ਨੇ ਇਸ਼ਾਰਾ ਕਰਤਾ ਜੇ ਕਰਨਾ ਹੈ ਤੂੰ ਮੈਨੂੰ ਆਹ ਕੰਮ ਕਰਨ ਨੂੰ ਕਹਿੰਦਾ ਹੈ, ਪਰਮਾਤਮਾ ਅੱਗੇ ਅਰਦਾਸ ਕਰਨ ਆਇਆ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਕਹਿੰਦਾ ਹੇ ਅਕਾਲ ਪੁਰਖ, ਤੇ ਅਕਾਲ ਪੁਰਖ ਤੇਰੇ ਵਿੱਚ ਹੈ, ਤੇ ਜਿਹੜਾ ਵੀ ਕੰਮ ਕਰਾਉਣਾ ਹੈ ਕਰਨਾ ਸ਼ੁਰੂ ਕਰਦੇ, ਤੇਰੇ ਕਰਿਆਂ ਤੇ ਹੋਣਾ ਕਿਉਂਕਿ ਰੱਬ ਤੇਰੇ ਵਿੱਚ ਹੈ। ਰੱਬ ਕਿਤੇ ਬਾਹਰ ਬੈਠਾ ਨਹੀਂ, ਰੱਬ ਕਿਤੇ ਵੱਖਰਾ ਬੈਠਾ ਨਹੀਂ। ਇਹ ਗੱਲ ਕਿੰਨੀ ਵਾਰੀ ਹੋ ਚੁੱਕੀ ਹੈ ਤੇ ਮੈਨੂੰ ਇਹ ਲੱਗਦਾ ਮੈਨੂੰ ਇਸ ਗੱਲ ਤੇ ਬਹੁਤ ਪ੍ਰੈਸ਼ਰ ਦੇ ਕੇ ਕਹਿਣੀ ਪੈਣੀ ਹੈ, ਬਹੁਤ ਜ਼ੋਰ ਦੇ ਕੇ ਇਹ ਗੱਲ ਕਹਿਣੀ ਪੈਣੀ ਹੈ, ਹਰ ਸਟੇਜ ਤੇ ਕਹਿਣੀ ਪੈਣੀ। ਏਡੂ ਵੱਡਾ ਭਰਮ ਕੋਈ ਨੀ, ਏਡੂ ਵੱਡਾ ਭੁਲੇਖਾ ਕੋਈ ਨੀ ਵੀ ਰੱਬ ਕਿਤੇ ਵੱਖਰਾ ਹੈ, ਰੱਬ ਕਿਤੇ ਅੱਡ ਹੈ, ਰੱਬ ਕੋਈ ਵੱਖਰੀ ਸ਼ਕਤੀ ਹੈ। ਨਹੀਂ, ਰੱਬ ਸਰਵ ਵਿਆਪਕ ਹੈ ਤੇ ਤੂੰ ਤੇਰੇ ਵਿੱਚ ਵੀ ਰੱਬ ਹੈ, ਕੁਦਰਤ ਵਿੱਚ ਰੱਬ ਹੈ, ਬਲਿਹਾਰੀ ਕੁਦਰਤ ਵਸਿਆ ਤੇ ਕੁਦਰਤ ਦਾ ਤੂੰ ਤੇ ਮੈਂ ਹਿੱਸਾ ਹਾਂ। ਕੁਦਰਤ ਦਾ ਛੋਟਾ ਜਿਹਾ ਪਾਰਟ ਹਾਂ, ਛੋਟਾ ਜਿਹਾ ਹਿੱਸਾ ਹਾਂ, ਆਪਾਂ ਸਾਰੇ ਕੁਦਰਤ ਦਾ ਹਿੱਸਾ ਹਾਂ, ਰੱਬ ਦਾ ਹਿੱਸਾ ਹਾਂ। ਤੇ ਜਿੰਨੇ ਕੰਮ ਰੱਬ ਤੋਂ ਕਰਾਉਣੇ ਹੈ ਸਾਨੂੰ ਆਪ ਕਰਨੇ, ਜਿੰਨਿਆਂ ਨੇ ਸੈੱਟ ਹੋਣਾ ਹੈ ਅਰਦਾਸ ਕਰੋ ਸੈੱਟ ਕਰ ਦਿਓ, ਮਹਾਰਾਜ ਜ਼ਿੰਦਗੀ ਸਾਡੀ ਸੈੱਟ ਕਰ ਦਿਓ, ਫਿਰ ਸੈੱਟ ਸਾਨੂੰ ਆਪ ਕਰਨੀ ਪਏਗੀ। ਮੈਂ ਪਿਛਲੀ ਵਾਰੀ ਕਿਹਾ ਸੀ ਨਾ ਸ਼ਨੀਵਾਰ, ਆ ਮੈਂ ਇੱਕ ਪੋਸਟ ਪੜ੍ਹਦਾ ਸੀ, ਕਹਿੰਦੇ ਲਾਂਘਾ ਤੇ ਕਰਤਾਰਪੁਰ ਦਾ ਨਹੀਂ ਸੀ ਖੁੱਲਣਾ ਪਰ ਰੱਬ ਨੇ ਢੱਡਰੀਆਂ ਵਾਲੇ ਨੂੰ ਤਾਰੇ ਵਿਖਾਏ, ਕਹਿੰਦਾ ਸੀ ਅਰਦਾਸਾਂ ਨਹੀਂ ਪੂਰੀਆਂ ਹੋਣੀਆਂ, ਇਹਨੂੰ ਦੱਸਿਆ ਗਿਆ ਰੱਬ ਨੇ ਕਰਕੇ ਵਿਖਾਇਆ, ਕਹਿੰਦੇ ਓਦਾਂ ਕਿਹੜਾ ਪਤਾ ਲੱਗਣਾ ਸੀ? ਰੱਬ ਨੇ ਇਹਨੂੰ ਵਿਖਾਇਆ ਵੀ ਅਰਦਾਸਾਂ ਮੰਨੀਆਂ ਜਾਂਦੀਆਂ। ਉਹ ਨਹੀਂ ਪਿਆਰਿਓ, ਗੱਲ ਧਿਆਨ ਨਾਲ ਸਮਝੋ ਮੈਂ ਕਿੱਦਾਂ ਸਮਝਾਈ ਸੀ, ਕੱਟ ਵੱਟ ਨਾ ਕਰਿਆ ਕਰੋ, ਗੱਲ ਪੂਰੀ ਸੁਣੋ ਤੇ ਸਮਝੋ। ਪਿਛਲੇ ਸ਼ਨੀਵਾਰ ਸੁਣਿਆ ਦੀਵਾਨ, ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਹੈ ਵੀ ਜਿਹੜਾ ਵੀ ਕਾਰਜ ਕਰਨਾ ਹੈ ਸਾਰਿਆਂ 'ਚ ਰੱਬ ਵੱਸਦਾ ਹੈ, ਜਿਹੜਾ ਕੰਮ ਮੇਰੇ ਕੋਲ ਲੈ ਕੇ ਆਇਆ ਤੈਨੂੰ ਕਰਨਾ ਪੈਣਾ ਕਿਉਂਕਿ ਰੱਬ ਤੇਰੇ ਵਿੱਚ ਹੈ। ਮੈਂ ਬੇਨਤੀ ਕੀਤੀ ਸੀ ਅਸੀਂ ਅਰਦਾਸ ਕਿੰਨੇ ਸਾਲਾਂ ਤੋਂ ਕਰਦੇ ਹਾਂ, ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਕਿੰਨੇ ਸਾਲਾਂ ਤੋਂ ਕਹਿੰਦੇ ਹਾਂ। ਪਹਿਲੀ ਗੱਲ ਤੇ ਨਨਕਾਣਾ ਸਾਹਿਬ ਦਾ ਜਿਹੜਾ ਗੁਰਧਾਮ ਨੇ ਹੁਣ ਉਹ ਮੁਸਲਮਾਨਾਂ ਕੋਲ ਨੇ ਕਿ ਖਾਲਸੇ ਕੋਲ ਨੇ? ਕਿਹਦੇ ਕੋਲ ਹੈ ਗੁਰਧਾਮ? ਜਿਹੜੇ ਉਹ ਹੁਣ ਉੱਧਰ ਵਾਲੇ ਪਾਕਿਸਤਾਨ ਵਾਲੇ ਨੇ ਉਹ ਸਿੱਖ ਹੈ ਨੇ ਕਿ ਨਹੀਂ, ਖਾਲਸੇ ਹੈ ਨੇ ਕਿ ਨਹੀਂ, ਕਿ ਗਿਣਦੇ ਹੀ ਨਹੀਂ ਖਾਲਸਿਆਂ ਦੇ? ਹੁਣ ਵੀ ਖਾਲਸੇ ਕੋਲ ਹੀ ਹੈ ਪ੍ਰਬੰਧ, ਜਿਹੜਾ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਹੈ, ਬੰਗਲਾਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੈ, ਹੁਣ ਵੀ ਸਿੱਖਾਂ ਦੇ ਕੋਲ ਹੀ ਹੈ। ਪੰਥਕ ਅਰਦਾਸ ਵਿੱਚ ਅਸੀਂ ਕੋਈ ਬਦਲਾਵ ਨਹੀਂ ਕਰ ਸਕਦੇ, ਪਰ ਗੱਲ ਇੰਨੀ ਹੈ ਵੀ ਵਿਚਾਰ ਕਰ ਸਕਦੇ ਹਾਂ। ਮੈਂ ਕਿਹਾ ਵੀ ਕੀਤੀ ਸੀ, ਪ੍ਰਬੰਧ ਖਾਲਸੇ ਕੋਲ ਹੀ ਹੈ। ਹੋ ਸਕਦਾ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਖਾਲਸਾ ਸਮਝਦੀ ਹੋਵੇ, ਗੋਲਕ ਇਹਨਾਂ ਕੋਲ ਹੈ ਨਹੀਂ ਉੱਥੋਂ ਸਾਧਨਾ।
ਗੋਲਕ ਉਧਰ ਹੈ, ਗੋਲਕ ਨਹੀਂ ਇਹਨਾਂ ਕੋਲ ਪ੍ਰਬੰਧ ਤੇ ਅੱਜ ਵੀ ਖਾਲਸੇ ਕੋਲ ਹੀ ਹੈ। ਤੇ ਧਿਆਨ ਨਾਲ ਸੁਣਿਓ ਗੱਲ, ਮੈਂ ਬੇਨਤੀ ਕੀਤੀ ਸੀ ਅਸੀਂ ਅਰਦਾਸ ਕਰਦੇ ਹਾਂ 70 ਸਾਲ ਹੋ ਗਏ ਤੇ ਸਾਡਾ ਸਿਧਾਂਤ ਇਹ ਹੈ ਵੀ ਰੱਬ ਤੁਹਾਡੇ ਚ ਹੈ। ਗੁਰੂ ਗ੍ਰੰਥ ਸਾਹਿਬ ਤੇ ਤੁਹਾਨੂੰ ਸਿੱਧਾ ਹੀ ਕਹਿੰਦੇ ਆ ਵੀ ਸਭੇ ਘਰ ਰਾਮ ਬੋਲੇ ਮਹਾਰਾਜ ਮੇਰਾ ਕੰਮ ਕਰ ਦਿਓ, ਕਹਿੰਦੇ ਤੇਰੇ ਟੁੱਟੇ ਆ ਕਰ ਲੈ ਰੱਬ ਤੇਰੇ ਵਿੱਚ ਨਹੀਂ, ਜਾਂ ਤੇ ਇਹ ਮੰਨੋ ਵੀ ਰੱਬ ਸਾਡੇ ਵਿੱਚ ਨਹੀਂ। ਜੇ ਤੁਹਾਡੇ ਵਿੱਚ ਰੱਬ ਹੈ ਫਿਰ ਕਰਨਾ ਤੇ ਤੈਨੂੰ ਹੀ ਪੈਣਾ ਹੈ। ਹੁੰਦਾ ਵੀ ਪ੍ਰੈਕਟੀਕਲ ਗੱਲ ਵੀ ਏਦਾਂ ਹੀ ਹੈ, ਕੋਠੀ ਦੀ ਨੀਂਹ ਰੱਖ ਲਈਦੀ ਹੈ, ਅਰਦਾਸ ਕਰਕੇ ਨੀਂਹ ਰੱਖ ਲਈਦੀ ਹੈ, ਮੁੜ ਕੇ ਫਿਰ ਬਣਾਉਂਦਾ ਕੌਣ ਹੈ? ਆਪਾਂ ਬਣਾਉਣਾ ਪੈਣਾ। ਸੱਚੇ ਪਾਤਸ਼ਾਹ ਮੇਰੀ ਪੜ੍ਹਾਈ 'ਚ ਲੈਂਡ ਆ ਜਾਣ ਪੂਰੇ ਤੇ ਮੁੜ ਕੇ ਪੜ੍ਹਨਾ ਕਿਹਨੂੰ ਪੈਂਦਾ? ਆਪ ਨੂੰ, ਆਪ ਹੀ ਕਰਨਾ ਪੈਂਦਾ। ਮੈਂ ਕਿਹਾ ਸੀ 70 ਸਾਲ ਹੋ ਗਏ ਅਰਦਾਸਾਂ ਕਰਦੇ ਆ, ਅਰਦਾਸ ਕੀਤੀ ਆ ਸਿਰਫ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਤੁਹਾਡੇ ਚ ਹੈ, ਰਾਹ ਖੁੱਲ ਜਾਣਗੇ ਜਿੱਦਣ ਖੋਲਣ ਤੁਰੋਗੇ। ਰੱਬ ਤੁਹਾਡੇ ਵਿੱਚ ਹੈ, ਚਾਹੇ ਅੱਜ ਖੋਲ ਲਓ, ਚਾਹੇ 70 ਸਾਲਾਂ ਨੂੰ ਖੋਲ ਲਿਓ, ਚਾਹੇ 700 ਸਾਲਾਂ ਨੂੰ ਖੋਲ ਲਿਓ, ਖੋਲਣਾ ਕਿਹਨੂੰ ਪੈਣਾ? ਤੁਹਾਨੂੰ ਆਪ, ਕਿਉਂਕਿ ਮਹਾਰਾਜ ਕਹਿੰਦੇ ਤੁਹਾਨੂੰ ਹੀ ਖੋਲਣਾ ਪੈਣਾ। ਤੇ ਕਰਤਾਰਪੁਰ ਦੇ ਲਾਂਘੇ ਲਈ ਯਤਨ ਕੀਤਾ ਹੈ, ਹੁਣ ਖੁੱਲਣ ਦਾ ਰਾਹ ਬਣ ਗਿਆ ਨਾ। 70 ਸਾਲ ਕੋਸ਼ਿਸ਼ ਨਹੀਂ ਕੀਤੀ, ਯਤਨ ਨਹੀਂ ਕੀਤਾ, ਖੁੱਲਿਆ ਵੀ ਨਹੀਂ, ਹੁਣ ਖੋਲਣ ਲੱਗੇ ਆ, ਖੁੱਲ ਰਿਹਾ। ਬਾਕੀਆਂ ਲਈ ਵੀ ਕੋਸ਼ਿਸ਼ ਕਰੋਗੇ, ਕਦੇ ਨਨਕਾਣਾ ਸਾਹਿਬ ਲਈ ਜੋਰ ਲਾਓ, ਹੋ ਸਕਦਾ ਨਨਕਾਣਾ ਸਾਹਿਬ ਦਾ ਵੀ ਖੁੱਲ ਜੇ, ਪਰ ਯਤਨ ਤੁਹਾਨੂੰ ਕਰਨਾ ਪੈਣਾ। ਰੱਬ ਸਾਰਿਆਂ ਦੇ, ਪਹਿਲਾਂ ਨਹੀਂ ਕਿਸੇ ਨੇ ਕੋਸ਼ਿਸ਼ ਕੀਤੀ ਤੇਰਾ, ਬੋਲੋ ਪਿਆਰਿਓ। 70 ਸਾਲਾਂ ਚ ਕਈ ਜੰਮ ਕੇ ਮਰ ਵੀ ਗਏ ਹੈ, ਜਿਹੜੇ ਬੰਦੇ 60-60 ਸਾਲ ਦੇ ਹੋ ਕੇ ਮਰੇ ਆ, ਕੋਈ 50 ਦਾ ਮਰਿਆ, ਉਹ ਜੰਮਿਆ ਵੀ ਅਰਦਾਸਾਂ ਕਰਦਾ ਮਰ ਵੀ ਗਿਆ, ਉਹਦੀ ਪੂਰੀ ਨਹੀਂ ਹੋਈ, ਕਿਉਂਕਿ ਯਤਨ ਨਹੀਂ ਨਾ ਕੀਤਾ। ਜਦੋਂ ਤੁਸੀਂ ਅਰਦਾਸ ਜਿਹੜੀ ਕਰਦੇ ਹੋ ਉਹ ਕੰਮ ਕਰਨਾ ਸ਼ੁਰੂ ਕਰੋ, ਫਿਰ ਹੋਏ ਹਰ ਕਾਰਜ ਤੈਨੂੰ ਖੁਦ ਕਰਨਾ ਪੈਣਾ। ਹੁਣ ਕਰਤਾਰਪੁਰ ਦੇ ਲਾਂਘੇ ਦੀ ਕੋਸ਼ਿਸ਼ ਕੀਤੀ ਹੈ, ਯਤਨ ਕੀਤਾ ਹੈ, ਖੁੱਲ ਜਾਏਗਾ। ਕਦੇ ਨਨਕਾਣਾ ਸਾਹਿਬ ਦਾ ਵੀ ਯਤਨ ਕਦੋਂ ਹੋ ਸਕਦਾ? ਉਹ ਵੀ ਖੁੱਲ ਜਾਏਗਾ, ਪਰ ਤੈਨੂੰ ਕਰਨਾ ਪੈਣਾ। ਤੇ ਜਿੰਨਾ ਚਿਰ ਤੂੰ ਆਪ ਕਹਿ ਕੇ ਏਦਾਂ ਅਰਦਾਸ ਕਰਦੇ ਵੀ ਮਹਾਰਾਜ ਆਹ ਕੰਮ ਹੋ ਜਾਏ ਤੇ ਮੁੜ ਕੇ ਸੌਂ ਜਾ, ਮੁੜ ਕੇ ਕਿੱਦਾਂ ਹੋਏਗਾ? ਸਾਡੀ ਸਿੱਖ ਕੌਣ 70 ਸਾਲ ਦੀ ਸੁੱਤੀ ਰਹੀ ਤੇ ਨਹੀਂ ਕੁਝ ਹੋਇਆ, ਹੁਣ ਫੁੱਲ ਚੱਲਿਆ। ਰਾਹ ਬੰਦ ਸੀ, ਰਾਹ ਬੰਦ ਸੀ, ਰਾਹ ਬੰਦ ਸੀ, ਸੱਚ ਬੰਦ ਸੀ। ਇੱਧਰ ਵਾਲਾ ਤੇ ਖੁੱਲ੍ਹਾ ਹੀ ਸੀ, ਗਿਆਨ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਵਾਲਾ ਤੇ ਬੰਦ ਨਹੀਂ ਸੀ ਕੀਤਾ ਕਿਸੇ ਨੇ। ਗੁਰੂ ਨਾਨਕ ਨੇ ਸ਼ਬਦ ਨਾਲ ਜੋੜਿਆ ਕਿ ਦੇ ਨਾਲ, ਬੋਲੋ ਪਿਆਰਿਓ। ਸ਼ਬਦ ਵਾਲਾ ਤੇ ਬੰਦ ਨਹੀਂ ਸੀ ਰਾਹ, ਇੱਧਰ ਅਸੀਂ ਮੂੰਹ ਹੀ ਨਹੀਂ ਕੀਤਾ। ਪਿੰਡ ਵਾਲੇ ਗੁਰਦੁਆਰੇ ਦਾ ਰਾਹ ਤੇ ਬੰਦ ਨਹੀਂ ਸੀ, ਪੋਥੀਆਂ ਗੁਰਬਾਣੀ ਪੜ੍ਹਨ ਵਾਲਾ ਉਹ ਤੇ ਬੰਦ ਨਹੀਂ ਕੀਤਾ ਕਿਸੇ ਨੇ। ਕਿੰਨੇ ਬੰਦੇ ਆ ਸਾਡੇ ਜਿਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਵਾਰੀ ਜ਼ਿੰਦਗੀ 'ਚ ਪੜ੍ਹੇ, ਕਿੰਨੇ ਕਿੰਨੇ ਜਿਹੜੇ ਸਹਿਜ ਪਾਠ ਕਰਦੇ ਆ, ਇਹ ਤੇ ਤੂੰ ਆਪੇ ਬੰਦ ਕਰੀ ਫਿਰਦਾ। ਜਿਸ ਦੇ ਲੜ ਗੁਰੂ ਨਾਨਕ ਲਾਉਂਦਾ ਹੈ, ਜਿਸ ਦੇ ਲੜ ਗੁਰੂ ਅੰਗਦ ਸਾਹਿਬ ਲਾਉਂਦੇ ਹੈ, ਜਿਹਦੀ ਗੱਲ ਗੁਰੂ ਅਮਰਦਾਸ ਕਰਦੇ ਆ, ਗਿਆਨ ਦੀ ਗੱਲ ਗੁਰੂ ਰਾਮਦਾਸ ਕਰਦੇ ਆ, ਗੁਰੂ ਅਰਜਨ ਦੇਵ ਜੀ ਵੀ ਪ੍ਰਕਾਸ਼ ਕਰਦੇ ਆ ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਤੱਕ ਗੱਲ ਕੀਤੀ ਗਈ ਗੁਰੂ ਗ੍ਰੰਥ ਸਾਹਿਬ, ਗਿਆਨ ਗਿਆਨ ਗਿਆਨ ਗਿਆਨ, ਇਹ ਰਾਹ ਤੇ ਬੰਦ ਨਹੀਂ ਸੀ ਕੀਤਾ ਕਿਸੇ ਨੇ, ਉਧਰ ਨੂੰ ਕਦੇ ਹੋ ਨਹੀਂ ਕੀਤਾ ਸੀ। ਜਾਓ ਹਰਿਮੰਦਰ ਸਾਹਿਬ ਜਾਓ, ਤਰਨ ਤਾਰਨ ਸਾਹਿਬ ਜਾਓ, ਜਿੱਥੇ ਤਰਨ ਤਾਰਨ ਜਾਂਦੇ ਸੀ, ਹਰਿਮੰਦਰ ਸਾਹਿਬ ਜਾਂਦੇ ਸੀ, ਅਨੰਦਪੁਰ ਸਾਹਿਬ ਜਾਂਦੇ ਸੀ, ਉੱਥੇ ਹੁਣ ਕਰਤਾਰਪੁਰ ਜਾਓ, ਜਾਵਾਂਗੇ ਜਾਇਓ। ਪਰ ਗੱਲ ਤੇ ਇਹ ਹੈ, ਗਿਆਨ ਵਾਲੇ ਪਾਸੇ ਵੀ ਤੇ ਚੱਲੀਏ, ਸਮਝ ਵਾਲੇ ਪਾਸੇ ਵੀ ਤੇ ਚੱਲੀਏ। ਕਹਿੰਦੇ ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ, ਕਦੇ ਆਪਣੇ ਆਪ ਵੱਲ ਵੀ ਮੁੜ ਕੇ ਤੇ ਵੇਖ। ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਸੀ, ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕੀ ਸੀ, ਉਹ ਵੀ ਤੇ ਵੇਖੀਏ। ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਦਿਮਾਗ 'ਚ ਕੀ ਵਾੜਿਆ? ਉਹਨਾਂ ਨੇ ਏਦਾਂ ਕਿਹਾ ਸੀ ਵੀ ਜਿੰਨੇ ਮੈਂ ਸਥਾਨ ਬਣਾ ਇੱਥੇ ਜਿੱਥੇ ਜਿੱਥੇ ਮੈਂ ਚਰਨ ਪਾ ਰਿਹਾ ਤੁਸੀਂ ਮੱਥੇ ਟੇਕਦੇ ਰਹਿਣਾ। ਉਹਨਾਂ ਨੇ ਕਿਹਾ ਸੀ ਜੋ ਮੈਂ ਕਹਿ ਰਿਹਾ ਉਹ ਸੁਣਿਓ, ਉਹ ਸਮਝਿਓ, ਉਹ ਮੰਨਿਓ।
ਉਹਨਾਂ ਨੇ ਸਾਨੂੰ ਸਮਝ ਲੈਣ ਲਈ ਪ੍ਰੇਰਿਤ ਕੀਤਾ, ਗਿਆਨ ਲੈਣ ਲਈ। ਅਗਲ ਲਿਓ, ਸਮਝ ਲਿਓ। ਕਿਸੇ ਨੇ ਰਾਹ ਬੰਦ ਨਹੀਂ ਕੀਤੇ, ਪਰ ਅਸੀਂ ਆਪ ਹੀ ਬੰਦ ਕਰਕੇ ਬੈਠੇ, ਉਸ ਰਾਹ ਤੇ ਤੁਰੇ ਹੀ ਨਹੀਂ, ਉਸ ਪਾਸੇ ਵੱਲ ਕੋਸ਼ਿਸ਼ ਹੀ ਨਹੀਂ ਕੀਤੀ। ਫਿਰ ਅਸੀਂ ਕਹਿੰਦੇ ਹਾਂ ਸਾਨੂੰ ਬਾਬੇ ਵਰਗ ਲਾ ਗਏ, ਸਾਨੂੰ ਲੀਡਰਾਂ ਨੇ ਲੁੱਟਿਆ, ਸਾਡੇ ਆਗੂ ਮਾੜੇ ਨਿਕਲੇ। ਕਿਸੇ ਦੇ ਧੀ ਪੁੱਤ ਨੂੰ ਵਰਗਲਾ ਕੌਣ ਸਕਦਾ ਹੈ? ਉਹੀ ਵਰਗਲਾਇਆ ਜਾਂਦਾ ਜਿਹੜਾ ਦਿਮਾਗ ਦਾ ਠੀਕ ਠੀਕ ਹੋਵੇ। ਜਦੋਂ ਸਮਝ ਪੂਰੀ ਹੋਵੇ, ਨਿਆਣਾ ਕਿਵੇਂ ਵਰਗਲਾ ਕੇ ਲੈ ਜਾਵੇ ਕੋਈ? ਕਿਸੇ ਦੇ ਧੀ ਪੁੱਤ ਨੂੰ ਕਿਵੇਂ ਵਰਗਲਾ ਲਏਗਾ ਕੋਈ? ਕਿਸੇ ਦੀ ਘਰ ਵਾਲੀ ਨੂੰ ਕੋਈ ਬੰਦਾ ਕਿਵੇਂ ਵਰਗਲਾ ਲਏਗਾ? ਕਿਸੇ ਦੇ ਘਰ ਵਾਲੇ ਨੂੰ ਕੌਣ ਲੈ ਜਾਏਗਾ? ਗੱਲ ਅਸਲ ਇਹ ਹੈ, ਉਹ ਸਾਡੀ ਸਮਝ ਦੀ ਘਾਟ ਹੈ। ਜਿੰਨਾ ਧੋਖਾ ਹੋਇਆ, ਜਿੰਨਾ ਨੁਕਸਾਨ ਹੋਇਆ, ਸਾਡੀ ਨਾ ਸਮਝੀ ਕਰਕੇ ਹੋਇਆ, ਸਾਡੀ ਮੂਰਖਤਾ ਕਰਕੇ ਹੋਇਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਹੇ, ਸਮਝ ਵਾਲੇ ਪਾਸੇ ਤੁਰਿਓ, ਗਿਆਨ ਲੈਣ ਵਾਲੇ ਪਾਸੇ ਤੁਰਿਓ। ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਹੈ। ਕੋਈ ਕਿਵੇਂ ਲੁੱਟ ਜਾਏਗਾ ਤੁਹਾਨੂੰ? ਤੁਹਾਡੇ ਨਾਲ ਧੋਖਾ ਕਿੱਦਾਂ ਕਰ ਜਾਏਗਾ ਕੋਈ? ਪਰ ਉੱਧਰ ਵਾਲੇ ਪਾਸੇ ਮੂੰਹ ਨਹੀਂ ਕੀਤਾ। ਤੇ ਅੱਜ ਦੇ ਜਿਹੜੇ ਸਾਡੇ ਹਾਲਾਤ ਨੇ, ਵੇਖੋ, ਕਰਤਾਰਪੁਰ ਦਾ ਲਾਂਘਾ ਖੁੱਲ ਗਿਆ, ਚੰਗੀ ਗੱਲ ਹੈ, ਵਧਾਈਆਂ। ਪਰ ਇਹਦੇ ਨਾਲ ਇੱਦਾਂ ਨਹੀਂ ਹੋ ਜਾਣਾ ਵੀ ਹੁਣ ਸਾਡੇ ਪੰਜਾਬ ਦੇ ਨਸ਼ੇ ਖਤਮ ਹੋ ਜਾਣਗੇ, ਉਹ ਹੋਣੇ ਨੇ ਸਮਝ ਨਾਲ। ਇਹਦੇ ਨਾਲ ਸਾਡੀ ਰਾਜਨੀਤੀ ਦਾ ਸੁਧਾਰ ਨਹੀਂ ਹੋ ਜਾਣਾ। ਰਾਜਨੀਤਿਕ ਤੇ ਅੱਜ ਵੀ ਬੈਠੇ ਨੇ, ਉੱਥੇ ਰੌਲਾ ਪਾ ਰਹੇ ਨੇ, ਰਾਜਨੀਤੀ ਕਿਵੇਂ ਕਰਦੇ ਨੇ ਵੇਖੋ, ਰਾਹ ਤੇ ਕਿੰਨੀ ਰਾਜਨੀਤੀ ਹੋਈ ਹੈ ਲਾਂਘਿਆਂ ਤੇ, ਕਿਵੇਂ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ। ਮੇਰਾ ਬਾਬਾ, ਮੈਨੂੰ ਮਿੱਟੀ ਮਿਲ ਗਈ, ਮੈਨੂੰ ਮਿਲ ਗਈ ਮਿੱਟੀ, ਇੱਦਾਂ ਕਰਦੇ ਫਿਰਦੇ। ਇੰਨਾ ਕਿੰਨਾ ਕੁ ਪਿਆਰ ਹੋ ਗਿਆ ਰਾਜਨੀਤਿਕ ਬੰਦੇ ਤੇ, ਆਪੋ ਆਪਣੀਆਂ ਰੋਟੀਆਂ ਸੇਕਦੇ ਆ। ਪਰ ਸਾਨੂੰ ਦਿਮਾਗ ਖੋਲ ਕੇ, ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਪੈਣੀ ਹੈ, ਸਮਝ ਕੇ ਜ਼ਿੰਦਗੀ ਜਿਉਣੀ ਪੈਣੀ ਹੈ। ਬੜੇ ਬੁੱਧੂ ਬਣ ਕੇ ਅੱਜ ਤੱਕ ਰਹੇ ਹਾਂ, ਆਹ ਨੁਕਸਾਨ ਸਾਡਾ ਤਾਂ ਹੋਇਆ। ਅਕਲ ਵਾਲੇ ਬਣ ਕੇ ਸੋਚੀਏ, ਜਿਹੜੀਆਂ ਕੌਮਾਂ ਰਾਜ ਕਰ ਰਹੀਆਂ ਨੇ, ਜਿਹੜੀਆਂ ਕੌਮਾਂ ਸਾਡੇ ਸਿਰ ਤੇ ਬੈਠੀਆਂ ਨੇ, ਉਹ ਬੰਦੇ ਕਿਵੇਂ ਸੋਚਦੇ ਹੈ? ਉਹ ਕਿਸ ਤਰੀਕੇ ਸਿਰ ਚੱਲਦੇ ਹੈ? ਸਾਡੀ ਸਾਈਕੀ ਕਿੱਦਾਂ ਦੀ ਕਰ ਦਿੱਤੀ ਗਈ ਹੈ? ਸਾਡਾ ਦਿਮਾਗ ਕਿੱਦਾਂ ਦਾ ਬਣਾ ਦਿੱਤਾ ਗਿਆ? ਉਹ ਸਾਰਾ ਕੁਝ ਉਦੋਂ ਹੋਣਾ ਹੈ ਜਦੋਂ ਗੁਰੂ ਦਾ ਗਿਆਨ ਲੈਣ ਵਾਲੇ ਪਾਸੇ ਤੁਰਾਂਗੇ, ਗਿਆਨ ਦੀ ਜੋਤ ਜਗਾਵਾਂਗੇ। ਤੇ ਬਸ ਜਦੋਂ ਕੋਈ ਸ਼ਬਦ ਦੇ ਲੜ ਲੱਗੇ, ਗਿਆਨ ਦੇ ਲੜ ਲੱਗੇ, ਅਕਲ ਵਾਲੇ ਰਾਹ ਤੇ ਤੁਰੇ, ਤੇ ਜਿਵੇਂ ਆਪਾਂ ਪੜ੍ਹਦੇ ਹੀ ਹਾਂ, ਸਾਰੇ ਦੁੱਖ ਦੂਰ ਹੋ ਗਏ। ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ।

ਬਾਣੀ ਤੱਕ ਪਹੁੰਚੇ ਸੀ, ਗਿਆਨ ਤੱਕ ਨਹੀਂ ਪਹੁੰਚੇ। ਬਾਣੀ ਕੰਠ ਬੜੀ ਕਰ ਲਈ, ਬਾਣੀ ਪੜ੍ਹ ਬਹੁਤ ਲਈ, ਬਾਣੀ ਸ਼ੁੱਧ ਪੜ੍ਹਨ ਦਾ ਵੀ ਪਤਾ ਲੱਗ ਗਿਆ, ਪਰ ਬਾਣੀ ਚੋਂ ਮਿਲਣ ਵਾਲਾ ਜਿਹੜਾ ਗਿਆਨ ਸੀ ਉਹਦੇ ਤੱਕ ਸੁਰਤ ਨਹੀਂ ਸੀ ਜਾਂਦੀ। ਤੇ ਕਿੱਦਾਂ ਗੱਲ ਬਣਦੀ? ਪੜ੍ਹਨਾ ਤੇ ਧੰਦਾ ਬਣਾ ਲਿਆ ਜੀ ਲੋਕਾਂ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਲੋ ਇੱਕ ਵਾਰ ਸ਼ਬਦ ਸੁਣ ਲੈਂਦੇ ਹਾਂ, ਦੀਵਾ ਬਲੈ ਅੰਧੇਰਾ ਜਾਏ, ਏਦਾਂ ਹੀ ਪੜ੍ਹਦੇ ਹੋ ਇੱਕ ਵਾਰ ਸਾਰਾ ਸ਼ਬਦ ਇਹਦੇ ਵਿੱਚ ਸੁਣਿਓ ਧਿਆਨ ਨਾਲ।

ਕਹਿੰਦੇ ਪੰਡਿਤ ਲੋਕ ਸਟੇਜਾਂ ਦੇ ਉੱਤੇ, ਪੰਡਿਤ ਪੰਡਿਤ ਦਾ ਅਰਥ ਸਾਨੂੰ ਵੀ ਕਿਹਾ ਜਾ ਸਕਦਾ ਨਾ, ਜਿਹੜੇ ਉਹਦੀ ਵਿਆਖਿਆਕਾਰ ਨੇ, ਪੰਡਿਤ ਧਰਮ ਗ੍ਰੰਥਾਂ ਦੇ ਵਿਆਖਿਆਕਾਰ ਨੇ। ਕੋਈ ਬੰਦਾ ਵੇਦਾਂ ਦਾ ਵਿਆਖਿਆਕਾਰ ਹੈ, ਕੋਈ ਸ਼ਾਸਤਰਾਂ ਦਾ ਵਿਆਖਿਆਕਾਰ ਹੈ, ਕੋਈ ਗੀਤਾ ਦੀ ਵਿਆਖਿਆ ਕਰਦਾ, ਸਾਡੇ ਵਰਗਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦਾ। ਪੰਡਿਤ ਮਤਲਬ ਵਿਆਖਿਆ ਕਰਨ ਵਾਲੇ, ਵਿਚਾਰ ਕਰ ਰਹੇ ਹੈ, ਪਰ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਨਹੀਂ ਬਾਲ ਰਹੇ। ਬਾਣੀ ਤੱਕ ਪਹੁੰਚੇ ਹੈ, ਅਰਥ ਤੱਕ ਵੀ ਪਹੁੰਚ ਗਏ, ਪਰ ਉਹ ਗਿਆਨ ਜਿਹੜਾ ਆਪਣੀ ਜ਼ਿੰਦਗੀ 'ਚ ਲਿਆ ਨਹੀਂ, ਉਹ ਗੁਰ ਨਹੀਂ ਲਿਆ, ਉਹ ਗੁਰ ਉਹ ਗਿਆਨ ਉਹ ਲਿਆ ਹੀ। ਇਸੇ ਕਰਕੇ ਖਾਲੀ ਰਹੇ, ਧੰਦਾ ਬਣਾ ਲਿਆ ਲੋਕਾਂ ਨੇ, ਪੜ੍ਹਨਾ ਸੁਣਨਾ ਸੰਸਾਰ ਕੀ ਕਾਰ ਹੈ, ਉਹ ਤਾਂ ਧੰਦਾ ਬਣ ਗਿਆ। ਅੱਗੇ ਸੁਣ ਲਓ ਸ਼ਬਦ।

ਸਮਝਣ ਤੋਂ ਬਿਨਾਂ ਕਹਿੰਦੇ ਖੁਆਰ ਹੀ ਹੋਵਾਂਗੇ। ਦੂਜੇ ਬੁੱਝਣਾ ਮਤਲਬ ਸਮਝਣਾ, ਜੇ ਅਸੀਂ ਸਮਝਣ ਵਾਲੇ ਪਾਸੇ ਨਾ ਤੁਰੇ ਤੇ ਜਿੰਨਾ ਮਰਜ਼ੀ ਪੜ੍ਹੀ ਜਾਓ, ਪੜ੍ਹਾਈ ਜਾਓ, ਸੁਣੀ ਜਾਓ, ਸੁਣਾਈ ਜਾਓ, ਜ਼ਿੰਦਗੀ ਦੇ ਵਿੱਚ ਸਮਝਣਾ ਆਪ ਪੈਣਾ, ਬਦਲਣਾ ਆਪ ਪੈਣਾ। ਕਰੀਏ ਕੀ ਸਮਝੀਏ, ਕੀ ਕਰੀਏ ਜ਼ਿੰਦਗੀ ਵਿੱਚ, ਆਪਣੇ ਆਪ ਨੂੰ ਸਮਝਾਓ। ਅੱਜ ਆ ਵੀਰ ਮੇਰੇ ਗੱਲ ਕਰਦੇ ਸੀ ਖੜੇ ਮੇਰੇ ਨਾਲ, ਬਈ ਆਪਾਂ ਕੁਛ ਨਾ ਕੁਛ ਕਰਨਾ ਚਾਹੀਦਾ, ਕੌਮੀ ਮਸਲੇ ਬੜੇ। ਮੈਂ ਤੇ ਕੋਈ ਬੇਨਤੀ ਕਰਦਾ, ਹਾਲਾਤਾਂ ਨੂੰ ਵੇਖਣਾ, ਆਲਾ ਦੁਆਲਾ ਵੇਖਦਾ, ਮੈਂ ਕਹਿੰਦਾ ਸਾਡੇ ਆਗੂ ਅੱਜ ਸਾਡੀ ਕੌਮ ਨੂੰ ਥਕਾ ਰਹੇ ਆ, ਥੱਕ ਰਹੀ ਹੈ ਸਾਡੀ ਕੌਮ, ਐਨਰਜੀ ਜਿਹੜੀ ਹੈ ਸਾਡੀ ਵੇਸਟ ਹੋ ਰਹੀ। ਬੰਦੇ ਦੇ ਅੰਦਰ ਫਿਊਲ ਭਰਿਆ ਰਹਿਣਾ ਚਾਹੀਦਾ, ਭਜਾ ਭਜਾ ਕੇ ਥਕਾ ਦਿਆਂਗੇ ਤੇ ਪਹੁੰਚਾਂਗੇ ਕਿਤੇ ਵੀ। ਅੱਜ ਸਾਡੇ 'ਚ ਜਿਹੜਾ ਲੀਡਰ ਉੱਠਦਾ ਹੈ ਥਕਾ ਰਿਹਾ, ਕੋਈ ਨਵੀਂ ਲਹਿਰ ਖੜੀ ਕਰ ਦਿੰਦਾ, ਸਾਰੇ ਇੱਕ ਪਾਸੇ ਨੂੰ ਹੋ ਤੁਰਦੇ ਆ, ਮੁੜ ਕੇ ਸੁੱਤ ਹੋ ਜਾਂਦਾ ਹੈ, ਤੇ ਜਿੰਨੇ ਬੰਦੇ ਪੈਂਦੇ ਆ ਵਿੱਚ ਉਸ ਲੈਣ ਦੇ, ਉਹ ਫਿਰ ਠੰਡੇ ਜੇ ਪੈ ਕੇ ਘਰਾਂ 'ਚ ਬਹਿ ਜਾਂਦੇ ਵੀ ਯਾਰ ਹੁਣ ਕੀ ਕਰੀਏ, ਹੁਣ ਕਿੱਧਰ ਨੂੰ ਜਾਈਏ, ਫਿਰ ਕੋਈ ਹੋਰ ਗਰਮ ਜਿਹਾ ਬਿਆਨ ਦੇ ਦਿੰਦਾ, ਐ ਕਰਦਾ ਜੇ ਐ ਕਰਦੇ ਨੇ, ਉਧਰੋਂ ਤੁਰ ਪਏ ਨੇ ਸਾਰੇ। ਜਦੋਂ ਉੱਥੇ ਕੱਖ ਨਹੀਂ ਮਿਲਦਾ, ਥੱਕ ਕੇ ਫਿਰ ਸਾਡੀ ਨੌਜਵਾਨੀ ਘਰੇ ਬਹਿ ਜਾਂਦੀ। ਇਹ ਜਿਹੜਾ ਸਾਡੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਸਾਡੇ ਅੰਦਰ ਜੋਸ਼ ਆਉਂਦਾ ਹੈ, ਜਿਹੜਾ ਕੁਝ ਕਰਨ ਨੂੰ ਨਹੀਂ ਕਰਦਾ, ਇਹਨੂੰ ਸਾਂਭ, ਅੰਦਰ ਰੱਖ, ਇਹਨੂੰ ਡਾਊਨ ਨਾ ਹੋਣ ਦਿਓ, ਇਹਨੂੰ ਸਾਂਭ ਕੇ ਰੱਖੋ, ਇਹ ਐਨਰਜੀ ਤੁਹਾਡੀ ਵੇਸਟ ਨਾ ਹੋ ਜਾਵੇ। ਅਸੀਂ ਕੋਈ ਹਥਿਆਰ ਚੁੱਕਣ ਦੀ ਗੱਲ ਨਹੀਂ ਕਰਦੇ, ਕਦੇ ਵੀ ਨਹੀਂ ਕਰ ਸਕਦੇ, ਹਥਿਆਰ ਚੁੱਕੇ ਕਰਾਂਗੇ, ਚਾਰ ਮਾਰਾਂਗੇ ਅਗਲੇ 40 ਮਾਰਨਗੇ ਸਾਡੇ, ਜਿਹਦੇ ਕਿਸੇ ਦੇ 40 ਮਾਰੋ ਅਗਲਾ 400 ਮਾਰ ਦੂ, ਕਿਸੇ ਦੇ 400 ਮਾਰਨ ਜਾਓਗੇ ਅਗਲਾ 4000 ਮਾਰੂ, ਜਿਹਦੇ ਕਿਸੇ ਦੇ 4000 ਮਰੇ ਅਗਲੇ 400000 ਮਾਰਨਗੇ। ਛੋਟੀ ਜਿਹੀ ਗਿਣਤੀ ਹੈ ਡੈਮੋਕ੍ਰੇਸੀ ਦੇ ਵਿੱਚ, ਬਹੁਤ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਆਈਆਂ, ਅੱਜ ਵੀ ਕਰ ਰਹੀਆਂ। ਨਿੱਕੀ ਜੀ ਕੌਮ ਹੈ, ਬਚ ਬਚਾ ਕੇ ਕਿਵੇਂ ਲੰਘਣਾ, ਕਿਵੇਂ ਅੱਗੇ ਲੈ ਕੇ ਜਾਣਾ, ਠੰਡੇ ਮੱਤੇ ਨਾਲ ਸੋਚੀਏ, ਵਿਚਾਰ ਕਰੀਏ। 5-7 ਬੰਦੇ ਜੇ ਕੌਮ ਦੇ ਵਿਹਾਵ ਤੇ ਮਰਨ ਮਾਰਨ ਦਾ ਫੈਸਲਾ ਲੈਣ, ਉਹਨਾਂ ਦੇ ਫੈਸਲੇ ਕੌਮ ਦਾ ਫੈਸਲਾ ਨਹੀਂ ਹੁੰਦਾ, ਫੈਸਲਾ 5-7 ਦਾ ਹੁੰਦਾ ਹੈ। ਕੌਮੀ ਮਸਲੇ ਬਣਾ ਕੇ ਮੁੜ ਕੇ ਭੁਗਤਣੇ ਸਾਰੀ ਕੌਮ ਨੂੰ ਪੈਂਦੇ ਆ, ਫੈਸਲੇ ਹੁੰਦੇ ਆ 5-7 ਬੰਦਿਆਂ ਦੇ, ਖੂਨ ਖਰਾਬੇ ਵਾਲੇ, ਤੇ ਭੁਗਤਣੇ ਸਾਰੀ ਕੌਮ ਨੂੰ ਪੈਂਦੇ। ਕਰੀਏ ਫਿਰ ਜ਼ਰੂਰੀ ਹੈ ਕਰਨਾ, ਤੂੰ ਆਪਣੇ ਅੰਦਰ ਰੱਖ ਸਾਂਭ ਕੇ ਜੋ ਹੈ ਸਪਿਰਟ, ਇਹਨੂੰ ਅੰਦਰ ਰਹਿਣ ਦੇ। ਜਿਹੜਾ ਬਰੂਦ ਤੇਰੇ ਅੰਦਰ, ਤੇਰੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਕੁਝ ਕਰਨ ਦਾ ਤੇਰੇ ਵਿੱਚ ਕੁਝ ਸ਼ੌਂਕ ਹੈ, ਇਹਨੂੰ ਰੱਖਣਾ ਹੈ ਸਾਂਭ ਕੇ, ਜ਼ਰੂਰੀ ਹੈ ਇਹਨੂੰ ਕੱਢਣਾ ਹਰ ਥਾਂ ਤੇ, ਅੰਦਰ ਰੱਖਣਾ। ਜਿੱਦਣ ਸਹੀ ਟਾਈਮ ਆਇਆ, ਸਹੀ ਮੌਕਾ ਆਇਆ, ਉੱਧਰ ਜਿਹੜੀ ਤੇਰੀ ਕਰਨ ਦੀ ਕਪੈਸਿਟੀ ਹੈ ਉੱਧਰ ਕਰ, ਉਹਨਾਂ ਚਿਰ ਕੀ ਕਰੇ ਬੰਦਾ, ਉਹਨਾਂ ਚਿਰ ਆਪਣੇ ਸੁਭਾਅ ਤੇ ਕੰਮ ਕਰੇ, ਆਪਣੀਆਂ ਗਲਤੀਆਂ ਤੇ ਕੰਮ ਕਰੇ, ਆਪਣੀਆਂ ਆਦਤਾਂ ਸੁਧਾਰੇ। ਮੈਂ ਕਿਤੇ ਫੁਕਰਾ ਤੇ ਨਹੀਂ, ਮੈਂ ਗੱਲਾਂ 'ਚ ਨਹੀਂ ਆਉਂਦਾ, ਮੈਂ ਬੁੱਧੂ ਤੇ ਨਹੀਂ ਬਣਦਾ, ਮੈਂ 50 ਵਾਰੀ ਬੁੱਧੂ ਬਣਿਆ, ਹੁਣ 51ਵੀਂ ਵਾਰ ਬੁੱਧੂ ਤੇ ਨਹੀਂ ਬਣੂ, ਮੈਂ ਆਪਣੇ ਸੁਭਾਅ ਤੇ ਕੰਮ ਕਰਾਂ, ਆਪਣੀਆਂ ਆਦਤਾਂ ਜਿਹੜੀਆਂ ਮੇਰੀਆਂ ਨਕੰਮਾ, ਮੈਂ ਨਕੰਮਾ ਜਿਹੜੀਆਂ ਮੇਰੀਆਂ ਭੈੜੀਆਂ ਆਦਤਾਂ, ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਆਂ। ਮੈਨੂੰ 4 ਗੱਲਾਂ ਦਾ ਪਤਾ ਲੱਗ ਗਿਆ, ਮੈਂ ਲੋਕਾਂ ਨਾਲ ਲੜਨ ਤੇ ਨਹੀਂ ਤੁਰ ਪਿਆ, ਕਿਤੇ ਕਈ ਬੰਦਿਆਂ ਨੂੰ ਗਿਆਨ ਹੋ ਜਾਂਦਾ, ਜਿੱਦਾਂ ਹੁਣ ਰੱਬ ਵਾਲੀ ਗੱਲ ਹੀ ਹੈ ਲਾ ਲਓ ਵੀ ਰੱਬ ਸਾਡੇ ਸਾਰਿਆਂ ਦੇ ਵਿੱਚ ਹੈ। ਜਿਵੇਂ ਆਪਾਂ ਕਬੀਰ ਜੀ ਦਾ ਬਚਨ ਪੜ੍ਹਦੇ ਹਾਂ ਵੀ ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੇ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸਵਾਮੀ ਰਹਿਆ ਸਮਾਏ। ਕਈ ਬੰਦਿਆਂ ਨੂੰ ਇੱਥੇ ਪਤਾ ਲੱਗ ਜਾਂਦਾ, ਦੀਵਾਨ ਸੁਣਦੇ ਆ ਗੱਲ ਸਮਝ ਕਰ, ਉਹਦੇ ਵਿੱਚ ਕੀ ਸਮਝਿਆ ਵੀ ਰੱਬ ਤੇ ਸਾਰੇ ਆ ਤੇ ਸਾਨੂੰ ਕੀ ਕਹਿੰਦੇ ਬਾਹਰ ਹੈ, ਗੁਰਬਾਣੀ ਤੇ ਕਹਿੰਦੀ ਸਭੇ ਕਦ ਰਾਮ ਬੋਲੇ, ਰੱਬ ਸਾਡੇ ਵਿੱਚ ਹੈ, ਬਾਹਰ ਕੋਈ ਰੱਬ ਨਹੀਂ। ਤੇ ਲੋਕਾਂ ਨਾਲ ਫਿਰ ਲੜਨ ਤੁਰ ਪੈਂਦੇ ਨੇ, ਰੱਬ ਰੱਬ ਵੀ ਤੈਨੂੰ ਨੀ ਪਤਾ, ਤੈਨੂੰ ਆਹ ਨੀ ਪਤਾ, ਮੈਨੂੰ ਆਹ ਪਤਾ, ਮੈਂ ਆਹ ਸਮਝਦਾ, ਤੈਨੂੰ ਆਹ ਨੀ ਪਤਾ। ਭਾਈ ਇਹ ਜਿਹੜਾ ਗਿਆਨ ਹੈ ਨਾ, ਇਹਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਬੰਦਾ ਚਾਪ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਕੰਟਰੋਲ ਕਰੋ, ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਕੇ ਰੱਖੋ, ਆਪਣੇ ਸੁਭਾਅ ਨੂੰ ਸੁਧਾਰੀਏ। ਮੈਂ ਆਪਣੀਆਂ ਗਲਤੀਆਂ ਸੁਧਾਰਨੀਆਂ ਸ਼ੁਰੂ ਕਰਾਂ, ਗਿਆਨ ਜੇ ਆਇਆ, ਸਮਝ ਆਈ ਹੈ, ਜੇ ਅਕਲ ਆਈ ਹੈ, ਤੇ ਫਿਰ ਮੈਂ ਆਪਣੀਆਂ ਲੱਤਾਂ ਤੇ ਭਾਰ ਪਾ ਕੇ ਖੁਦ ਜ਼ਿੰਮੇਵਾਰ ਬਣਾ। ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਗਿਆਨ ਆਏ ਵਾਲੇ ਬੰਦੇ ਨੂੰ, ਉਹ ਕਹਿੰਦਾ ਮੈਂ ਹੁਣ ਲੋਕਾਂ ਨੂੰ ਦੱਸਾਂ, ਲੋਕ ਕਿਉਂ ਨਹੀਂ ਸਮਝਦੇ, ਲੋਕ ਕਿਉਂ ਨਹੀਂ ਮੰਨਦੇ,
ਮੈਂ ਤੁਹਾਨੂੰ ਪਿਛਲੇ ਸ਼ਾਇਦ ਸ਼ਨੀਵਾਰ ਵੀ ਬੇਨਤੀ ਕੀਤੀ ਸੀ, ਇੱਕ ਵਾਰੀ ਪੰਕਤੀ ਸੁਣ, ਰਾਮ ਪਦਾਰਥ ਪਾਏ ਤੇ ਕਬੀਰਾ ਡਾਂਟ ਨਾ ਖੋਲ, ਐਵੇਂ ਨਾ ਗੱਠੜੀ ਖੋਲਦਾ ਸਰ। ਸੁਣੋ, ਜੇ ਕੋਈ ਤੁਹਾਨੂੰ ਪੁੱਛਦਾ ਹੈ ਫਲਾਣਾ ਸਿਆ ਯਾਰ ਜੀਵਨ ਬਹੁਤ ਵਧੀਆ ਬਣ ਗਿਆ ਤੇਰਾ, ਇੰਨਾ ਮਿਹਨਤ ਕਰਦਾ, ਇੰਨਾ ਕੰਮ ਕਰਦਾ, ਇੰਨਾ ਵਧੀਆ ਬੋਲਦਾ, ਗੱਲਬਾਤ ਤੇਰੀ ਬਹੁਤ ਵਧੀਆ ਹੋ ਗਈ, ਕਮਾਲ ਦਾ ਬਣ ਗਿਆ ਤੂੰ, ਇਹ ਕਿਵੇਂ ਬਣਿਆ, ਇਹ ਮਿਠਾਸ ਤੇਰੇ 'ਚ ਕਿਵੇਂ ਆਈ, ਕੋਈ ਤੈਨੂੰ ਪੁੱਛੇ ਫੇਰ ਦੱਸ, ਚਾਹੇ ਮਾਂ ਵੀ ਹੈ ਨਾ, ਮਾਂ ਨੂੰ ਵੀ ਮਾਤਾ ਕਮਰਾਂ ਤੇ ਦੀਵੇ ਚੱਕੀ ਫਿਰਦੀ ਆ, ਮੜੀਆਂ ਤੇ ਚੁੱਕੀ ਫਿਰਦੀ ਆ, ਕਿਉਂ ਐਵੇਂ ਨੀ ਤੇਰੇ ਤੋਂ ਰੋਟੀ ਖਾਣੀ ਜੇ ਤੂੰ ਹਟਦੀ ਨੀ, ਏਦਾਂ ਨੀ ਇੰਨਾ ਵਧੀਆ ਬਣ। ਮਾਂ ਪੁੱਛੇ ਵੇ ਪੁੱਤ ਮੈਂ ਦੀਵਾ ਜਗਾਵਾਂ ਕਿ ਨਾ ਜਗਾਵਾਂ, ਉਦੋਂ ਕਹਿ ਬੇਬੇ ਰਹਿਣ ਦੇ ਜੇ ਮੇਰੀ ਸਲਾਹ, ਏਦਾਂ ਸੁਣਿਓ ਇੱਧਰ ਧਿਆਨ। ਰਿਸ਼ਤੇਦਾਰੀ ਦੇ ਵਿੱਚ ਰੌਲਾ ਪਾਉਣ ਦੀ ਲੋੜ ਨਹੀਂ, ਇੱਧਰ ਸੁਣਿਓ ਵੀ ਪਿਆ, ਰਿਸ਼ਤੇਦਾਰਾਂ ਨਾਲ ਲੜਨ ਦੀ ਲੋੜ ਨਹੀਂ ਵੀ ਤੁਸੀਂ ਐਂ ਨਹੀਂ ਕਰਦੇ, ਤੁਸੀਂ ਐਂ ਨਹੀਂ ਕਰਦੇ। ਜੇ ਰਿਸ਼ਤੇਦਾਰ ਪੁੱਛਣਗੇ ਵੀ ਤੂੰ ਦੱਸ ਬਈ ਭਾਈ ਸਾਹਿਬ ਤੁਹਾਡੇ ਤੋਂ ਸਲਾਹ ਲੈਣੀ ਹੈ, ਉਦੋਂ ਫਿਰ ਸਲਾਹ ਦੇ ਵੀ ਆਹ ਕੰਮ ਮਾੜਾ ਹੈ। ਤੁਹਾਡੇ ਸਾਹਮਣੇ ਕਿਸੇ ਨੇ ਡੀਜੇ ਲਾ ਲਿਆ ਵਿਆਹ ਤੇ, ਇਹ ਲੜਨ ਲੱਗ ਗਿਆ ਜਾ ਕੇ ਉੱਥੇ ਬਾਹਰ ਪੈਲਸ ਦੇ ਵਿੱਚ, ਕਲੇਸ਼ ਖੜਾ ਕਰ ਲੈਂਦਾ ਵੀ ਤੁਹਾਨੂੰ ਪਤਾ ਨੀ ਤੁਸੀਂ ਡੀਜੇ ਲਾ ਲਿਆ, ਇੱਥੇ ਭੰਗੜਾ ਪਾਈ ਜਾਂਦੇ ਹੋ, ਨੱਚੀ ਜਾਂਦੇ ਹੋ, ਏਦਾਂ ਕਹਿਣ ਦੀ ਲੋੜ ਨਹੀਂ। ਹਾਂ, ਇੰਨਾ ਵਧੀਆ ਜੀਵਨ ਬਣਾ, ਰਿਸ਼ਤੇਦਾਰ ਤੈਨੂੰ ਪੁੱਛੇ ਵੀ ਕਿਵੇਂ ਕਰੀਏ, ਉਦੋਂ ਸਲਾਹ ਦੇ ਦੇ ਵੀ ਆ ਰਹਿਣਗੇ, ਉਦੋਂ ਸਲਾਹ ਦੇ। ਮੈਨੂੰ ਅਗਲਾ ਕਹਿੰਦਾ ਵੀ ਤੁਸੀਂ ਪ੍ਰੋਗਰਾਮ ਕਰੋ ਸਾਡੇ ਇਲਾਕੇ 'ਚ ਆਓ, ਮੈਂ ਜਾਂਦਾ, ਪਰ ਮੈਂ ਬਿਨਾਂ ਗੱਲ ਤੋਂ ਵੀ ਬਿਨਾਂ ਸੱਦੇ ਤੋਂ ਹੀ ਜਾ ਕੇ ਰੌਲਾ ਪਾਉਂਦਾ ਫਿਰ ਉਸਦੇ ਜਾਂਦੇ। ਜੇ ਕਿਸੇ ਏਰੀਏ ਨੂੰ ਕਿਸੇ ਇਲਾਕੇ ਨੂੰ ਮੇਰੀ ਗੱਲ ਪਸੰਦ ਆਉਂਦੀ ਹੈ, ਅਗਲਾ ਮੇਰੇ ਕੋਲ ਆਉਂਦਾ, ਮੇਰੇ ਤੋਂ ਟਾਈਮ ਮੰਗਦਾ ਜੀ ਸਾਨੂੰ 2-3 ਦਿਨ ਦਿਓ, ਮੈਂ ਕਹਿੰਦਾ ਮੇਰੀ ਵਾਲੀਆਂ ਗੱਲਾਂ ਸਾਰੀਆਂ ਤੁਹਾਨੂੰ ਪਸੰਦ ਨੇ, ਕਹਿੰਦੇ ਹਾਂ। ਸੁਣਨਾ ਚਾਹੁੰਦੇ ਹੋ? ਹਾਂਜੀ। ਤੇ ਆਪਾਂ ਫਿਰ ਜਾਈਦਾ, ਪਰ ਕਿਤੇ ਅਗਲਾ ਕਵੇ ਵੀ ਧੱਕੇ ਨਾਲ ਮੈਂ ਉੱਥੇ ਬੋਲ ਕੇ ਆਊ, ਮੈਂ ਤੇ ਹੁਣ ਰਾਣਾ ਸਾਹਿਬ ਮੈਂ ਜਾ ਕੇ ਮੈਂ ਤੇ ਚੀਜ਼ ਤੇ ਬਰਫੀ ਤੇ ਬੋਲੂ ਜਾ ਕੇ, ਐ ਹੋ ਸਕਦਾ? ਹੁਣ ਟੰਬੇ ਹੀ ਪੈਣਗੇ ਫਿਰ ਗਾਂ ਤੋਂ, ਅਸੀਂ ਹੋਊ ਫਿਰ ਏਦਾਂ ਕਿਵੇਂ ਹੋਏਗਾ? ਮਤਲਬ ਕਹਿਣ ਦਾ ਵੀ ਜਿਹੜੀ ਗੱਲ ਤੇਰੇ ਸਮਝ 'ਚ ਆਈ ਹੈ ਇਹਨੂੰ ਆਪਣੇ ਕੋਲ ਰੱਖ, ਆਪਣੇ ਆਪਣੇ ਤੇ ਲਾਗੂ ਕਰਨਾ, ਬਸ ਮੈਂ ਲਾਗੂ ਕਰਨੀ ਆ ਗੱਲ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ, ਮੈਨੂੰ ਸਮਝ ਆਈ ਹੈ ਵੀ ਕੰਮ ਕਰਨਾ ਚਾਹੀਦਾ, ਆਪਾਂ ਸ਼ੁਰੂ ਕਰ ਲਿਆ। ਜੇ ਕੋਈ ਸਲਾਹ ਲਊ ਤਾਂ ਉਹਨੂੰ ਦੱਸਾਂਗੇ, ਜਿਹੜਾ ਸਲਾਹ ਮੰਗਦਾ ਉਹਨੂੰ ਸਲਾਹ ਦੇ, ਜਿਹੜਾ ਤੈਨੂੰ ਪੁੱਛਦਾ ਉਹਨੂੰ ਦੱਸ। ਤੇਰੇ ਪਿੰਡ ਚੋਂ ਕੋਈ ਪੁੱਛੇ, ਤੇਰਾ ਯਾਰ ਬੇਲੀ ਪੁੱਛੇ, ਤੇਰੀ ਮਾਂ ਪੁੱਛੇ, ਮਾਂ ਨੂੰ ਦੱਸ, ਪਿਓ ਪੁੱਛੇ ਪਿਓ ਨੂੰ ਦੱਸ, ਘਰ ਵਾਲੀ ਪੁੱਛੇ ਬੱਚੇ ਪੁੱਛਣ ਵੀ ਡੈਡੀ ਮੈਂ ਨੀ ਚੱਕਣਾ, ਅੱਛਾ ਆ ਜਾ, ਏਦਾਂ ਮੈਂ ਬਦਲਿਆ, ਏਦਾਂ ਤੂੰ ਬਦਲ। ਪਰ ਲੜੋ ਨਾ, ਰਸ ਨਾ ਖਰਾਬ ਕਰੋ ਆਪਣੇ ਅੰਦਰ ਦਾ, ਦੁਨੀਆ ਨਹੀਂ ਬਦਲਦੀ, ਕੁਦਰਤ ਨੇ ਹਰ ਬੰਦਾ ਇਕੱਲਾ ਹੀ ਪੈਦਾ ਕੀਤਾ ਹੈ, ਤੇਰੇ ਕਹਿਣ ਤੇ ਨਹੀਂ ਹੋਣਾ। ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਪਿਰਥੀ ਚੰਦ, ਕਿੰਨੀ ਵਾਰੀ ਗੱਲ ਹੋਈ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਪਿਰਥੀ ਚੰਦ, ਪਿਰਥੀ ਚੰਦ ਨਹੀਂ ਗਿਆਨ ਲੈਣਾ ਚਾਹੁੰਦਾ ਤੇ ਕੁਛ ਨਹੀਂ ਹੋ ਸਕਿਆ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਜੂ, ਤੇਰਾ ਜੰਮਿਆ ਪੁੱਤ ਹੈ, ਜੇ ਨਹੀਂ ਤੇਰੇ ਤੋਂ ਸਿੱਖਿਆ ਲੈਣੀ ਚਾਹੁੰਦਾ ਤੇ ਤੂੰ ਧੱਕੇ ਨਾਲ ਨਹੀਂ ਸਿੱਖਿਆ ਦੇ ਸਕਦਾ। ਅੱਜ ਕਈਆਂ ਦੇ ਬੀਬੀਆਂ ਨੇ 9 ਮਹੀਨੇ ਬੱਚਾ ਢਿੱਡ ਰੱਖਿਆ, ਜਦ ਕਈ ਮਾਵਾਂ ਕਹਿੰਦੀਆਂ 25 ਸਾਲਾਂ ਦਾ ਬੱਚਾ ਹੋ ਕੇ ਕਹਿੰਦਾ 25 ਸਾਲ ਮਾਂ ਮਾਂ ਮਾਂ ਮਾਂ ਕਰਦਾ ਰਿਹਾ, ਮਾਂ ਮਾਂ ਕਰਦਾ ਨਹੀਂ ਸੀ ਸਕਦਾ, ਤੇ ਅੱਜ ਕਹਿੰਦਾ ਮੈਨੇ ਫਲਾਣੇ ਥਾਂ ਦੇ ਵਿਆਹ ਕਰਾਉਣਾ, ਕਹਿੰਦੇ ਕਰਾ ਲਾ, ਨਹੀਂ ਕਰਾਉਣਾ, ਮਾਂ ਪਿਓ ਕਹਿੰਦੇ ਨਹੀਂ ਕਰਾਉਣਾ, ਮੈਂ ਤੇ ਉੱਥੇ ਹੀ ਕਰਾਉਣਾ, ਉਹ ਕਹਿੰਦਾ ਨਾ ਬੇਟਾ ਨਾ ਕਰ, ਤੂੰ ਮੇਰੀ ਮਾਂ ਹੀ ਨਹੀਂ, ਛੱਡ ਕੇ ਮਾਂ ਨੂੰ ਉਹ ਜਾਂਦਾ ਆਪਣੇ ਦਿਮਾਗ ਤੋਂ, ਮਾਂ ਹੀ ਕੱਢਤੀ, 25 ਸਾਲ ਮਾਂ ਨੂੰ ਅੰਦਰ ਰੱਖਿਆ ਤੇ 25 ਸਾਲਾਂ ਬਾਅਦ ਮਾਂ ਨੂੰ ਕੱਢਤਾ। ਜੇ ਹੁਣ ਜ਼ੋਰ ਲਾ ਲੈ, ਮਾਂ ਆਪਣੀ ਥਾਂ ਨਹੀਂ ਬਣਾ ਸਕਦੀ ਉਹਦੇ ਦਿਮਾਗ ਵਿੱਚ, ਜੇ ਬੱਚਾ ਅੰਦਰ ਨਾ ਥਾਂ ਦੇਵੇ, ਤੁਸੀਂ ਕਿਸੇ ਦੇ ਅੰਦਰ ਥਾਂ ਨਹੀਂ ਬਣਾ ਸਕਦੇ। ਜੇ ਕੋਈ ਅਗਲਾ ਥਾਂ ਨਹੀਂ ਬਣਾਉਣ ਦਿੰਦਾ, ਫਿਰ ਤੂੰ ਆਪਣੇ ਪੁੱਤ ਅੰਦਰ ਥਾਂ ਨਹੀਂ ਬਣਾ ਸਕਦਾ। ਜ਼ੋਰ ਲਾ ਲੈ ਜਿੰਨਾ ਮਰਜ਼ੀ, ਕੁਦਰਤ ਨੇ ਹਰੇਕ ਚੀਜ਼ ਵੱਖਰੀ ਪੈਦਾ ਕੀਤੀ ਹੈ। ਮੈਂ ਬੇਨਤੀ ਪਰਸੋਂ ਵੀ ਦੁਆ ਕੀਤੀ ਵੀ ਸਾਡੇ ਫਿੰਗਰ ਪ੍ਰਿੰਟ ਨਹੀਂ ਰਲਦੇ ਇੱਕ ਦੂਜੇ ਨਾਲ, ਦਿਮਾਗ ਕਿੱਥੇ ਰਲ ਜਾਏਗਾ, ਸੋਚ ਕਿੱਦਾਂ ਰਲ ਜਾਏਗੀ।
ہر بندہ وکھرا ہے تسی صرف کہہ سکتے ہو جیڑا تیرے راہ تے ترنا چاہندا ہے اونوں کہہ کہ اے بھراوا اے گل ایدھا جیڑا پوچھدا ہے اونوں دسا رام پدار پائے کے کبیرہ سنو ایک بار

0: ਬਾਣੀ ਦੇ ਮਾਨ ਮਾਰ ਕੇ ਆਪਣੇ ਆਪ ਨੂੰ ਸਮਝਾਈਏ, ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਗਲਤੀਆਂ ਕਰ ਰਹੇ ਹਾਂ ਉਹ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਬਦਲ ਲਈਏ। ਪਹਿਲਾਂ ਸਾਨੂੰ ਪੰਜਾਬੀਆਂ ਨੂੰ ਜਿੱਥੇ ਅੱਜ ਖੜੇ ਹਾਂ ਨਾ, ਸਾਡੀ ਸਾਈਕੀ ਬਦਲਣ ਦੀ ਲੋੜ ਹੈ, ਸਾਡਾ ਸੁਭਾਅ ਬਦਲਣ ਦੀ ਲੋੜ ਹੈ, ਮਰਜੋ ਮਾਰ ਦਿਓ ਸਾਡੇ ਤੋਂ ਕੱਢਣ ਦੀ ਲੋੜ ਹੈ। ਆ ਜਿਹੜੀਆਂ ਗੱਲਾਂ ਕਰਦੇ ਹਾਂ ਨਾ, ਹਰ ਗੱਲ ਦੇ ਵਿੱਚ ਹੀ ਕਿਤੇ ਨਾ ਕਿਤੇ ਸਹਿਜ ਲਿਆਉਣ ਦੀ ਲੋੜ ਹੈ। ਜਿਹੜਾ ਹਰ ਗੱਲ ਵਿੱਚ ਗੁੱਸਾ ਚੜ੍ਹਦਾ ਜਾਂ ਨੱਕਦੇ ਹੀ ਰਹਿੰਦਾ ਗੁੱਸਾ, ਉਹ ਗੁੱਸੇ ਨੂੰ ਕੰਟਰੋਲ ਕਰਨ ਦੀ ਲੋੜ ਹੈ, ਉਹਨੂੰ ਗੁੱਸਾ ਪੀਣਾ ਕਿਹੜਾ ਇਹਦੀ ਲੋੜ ਹੈ। ਆ ਦੀਵਾਨ ਕੈਂਸਲ ਹੁੰਦੇ ਆ ਨਾ, ਕਈ ਬੰਦੇ ਵੇਖੀਦਾ ਮੈਨੂੰ ਕਹਿਣਗੇ ਭਾਈ ਸਾਹਿਬ ਲੈ ਹੁਣ ਏਦਾਂ ਨੱਕ ਚ ਕੰਮ ਕਰ ਦੇਣਗੇ, ਇਹ ਕੱਖ ਜੋ ਫੱਟੇ ਵੇਖੀ ਜਾਊ, ਆਪਾਂ ਕਿਹੜਾ ਥੋੜੇ ਆ, ਕੱਲੀਏ ਆਪਾਂ ਵੇਖਾਂਗੇ, ਐਂ ਕਹਿੰਦੇ ਮੈਨੂੰ ਆ ਕੇ। ਮੈਂ ਕਹਿੰਦਾ ਸਰ ਗਿਆ ਤੇਰੇ ਵਾਲਾ, ਜੇ ਤੇਰੇ ਵਾਲੇ ਮਗਰ ਲੱਗਦਾ ਨੜਦੀ ਕੌਮ ਬਰਬਾਦ ਹੋ, ਤੁਹਾਡੇ ਵਾਲੀਆਂ ਗੱਲਾਂ ਸੁਣ ਲਈ। ਆਹ ਗੱਲਾਂ ਸੁਣ ਕੇ ਕਰਾਂਗੇ ਕੀ, ਕਰੋ ਵੀ ਕਰ ਦਿਓ ਕੀ ਕਰਾਂਗੇ, ਪੰਜ ਸੱਤ ਮਾਰਾਂਗੇ ਪੰਜ ਸੱਤ ਮਰਨਗੇ, ਫਿਰ ਇਹੀ ਰੌਲਾ ਪਈ ਜਾਂਦਾ। ਅਸੀਂ ਤੇ ਭੁਪਿੰਦਰ ਸਿੰਘ ਦੀ ਮੈਰ ਮੇਰੇ ਸਾਹਮਣੇ ਮੌਤ ਹੁੰਦੀ ਹੈ, ਗੋਲੀ ਵੱਜਦੀ ਹੈ ਸਿਰ ਵਿੱਚ, ਤੇ ਉਦਣ ਵੀ ਮੈਂ ਬੇਨਤੀ ਕਰ ਦਿੱਤੀ ਸੀ ਇੱਕ ਘੰਟੇ ਦੇ ਵਿੱਚ ਪਿਆਰਿਓ ਠੰਡੇ ਰਹੋ, ਜੇ ਗੁੱਸਾ ਹੈ ਨਾ ਇਹਨੂੰ ਸਾਂਭ ਕੇ ਰੱਖਿਓ। ਤੇ ਮੈਨੂੰ ਕਈ ਕਹਿੰਦੇ ਆ ਦੀਵਾਨ ਕੈਂਸਲ ਹੋ ਜਾਂਦੇ ਆ ਜੀ, ਲੱਗਦੇ ਆ ਜੀ ਕੈਂਸਲ ਹੋ ਜਾਂਦੇ, ਲੱਗਦੇ ਨਹੀਂ ਪਿਆਰਿਓ। ਇਹ ਗੱਲ ਤੇ ਠੀਕ ਹੈ ਵੀ ਦੀਵਾਨ ਕੈਂਸਲ ਹੋ ਗਏ, ਪਰ ਜਿਹੜੇ ਉਹ ਨੰਗੇ ਹੋ ਗਏ ਦੋ ਸਾਲਾਂ ਵਿੱਚ, ਦੇਖਿਆ ਢਾਈ ਸਾਲਾਂ ਵਿੱਚ ਗੁੰਡੇ ਗੁੰਡੇ ਕਹਿਣ ਲੱਗ ਗਿਆ ਹਰੇਕ ਬੰਦਾ, ਜਿਹੜਾ ਇਹ ਹੱਥ ਜੋੜ ਲੈ ਕੇ ਸੀ ਅੱਜ ਬੱਚਾ ਬੱਚਾ ਕਹਿੰਦਾ। ਅੱਜ ਸਾਡੇ ਕਈ ਪ੍ਰਚਾਰਕ ਇੱਦਾਂ ਸੋਚਦੇ ਆ ਵੀ ਇਹ ਕਹਿੰਦੇ ਆ ਚੁੱਪ ਕਰ ਜਾਓ ਜੀ, ਐਂ ਨਾ ਹੋਵੇ ਇਹ ਨਾ ਹੋਵੇ, ਨਹੀਂ ਪਿਆ ਰਹੇ ਹੋ, ਸਾਬਤ ਕਰੋ ਪਬਲਿਕ ਦੇ ਸਾਹਮਣੇ ਘੱਟ ਤੋਂ ਘੱਟ। ਅਗਲਾ ਦੀਵਾਨ ਕੈਂਸਲ ਕਰਦਾ ਭਾਵੇਂ ਅੱਧਾ ਘੰਟਾ ਲਾ ਕੇ ਵੀਡੀਓ ਬਣਾਉਣੀ ਪੈਂਦੀ, ਹਰ ਇੰਟਰਵਿਊ ਵਿੱਚ ਬੋਲਦਾ ਮੈਂ ਇਹ ਗੁੰਡੇ ਆ, ਧੱਕਾ ਕਰਦਾ ਧੱਕਾ ਕਰਦਾ। ਡੈਮੋਕ੍ਰੇਸੀ ਵਿੱਚ ਹੱਕ ਹੈ ਗੱਲ ਕਰਨ ਦਾ ਸਾਰਿਆਂ ਨੇ, ਤੇ ਤੁਸੀਂ ਪਿਛਲੇ ਦੋ ਢਾਈਆਂ ਸਾਲਾਂ ਵਿੱਚ ਵੇਖੋ ਲੋਕੀ ਕਿੰਨੀ ਰਿਸਪੈਕਟ ਕਰਦੇ ਸੀ ਇਹਨਾਂ ਬੰਦਿਆਂ ਦੀ, ਪਰ ਇਹਨਾਂ ਦਾ ਪਤਾ ਲੱਗ ਗਿਆ ਨੰਗੇ ਹੋ ਗਏ ਪਬਲਿਕ ਦੇ ਵਿੱਚ, ਇਹਨਾਂ ਦੇ ਅੰਦਰ ਕੀ ਹੈ, ਕਿੱਦਾਂ ਦੀਆਂ ਗੰਦੀਆਂ ਗਾਲਾਂ ਭਰੀਆਂ ਪਈਆਂ। ਆ ਮੇਰੇ ਇਹਨੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਭੈੜੀਆਂ ਭੈੜੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਖਾਧੀਆਂ, ਸਾਨੂੰ ਉਹਦੀ ਪਤਾ ਲੱਗ ਜਾਂਦਾ ਯਾਰ ਮੈਂ ਤੇ ਦੁਮਾਲੇ ਵਾਲੇ ਨਾਲ ਗੱਲ ਕਰਦਾ ਸੀ, ਇਹੋ ਜਿਹਾ ਮੈਂ ਤੇ ਇਹਦੇ ਨਾਲ ਗੱਲ ਗੱਲ ਕਮੈਂਟਾਂ 'ਚ ਵੇਖ ਲਓ, ਫੋਨਾਂ 'ਤੇ ਗੱਲ ਕਰਕੇ ਵੇਖ ਲਓ, ਇੱਕ ਮਿੰਟ 'ਚ ਪਤਾ ਲੱਗ ਜਾਂਦਾ ਇਹਨਾਂ ਲੋਕਾਂ ਦਾ। ਬੱਚੇ ਬੱਚੇ ਨੂੰ ਪਤਾ ਲੱਗ ਗਿਆ ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਡਰਾਵੇ, ਲਾਸ਼ਾਂ ਦੇ ਢੇਰ ਲਾ ਕੇ ਭੇਜਾਂਗੇ ਇੱਥੇ ਬੋਲਦੇ ਅਗਲੇ। ਗੱਲ ਮਾਝੇ ਦੀ ਨਹੀਂ, ਗੱਲ ਦੁਆਬੇ ਦੀ ਨਹੀਂ, ਕੱਲ ਮਾਲਵਾ ਵੀ ਭਾਵੇਂ ਬੰਦ ਹੋ ਜਾਏ ਮੈਂ ਇੱਥੇ ਖੜਾ ਕਿ ਮੈਂ ਜਿਹੜੇ ਮੈਨੂੰ ਸੁਣਦੇ ਹੋ, ਮੈਂ ਤੇ ਇੱਥੇ ਖੜਾ ਵੀ ਮੈਂ ਬਿਲਕੁਲ ਸਾਰਾ ਪ੍ਰਚਾਰ ਭਾਵੇਂ ਮੈਨੂੰ ਅੱਜ ਕਹਿੰਦੇ ਮਾਝੇ 'ਚ ਨਹੀਂ ਵੜਨ ਦੇਣਾ, ਕੱਲ ਨੂੰ ਕਹਿਣ ਦੁਆਬੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ, ਪਰਸੋਂ ਕਹਿਣ ਮਾਲਵੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ। ਪਰਮੇਸ਼ਰ ਦੁਆਰ ਦੀਵਾਨ ਬੰਦ ਹੋ ਗਏ, ਜਵਾਨ ਤੇ ਨਹੀਂ ਬੰਦ ਹੋਈ। ਇਹ ਤੇ ਉੱਦਾਂ ਹੀ ਬੰਦ ਹੋਊ ਨਾ, ਜਵਾਨ ਨਹੀਂ ਬੰਦ ਹੁੰਦੀ, ਦੀਵਾਨ ਬੰਦ ਹੋਏ ਆ, ਜਵਾਨ ਥੋੜਾ ਬੰਦ ਹੋਈ ਹੈ, ਇਹ ਤੇ ਚੱਲਦੀ ਰਹਿਣੀ ਹੈ ਗੱਲ। ਸਾਡੇ ਦੀਵਾਨ ਬੰਦ ਹੋਣ ਦੇ ਨਾਲ ਵੀ ਜੇ ਤੁਹਾਡੀ ਗੁੰਡਾਗਰਦੀ ਨਸ਼ਕਰ ਹੁੰਦੀ ਹੈ ਪਤਾ ਲੱਗਦਾ ਨਾ, ਤੇ ਸਾਨੂੰ ਤਾਂ ਵੀ ਸੌਦਾ ਮਹਿੰਗਾ ਨਹੀਂ ਪਿਆ, ਸਾਨੂੰ ਮਹਿੰਗਾ ਨਹੀਂ ਪਿਆ। ਮੇਰੀਆਂ ਸਟੇਜਾਂ ਖੁੱਸ ਜਾਣ, ਸਾਰੇ ਪ੍ਰੋਗਰਾਮ ਬੰਦ ਹੋ ਜਾਣ, ਮੈਂ ਨਹੀਂ ਮੰਨਦਾ, ਮੈਨੂੰ ਫਿਰ ਵੀ ਸੌਦਾ ਮਹਿੰਗਾ ਨਹੀਂ ਪਿਆ, ਕਿਉਂਕਿ ਤੁਹਾਡਾ ਪਤਾ ਲੱਗ ਗਿਆ, ਤੁਹਾਡੀ ਗੁੰਡਾਗਰਦੀ ਦਾ ਬੱਚੇ ਬੱਚੇ ਨੂੰ ਪਤਾ ਲੱਗ ਗਿਆ, ਨਿੱਕੇ ਨਿੱਕੇ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਦਾਂ ਦੀ ਸੋਚ ਰੱਖਦੇ ਹੋ, ਤੁਸੀਂ ਕਿਵੇਂ ਧੱਕੇ ਕਰਦੇ ਹੋ ਬੰਦਿਆਂ ਨਾਲ, ਸਾਨੂੰ ਮਹਿੰਗਾ ਨਹੀਂ ਪਿਆ। ਤਾਂ ਕਰਕੇ ਕਈ ਬੰਦੇ ਮੈਨੂੰ ਸਲਾਹ ਦੇਣ ਵਾਲੇ ਹੋਣ, ਚੱਕ ਦਿਓ ਫੱਟੇ ਵੇਖੀ ਜਾਊਗੀ ਫਿਰ ਐਂ ਕਰ ਦਿਓ। ਮੈਂ ਥੱਲੇ ਸਾਡੇ ਪ੍ਰਚਾਰਕ ਜਿਹੜੇ ਜਾਗਰੂਕ ਪ੍ਰਚਾਰਕ, ਇਹਨਾਂ ਦੇ ਬੰਦੇ ਕਈ ਬੋਲਣ ਵੀ ਇਹ ਗੱਡਰੀਆਂ ਵਾਲੇ ਦੀਵਾਨ ਕੈਂਸਲ ਕਰਦੇ ਹੁੰਦੇ, ਐਂ ਕਰਦੇ ਹੁੰਦੇ, ਅਗਲਿਆਂ ਨੇ ਜਦੋਂ ਇਹਨਾਂ ਨੂੰ ਘੇਰ ਲਿਆ ਮੁੜ ਕੇ ਬੋਲਿਆ ਹੀ ਨੀ, ਕੋਈ ਸਾਹਿਬ ਹੀ ਨੀ ਕੱਢਿਆ, ਐਂ ਵੀ ਨੀ ਦੱਸਿਆ ਵੀ ਕੁਝ ਹੋਇਆ ਵੀ ਹੈ, ਕਹਿੰਦੇ ਚੁੱਪ ਕਰ ਦੋ ਜੇ ਇੱਥੇ ਕੈਂਸਲ ਕਰਾਏ ਤੇ ਅਸੀਂ ਕੋਈ ਵੀਡੀਓ ਪਾ ਦਿੱਤੀ, ਕੱਲ ਨੂੰ ਕਿਤੇ ਹੋਰ ਕੈਂਸਲ ਕਰਾ ਦਿਆਂਗੇ, ਬੋਲਿਆ ਜੀ ਕੋਈ ਚੁੱਪ ਹੀ ਕਰ ਗਏ ਸਾਰੇ, ਕਾਹਦੇ ਲਈ ਪੰਗਾ ਲੈਣਾ ਹੈ, ਕੌਣ ਨੇ ਜੀ ਬਾਹਰ ਖੜੇ, ਸਾਨੂੰ ਨੀ ਪਤਾ, ਉਹ ਜਿਹੜੇ ਪਰੋਲਾ ਪਾਉਂਦੇ ਨੇ ਕੌਣ ਨੇ ਸਾਨੂੰ ਨੀ ਪਤਾ, ਜੇ ਮੈਂ ਹੁੰਦਾ ਉੱਥੇ ਮੈਂ ਕਹਿੰਦਾ ਗੁੰਡੇ ਨੇ ਗੁੰਡੇ, ਇਹ ਗੁੰਡੇ ਨੇ ਇਹਨੇ ਧੱਕਾ ਕਰਦੇ ਆ, ਇਹਨਾਂ ਨੂੰ ਹੱਕ ਕਿਹਨੇ ਦਿੱਤਾ ਇਹ ਗੱਲ ਕਹਿਣ ਦਾ। ਜਦੋਂ ਤੁਸੀਂ ਆਹ ਗੱਲ ਕਹਿਣੀ ਹੈ ਤੁਹਾਡੇ ਨਾਲ ਸੌ ਨੇ ਬੋਲਣਾ ਵੀ ਸੱਚੀ ਗੁੰਡੇ, ਹਜ਼ਾਰ ਨੇ ਬੋਲਣਾ ਸੱਚੀ ਗੁੰਡੇ,
1: ਔਰ ਹਿੰਮਤ ਕਰਨੀ ਪੈਣੀ, ਕਹਿਣਾ ਪੈਣਾ, ਇੱਕ ਵਾਰੀ ਇਹਨਾਂ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਖੜਨਾ ਪੈਣਾ,
0: ਲੜਕੇ ਨਹੀਂ, ਝਗੜ ਕੇ ਨਹੀਂ, ਬੰਦੂਕਾਂ ਨਾਲ ਨਹੀਂ, ਤਲਵਾਰਾਂ ਨਾਲ ਨਹੀਂ, ਵਿਚਾਰਾਂ ਨਾਲ। ਆ ਮਾਧਿਆ ਮੈਂ ਸਾਡੇ ਕੋਲ ਆਵੇ, ਆ ਕਿੰਨੇ ਲੋਕ ਹੋਣਗੇ ਜਿਹੜੇ ਮਾਝੇ ਚ ਦੁਆਰ ਸੁਣਦੇ ਹੋਣਗੇ। ਹੁਣ ਇਹਦੇ ਤੇ ਨਹੀਂ ਨਾ ਬੈਨ ਲੱਗਣ ਲੱਗਿਆ, ਇੱਥੇ ਧਰਨਾ ਮੈਂ ਕਹਿੰਦਾ, ਇਹ ਤੇ ਕਿਤੇ ਸਾਡੇ ਇੰਡੀਆ ਚ ਹੁੰਦਾ ਇਹਨਾਂ ਦਾ, ਯੂਟਿਊਬ ਵਾਲਾਂ ਦਾ, ਇਹਨਾਂ ਨੇ ਉੱਥੇ ਜਾ ਕੇ ਗੇਟ ਅੱਗੇ ਕਹਿਣਾ ਧਰਨਾ ਲਾ ਲੈਣਾ ਵੀ ਬੰਦ ਕਰੋ ਦੁਆਰ। ਹੋ ਸਕਦਾ ਇੱਥੇ ਵੀ ਇਹ ਧਰਨਾ ਲਾ ਲੈਂਦੇ ਵੀ ਯੂਟਿਊਬ ਤੇ ਵੀ ਨਹੀਂ ਹੋਣਾ ਚਾਹੀਦਾ ਪ੍ਰੋਗਰਾਮ, ਫੇਸਬੁੱਕ ਤੇ ਵੀ ਕਿਉਂ ਹੁੰਦਾ। ਪਰ ਮੇਰੇ ਉਹ ਵੀਰੋ, ਜੇ ਮੈਨੂੰ ਪਿਆਰ ਕਰਨ ਵਾਲੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ, ਗੁੱਸਾ ਪੀਣਾ ਸਿੱਖੋ, ਉਹ ਡਿਲੀਵਰੀ ਕਿਵੇਂ ਕਰੀਦਾ ਇਹ ਸਿੱਖੋ। ਕਈ ਵਾਰੀ ਆਪਣੀ ਗੱਲ ਨੂੰ ਪੰਜ ਪੰਜ ਸਾਲ ਲੱਗ ਜਾਂਦੇ ਕੱਢਣ, ਦਸ ਦਸ ਸਾਲ ਲੱਗ ਜਾਂਦੇ ਮੈਨੂੰ ਕਈ ਵਾਰੀ। ਆ ਸਾਡੇ ਬੰਦੇ, ਮੈਂ ਨਹੀਂ ਗੱਲ ਕਰਦਾ, ਮੈਨੂੰ ਕਈ ਵਾਰੀ ਕਹਿਣਗੇ ਜਿੱਥੇ ਕਿਤੇ ਮੈਂ ਚੜਿਆ ਹੋਵਾਂ ਨਾ ਗੱਲ ਕਰਨੀ ਹੋਵੇ, ਕਿਤੇ ਮੀਟਿੰਗ ਕਰ ਲਵਾਂ ਵੀ ਹਾਂ ਬਈ, ਫਿਰ ਮੈਂ ਸਾਰੀ ਹਿਸਟਰੀ ਸੁਣਾ ਦਿੰਦਾ, ਸਾਲ ਪਹਿਲਾਂ ਐਂ ਕਰਿਆ, ਛੇ ਮਹੀਨੇ ਪਹਿਲਾਂ ਤੂੰ ਇੱਦਾਂ ਗਲਤੀ ਕੀਤੀ, ਤਿੰਨ ਮਹੀਨੇ ਪਹਿਲਾਂ। ਉਹ ਕਹਿੰਦਾ ਸਾਲ ਦੀਆਂ ਤੁਸੀਂ ਸਾਰੀਆਂ ਅੰਦਰ ਰੱਖੀ ਬੈਠੇ। ਮੈਂ ਕਿਹਾ ਮੈਂ ਜੇ ਰੋਜ਼ ਤੁਹਾਡੇ ਵੱਲ ਵੇਖਾਂ, ਮੈਂ ਤਾਂ ਦਿਮਾਗ ਪਾਗਲ ਹੋ ਜੇ, ਕੋਈ ਨਾ ਕੋਈ ਗਲਤੀ ਕਰਦੇ ਹੀ ਨਹੀਂ ਲੱਗਦਾ। ਫਿਰ ਤੇ ਮੈਂ ਰੋਜ਼ ਤੁਹਾਡੇ ਨਾਲ ਲੜਦਾ ਰਹਾਂ, ਮੇਰਾ ਪਾਰਾ ਤੇ ਹਾਈ ਰਹੇਗਾ, ਮੇਰੀ ਤੇ ਜ਼ਿੰਦਗੀ ਗਈ ਨਾ। ਫਿਰ ਕਦੇ ਕਿਸੇ ਕੋ ਨਹੀਂ ਵੇਖਾਂ ਗਲਤੀ, ਕਦੇ ਕਿਸੇ ਦੀ ਨਹੀਂ, ਪਰ ਅੰਦਰ ਤੇ ਹੁੰਦਾ ਹੀ ਹੈ ਵੀ ਇੱਥੇ ਐਂ ਕਰ ਗਿਆ, ਇੱਥੇ ਐਂ ਕਰ ਗਿਆ। ਜੇ ਜਿੱਦਣ ਕਹਿਣਾ ਹੁੰਦਾ, ਜਿੱਦਣ ਮੌਕਾ ਆਉਂਦਾ ਹੈ, ਫਿਰ ਉਦੋਂ ਸਾਰੀ ਗੱਲ ਕਰੀ, ਪਰ ਸਾਲ ਸਾਲ ਲੰਘਾ ਦੀਦਾ, ਕਈ ਵਾਰੀ ਸਾਲ ਸਾਲ ਵੇਖੀ ਜਾਈਦਾ ਕਿ ਚੱਲ ਕੋਈ ਨੀ, ਸਮਝਦਾ ਗੱਲ ਕਰਦੇ ਹਾਂ ਕਰਦੇ ਹਾਂ। ਜੇ ਇਹ ਸਾਡੇ ਦਿਮਾਗ ਚ ਮਨੁੱਖਤਾ ਆ ਜੇ ਪਿਆਰੇ, ਹੋ ਘੱਟ ਗਿਣਤੀ ਆ ਬਹੁਤ, ਮਰਨ ਮਰਾਉਣ ਵਾਸਤੇ ਇੰਨੇ ਵਿਹਲੇ ਬੰਦੇ ਵੀ ਸਾਡੇ ਕੋਲ ਹੈ, ਦਸ ਵੀਹ ਲੱਖ ਮਰਜੂ, ਦਸ ਵੀਹ ਹਜ਼ਾਰ ਮਰਜੂ, ਤੇ ਕੋਈ ਫਰਕ ਨਹੀਂ ਪੈਂਦਾ। ਨਹੀਂ ਸੁਣਾ, ਉਹਨਾਂ ਨੂੰ ਪੁੱਛੋ ਜਿਹਨਾਂ ਦਾ ਮਾਮਾ ਦਾ ਪੁੱਤ ਮਰਦਾ, ਬੜਾ ਫਰਕ ਪੈਂਦਾ। ਉਹਨਾਂ ਨੂੰ ਪੁੱਛੋ ਭੁਪਿੰਦਰ ਸਿੰਘ ਦੇ ਬੱਚਿਆਂ ਨੂੰ ਪੁੱਛ ਕੇ ਵੇਖ ਲਓ ਕੀ ਫਰਕ ਪੈਂਦਾ। ਜਦੋਂ ਦੀਵਾਲੀਆਂ ਆਉਂਦੀਆਂ, ਜਦੋਂ ਕਦੇ ਖੁਸ਼ੀ ਖੁਸ਼ੀ ਗਮੀ ਆਉਂਦੀ ਹੈ ਨਾ, ਉਦੋਂ ਜਦੋਂ ਪਿਓ ਘਰੇ ਨਹੀਂ ਆਉਂਦਾ, ਉਦੋਂ ਪਤਾ ਲੱਗਦਾ ਫਿਰ ਵੀ ਕਿੰਨਾ ਕੁ ਫਰਕ ਪੈਂਦਾ। ਸਾਡਾ ਤੇ ਇੱਕ ਗਿਆ ਸਾਡੇ ਕੋਲ, ਉਹ ਉਹ ਉਹ ਮੇਰੇ ਦਿਮਾਗ ਚ ਆਉਂਦਾ ਵੀ ਇੱਕ ਵੀ ਕਿਉਂ ਜਾਵੇ, ਲੱਖਾਂ ਹੀ ਐਂ ਐਂ ਚਲੇ ਜਾਣ, ਮੇਰੇ ਵਰਗਾ ਸਟੇਟਮੈਂਟਾਂ ਲੈ ਕੇ ਤੇ ਉਹ ਜਾਂਦਾ। ਗੱਡਰੀਆਂ ਵਾਲਿਆਂ ਨੂੰ ਡਰਦਾ, ਇੱਕ ਭਰਾਉਂਦਾ ਡਰਦਾ, ਮੈਂ ਨਹੀਂ, ਮੇਰੇ ਨਾਲ AK-47 ਵਾਲੇ ਬੰਦੇ ਫਿਰਦੇ ਆ, ਮੇਰੇ ਕੋਲ ਤੇ ਆਉਣ ਲਈ ਬੰਦੇ ਨੂੰ ਸਿਕਿਉਰਿਟੀ ਚੈੱਕ ਕਰਾਉਣੀ ਪੈਂਦੀ ਹੈ। ਮੈਨੂੰ ਖਤਰਾ ਨਹੀਂ, ਖਤਰਾ ਆਮ ਲੋਕਾਂ ਨੂੰ ਹੈ ਜਿਹੜੇ ਕਿਸੇ ਦਾ ਨੁਕਸਾਨ ਹੋ ਜਾਂਦਾ, ਕਿਸੇ ਦੀ ਮਾਂ ਦਾ ਪੁੱਤ ਮਰਦਾ, ਕਿਸੇ ਬੀਬੀ ਦਾ, ਕਿਸੇ ਬੱਚੇ ਦਾ ਨੁਕਸਾਨ ਹੋ ਜਾਂਦਾ, ਉਹਦਾ ਨੁਕਸਾਨ ਨਹੀਂ ਕਰਾ ਸਕਦਾ ਮੈਂ। ਮੈਂ ਆਪਣੀ ਅਣਖ ਕਰਕੇ, ਆਪਣੀ ਬੜਖ ਕਰਕੇ, ਮੇਰੀ ਇੱਜ਼ਤ ਹੈ, ਮੇਰੀ ਐਂ ਹੋਜੂ, ਮੇਰੀ ਐਂ ਹੋਜੂ, ਇਹਦੇ ਕਰਕੇ ਮੈਂ ਲੋਕਾਂ ਦਾ ਨੁਕਸਾਨ ਨਹੀਂ ਕਰਾ ਸਕਦਾ। ਮੇਰੇ ਨਾਲ ਪਹਿਰੇਦਾਰ ਨੇ, ਸਿਕਿਉਰਿਟੀ ਵਾਲੇ ਨੇ, ਮੈਨੂੰ ਤੇ ਕੱਢ ਕੇ ਲੈ ਜਾਣਗੇ, ਕੋਈ ਰੌਲਾ ਪੈ ਗਿਆ, ਝਗੜਾ ਪੈ ਗਿਆ, ਮੈਨੂੰ ਤੇ ਲੰਘਾ ਕੇ ਲੈ ਜਾਣਗੇ, ਮੇਰੀਆਂ ਗੱਡੀਆਂ ਤੇ ਬਚਾ ਕੇ ਕੱਢ ਦੇਣਗੇ ਮੈਨੂੰ, ਪਰ ਆਮ ਲੋਕਾਂ ਦਾ ਨੁਕਸਾਨ ਹੋਏਗਾ। ਸਾਡੇ ਆਗੂਆਂ ਨੇ ਅੱਜ ਤੱਕ ਕੀਤਾ ਹੀ ਇਹ ਹੈ, ਦਫਾ ਹੋਵੇ ਪਬਲਿਕ, ਦੁਨੀਆਂ ਦਾ ਦੋ ਹੁੰਦਾ ਹੋਣ ਦਿਓ, ਆਪ ਉਹ ਬੰਦੇ ਬਿਆਨਬਾਜ਼ੀਆਂ ਦੇ ਕੇ ਪਰੇ ਹਟ ਜਾਂਦੇ ਆ, ਸਿੰਘ ਫਸਾ ਲੈਂਦੇ ਨੇ, ਲੋਕ ਝਗੜਦੇ ਨੇ, ਲੋਕ ਲੜਾਈਆਂ ਲੋਕਾਂ ਦੀਆਂ ਪੈਂਦੀਆਂ, ਸਾਡੇ ਵਰਗੇ ਆਪ ਪਰੇ ਹੋ ਜਾਂਦੇ, ਅਗਲਿਆਂ ਦੇ ਨਿਆਣੇ ਵਿਦੇਸ਼ਾਂ 'ਚ ਸੈੱਟ ਨੇ, ਲੀਡਰਾਂ ਦੇ ਬੱਚਿਆਂ ਨੂੰ ਹਵਾ ਨਹੀਂ ਤੱਤੀ ਲੱਗੀ, ਬੱਚੇ ਨੂੰ ਕਿਸੇ ਨੂੰ ਸੇਕ ਨਹੀਂ ਲੱਗਾ, ਪਰ ਸੇਕ ਲੱਗਾ ਲੋਕਾਂ ਦੇ ਮਾਵਾਂ ਦੇ ਪੁੱਤ ਬਾਰੇ। ਜਜ਼ਬਾਤੀ ਹੋ ਕੇ ਜਿਹੜੇ ਬੰਦੇ ਗਰਮ ਹੋ ਜਾਂਦੇ ਹੈ, ਪੁੱਤ ਮਾਵਾਂ ਬਗਾਨੀਆਂ ਮਾਵਾਂ ਦੇ ਪੁੱਤ ਮਰਦੇ ਹੈ, ਨੁਕਸਾਨ ਦੂਜੇ ਲੋਕਾਂ ਦਾ ਹੁੰਦਾ, ਲੀਡਰਾਂ ਦਾ ਨਹੀਂ ਹੁੰਦਾ। ਸਿੱਖੀ ਤੋਂ ਵਾਰ ਗਏ ਜਿਹੜੇ ਦੇਸ਼ ਕੀਮਤੀ ਦਿੰਦਾ, ਮੁੜ ਕੇ ਫਿਰ ਰੁਲਦੇ ਪਏ ਬੱਚਿਆਂ ਨੂੰ ਨਹੀਂ ਕੋਈ ਆਣ ਸਹਾਰੇ ਦਿੰਦਾ, ਮੁੜ ਕੇ ਕੋਈ ਸਹਾਰਾ ਨਹੀਂ ਦਿੰਦਾ, ਬਾਤ ਨਹੀਂ ਪੁੱਛਦਾ ਮੁੜ ਕੇ ਕੋਈ, ਬਸ ਉਹ ਜਜ਼ਬਾਤੀ ਆਗੂ ਹੈ ਜਿਹੜੇ, ਉਹ ਬਿਆਨਬਾਜ਼ੀ ਕਰਕੇ ਪਰੇ ਰਹਿੰਦੇ। ਤਾਂ ਕਰਕੇ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ, ਤੇ ਮੈਂ ਇਹ ਬੇਨਤੀ ਕਰਦਾ ਵੀ ਗੁੱਸਾ ਕੱਢਣਾ ਬਹੁਤ ਔਖਾ ਹੈ, ਗੁੱਸੇ ਨੂੰ ਪੀਣਾ ਇਹ ਔਖਾ, ਆਪਣੇ ਆਪ ਨੂੰ ਕਾਬੂ ਕਰਕੇ ਰੱਖਣਾ ਇਹ ਬਹੁਤ ਔਖਾ। ਤੇ ਸਾਡੇ ਪੰਜਾਬੀਆਂ ਦਾ ਬੜਾ ਫਾਇਦਾ ਲਿਆ ਇਸ ਚੀਜ਼ ਨੇ, ਮੈਂ ਫਿਰ ਗੱਲ ਕਰਦਾ ਦੁਬਾਰਾ, ਪੰਜ ਪਿਆਰੇ ਸਟੇਜ ਤੇ ਆਉਣਗੇ, ਆਪਾਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਹੈ, ਅੰਮ੍ਰਿਤ ਛਕਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ, ਤੇ ਸਾਰੇ ਕਿਰਪਾ ਕਰਕੇ ਨਾਲ ਜਿਹੜੇ ਜਿਵੇਂ ਅੱਗੇ ਆਪਾਂ ਸਤਿਕਾਰ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ, ਅੱਜ ਵੀ ਕਹੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇੱਕ ਲੜੀ ਚੜਾਉਣ ਲਈ ਖੰਡੇ ਦੀ ਪੌਲ ਬਖਸ਼ੀ, ਸਾਨੂੰ ਭਰਾ ਭਰਾ ਬਣਾਉਣ ਲਈ ਇੱਕ ਖੰਡੇ ਦੀ ਪੌਲ ਬਖਸ਼ੀ, ਜਾਤਾਂ ਪਾਤਾਂ ਖਤਮ ਕਰਨ ਲਈ ਖੰਡੇ ਦੀ ਪੌਲ ਬਖਸ਼ੀ, ਭਰਾ ਭਰਾ ਬਣ ਕੇ ਰਿਹੋ, ਇਕੱਠੇ ਹੋ ਕੇ ਚੱਲਿਓ, ਬਲਿਹਾਰੇ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ।

ਆਓ ਜੀ, ਬਹੁਤ ਬਹੁਤ ਬਹੁਤ ਧੰਨਵਾਦ ਜਿਹੜੇ ਅੰਮ੍ਰਿਤਧਾਰੀ ਬਣੇ ਸਿੰਘ ਸਜੇ। ਜਿਨ੍ਹਾਂ ਨੇ ਦਾਖਲਾ ਲਿਆ ਬਹੁਤ ਬਹੁਤ ਵਧਾਈਆਂ ਪਿਆਰਿਓ। ਸਿੰਘ ਸਜੇ ਜਿਹੜਾ ਖਾਸ ਰੂਪ ਖਾਲਸਾ ਮਾਰਗ ਨੇ ਬਣਾਇਆ ਨੇ, ਤਾਂ ਮਤਲਬ ਜ਼ਿੰਮੇਵਾਰੀ ਲਾਉਣੀ ਹੁੰਦਾ। ਜਿਵੇਂ ਕਈ ਵਾਰੀ ਅਗਲਾ ਕਹਿੰਦਾ ਉਹ ਨਹੀਂ ਆਇਆ, ਮੈਂ ਨਹੀਂ ਜਾ ਸਕਦਾ, ਇਹ ਆਏਗਾ ਮੇਰੀ ਥਾਂ ਤੇ, ਇਹ ਆਇਆ ਆ ਜਿਹੜਾ ਕੰਮ ਮੈਂ ਕਰਨਾ ਹੁਣ ਇਹ ਕਰੇਗਾ। ਅਸੀਂ ਕਹੀ ਜਾਂਦੇ ਗੁਰੂ ਸਾਹਿਬ ਨੇ ਖਾਸ ਰੂਪ ਬਣਾਇਆ ਖਾਲਸਾ, ਆਪਣਾ ਰੂਪ ਦੇ ਦਿੱਤਾ, ਆਪਣਾ ਰੂਪ ਦੇ ਦਿੱਤਾ। ਆਪਣਾ ਰੂਪ ਦੇਣ ਦਾ ਮਤਲਬ ਇਹ ਸੀ ਵੀ ਮੇਰੇ ਵਰਗੀ ਦਮਾਲਾ ਸਜਾ ਲਿਓ ਮੇਰੇ ਵਰਗਾ। ਆਪਣਾ ਰੂਪ ਦੇ ਦਿੱਤਾ ਵੀ ਗਾਤਰਾ ਕਿਰਪਾਨ ਪੰਜ ਵਿਕਾਰ ਮੈਂ ਪਾਏ ਆ ਤੁਸੀਂ ਪਾ ਲਓ। ਆਪਣਾ ਰੂਪ ਦੇ ਦਿੱਤਾ ਚੋਲਾ ਮੈਂ ਪਾਇਆ, ਚੋਲਾ ਤੁਸੀਂ ਪਾ ਲਓ, ਕਮਰ ਕਸਾ ਕੀਤਾ ਤੁਸੀਂ ਕਰ ਲਓ। ਆਪਣਾ ਰੂਪ ਦੇਣ ਦਾ ਮਤਲਬ ਵੀ ਇਹ ਸੀ ਜਿਹੜੀਆਂ ਜ਼ਿੰਮੇਵਾਰੀਆਂ ਮੈਂ ਚੁੱਕੀ ਫਿਰਦਾ ਹੁਣ ਤੁਸੀਂ ਆ ਜਿਹੜੇ ਫਰਜ਼ ਮੈਂ ਨਿਭਾ ਰਿਹਾ ਤੁਹਾਨੂੰ ਨਿਭਾਉਣੇ ਪੈਣਗੇ। ਤੇ ਜੇ ਫਰਜ਼ ਨਿਭਾਉਣੇ ਪੈਣਗੇ, ਸੁਣੋ ਬਈ, ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆਂ ਬਣਾਂਗੇ ਤੇ ਫਰਜ਼ ਨਿਭਾਉਣੇ ਪੈਣਗੇ, ਤੇ ਫਿਰ ਕੁਰਬਾਨੀਆਂ ਤੇ ਤਿਆਗ ਉਹਨਾਂ ਦੀ ਤੇ ਚੜ੍ਹਦੇ ਵਿੱਚ ਕੁਰਬਾਨੀ ਤੇ ਤਿਆਗ, ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਿੱਚ ਤੇ ਕੁਰਬਾਨ ਹੋਣਾ, ਤਿਆਗ ਕਰਨਾ, ਇਹ ਉਹਨਾਂ ਦੀ ਉਹਨਾਂ ਦਾ ਵੱਡਾ ਹੋਣਾ। ਦਸੇ ਪਾਤਸ਼ਾਹੀਆਂ ਕੁਰਬਾਨ ਹੋਣ ਲਈ ਤੇ ਤਿਆਗ ਕਰਨ ਲਈ ਤਿਆਰ ਨੇ। ਤੇ ਜੇ ਜ਼ਿੰਮੇਵਾਰੀ ਚੱਕਦਾ ਹੈ, ਫਰਜ਼ ਪਛਾਣਨ ਦੀ ਗੱਲ ਕਰਦਾ ਹੈ, ਜੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਦਾ ਖਾਸ ਰੂਪ ਆ, ਜੇ ਉਹ ਜ਼ਿੰਮੇਵਾਰੀ ਨਿਭਾਉਣੀ ਹੈ ਜਿਹੜੀ ਉਹਨਾਂ ਨੇ ਨਿਭਾਈ ਹੈ, ਫਿਰ ਤਿਆਗ ਤੇ ਕੁਰਬਾਨੀ ਇਹ ਦੋਨੇ ਚੀਜ਼ਾਂ ਪਹਿਲੇ ਨੰਬਰ ਤੇ ਚਾਹੀਦੀਆਂ ਸੀ। ਪਰ ਸਾਡੇ ਵਿੱਚ ਕਿੱਥੇ ਹੈ ਤਿਆਗ? ਲੋਕੋ ਤੁਸੀਂ ਕਰੋ, ਮੈਂ ਨਹੀਂ ਕਰ ਸਕਦਾ। ਕਿਹੜਾ ਬੰਦਾ ਅੱਜ ਤਿਆਗ ਕਰਨ ਲਈ ਤਿਆਰ ਹੈ? ਕੁਰਬਾਨੀ ਕਰਨ ਨੂੰ ਕੌਣ ਤਿਆਗ ਤਿਆਰ ਹੈ? ਅੱਜ ਗੁਰੂ ਸਾਹਿਬ ਕਹਿੰਦੇ ਸੀ ਆਹ ਸੋਚ ਹੈ ਗੁਰੂ ਨਾਨਕ ਦੀ ਫਿਲੋਸਫੀ, ਆਹ ਭਗਤ ਕਬੀਰ ਜੀ ਦੇ ਬਚਨ ਨੇ, ਆਹ ਵਿਚਾਰਧਾਰਾ ਹੈ। ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਕਰਦੇ, ਸਾਰਿਆਂ ਨੂੰ ਹੱਕ ਹੋਣਾ ਚਾਹੀਦਾ, ਸਾਰੇ ਬਰਾਬਰ ਚਾਹੀਦੇ ਹੈ, ਜਿਉਣ ਦਾ ਹੱਕ ਨਾ ਖੋਵੋ ਬੰਦੇ ਤੋਂ, ਧੱਕਾ ਨਾ ਕਰੋ। ਉਹਨਾਂ ਵੇਲਿਆਂ ਦੇ ਵਿੱਚ ਮੇਰੇ ਗੁਰੂ ਸਾਹਿਬ ਗੱਲ ਕਰਦੇ ਆ, ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ, ਸਾਰਿਆਂ ਦੇ ਹੱਕਾਂ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ। ਆਹ ਸਾਡੀ ਸੋਚ ਹੈ, ਇਹਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਇਹਨੂੰ ਅੱਗੇ ਲਿਜਾਣ ਵਾਸਤੇ ਭਾਵੇਂ ਮੈਨੂੰ ਸਾਰੇ ਸੁੱਖ ਤਿਆਗਣੇ ਪੈ ਜਾਣ, ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪੈ ਜਾਵੇ, ਮੈਂ ਇਹਦੇ ਲਈ ਤਿਆਰ ਹਾਂ। ਆਹ ਸੋਚ ਅੱਗੇ ਲੈ ਕੇ ਜਾਣੀ ਹੈ। ਆਹ ਸੋਚ ਹੈ ਜਿਹੜੀ ਇਹਨੂੰ

ਅੱਗੇ ਲੈ ਕੇ ਜਾਣਾ। ਤੇ ਅੱਜ ਅੱਜ ਅੱਜ ਕਿਹੜਾ ਬੰਦਾ ਕੁਰਬਾਨੀ ਕਰਨ ਲਈ ਤਿਆਰ ਹੈ? ਤਿਆਰ ਕਰਨ ਲਈ ਕੌਣ ਤਿਆਰ ਹੈ? ਜੇ ਬੰਦਾ ਥੋੜਾ ਜਿਹਾ ਦੁੱਖ ਝੱਲਦਾ ਵੀ ਹੈ, ਅਗਲਾ 10 ਵਾਰੀ ਸੁਣਾਉਂਦਾ ਜੀ ਮੈਂ ਤੇ ਫਿਰ ਆਹ ਗੱਲ ਸੁਣੀ, ਮੈਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਿਆ, ਮੈਂ ਤੇ ਫਿਰ ਆਹ ਕੀਤਾ, ਮੈਂ ਏਦਾਂ ਕੀਤਾ। ਪਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਤੇ ਕਿਹਾ ਹੋਣਾ, ਪਹਿਲਾਂ ਮੈਂ ਪਿਤਾ ਵਾਰਿਆ, ਫਿਰ ਮੈਂ ਅਨੰਦਪੁਰ ਛੱਡਿਆ, ਫਿਰ ਮੈਂ ਵੱਡੇ ਸ਼ਹੀਦ ਕਰਾਏ, ਫਿਰ ਮੈਂ ਛੋਟੇ ਸ਼ਹੀਦ ਕਰਾਏ, ਫਿਰ ਮੈਂ ਕੰਡਿਆਂ ਤੇ ਪਿਆ, ਫਿਰ ਮੇਰੇ ਕੱਪੜੇ ਵੀ ਪਾਟ ਗਏ, ਫਿਰ ਮੇਰੀ ਜੁੱਤੀ ਵੀ ਟੁੱਟ ਗਈ, ਫਿਰ ਮੈਂ ਕੰਡਿਆਂ ਤੇ। ਏਦਾਂ ਕਿਹਾ ਹੋਣਾ ਕਦੇ ਗੁਰੂ ਗੋਬਿੰਦ ਸਿੰਘ? ਉਹ ਤੇ ਲੋਕ ਰਹਿੰਦੇ ਹੁੰਦੇ ਆ, ਇਹਨੇ ਆ ਕੀਤਾ, ਉਹ ਤੇ ਦੁਨੀਆ ਕਹਿੰਦੀ ਹੈ, ਉਹ ਤੇ ਸਮਾਜ ਕਹਿੰਦਾ ਹੈ ਇਹਨਾਂ ਨੇ ਆ ਕੀਤਾ। ਖਾਸ ਰੂਪ ਖਾਲਸਾ ਕਹਿ ਕੇ ਤੈਨੂੰ ਕੱਲੇ ਕੱਪੜੇ ਨਹੀਂ ਦੇਦੇ, ਬਾਣਾ ਨਹੀਂ ਦੇਦਾ, ਜ਼ਿੰਮੇਵਾਰੀ ਦਿੱਤੀ ਹੈ। ਜਿੱਦਣ ਖਾਸ ਕਿਹਾ ਮੇਰਾ ਹੀ ਰੂਪ ਨੇ, ਉਦਣ ਇਹਦਾ ਮਤਲਬ ਇਹੀ ਕਹਿੰਦਾ ਬਸ। ਹੁਣ ਜੇ ਮੈਂ ਕਹਿ ਰਿਹਾ ਇੱਥੇ ਇੱਥੇ, ਮੰਨ ਲਓ ਮੈਂ ਕਹਿ ਰਿਹਾ ਕਿ ਆਹ ਬੰਦਾ ਜੀ ਮੇਰਾ ਹੀ ਰੂਪ ਹੈ ਇੱਥੇ ਸਟੇਜ ਤੇ, ਤੇਰਾ ਮਤਲਬ ਕੀ ਹੈ ਵੀ ਹੁਣ ਉਹ ਕੀ ਕਰੇ? ਮੇਰੇ ਵਰਗੇ ਕੱਪੜੇ ਪਾ ਲਵੇ, ਮੇਰੇ ਵਰਗੀ ਪੱਗ ਬੰਨ ਲਵੇ ਤੇ ਬਸ ਹੁਣ ਰਵੇ ਤੌਰ ਨਾਲ? ਜਿੰਨੀ ਮੇਰੀ ਜ਼ਿੰਮੇਵਾਰੀ ਹੈ, ਮੇਰੇ ਫਰਜ਼ ਨੇ, ਮੇਰੀ ਡਿਊਟੀ ਹੈ, ਇਹਦਾ ਮਤਲਬ ਉਹ ਡਿਊਟੀ ਵੀ ਤੇ ਕਰੇਗਾ ਫਿਰ? ਉਹ ਫਰਜ਼ ਉਹ ਕੌਣ ਨਿਭਾਏਗਾ? ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਕਰੋਗੇ, ਜ਼ਿੰਮੇਵਾਰੀ ਫਿਰ ਦਿੱਤੀ ਹੈ। ਤੇ ਇਸ ਜ਼ਿੰਮੇਵਾਰੀ ਨਿਭਾਉਣ ਵਾਸਤੇ, ਕੁਝ ਕਰਨ ਵਾਸਤੇ ਤਿਆਗ ਤੇ ਕੁਰਬਾਨੀ ਗੁਣ ਇਹ ਬਹੁਤ ਜ਼ਰੂਰੀ ਹੈ, ਜਿਹੜੇ ਸਾਡੇ 'ਚ ਹੈ ਨਹੀਂ। ਸਿੱਖਾਂ ਵਿੱਚ ਤਿਆਗ ਕਰਨਾ ਤੇ ਕੁਰਬਾਨੀ ਕਰਨੀ ਇਹ ਹੈ ਨਹੀਂ, ਬਹੁਤ ਘੱਟ ਗਈ ਸਾਡੇ 'ਚ। ਸਾਨੂੰ ਜਜ਼ਬਾਤੀ ਕਰਕੇ ਤੇ ਬੰਦਾ, ਵੇਖੋ ਜਜ਼ਬਾਤੀ ਬੰਦੇ ਕੁਰਬਾਨ ਹੋ ਜਾਂਦੇ ਆ, ਜਜ਼ਬਾਤੀ ਬੰਦੇ ਮਰ ਮਿਟਦੇ ਆ, ਜਜ਼ਬਾਤੀ ਬੰਦੇ ਮਰਦੇ ਆ ਜ਼ਰੂਰ, ਕੋਈ ਸ਼ੱਕ ਨਹੀਂ। ਪਰ ਗਿਆਨਵਾਨ ਬੰਦਾ ਸਮਝ ਕੇ ਫਿਰ ਵੀ ਕੁਰਬਾਨ ਹੋਣ ਲਈ ਤਿਆਰ ਹੋ ਗਿਆ, ਤਿਆਗ ਕਰਨ ਲਈ ਤਿਆਰ ਹੋ ਗਿਆ। ਅੱਜ ਜਿਹਨੇ ਮੇਰੇ ਵੀਰ ਤੁਸੀਂ ਸੁਣਦੇ ਹੋ, ਸਮਝਦੇ ਹੋ, ਸਾਡੇ ਤੇ ਕਈ ਬੰਦੇ ਜਦੋਂ ਸੁਣ ਸਮਝ ਜਾਂਦੇ ਆ, ਅੱਛਾ ਜੀ ਫਿਰ ਤੇ ਗੱਲ ਹੀ ਕੋਈ ਨੀ, ਰੱਬ ਤੇ ਸਾਰਿਆਂ ਦੇ ਵਿੱਚ ਹੀ ਹੈ, ਠੀਕ ਹੈ, ਪਰ ਫਿਰ ਵੱਖਰਾ ਤੇ ਹੈ ਨੀ, ਦੇਖਦਾ ਤੇ ਹੈ ਨੀ ਫਿਰ। ਫਿਰ ਹੁਣ ਤੇ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਕਈ ਬੰਦੇ ਗੁਰਦੁਆਰੇ ਤੱਕ ਨਹੀਂ ਜਾਂਦੇ, ਇੱਦਾਂ ਦੇ ਵੀ ਹੋ ਜਾਂਦੇ, ਸਾਡੇ ਫਿਰ ਹੁਣ ਕੀ ਲੈਣਾ ਜਾ ਕੇ, ਹੁਣ ਪਾਠ ਕਰਨ ਦਾ ਕੀ ਫਾਇਦਾ? ਇਹਦੇ ਏਦਾਂ ਥੋੜਾ ਬਣਾਇਆ ਕਿਤੇ। ਜਿਹੜਾ ਬੰਦਾ ਗਿਆਨਵਾਨ ਹੋ ਜਾਂਦਾ ਹੈ, ਸਮਝਦਾਰ ਬਣ ਜਾਂਦਾ ਹੈ, ਉਸ ਤੋਂ ਬਾਅਦ ਫਿਰ ਉਹ ਤਿਆਗ ਕਰਨ ਲਈ, ਕੁਰਬਾਨ ਹੋਣ ਲਈ ਤਿਆਰ ਹੋਵੇ, ਉਹ ਸੋਚ ਨੂੰ ਅੱਗੇ ਲਿਜਾਣ ਵਾਸਤੇ ਤਿਆਰ ਹੋਵੇ। ਤਾਂ ਹੀ ਤੁਹਾਨੂੰ ਬੇਨਤੀ ਕਰੀ ਸੀ ਵੀ ਇੱਥੇ ਬੜੇ ਬੰਦੇ ਆ ਜਿਹੜੇ ਨੈੱਟ ਦੇ ਉੱਤੇ ਵੀ ਸੁਣਦੇ ਹੋਣਗੇ, ਘਰਾਂ 'ਚ ਬੈਠੇ ਹੀ ਕਹੀ ਜਾਂਦੇ ਆ, ਨੰਗੇ ਧੜ ਤੁਹਾਡੇ ਨਾਲ ਖੜੇ ਹਾਂ ਭਾਈ ਸਾਹਿਬ, ਨੰਗੇ ਧੜ ਖੜੇ ਹਾਂ, ਮੈਂ ਕਹਿੰਦਾ ਕੱਪੜੇ ਪਾ ਕੇ ਹੀ ਰੱਖ, ਇਹ ਸੋਹਣਾ ਤਰੀਕਾ। ਤੂੰ ਜੇਬ ਜੇਬ ਵੀ ਤੇਰੀ ਨਾਲ ਹੀ ਜਾਣੀ ਨਾ, ਜਦੋਂ ਨੰਗਾ ਖਲੋਵੇਂਗਾ ਤੇ ਤੇਰੀ ਪੈਂਟ ਵੀ ਨਾਲ ਹੀ ਗਈ, ਤੇ ਆ ਜੇਬ ਵੀ ਤੇਰੀ ਨਾਲ ਹੀ, ਦੇਣਾ ਹੀ ਨਹੀਂ ਪੈਣਾ ਕੁਝ, ਕਹਿਣਾ ਹੀ ਪੈਣਾ ਨੰਗੇ ਧੜ, ਨੰਗੇ ਧੜ ਵਾਲੇ ਕੋਲ ਕੀ ਹੋਣਾ ਫਿਰ? ਨਹੀਂ ਮੈਂ ਮਤਲਬ ਏਦਾਂ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਪੈਸੇ ਕੱਢੋ, ਮੇਰੇ ਮਤਲਬ ਕਹਿਣ ਦਾ ਇਹ ਹੈ ਅਸੀਂ ਚਟਾਨ ਵਾਂਗੂ ਨਾਲ ਖੜੇ ਹਾਂ, ਚਟਾਨ ਨਹੀਂ ਬੰਦੇ ਬਣ ਕੇ ਖੜ ਜਾ, ਪੱਥਰ ਨਾ ਬਣ ਬੰਦਾ ਬਣ, ਬੰਦਿਆਂ ਵਾਂਗੂ ਖੜੀ, ਜਿਹੜੀ ਗੱਲ ਸਮਝ ਆਉਂਦੀ ਹੈ ਇਹਨੂੰ ਅੱਗੇ ਲੈ ਕੇ ਚੱਲੀਏ, ਆਪਣੇ ਭਰਾਵਾਂ ਨੂੰ ਸਮਝਾਈਏ, ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ, ਤਾਂ ਇਹ ਬੇਨਤੀ ਕਰੀ ਵੀ ਕਿਤੇ ਨਾ ਕਿਤੇ ਖੜ ਨਾ ਜਾਈਏ, ਰੁਕ ਨਾ ਜਾਈਏ, ਜਦੋਂ ਸਮਝ ਆ ਜਾਏ ਫਿਰ ਹਿੰਮਤ ਰੱਖੀਏ, ਫਿਰ ਬਹਿ ਨਾ ਜਾਈਏ, ਫਿਰ ਤੇ ਰੁਕ ਗਏ। ਇਹਦੇ ਸਮਝ ਆ ਗਈ ਵੀ ਪੁਜਾਰੀ ਢਾਂਚਾ ਬਹੁਤ ਗਲਤ ਸਾਡੇ ਤੇ ਸਥਾਪਿਤ ਕੀਤਾ ਗਿਆ ਹੈ, ਪੁਜਾਰੀ ਢਾਂਚੇ ਜੋ ਕਾਪੀ ਕਰਦੀ ਸਾਡੇ ਧਰਮ ਦੇ ਵਿੱਚ ਵੀ ਕਾਪੀ ਕਰਦੀ, ਜਿਹੜੇ ਪੁਰਾਣੇ ਧਰਮ ਚੱਲਦੇ ਆ ਉਹਦੀ ਕਾਪੀ ਕਰ ਲਈ ਸਾਡੇ ਵੀ। ਸਾਡੇ ਤੇ ਕਿਹਾ ਜਾਂਦਾ ਸੀ ਕਿ ਰੱਬ ਸਾਰਿਆਂ ਥਾਵਾਂ ਤੇ ਹੈ, ਅੱਲਾ ਏਕ ਮਸੀਤ ਬਸ ਹੈ ਅਮਰ ਮੁਲਕ ਕਿਸਕੇ ਰੰਗ, ਮੈਂ ਰਾਤ ਵੀ ਦੀਵਾਨ ਚ ਗੱਲ ਕਰਕੇ ਆਇਆ, ਪੁਜਾਰੀ ਕਹਿੰਦਾ ਰੱਬ ਇਸ ਜਗ੍ਹਾ ਤੇ ਰਹਿੰਦਾ, ਪੁਜਾਰੀ ਕਹਿੰਦਾ ਮੰਦਰ ਚ ਰਹਿੰਦਾ, ਪੁਜਾਰੀ ਕਹਿੰਦਾ ਮਸਜਿਦ ਚ ਰਹਿੰਦਾ, ਮੇਰੇ ਵਰਗਾ ਪੁਜਾਰੀ ਕਹਿੰਦਾ ਗੁਰਦੁਆਰੇ ਚ ਰਹਿੰਦਾ, ਸਾਡੇ ਸਾਡਾ ਖਾਸ ਹੈ। ਪੁਜਾਰੀ ਕਹਿੰਦਾ ਜੇ ਰੱਬ ਨਾਲ ਗੱਲ ਕਰਨੀ ਆ ਮੇਰੇ ਨਾਲ ਕਰੋ ਮੈਂ ਕਰਾਂਗਾ, ਮਸੀਤ ਵਾਲਾ ਕਹਿੰਦਾ ਰੱਬ ਨਾਲ ਮਿਲਣਾ ਰੱਬ ਨਾਲ ਗੱਲ ਕਰਨੀ ਹੈ, ਰੱਬ ਰਹਿੰਦਾ ਮਸੀਤ ਵਿੱਚ ਮੇਰੇ ਨਾਲ ਗੱਲ ਕਰੋ ਕਰੋ, ਤੇ ਗੁਰਦੁਆਰੇ ਵਾਲਾ ਕਹਿੰਦਾ ਅਰਦਾਸ ਮੇਰੇ ਤੋਂ ਕਰਾਓ ਮੈਂ ਗੱਲ ਕਰਾਂਗਾ ਰੱਬ ਨਾਲ। ਪੁਜਾਰੀ ਢਾਂਚਾ ਇਹਨਾਂ ਦਾ ਸਥਾਪਿਤ ਹੋ ਗਿਆ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਗੁਰੂ ਨਾਨਕ ਫਕੀਰ ਬਣੇ ਸਨ। ਕਹਿੰਦੇ ਰੱਬ ਤੇ ਇਹਨਾਂ ਨੇ ਕੈਦ ਕਰ ਲਿਆ ਮੰਦਰਾਂ ਚ, ਮੰਦਰ ਕੀ ਹੈ,
ਗੁਰਦੁਆਰੇ ਕੀ ਹੈ ਮਸਜਿਦ ਵਿੱਚ ਵੀ ਰੱਬ ਹੈ ਤੇ ਗੁਰੂ ਸਾਹਿਬ ਸਾਹਿਬ ਜਗ੍ਹਾ ਜਗ੍ਹਾ ਜਾ ਕੇ ਕਹਿੰਦੇ ਭਾਈ ਲੋਕੋ ਤੁਹਾਡੇ ਚ ਰੱਬ ਹੈ ਰੱਬ ਕੈਦ ਨਹੀਂ ਇਹ ਤੁਹਾਡਾ ਸ਼ੋਸ਼ਣ ਕਰੇਗਾ ਪੁਜਾਰੀ ਤੁਹਾਡੇ ਇਮੋਸ਼ਨ ਨੇ ਜਿਹੜੇ ਉਹਨਾਂ ਨਾਲ ਖੇਡੇਗਾ ਪੁਜਾਰੀ ਧੋਖਾ ਨਾ ਖਾ ਜੀ ਕਿਤੇ ਇਹ ਲੁੱਟੇਗਾ ਤੈਨੂੰ ਰੱਬ ਤੇਰੇ ਵਿੱਚ ਹੈ ਤੂੰ ਰੱਬ ਦਾ ਰੂਪ ਹੈ ਬਾਬੇ ਨੇ ਪ੍ਰਚਾਰ ਸ਼ੁਰੂ ਕੀਤਾ ਰੱਬ ਤੁਹਾਡੇ ਚ ਹੈ ਉਹ ਭਾਈ ਰੱਬ ਰੱਬ ਕਿਸੇ ਖਾਸ ਥਾਂ ਤੇ ਜਗ੍ਹਾ ਤੇ ਨਹੀਂ ਬੈਠਾ ਵੀ ਇੰਨੀ ਥਾਂ ਤੇ ਰੱਬ ਹੈ ਇੰਨੀ ਜਗ੍ਹਾ ਚ ਰੱਬ ਹੈ ਪਰ ਹੋਇਆ ਫਿਰ ਕੀ ਨਾਨਕ ਤੇ ਫਕੀਰ ਹੋਇਆ ਬਾਬਾ ਨਾਨਕ ਕਹਿੰਦਾ ਚਲੋ ਫਕੀਰ ਤੇ ਹੋ ਗਏ ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ ਹਰ ਕੋਈ ਕਹਿੰਦੇ ਰੱਬ ਦਾ ਰੂਪ ਉਹ ਤੇਰੇ ਚ ਰੱਬ ਹੈ ਰੱਬ ਬਾਹਰ ਨਹੀਂ ਪਰਮਾਤਮਾ ਤੇਰੇ ਵੇਲੇ ਤੂੰ ਕਰ ਜੋ ਕਰਨਾ ਹੈ ਬੰਦੇ ਦੇ ਫੈਸਲੇ ਨੇ ਰੱਬ ਦੇ ਨਹੀਂ ਦੱਸਿਓ ਮੈਂ ਕਿੰਨੀ ਵਾਰੀ ਪੁੱਛ ਸਕਿਆ ਬਾਰਾਂ ਬਾਰਾਂ ਬੱਚੇ ਹੁੰਦੇ ਸੀ ਫੈਸਲਾ ਰੱਬ ਦਾ ਸੀ ਕਿ ਬੰਦੇ ਦਾ ਹੁਣ ਦੋ ਦੋ ਹੀ ਰਹਿ ਗਏ ਹੁਣ ਫੈਸਲਾ ਰੱਬ ਦਾ ਕਿ ਬੰਦੇ ਦਾ ਏਡੇ ਏਡੇ ਫੈਸਲੇ ਤੇ ਬੰਦੇ ਨੇ ਕੀਤੇ ਨੇ ਪਾਪੂਲੇਸ਼ਨ ਵਾਲੇ ਬੰਦੇ ਨੇ ਕੀਤੇ ਨੇ ਸਾਰੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਤੇਰੀ ਮਰਜ਼ੀ ਚੱਲਣੀ ਹੈ ਸਮਾਜ ਵਿੱਚ ਕਰੋੜਾਂ ਬੱਚੇ ਪੈਦਾ ਕਰਨੇ ਕਿ ਲੱਖਾਂ ਕਰਨੇ ਕਿ ਹਜ਼ਾਰਾਂ ਕਰਨੇ ਚੀਨ ਵਾਲਿਆਂ ਨੇ ਇੱਕ ਇੱਕ ਬੱਚਾ ਹੀ ਕਿਹਾ ਇੱਕ ਇੱਕ ਨਿਆਣਾ ਦੋ ਦੋ ਨਹੀਂ ਇੱਕ ਇੱਕ ਪਾਪੂਲੇਸ਼ਨ ਕੰਟਰੋਲ ਕਰਨ ਦੀ ਫੈਸਲਾ ਬੰਦੇ ਦਾ ਰੱਬ ਨਹੀਂ ਫੈਸਲੇ ਕਰਦਾ ਜੇ ਰੱਬ ਨੇ ਲਿਖਿਆ ਜੱਟਾਂ ਦੇ ਵਿਆਹ ਜੱਟਾਂ 'ਚ ਹੋਣਗੇ ਮਜ਼ਬੀਆਂ ਦੇ ਮਜ਼ਬੀਆਂ 'ਚ ਹੋਣਗੇ ਰਮਦਾਸੀਆਂ ਦੇ ਰਮਦਾਸੀਆਂ 'ਚ ਹੋਣਗੇ ਭਾਪੇ ਭਾਪਿਆਂ 'ਚ ਹੀ ਵਿਆਹ ਕਰਨਗੇ ਖੱਤਰੀ ਖੱਤਰੀਆਂ ਦੇ ਘਰਾਂ 'ਚ ਕਰਨਗੇ ਬਾਹਮਣ ਬਾਹਮਣਾਂ ਦੇ ਘਰਾਂ 'ਚ ਕਰਨਗੇ ਰੱਬ ਨੇ ਲਿਖ ਕੇ ਭੇਜਿਆ ਦੱਸਿਓ ਬਈ ਕਿਹਨੇ ਲਿਖਿਆ ਬੰਦੇ ਇਹ ਰੱਬ ਲਿਖਦਾ ਪਰਮਾਤਮਾ ਇਹਦਾ ਲਿਖਦਾ ਬੰਦੇ ਦੇ ਦਿੱਤੇ ਫੈਸਲੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਤੂੰ ਕਰਦਾ ਫਿਰ ਜ਼ਿੰਮੇਵਾਰੀ ਨਾ ਚੱਕੋ ਜੋ ਗਲਤ ਹੋਇਆ ਬੰਦੇ ਨੇ ਕਿਹਨੇ ਕਰਦਾ ਤੇ ਠੀਕ ਕੌਣ ਕਰੇਗਾ ਬੋਲੋ ਯਾਰ ਬੰਦਾ ਰੱਬ ਨਹੀਂ ਕਰੇਗਾ ਬੰਦਾ ਕਰੇਗਾ ਬੰਦੇ ਦੇ ਵਿੱਚ ਰੱਬ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਮੰਦਰਾਂ 'ਚ ਨਹੀਂ ਰੱਬ ਮਸਜਿਦਾਂ 'ਚ ਨਹੀਂ ਰੱਬ ਸਾਰਿਆਂ ਦੇ ਵਿੱਚ ਹੈ ਤੁਹਾਨੂੰ ਤੁਹਾਡੇ ਫੈਸਲੇ ਕਰਨੇ ਪੈਣਗੇ ਜ਼ਿੰਮੇਵਾਰੀਆਂ ਚੱਕਣੀਆਂ ਪੈਣਗੀਆਂ ਕਹਿੰਦੇ ਰੱਬ ਮੰਦਰਾਂ 'ਚ ਕੈਦ ਹੋਇਆ ਦੇਖ ਰਾਤ ਵੀ ਪੜਿਆ ਸੀ ਅੰਦਰ ਫਿਰ ਪੜਦਾ ਚਲੋ ਸਤਿਗੁਰ ਨੇ ਵੇਖਿਆ ਵੀ ਇਹ ਕੈਦੀ ਕਰ ਲਿਆ ਰੱਬ ਮੰਦਰਾਂ 'ਚ ਰਹਿੰਦਾ ਤੇ ਰੱਬ ਦਾ ਖਾਸ ਬੰਦਾ ਪੁਜਾਰੀ ਰਾਜੀ ਗੁਰਦੁਆਰੇ ਦਾ ਗ੍ਰੰਥੀ ਜਾਂ ਸਾਡੇ ਵਰਗਾ ਬਾਬਾ ਬਾਬਾ ਜੀ ਅਰਦਾਸ ਕਰਨਗੇ ਫਿਰ ਲੱਗੀ ਮੈਨੂੰ ਕਈ ਕਹਿੰਦੇ ਸਾਡੀ ਕਿੱਥੇ ਉੱਥੇ ਤੱਕ ਪਹੁੰਚ ਹੈ ਜੀ ਤੁਸੀਂ ਅਰਦਾਸ ਕਰੋ ਤੁਹਾਡੀ ਲੱਗੀ ਮੈਨੂੰ ਕਹਿੰਦੇ ਕਈ ਸਾਡੀ ਉੱਥੇ ਤੱਕ ਪਹੁੰਚ ਹੀ ਨਹੀਂ ਹੈ ਤੇਰੇ ਦਿਲ 'ਚ ਤੇਰੀ ਤੇਰੇ ਤੱਕ ਨਹੀਂ ਪਹੁੰਚਣੀ ਕਿੱਥੇ ਕਿਹੜੀਆਂ ਗੱਲਾਂ ਕਰਦਾ ਤੇ ਸਤਿਗੁਰੂ ਕਹਿੰਦੇ ਹੈ ਹੁਣ ਮੈਨੂੰ ਫਕੀਰਾਂ ਵਾਲੇ ਕੱਪੜੇ ਪਾਣੇ ਪੈਣੇ ਹੈ ਪਟਵਾਰੀਆਂ ਦੇ ਪੁੱਤ ਨੇ ਕਲਿਆਣ ਦਾਸ ਮਹਿਤਾ ਜੀ ਦਾ ਕੱਲਾ ਕੱਲਾ ਪੁੱਤ ਬਾਬਾ ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਕਹਿੰਦੇ ਸਾਧਾਂ ਦੇ ਮੈਂ ਵਿਰੁੱਧ ਬਹੁਤ ਹਾਂ ਪਰ ਕਰਾਂ ਕਿ ਸਾਧਾਂ ਵਾਲੇ ਕੱਪੜੇ ਮੈਨੂੰ ਹੋਣ ਬੋਲੋ ਮੈਂ ਭਗਵੇਂ ਸਾਧਾਂ ਵਾਲਿਆਂ ਦੇ ਵਿਰੁੱਧ ਹਾਂ ਕੱਪੜੇ ਭਗਵੇਂ ਵਾਲਿਆਂ ਦੇ ਸਾਧਾਂ ਦੇ ਵਿਰੁੱਧ ਹਾਂ ਮੈਂ ਪਰ ਮੈਂ ਕਰਾਂ ਕਿ ਮੈਨੂੰ ਭੇਖ ਤੇ ਸਾਧਾਂ ਵਾਲਾ ਹੀ ਬਣਾਉਣਾ ਪੈਣਾ ਮੈਨੂੰ ਪਸੰਦ ਨਹੀਂ ਆ ਜਿਹੜੇ ਸਾਧ ਨੇ ਪਰ ਕੱਪੜੇ ਹੀ ਪਾਣੇ ਪੈਣਗੇ ਕਿਉਂਕਿ ਇਹ ਖਲਾਰਾ ਇਹਨਾਂ ਕੱਪੜਿਆਂ ਨਾਲ ਹੀ ਇਹਨਾਂ ਨੇ ਪਾਇਆ ਤੇ ਸਾਫ਼ ਵੀ ਇਹਨਾਂ ਨਾਲ ਹੀ ਕਰਾਂਗੇ ਆਖੋ ਸਤਨਾਮ ਇਹ ਖਲਾਰਾ ਸਾਫ਼ ਵੀ ਇਹਦੇ ਕੱਪੜਿਆਂ ਨਾਲ ਕਰਾਂਗੇ ਪਿਆ ਵੀ ਤੇ ਸਾਫ਼ ਵੀ ਇੱਦਾਂ ਹੀ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਧਾਂ ਵਾਲਾ ਭੇਖ ਬਣਾ ਕੇ ਬਾਬੇ ਭੇਖ ਬਣਾਇਆ ਉਹ ਦੱਸੀ ਕੀ ਰੀਤ ਚਲਾਈ ਭੇਖ ਫਿਰ ਐਂਡ ਵਿੱਚ ਉਤਾਰ ਵੀ ਦਿੱਤਾ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰ ਕੱਪੜੇ ਲਾ ਭੇਖ ਲਾ

ਜਿਵੇਂ ਦਿਮਾਗ ਸ਼ਬਦ ਹੁਣ ਪ੍ਰਚਲਿਤ ਹੋਇਆ, ਦਿਮਾਗ ਗੁਰਬਾਣੀ ਚ ਨਹੀਂ ਕਿਤੇ ਆਉਂਦਾ। ਮਨ ਦਿਲ ਕਈ ਵਾਰੀ ਆਪਾਂ ਕਹਿੰਦੇ ਬੰਦਾ ਦਿਲੋਂ ਗੱਲ ਕਰੇ, ਦਿਲੋਂ ਪਿਆਰ ਕਰੇ, ਦਿਲੋਂ ਮੁਹੱਬਤ ਜਿਨ ਸਹੀ ਸਕਦੇ ਆ। ਅਸਲ ਇਹ ਦਿਮਾਗ ਦਾ ਹੀ ਪਾਠ ਹੈ, ਹੈ ਦਿਲ ਵੱਖਰਾ ਦਿਮਾਗ ਵੱਖਰਾ, ਪਰ ਇਹ ਗੱਲ ਕਹਿਣ ਚਾਹੁੰਦੀ ਹੈ ਵੀ ਦਿਲ ਧੋ ਦਿਮਾਗ ਧੋ ਆਪਣਾ, ਮਨ ਸ਼ੁੱਧ ਕਰ, ਦਿਲੋਂ ਪਿਆਰ ਕਰ, ਅੰਦਰੋਂ ਦਿਲ ਕਰੀਏ ਅੰਦਰ ਧੋ ਛੱਡ, ਅੰਦਰ ਧੋ ਆਪਣਾ।

0: دل کا ٹکڑا تو اپنے دل کا ٹکڑا مطلب اندروں جدو آپ نے دل ہو محبت مطلب اندروں پیار دلوں جتھے کہنا ہوتا مطلب قربانی کو دلوں کا مطلب اندروں دل تو مطلب اپنے
1: اندر اندر
0: باروں سے تو ہی ہے اکیا سے بڑی فٹ ہوں گی گل پو چلن والا ہی ہے کہنا نہیں تو لوڑ نہیں ہونا آ کئی تے چج بھی آئے ہون گے بیبی نے کیا ہونا مر جائے اج دے نال تے کئی کہن گے پنج جناں نہیں ٹھیک ہے کئی ہون گے وچ سچی گل ہے اج بھی نہیں نہاتے ہونے ایدے ہی آئے تے جویں جویں سیال چڑھی جاندا بس ٹھنڈ جویں ہفتے ہفتے بعد بھی بس تے بیبی کو کئی تے ساڈے بیبیاں پانی بھی اندر ہی لے آندیاں بسترے دے کول ہی لے پت منہ دھو کے تے چاہ پیندا شیراں نے کدے منہ دھوتے ہوں شیر ادا بن جان رجائیاں لبنے شیر بڑ جانا رجائیاں کہ اتے ہی فون چلی جا اتھی مونگفلی کھائی جانا اتھی سارا کچھ ادا ہی ہے ساڈے والے اج مینوں دسدے سی سنگھ کہندے سی تھوڑا جا ایک بےنتی کرو میں کہی بھی جہے بسترے بچھاؤنے آ سویرے کٹھے کٹھے کرا دیا کرن جہے بچھاؤ نہیں ادھر دوان حال نہاتے لیں گے ادھر باتھ روم بنائے ہے بسترے بچھائے ہوں جنہوں نے رہنا ہوں تو میرے کہ سیج سے بولو بھائی بسترے جڑے سنبھا دیا کرو ماڑا جا تہ لوا دیا کرو میں کہ سارے پرونے آئے ہوں تھی آپ لاؤ آپ بچھاؤ یہ ہوں کتنے کرن گے ہوں ایڈا تھوڑا ہوں ادا ہی ہے بابیا کے چمل آئے ہوئے سارے ورگ کہ با جی سارے گھر سے شکر ہے تن پا گاؤ میں کرنا بھی کریا کرو پیارے آپ کوشش کریے میں اتنے مر جانا کہ اپنا بستر تہ لاؤن کو شروع کرو کام کی کریے جی اپنے کام آپ کرنے پانی آپ پینا چاہ اپنی آپ بنا روٹی پا کے آپ کھانی گھر کی صفائی آپ کرنی باتھ روم آپ صاف کرنا اتوں شروع کرو نکے نکے گھر کے کام آپ کرنے شروع کرو پھر قوم کے وڈے وڈے کام کرو گے تھی پھر آپ وڈے وڈے کام کرن لگا گا نکے نکے کام تو سٹارٹ کریں گے پر یہ ہے کہ ساڈے تے ایتھے ہی میں کہندا بسترے گھراں دے تے لایا کرو ایتھے ہی لگ جاندے او بابا بولے کہندا او باہروں بتی نہ بالیا کرو اے پیارے او اے بڑا نقصان آ او ٹیکس کپ دو منٹاں بھر دیاں او پے بل بھریا کرو کنڈیاں نہ لایا کرو او کہندے بابا چپ کر دے جتھے بولدا ایتھے بھی کنڈی ہوئی لگی آ جڑی مسیتے بولنا نا توں ابھی بھی کنڈی لائی لائی ہوں میرے ورگا جی سیٹ اتنے بہ کے بولے بھی کنڈیاں نہ لایا کرو تو آپ تار لگی ہوگی سکتی ساڈا بھی دو نمبر کا ہی ہوگی کنڈیاں میٹر سے آگے ہم چلتے کن جگاڑو نے ہر بندے جگاڑو بہت ہے ہر طرح کا جگاڑ رس نہیں رہا کہ ادا ہی کرنا سو یہ ہے کہ ساڈے تو ساڈا ہی نہیں کام سدھرتا ساڈے اتنے آ کے اگلا بسترے تہ نہیں لاؤں گھر جا کے کیا لا لوں گھرے کی لا لوں اگلا کہنا دنیا کرے میں تھوڑا آیا کرنے واسطے لوکی کرنا میرے واسطے سو میں بےنتی کرنا دیہی دھوندے نہ رہ جائیے اپنے آپ کو پچھانیے اپنے کارج کریے اپنی ذمہ وار بنیے اپنے سبھا سے کام کرو اپنے آپ کو بدلو کی کرنا شروع کریے بس گسا پینا شروع کرو جذباتی ہو کے غلط فیصلہ نہ لے لو فیصلہ لے غلط نہ لے جی نقصان اپنا بھی کرائے گا باقی کا بھی کرائے گا سام کے رکھے گا سام کے رکھ انرجی ہے تیرے لیے کچھ کرن دی کوئی موقع ودیا ملے گا پھر وہ سام کے رکھی ہوئے گی پھر کری جب وہ رزلٹ آئے گا پھر تیرا ہور چاہ جدو تین بھی رزلٹ آیا ہور ودیا کرے گا پھر ہور ودیا کرے گا ہور چنگا رزلٹ نکلو گا تے جے تینوں رزلٹ نہ ملیا پھر تیرے تے نیگیٹیویٹی آ جانی ہے کہ میرا کام تے بنیا کوئی نہیں ہویا ہی نہیں کچھ اگے ہونے اگے کیویں ہوئے گا تا کر کے بھائی یہ سام کے رکھو جی تھی گسے دے وچ غلط فیصلے لے جاؤ گے پھر بھی ہوگا کچھ نہیں ہونا آپ غلط فیصلہ لے لو رویندر سنگھ نو مارتا آپ بھی ہونا ہے نہیں بدلے لوا گے لے ہوں میں کہہ دینا ادھر کی ہوں پھر پانچ سات ساڈے والے جیلوں چ بیٹھے ہوں پانچ سات انہوں نے بیٹھے یہی کچھ چلنا ہے پر سام کے رکھنے دے نال کی ہویا آپ چپ رہے اپنی گل سٹیج سے کہیں کہیں کہیں کہیں کہیں ٹھیک ہے پاویں ساری دنیا کے پروگرام رد ہو جان پر اگلے چنگی طرح دنیا کے سامنے ننگے ہو گئے وہ پتا لگا جس کے بھی گنڈا گردی سانو بھی لوگوں نے کہنا سی وہ گنڈے تھی کہ گھٹ ہے تھی بھی تو برابر ہی ہے اگلے نے ایک ماریا تھی دو مارتے اگلے سانو بھی دینا ہی کہنا سی لوگوں نے ਸਕਾਈ ਸਾਨੂੰ ਵੀ ਇਦਾਂ ਦਾ ਹੀ ਬਣਾ ਲੈਣਾ ਪਰ ਤੁਸੀਂ ਕਾਲੇ ਜ਼ਿੰਦਗੀ ਦੇ ਵਿੱਚ ਕਦੇ ਨਾ ਕੋਈ ਵੀ ਬੰਦਾ ਜੇ ਇਹ ਸਿੱਖ ਲੈਣਾ ਸੀ ਵੀ ਜਾਪਦੇ ਚ ਰਹਿਣਾ ਸ਼ਾਂਤ ਰਹਿਣਾ ਆਪਣੇ ਆਪ ਨੂੰ ਬਦਲਣਾ ਸੁਭਾਅ ਚੇਂਜ ਕਰਨਾ ਆਪਣਾ ਹੌਲੀ ਹੌਲੀ ਫੈਸਲੇ ਲੈ ਕੇ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ ਸਾਨੂੰ ਸਿੱਖਾਂ ਨੂੰ ਤੇ ਬਹੁਤ ਜ਼ਿਆਦਾ ਸੋ ਵੱਡੇ ਵੱਡੇ ਬੰਦਿਆਂ ਦੀਆਂ ਜਿਹੜੇ ਜਿਹੜੇ ਬੰਦੇ ਤੁਹਾਨੂੰ ਲੱਗਦਾ ਨਾ ਵੀ ਬਹੁਤ ਅੱਗੇ ਗਏ ਹੈ ਉਹਨਾਂ ਦੀਆਂ ਨਾ ਆਪਣੀ ਜ਼ਿੰਦਗੀ ਦੇ ਉੱਤੇ ਲਿਖੀਆਂ ਕਿਤਾਬਾਂ ਹੁੰਦੀਆਂ ਮੇਰੀ ਦੁਨੀਆ ਮੇਰੀ ਲਾਈਫ ਮੇਰੀ ਕਿੱਦਾਂ ਦੀ ਸੀ ਜੀਵਨੀ ਆਪਣੀ ਲਿਖਦੇ ਨੇ ਸੁਣੋ ਧਿਆਨ ਨਾਲ ਨੌਜਵਾਨ ਵੀਰੋ ਭਰਾਵੋ ਧਿਆਨ ਨਾਲ ਸੁਣੋ ਜਿਹੜਾ ਬੰਦਾ ਆਪਣੇ ਫੀਲਡ ਚ ਅੱਗੇ ਗਿਆ ਅੰਗਰੇਜ਼ਾਂ ਦੀਆਂ ਵੀ ਹੋਣਗੀਆਂ ਆਪਣਿਆਂ ਬੰਦਿਆਂ ਦੀਆਂ ਜੀਵਨੀਆਂ ਬੰਦੇ ਨੇ ਜ਼ਿੰਦਗੀ ਚ ਕੀ ਕੀਤਾ ਕਿਵੇਂ ਕਿਵੇਂ ਕੀਤਾ ਉਹ ਜੀਵਨੀਆਂ ਲਿਆ ਕੇ ਪੜ੍ਹਿਆ ਕਰੋ ਵੱਡੇ ਬੰਦੇ ਜਿਹਨਾਂ ਦੀ ਸਾਈਕੀ ਦਾ ਪਤਾ ਲੱਗੇ ਵੀ ਬੰਦੇ ਕਿਵੇਂ ਸੋਚਦੇ ਅੱਗੇ ਕਿਵੇਂ ਜਾਂਦੇ ਇਦਾਂ ਪੜ੍ਹਿਆ ਕਰੋ ਕਿਰਪਾ ਕਰਕੇ ਪੰਜ ਸੱਤ ਵੀਹ ਪੰਜਾਹ ਬੰਦੇ ਜਿਹੜੇ ਵੀ ਜਿਹੜੇ ਫੀਲਡ ਚ ਅੱਗੇ ਗਏ ਹੈ ਪੜ੍ਹਿਆ ਕਰੋ ਅੱਜ ਕੱਲ੍ਹ ਤਾਂ ਨੈੱਟ ਤੇ ਕਿਤਾਬਾਂ ਸਾਰੀਆਂ ਡਾਊਨਲੋਡ ਫੋਨ ਚ ਕਰਕੇ ਬੰਦਾ ਫਟਾਫਟ ਕਿਤਾਬਾਂ ਕਿਤਾਬ ਵੀ ਖਰੀਦਣ ਦੀ ਲੋੜ ਨਹੀਂ ਪੈਂਦੀ ਫੋਨ ਚ ਪੜ੍ਹੀ ਚੰਗਾ ਲਾਭ ਲਓ ਮੇਰੇ ਵੀਰੋ ਕੋਸ਼ਿਸ਼ ਕਰੋ ਇਹਦੇ ਨਾਲ ਸਾਡਾ ਦਿਮਾਗ ਘੜਿਆ ਜਾਵੇ ਸੋ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਹੈ ਪੰਜ ਕੁ ਮਿੰਟ ਬਸ ਤੁਸੀਂ ਟਿਕਾ ਬਣਾ ਕੇ ਰੱਖਿਓ ਆਪਣੇ ਆਪ ਨੂੰ ਕਾਇਮ ਕਰੋ ਬਾਕੀ ਇਹਨਾਂ ਨੇ ਆਪਣਾ ਕਾਰਜ ਕਰਦੇ ਰਹਿਣਾ ਹੈ ਰੌਲਾ ਪਾਉਂਦੇ ਰਹਿਣਾ ਹੈ ਵਿਰੋਧ ਕਰਨ ਵਾਲਿਆਂ ਨੇ ਬਾਬਿਆਂ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਧੰਦਿਆਂ ਤੇ ਸੱਟ ਵੱਜਦੀ ਹੈ ਧਿਆਨ ਨਾਲ ਸੁਣਿਓ ਬਈ ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਅਗਲਿਆਂ ਨੇ ਸੌ ਸੌ ਪਾਠ ਇੰਨਾ ਲੈਣਾ ਲਾ ਕੇ ਕਰਾਉਣੇ ਹੁੰਦੇ ਆ ਉਹਨਾਂ ਨੇ ਤਾਂ ਚੀਕਾਂ ਮਾਰਨੀਆਂ ਹੀ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਸਾਡੇ ਭਾਈ ਹਰਿੰਦਰ ਸਿੰਘ ਮੈਂ ਵੀ ਬੇਨਤੀ ਕਰਦਿਆਂ ਇੰਗਲੈਂਡ ਤੋਂ ਜਿਹੜਾ ਨਿਰਵੈਰ ਖਾਲਸਾ ਜਥਾ ਜਾਣਦੇ ਨਾ ਕਈ ਨੈੱਟ ਦੇ ਉੱਤੇ ਉਹ ਕੀਰਤਨ ਕਰਦੇ ਨੇ ਬੱਚੇ ਇੰਗਲਿਸ਼ ਵਿੱਚ ਵੀ ਕਰਦੇ ਪੰਜਾਬੀ ਵਿੱਚ ਵੀ ਕਰਦੇ ਉੱਥੇ ਦੇ ਮੌੜ ਨੇ ਇੰਗਲੈਂਡ ਦੇ ਤੇ ਸਾਡਾ ਦੀਵਾਨ ਸ਼ਾਇਦ ਕਾਂਸੀ ਟੀਵੀ ਉੱਤੇ ਚੱਲੇ ਚੱਲ ਤੇ ਨਹੀਂ ਰਿਹਾ ਅੱਜ ਕਾਂਸੀ ਟੀਵੀ ਸ਼ਾਇਦ ਚਲਾਉਣ ਇੰਗਲੈਂਡ ਵਿੱਚ ਪ੍ਰੋਗਰਾਮ ਸ਼ਾਇਦ ਚੱਲੇ ਬਾਅਦ ਵਿੱਚ ਤੇ ਮੈਂ ਇੰਗਲੈਂਡ ਦੀ ਸੰਗਤ ਨੂੰ ਖਾਸ ਕਰਕੇ ਜਿਹੜੇ ਸੁਣ ਰਹੇ ਹੋਣਗੇ ਮੈਨੂੰ ਹੁਣ ਵੀ ਲਾਈਵ ਸੁਣਦੇ ਹੋਣਗੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਹਰਿੰਦਰ ਸਿੰਘ ਹੋਣੀ ਜਾਂ ਇਹਨਾਂ ਦਾ ਜਥਾ ਇਹ ਇੱਥੇ ਦੇ ਬੋਰਨ ਇੰਗਲੈਂਡ ਦੇ ਬੋਰਨ ਬੱਚੇ ਹੈ ਇੰਡੀਆ ਦੇ ਨਿਆਣੇ ਨਹੀਂ ਇੰਗਲੈਂਡ ਵਾਲੇ ਤੇ ਮੇਰੇ ਵਰਗੇ ਨੂੰ ਤੇ ਕਹਿੰਦੇ ਵੀ ਅਸੀਂ ਇੰਗਲੈਂਡ 'ਚ ਵੜਨ ਨਹੀਂ ਜਾਣਾ ਇਹ ਗਲਤ ਪ੍ਰਚਾਰ ਕਰਦੇ ਆ ਤੇ ਹਰਿੰਦਰ ਸਿੰਘ ਹੋਣਾ ਦੇ ਦੀਵਾਨ ਇਹਨਾਂ ਨੇ ਸਾਰੇ ਰੋਕ ਦਿੱਤੇ ਹੈ ਵੀ ਇਹ ਨਹੀਂ ਦੀਵਾਨ ਕਰ ਸਕਦਾ ਸਾਰੇ ਗੁਰਦੁਆਰਿਆਂ 'ਚ ਬੈਨ ਕਰੋ ਹਾਲਾਂਕਿ ਭਾਈ ਹਰਿੰਦਰ ਸਿੰਘ ਜੀ ਕੋਈ ਸਟੇਟਮੈਂਟ ਇੱਦਾਂ ਦੀ ਨਹੀਂ ਜਿਹਦੇ ਤੇ ਕਿੰਚੂ ਕਰਨ ਮੇਰੀਆਂ ਤੇ ਇਹਨਾਂ ਨੇ ਕਈ ਗੱਲਾਂ ਘੱਟ ਵੱਟ ਕੀਤੀਆਂ ਮੇਰੀਆਂ ਤੇ ਕਈ ਘੱਟ ਵੱਟ ਕੀਤੀਆਂ ਹੋਈਆਂ ਪਰ ਹਰਿੰਦਰ ਸਿੰਘ ਜੀ ਕੋਈ ਐਸੀ ਗੱਲ ਨਹੀਂ ਜਿਹਦੇ ਕਰਕੇ ਉਹਦਾ ਵਿਰੋਧ ਕੀਤਾ ਜਾਂਦਾ ਪਰ ਹੁਣ ਜਿਹੜੀ ਇੰਗਲੈਂਡ ਦੀ ਸੰਗਤ ਹੈ ਉਹਨਾਂ ਨੂੰ ਖਾਸ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਵੀ ਵੇਖੋ ਜੇ ਕੋਈ ਪੰਜਾਬ ਤੋਂ ਪ੍ਰਚਾਰਕ ਜਾਵੇ ਤੇ ਇਹ ਟਕਸਾਲੀ ਬੰਦੇ ਇਹ ਜਾਗੋ ਵਾਲੇ ਜਥੇ ਇਹ ਦੂਜੇ ਤੀਜੇ ਜਿਹੜੇ ਬੰਦੇ ਪੁਰਾਣੇ ਬੁੱਢੇ ਜਿਹੜੇ ਖੁੰਡ ਨੇ ਇਹ ਬੰਦੇ ਸਿਰ ਤੇ ਸਾਡੇ ਤੇ ਬੈਠੇ ਹੈ ਤੇ ਤੁਸੀਂ ਕਾਇਮ ਹੋ ਗਏ ਜਿਹੜੇ ਪੜ੍ਹੇ ਲਿਖੇ ਕਮੇਟੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਨੇ ਜਿਹੜੇ ਗੁਰਦੁਆਰਿਆਂ ਦੇ ਪੜ੍ਹੇ ਲਿਖੇ ਹੈ ਉਹ ਹੁਣ ਸਟੈਂਡ ਲਓ ਜੇ ਤੁਸੀਂ ਹੁਣ ਸਟੈਂਡ ਨਹੀਂ ਲੈਣਾ ਹਰਿੰਦਰ ਸਿੰਘ ਵਰਗਿਆਂ ਦੇ ਹੱਕ ਵਿੱਚ ਸਾਡੇ ਵਰਗੇ ਨਹੀਂ ਪੰਜਾਬ ਤੋਂ ਜਾਣਗੇ ਇੰਗਲੈਂਡ 'ਚ ਨਹੀਂ ਆਉਣ ਦੇਣਾ ਜੇ ਮੈਂ ਨਹੀਂ ਜਾਂਦਾ ਕੋਈ ਪ੍ਰੋਬਲਮ ਨਹੀਂ ਮੈਂ ਨਹੀਂ ਜਾਂਦਾ ਇੰਗਲੈਂਡ ਪਰ ਜਿਹੜੇ ਬੱਚੇ ਇੰਗਲੈਂਡ ਦੇ ਜੰਮੇ ਆ ਜੇ ਉਹਨਾਂ ਨੂੰ ਵੀ ਸਟੇਜਾਂ ਤੋਂ ਪ੍ਰਚਾਰ ਕਰਨ ਤੋਂ ਰੋਕਣਗੇ ਵੀ 20-50 ਬੰਦੇ ਜੇ ਤੱਕ ਜਾ ਕੇ ਖੜ ਜਾਂਦੇ ਆ ਅਸੀਂ ਮਾਰ ਦਿਆਂਗੇ ਇੱਦਾਂ ਦੀਆਂ ਧਮਕੀਆਂ ਦਿੰਦੇ ਆ ਕੋਈ ਇੱਦਾਂ ਦਾ ਇਲਜ਼ਾਮ ਉਹਨਾਂ ਬੱਚਿਆਂ 'ਤੇ ਨਹੀਂ ਜਿਹਦੇ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਤੇ ਅੱਜ ਕਮੇਟੀਆਂ ਦਾ ਫਰਜ਼ ਬਣਦਾ ਹੈ ਜਿੰਨੀਆਂ ਕਮੇਟੀਆਂ ਇੰਗਲੈਂਡ ਦੀਆਂ ਸੁਣਦੀਆਂ ਮੇਰੀ ਬੇਨਤੀ ਤੇ ਅੱਜ ਹਰਿੰਦਰ ਸਿੰਘ ਹੋਣਾ ਦੇ ਹੱਥ ਵਿੱਚ ਨਿਰਵੈਰ ਖਾਲਸਾ ਜਥੇ ਦੇ ਡਟੋ ਤੇ ਡਟ ਕੇ ਇਹਨਾਂ ਸਿੰਘਾਂ ਦਾ ਸਾਥ ਦਿਓ ਤੇ ਜੇ ਤੁਸੀਂ ਹੁਣ ਨਹੀਂ ਖੜਨਾ ਚੇਤਾ ਰੱਖਿਓ ਇਹਨਾਂ ਬੰਦਿਆਂ ਨੇ ਆਉਣ ਵਾਲੇ ਸਮੇਂ ਵਿੱਚ ਹੁਣ ਤੁਹਾਡੇ ਗੁਰਦੁਆਰਿਆਂ 'ਚ ਨਹੀਂ ਬੋਲਣ ਦਿੰਦੇ ਕੱਲ੍ਹ ਨੂੰ ਤੁਹਾਨੂੰ ਘਰਾਂ ਵਿੱਚ ਵੀ ਨਹੀਂ ਬੋਲਣ ਦੇਣਗੇ ਆਉਣ ਵਾਲੇ ਸਮੇਂ ਵਿੱਚ ਇੰਨੇ ਇਹਨਾਂ ਨੇ ਸੰਭਲ ਜਾਣਾ, ਘੱਟ ਤੋਂ ਘੱਟ ਸਟੈਂਡ ਲਓ, ਅਸੀਂ ਕਿਸੇ ਨਾਲ ਲੜਾਈ ਨਾ ਕਰੀਏ, ਝਗੜਾ ਨਾ ਕਰੀਏ। ਜੇ ਵਿਦੇਸ਼ਾਂ ਦੀਆਂ ਕਮੇਟੀਆਂ ਚਾਹੁਣ ਪੁਲਿਸ ਦਾ ਪ੍ਰਸ਼ਾਸਨ ਵਾਲਿਆਂ ਨਾਲ ਗੱਲ ਕਰ ਲੈਣ, ਬਾਹਰ ਪੁਲਿਸ ਵਾਲੇ ਪਹਿਰੇ ਤੇ ਦੋ ਚਾਰ ਬੰਦੇ ਖੜ ਜਾਣ ਤੇ ਦੀਵਾਨ ਏਦਾਂ ਹੋ ਸਕਦੇ ਆ, ਫਿਰ ਨੀ ਪ੍ਰੋਬਲਮ ਵਿਦੇਸ਼ਾਂ ਚ ਆ ਸਕਦੀ। ਸੋ ਹਰਿੰਦਰ ਸਿੰਘ ਦੇ ਹੱਕ ਵਿੱਚ ਜਿਹੜੀਆਂ ਇੰਗਲੈਂਡ ਦੀਆਂ ਸੰਗਤਾਂ ਵੀ ਹੈ ਉਹ ਵੀ ਡਟਣ, ਤੇ ਜਿਹੜੀਆਂ ਕਮੇਟੀਆਂ ਉਹ ਵੀ ਸਟੈਂਡ ਲੈਣ ਵੀ ਭਾਈ ਪ੍ਰੋਗਰਾਮ ਅਸੀਂ ਸੁਣਨਾ ਚਾਹੁੰਦੇ ਹਾਂ, ਦੀਵਾਨ ਅਸੀਂ ਕਰਾਉਣਾ ਚਾਹੁੰਦੇ ਹਾਂ, ਸਾਡੀ ਮਰਜ਼ੀ ਅਸੀਂ ਜਿਹਨੂੰ ਮਰਜ਼ੀ ਸੁਣੀਏ ਤੇ ਜਿਹਨੂੰ ਮਰਜ਼ੀ ਨਾ ਸੁਣੀਏ। ਇਹ ਬੰਦੇ ਥੋੜਾ ਦੱਸਣਗੇ ਵੀ ਇਸ ਪ੍ਰਚਾਰਕ ਨੂੰ ਸੁਣੋ ਤੇ ਇਸ ਪ੍ਰਚਾਰਕ ਨੂੰ ਨਾ ਸੁਣੋ, ਇਹ ਦੱਸਣਗੇ, ਇਹ ਥੋੜਾ ਫੈਸਲੇ ਕਰਨਗੇ ਸਾਡੀ ਜ਼ਿੰਦਗੀ ਦੇ। ਜਾਂ ਭਾਈ ਤੁਹਾਡੇ ਚ ਹਿੰਮਤ ਹੈ, ਆ ਜਿਹੜੇ ਬੰਦੇ ਜਾਗੋ ਵਾਲੇ ਦੂਜੇ ਟੀਚੇ ਜਾਂ ਜਨਾਲੇ ਵਰਗੇ ਬੰਦੇ ਹੈ, ਤੁਹਾਡੇ ਚ ਹਿੰਮਤ ਸੀ ਤੁਸੀਂ ਤਕੜੇ ਹੋ ਕੇ ਪ੍ਰਚਾਰ ਕਰਦੇ, ਤੇ ਜਦੋਂ ਮੈਂ ਮਾਝੇ ਚ ਪ੍ਰੋਗਰਾਮ ਰੱਖਦਾ ਫਿਰ ਪਤਾ ਕੀ ਕਹਿੰਦੇ, ਉਹ ਟੱਡਰੀਆਂ ਵਾਲਿਆ ਅਸੀਂ ਮਾਝੇ ਦੇ ਲੋਕ ਇੰਨੇ ਸਿਆਣੇ ਕਰ ਦਿੱਤੇ ਹੈ, ਮਾਝੇ ਦੇ ਜਿੱਥੇ ਮਰਜ਼ੀ ਪ੍ਰੋਗਰਾਮ ਰੱਖ ਕੇ ਵੇਖ ਲੈ ਤੈਨੂੰ ਇੱਕ ਵੀ ਬੰਦਾ ਸੁਣ ਨਹੀਂ ਆਏਗਾ। ਫਿਰ ਸੀ ਸਵਾਲ, ਸਾਡਾ ਪ੍ਰੋਗਰਾਮ ਨਹੀਂ ਹੋਇਆ ਆਪਣਾ ਕਰਦੇ ਸੁਣਾਉਂਦੇ ਸਟੇਜ ਦੇ ਉੱਤੇ ਬੋਲਦੇ ਦੋ ਦੋ ਘੰਟੇ ਪ੍ਰਚਾਰ ਕਰਦੇ, ਦੁਨੀਆ ਨੈੱਟ ਤੇ ਸੁਣਦੀ ਵੀ ਅਮਰੀਕ ਸਿੰਘ ਕਥਾ ਕਰਦਾ। ਫਿਰ ਅਮਰੀਕ ਸਿੰਘ ਨੇ ਕਥਾ ਕਰਦੇ ਨੇ ਕਹਿਣਾ ਸੀ ਬਾਬਾ ਜਰਨੈਲ ਸਿੰਘ ਚੜ੍ਹਦੀ ਕਲਾ ਚ ਨੇ, ਹਰੇਕ ਸਾਲ ਅਖੰਡਪੁਰ ਸਾਹਿਬ ਕਰਦਾ ਅਮਰੀਕ ਸਿੰਘ ਆਪਣੇ ਡੇਰੇ ਅਜਨਾਲੇ, ਹਰੇਕ ਸਾਲ ਅਖੰਡਪੁਰ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਜਰਨੈਲ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੈ। ਸਾਡੇ ਕੋਲ ਰਿਕਾਰਡਿੰਗ ਪਈ ਹੈ ਅਰਦਾਸ ਦੀ, ਤੇ ਜਿੰਨੇ ਸਿੰਘ ਦੇ ਨਾਲ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। 84 ਦਾ ਇਤਿਹਾਸ ਸਾਡੇ ਸਾਹਮਣੇ ਵਿਗਾੜੀ ਜਾਂਦੇ, ਇਹਨਾਂ ਨੇ ਪੁਰਾਣਿਆਂ ਇਤਿਹਾਸਾਂ ਨਾਲ ਕੀ ਕੀਤਾ ਹੋਣਾ, ਸੋਚ ਕੇ ਦੇਖੋ। ਅੜੀ ਹੈ ਜਿਹੜੀ ਬੰਦੇ ਦੇ, ਸਾਰੀ ਦੁਨੀਆ ਕਹਿੰਦੀ 84 ਬਾਬਾ ਜਰਨੈਲ ਸਿੰਘ ਸ਼ਹੀਦ ਹੋਏ ਹੈ, ਇਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ, ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਆ। ਸੋਚ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਨਾਲੇ ਝੂਠ ਬੋਲਣਾ ਤੇ ਨਾਲੇ ਨਾਲਦਿਆਂ ਤੋਂ ਬਲਵਾਉਣਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਨਹੀਂ, ਆਪਣੇ ਹੰਕਾਰ ਕਰਕੇ ਵੀ ਝੁਕਣਾ ਨਹੀਂ। ਸਾਡੇ ਬਾਬੇ ਕਿਵੇਂ ਪੈ ਜਾਣਗੇ, ਬਾਬਾ ਝੂਠਾ ਪੈ ਜੂ ਸਾਡਾ, ਅੜੀ ਕਰਕੇ ਬਹਿ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜ ਕੇ ਝੂਠੀ ਅਰਦਾਸ ਕਰਨੀ ਤੇ ਸਾਰਿਆਂ ਤੋਂ ਪਰਾਉਣੀ, ਇਹ ਬੇਅਦਬੀ ਨਹੀਂ? ਪਰ ਆਪਣੀਆਂ ਗਲਤੀਆਂ ਨਹੀਂ ਕਦੇ ਵੇਖਣੀਆਂ, ਸਾਡੇ ਵਰਗਿਆਂ ਦੇ ਗੱਲ ਪੈਂਦੀ ਹੈ। ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਜਿਹੜੇ ਇੰਗਲੈਂਡ ਵਾਲੇ ਆ ਉਹ ਤਕੜੇ ਹੋ ਕੇ ਸਾਥ ਦੇਣ, ਆ ਜਿਹੜੇ ਜਾਗੋ ਵਾਲਾ ਜਥਾ ਇਹਨਾਂ ਨੂੰ ਪੁੱਛ ਲਓ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਕਿ ਚੜ੍ਹਦੀ ਕਲਾ 'ਚ, ਇਹ ਵੀ ਡਬਲ ਮਾਈਂਡਡ ਨੇ, ਜਿੱਥੇ ਤੇ ਜੀਤੀ ਦੀ ਗੱਲ ਆ ਜਾਵੇ ਉੱਥੇ ਜੀਤੀ ਕਹਿ ਦਿੰਦੇ ਆ, ਤੇ ਜਿੱਥੇ ਚੜ੍ਹਦੀ ਕਲਾ 'ਚ ਕਹਿੰਦੇ ਉੱਥੇ ਚੜ੍ਹਦੀ ਕਲਾ 'ਚ ਮੰਨਦੇ ਆ। ਇਹ ਟੀਵੀ ਦਿਲ ਵਾਲਾ ਜਿਹੜਾ ਜਥਾ ਇੰਗਲੈਂਡ ਦਾ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ, ਇਹ ਵੀ ਝੂਠੇ, ਇਹ ਸ਼ਰੇਆਮ ਅੱਜ ਸਟੇਜਾਂ ਤੇ ਬਹਿ ਕੇ ਝੂਠ ਬੋਲਦੇ ਆ। ਤਾਂ ਕਰਕੇ ਆਓ ਹੁਣ ਜਾਗਣ ਦੀ ਲੋੜ ਹੈ, ਇਹੋ ਜਿਹਾ ਦਾ ਬਥੇਰਾ ਝੱਲ ਲਿਆ ਰੋਹ, ਇਹੋ ਜਿਹੇ ਬੰਦਿਆਂ ਦਾ ਬਥੇਰਾ ਸਾਰਾ ਕੁਝ ਸੁਣ ਲਿਆ ਅੱਜ ਤੱਕ, ਗੱਪ ਕਹਾਣੀਆਂ ਜੋ ਚਲਾਉਂਦੇ ਚੰਮ ਦੀਆਂ ਚਲਾਉਂਦੇ ਰਹੇ ਹੈ, ਉਹ ਭਾਈ ਅੱਜ ਸਾਡੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਰੋਹ ਕਿਉਂ ਝੱਲੇ? ਅੱਜ ਤੇ ਇੱਕ ਬੀਬੀ ਹੈ ਨਾ, ਆਸਾਂ ਤੁਹਾਡੀਆਂ ਜਿਹੜੀਆਂ ਸਾਡੀਆਂ ਭੈਣਾਂ ਮੇਰੀਆਂ ਮਾਵਾਂ ਦੀਆਂ ਉਮਰਾਂ ਦੀਆਂ ਬੀਬੀਆਂ ਜਿਹੜੀਆਂ, ਉਹਨਾਂ ਨੇ ਪਤਾ ਨਹੀਂ ਘਰ ਵਾਲਿਆਂ ਤੋਂ ਕਿੰਨੀ ਮਾਰ ਖਾਧੀ ਹੋਣੀ, ਕਿੰਨੀ ਵਾਰੀ ਥਾਲੀ ਵਗਾ ਕੇ ਮਾਰੀ ਹੋਣੀ ਹੈ, ਕਿੰਨੀ ਵਾਰੀ ਪਿਓ ਨੇ ਕੁੱਟਿਆ ਹੋਣਾ, ਪਿਓ ਦੀ ਉਮਰ ਦੇ ਮੇਰੀ ਦੇ ਬੰਦੇ ਇੱਥੇ ਬੈਠੇ ਹੋਣਗੇ, ਘਰ ਵਾਲੀ ਨੂੰ ਕੁੱਟਦੇ ਮਾਰਦੇ ਰਹੇ ਹੈ, ਪਰ ਅੱਜ ਦੀ ਲੜਕੀ ਅੱਜ ਦੀ ਪੜ੍ਹੀ ਕੁੜੀ ਨੂੰ ਘਰ ਵਾਲਾ ਕੁੱਟ ਕੇ ਵਿਖਾਏ, ਅੱਜ ਵਾਲਾ ਜਦੋਂ ਥੱਪੜ ਮਾਰਦਾ ਨਾ ਐ ਤੇ ਹੱਥ ਫੜ ਲੈਂਦੀ ਕਹਿੰਦੀ ਏਦਾਂ ਨੀ ਤੇਰੀ ਚੱਲਣੀ, ਮੈਂ ਚੱਲੀ ਆ ਥਾਣੇ ਹੁਣ ਮਾਰ ਕੇ ਵਿਖਾ, ਅੱਜ ਕੁੜੀ ਝੱਲਦੀ ਆ ਮਾਰ, ਅੱਜ ਨਿੱਕਾ ਜਿਹਾ ਬੱਚਾ ਕੁੱਟ ਨਹੀਂ ਖਾਂਦਾ ਸਕੂਲ ਦਾ, ਨਿੱਕਾ ਜਿਹਾ ਬੱਚਾ ਟੀਚਰ ਕੁੱਟਦੇ ਰਹੇ ਕੰਨ ਫੜਾਉਂਦੇ ਰਹੇ, ਅੱਜ ਦਾ ਨਿਆਣਾ ਕੁੱਟ ਨਹੀਂ ਖਾਂਦਾ, ਤੇ ਧਾਰਮਿਕ ਗੁੰਡਾਗਰਦੀ ਭਾਈ ਕਿਉਂ ਝੱਲੀ ਜਾਵੇ? ਫਿਰ ਅੱਜ ਤੇ ਇੱਕ ਕੁੜੀ ਸਟੈਂਡ ਲੈ ਕੇ ਖੜ ਜਾਂਦੀ ਹੈ ਤੇ ਅਸੀਂ ਕਿਉਂ ਗੁੰਡਾਗਰਦੀ ਝੱਲੀ ਗਈ? ਅਸੀਂ ਨਹੀਂ ਦੀਵਾਨ ਲਾਵਾਂਗੇ ਅਲੱਗ ਗੱਲ ਹੈ, ਪਰ ਜ਼ਬਾਨ ਤੋਂ ਉਹ ਗੱਲਾਂ ਕਿਉਂ ਬੋਲੀਏ ਜੋ ਇਹ ਬੁਲਾਉਣਾ ਚਾਹੁੰਦੇ ਹੈ? ਬੋਲਾਂਗੇ ਉਹ ਜੋ ਸਹੀ ਹੈ, ਭਾਵੇਂ ਪਰਮੇਸ਼ਰ ਦੁਆਰਾ ਰਹਿ ਕੇ ਬੋਲਣਾ ਪਵੇ, ਭਾਵੇਂ ਕਮਰੇ 'ਚ ਰਹਿ ਕੇ ਬੋਲਣਾ ਪਵੇ, ਅਸੀਂ ਬੋਲਾਂਗੇ ਉਹ ਜੋ ਸਾਡਾ ਜੀ ਕਰਦਾ, ਜੋ ਸਾਨੂੰ ਚੰਗਾ ਲੱਗਦਾ, ਜੋ ਸਾਡੇ ਸਮਝ ਵਿੱਚ ਆਇਆ, ਜੋ ਸਾਡੇ ਸਮਝ 'ਚ ਆਇਆ ਉਹ ਬੋਲਣਾ, ਉਹ ਅੱਗੇ ਸਮਝਾਉਣਾ। ਇਹਦੇ ਵਿੱਚ ਕੋਈ ਗਲਤ ਹੈ ਤੁਹਾਡੇ 'ਚ? ਜਿਹੜਾ ਮੇਰਾ ਵੀਰ ਗਲਤੀ ਕਹਿੰਦਾ ਮੇਰੇ ਬੋਲਣ 'ਚ, ਜਿਹੜੀਆਂ ਗੱਲਾਂ ਸਟੇਜ 'ਤੇ ਸੁਣਾਈ ਦੀਆਂ, ਇੱਥੇ ਬਹਿ ਕੇ ਵਿਚਾਰ ਕਰਿਆ ਕਰੋ। ਮੈਂ ਇੱਕ ਗੱਲ ਹੋਰ ਵੀ ਨੋਟ ਕੀਤੀ ਹੈ, ਪਿਛਲੇ 1.5-2 ਮਹੀਨੇ ਮੈਂ ਕਈਆਂ ਨੂੰ ਇਕੱਲੇ ਇਕੱਲੇ ਨੂੰ ਬਹਿ ਕੇ ਮਿਲਣ ਦਾ ਟਾਈਮ ਦਿੱਤਾ, ਦਸ ਦਸ ਸਿੰਘ ਨਹੀਂ ਆਉਂਦੇ ਰਹੇ ਤੇ ਇਕੱਲਿਆਂ ਨੇ ਗੱਲ ਕਰਨੀ, ਗਰੁੱਪ ਬਣਾ ਕੇ ਬਹਿ ਕੇ ਗੱਲ ਕਰੋ। ਉਹਨਾਂ ਨੂੰ ਹੁਣ ਇਹ ਲੱਗਦਾ ਵੀ ਇਕੱਲੇ ਮਿਲਣੀ ਆ, ਸਾਨੂੰ ਹੁਣ ਸ਼ਨੀਵਾਰ ਜਾਣ ਦੀ ਤੇ ਲੋੜ ਹੀ ਨਹੀਂ। ਉਹ ਕਹਿੰਦੇ ਉੱਥੇ ਇੰਡੀਆ ਚ ਬਹਿਦਾ ਹੈ, ਉੱਥੇ ਘੰਟਾ ਘੰਟਾ ਟਾਈਮ ਮਿਲ ਜਾਂਦਾ, ਬਹਿ ਕੇ ਗੱਲਾਂ ਕਰ ਲਿਆ ਕਰੀਏ। ਮੇਰੀ ਬੇਨਤੀ ਹੈ ਇਕੱਲੇ ਇਕੱਲੇ ਭਾਵੇਂ ਮਿਲ ਲਓ, ਟਾਈਮ ਲੈ ਕੇ ਕੋਈ ਸਵਾਲ ਹੁੰਦੇ ਨੇ ਆਪਣੇ ਦਿਮਾਗ ਚ ਰੱਖਿਆ ਕਰੋ, ਜਦੋਂ ਮਿਲਦੇ ਹੋ ਆਪਣਾ ਸਵਾਲ ਕਰਿਆ ਕਰੋ, ਗੱਲਬਾਤ ਕਰਿਆ ਕਰੋ, ਪਰ ਸ਼ਨੀਵਾਰ ਦੇ ਦੀਵਾਨ ਦੀ ਹਾਜ਼ਰੀ ਜਿਹੜੀ ਹੈ ਤਕੜੇ ਹੋ ਕੇ ਭਰਿਆ ਕਰੋ। ਅਗਲਾ ਸ਼ਨੀਵਾਰ ਦਿਨ ਦਾ ਆਏਗਾ ਤੇ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਵੀ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਕਦੋਂ ਦਾ ਭਲਾ ਨਾਨਕ ਸ਼ਾਹੀ ਅਸਲੀ ਮੁਤਾਬਕ 5 ਜਨਵਰੀ ਤੇ ਸ਼ਨੀਵਾਰ ਵੀ 5 ਜਨਵਰੀ ਦਾ ਹੀ ਹੈ। ਪਹਿਲਾ ਸ਼ਨੀਵਾਰ 5 ਜਨਵਰੀ ਦਾ ਤੇ ਦੀਵਾਨ ਆਪਾਂ ਦੁਪਹਿਰ ਦਾ ਲਾਵਾਂਗੇ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਹੋਏਗਾ ਪ੍ਰਕਾਸ਼ ਪੁਰਬ, ਸਾਰੇ ਆਪਾਂ ਜਿੱਥੋਂ ਜਿੱਥੋਂ ਵੀ ਆਏ ਹੋ ਤੇ ਉਸ ਦਿਨ ਆਪਾਂ ਪਹੁੰਚਣਾ। ਸ਼੍ਰੋਮਣੀ ਕਮੇਟੀ ਨਾਨਕ ਸ਼ਾਹੀ ਕੈਲੰਡਰ ਵਾਲੇ ਪਤਾ ਨਹੀਂ ਕਿਹੜਾ 18 ਜਨਵਰੀ ਦਾ ਮਨਾ ਰਹੇ ਸ਼ਾਇਦ, ਪਰ ਆਪਾਂ 5 ਵਾਲਾ ਹੀ ਮਨਾਵਾਂਗੇ। ਜਿੱਥੇ ਤੱਕ ਸੁਣਦੀਆਂ ਕਮੇਟੀਆਂ 5 ਜਨਵਰੀ ਦਾ ਪੱਕਾ ਕਰ ਦਿਓ, ਪੱਕਾ। ਇਹਨਾਂ ਨੇ ਬੜੇ ਗਲਤ ਫੈਸਲੇ ਸਾਡੇ ਤੇ ਥੋਪੇ ਹੈ। 5 ਜਨਵਰੀ ਇੱਕ ਡੇਟ ਫਿਕਸ ਕਰੋ, ਹਰ ਜਗ੍ਹਾ 5 ਜਨਵਰੀ ਦਾ ਮਨਾਓ ਤਕੜੇ ਹੋ ਕੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਵੀ 5 ਜਨਵਰੀ ਨੂੰ ਦਿਨ ਦੇ ਦੀਵਾਨ ਵਿੱਚ ਜਿੱਥੇ ਆਪ ਆਓ, ਉੱਥੇ ਜਿਹੜਾ ਕੋਈ ਸੰਗੀ ਸਾਥੀ ਪਿਆਰ ਵਾਲਾ ਕੋਈ ਵੀਰ ਭਰਾ ਹੈ ਉਹਨੂੰ ਨਾਲ ਲੈ ਕੇ ਆਓ। ਟਰਾਲੀਆਂ ਵਿੱਚ ਜਿਹੜੇ ਜਿਹਨਾਂ ਘਰਾਂ ਦੇ ਵਿੱਚ ਟਰਾਲੀਆਂ ਹੈ ਨੇ ਨੇੜੇ ਤੇੜੇ ਵਾਲੇ, ਉਹ ਟਰਾਲੀਆਂ ਲੈ ਕੇ ਆਇਆ ਕਰੋ। ਬਾਕੀ ਜਿਵੇਂ ਵੀ ਹੋ ਸਕਦਾ ਸਾਰੇ ਰਲ ਮਿਲ ਕੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੀਏ, ਲਾਹਾ ਪ੍ਰਾਪਤ ਕਰਿਆ ਕਰੀਏ। ਅਗਲੇ ਸ਼ਨੀਵਾਰ ਦੁਪਹਿਰ ਦਾ ਸਮਾਂ 12 ਵਜੇ ਸਟੇਜ ਸਟਾਰਟ ਹੋ ਜਾਏਗੀ ਤੇ ਸ਼ਾਮ 3:30-4 ਵਜੇ ਤੱਕ 5 ਜਨਵਰੀ ਦਾ ਦੀਵਾਨ ਹੋਏਗਾ। ਐਤਕੀ ਨਵੇਂ ਸਾਲ ਤੇ ਜਦੋਂ ਜਨਵਰੀ ਦਾ ਮਹੀਨਾ ਸਟਾਰਟ ਹੋਣਾ, ਅਮੈਰੀਕਾ ਜਿਹੜਾ ਸਿੱਖ ਲਰਨਿੰਗ ਸੈਂਟਰ ਬਣਿਆ, ਜਿਹੜੀ ਅਮੈਰੀਕਾ ਦੀ ਸੰਗਤ ਹੈ ਨੋਟ ਕਰ ਲਵੇ, ਉਹ ਮੈਂ 3 ਦਿਨ ਵਾਸਤੇ ਅਮਰੀਕਾ ਜਾਣਾ, 30 ਤੇ 31 ਜਨਵਰੀ 29 ਤੇ 31 ਦਸੰਬਰ 28, 29, 30 ਤੇ 31 ਦਸੰਬਰ ਦੇ 3 ਦੀਵਾਨ ਜੋ ਸਿੱਖ ਲਰਨਿੰਗ ਸੈਂਟਰ ਬਾਲਟੀਮੋਰ ਮੈਰੀਲੈਂਡ ਦੇ ਵਿੱਚ ਜੋ ਪ੍ਰੋਗਰਾਮ ਹੋਏਗਾ, ਉਹਦੇ ਵਿੱਚ ਸੰਗਤ ਨੂੰ ਬੇਨਤੀ ਅਮਰੀਕਾ ਵਾਲਿਆਂ ਨੂੰ ਕਿ 3 ਦਿਨ ਉੱਥੇ ਅਮਰੀਕਾ ਸਿੱਖ ਲਰਨਿੰਗ ਸੈਂਟਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਆਪਣੇ ਨੇੜੇ 13, 14, 15, 16 ਦਸੰਬਰ ਦੇ 4 ਦੀਵਾਨ ਪੱਖੋਵਾਲ ਜ਼ਿਲ੍ਹਾ ਲੁਧਿਆਣਾ, ਪਿਛਲੇ 2-3 ਸਾਲਾਂ ਤੋਂ ਉੱਥੇ ਲਗਾਤਾਰ ਦੀਵਾਨ ਲਾਏ ਹੈ। ਐਤਕੀ ਫਿਰ ਪੱਖੋਵਾਲ ਵਾਲਿਆਂ ਨੇ ਧੱਕਾ ਕਰਕੇ 4 ਦਿਨ, ਮੈਂ 3 ਦਿਨ ਹੀ ਦਿੱਤੇ ਨਾ ਹੁੰਦਾ ਬਹੁਤੇ, ਪਰ ਉਹਨਾਂ ਨੇ ਬਹੁਤ ਜ਼ੋਰ ਪਾ ਕੇ 4 ਦਿਨ ਦਾ ਪ੍ਰੋਗਰਾਮ ਰੱਖਿਆ। ਸੋ ਸੰਗਤ ਨੂੰ ਬੇਨਤੀ ਹੈ ਪੱਖੋਵਾਲ ਦੇ ਏਰੀਏ ਤੋਂ ਜਿਹੜੇ ਆਏ ਹੈ ਪਹੁੰਚ ਕੇ ਉੱਥੇ ਲਾਹਾ ਲੈਣ। 8 ਦਸੰਬਰ ਦਾ ਦੀਵਾਨ ਗੁਰਦੁਆਰਾ ਮੰਗਰ ਸਾਹਿਬ ਨੇੜੇ ਦੇਵੀਗੜ੍ਹ ਦੇ ਇਲਾਕੇ 'ਚ ਦੀਵਾਨ ਹੈ ਤੇ ਰੋਹਟਾ ਸਾਹਿਬ ਆਪਣੇ ਨੇੜੇ ਹੈ, 9ਵੇਂ ਪਾਤਸ਼ਾਹ ਦਾ ਸਥਾਨ ਇੱਧਰ ਨਾਭੇ ਦੇ ਨਾਲ ਹੈ। 11-12 ਦੇ 2 ਦੀਵਾਨ ਦੁਪਹਿਰ ਦੇ, 11 ਤੇ 12 ਰੋਹਟਾ ਸਾਹਿਬ ਜਿਹੜੇ ਪ੍ਰੋਗਰਾਮ ਹੈ ਉੱਥੇ ਪਹੁੰਚ ਕੇ ਹਾਜ਼ਰੀ ਭਰੀਏ। ਬਾਕੀ ਨੇੜੇ ਤੇੜੇ ਬਰਨਾਲੇ ਦੇ ਏਰੀਏ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਹਦੇ ਬਾਰੇ ਵੀ ਆਪ ਜੀ ਨੇ ਬਰਨਾਲੇ ਦੇ ਨੇੜੇ ਚੀਮਾ ਜੋਧਪੁਰ ਚੀਮਾ ਉੱਥੇ ਦੀਵਾਨ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਹਦੇ ਵਿੱਚ ਵੀ 3 ਦਿਨ ਤੇ ਅਨੰਦਪੁਰ ਸਾਹਿਬ ਦੇ ਨੇੜੇ ਇੱਕ ਜਗ੍ਹਾ ਉੱਥੇ ਵੀ ਇੱਕ ਪ੍ਰੋਗਰਾਮ ਹੈ 22 ਦਸੰਬਰ ਰਾਤ ਦਾ ਦੀਵਾਨ 22 ਦਸੰਬਰ, ਉਹਦੇ ਵਿੱਚ ਵੀ ਹਾਜ਼ਰੀ ਭਰੋ। ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਨੇੜੇ ਤੇੜੇ ਪਤਾ ਲੱਗਦਾ ਲਾਹਾ ਲੈਣਾ ਨੇੜੇ ਆਪਣੇ। ਹੁਣ ਹੋਸਪਿਟਲ ਵਿੱਚ ਜਿਹੜਾ ਅਸੀਂ ਕੱਲ੍ਹ ਤੋਂ ਡਾਕਟਰ ਜਿਹੜੇ ਨੇ ਉਹਨਾਂ ਨੇ ਕੱਲ੍ਹ ਨੂੰ ਆਉਣਾ ਹੈ ਡਾਕਟਰ ਸਾਹਿਬ ਨੇ, ਤੇ ਐਤਵਾਰ ਹੈ ਕੱਲ੍ਹ ਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਐਤਵਾਰ ਅਜੇ ਸ਼ੁਰੂ ਕਰੋ, 1 ਮਹੀਨਾ ਕੁ ਆਪਾਂ ਐਤਵਾਰ ਦੇ ਐਤਵਾਰ ਰੱਖੀਏ, ਫਿਰ ਹਰ ਰੋਜ਼ ਦਾ ਪ੍ਰੋਗਰਾਮ ਬਣਾਈਏ, ਫਿਰ ਡਾਕਟਰ ਵਧਾਈਏ। ਉਹ ਜਿਵੇਂ ਜਿਵੇਂ ਸੰਗਤ ਦਾ ਸਾਥ ਸਹਿਯੋਗ ਹੋਏਗਾ ਉਵੇਂ ਉਵੇਂ ਆਪਾਂ ਕਰਾਂਗੇ। ਸੋ ਜਿਹੜੀ ਇਲਾਕੇ ਦੀ ਸੰਗਤ ਹੈ ਬੇਨਤੀ ਹੈ ਐਤਵਾਰ ਜਿਹੜੇ ਆਉਂਦੇ ਹੈ ਉਹ ਜਰਨਲ ਕਰਨਾ ਨੂੰ ਕੋਈ ਬਿਮਾਰੀ ਰੋਗ ਤਕਲੀਫ ਹੁੰਦੀ ਹੈ ਉਹ ਹੋਸਪਿਟਲ ਦੇ ਵਿੱਚ ਪਹੁੰਚ ਕੇ ਕੱਲ੍ਹ ਨੂੰ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੇ। ਕੱਲ੍ਹ ਇਸੇ ਤਰ੍ਹਾਂ ਅਗਲੇ ਐਤਵਾਰ ਵੀ, ਹਰ ਐਤਵਾਰ ਆਪਾਂ ਅਗਲੇ ਸ਼ਨੀਵਾਰ ਨੂੰ ਫਿਰ ਕੋਸ਼ਿਸ਼ ਕਰਾਂਗੇ ਵੀ ਹਰ ਰੋਜ਼ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੈਠਣ, ਤਾਂ ਜੋ ਜਿਹੜੇ ਜਿਹੜੇ ਲੋਕਲ ਲੋਕ ਸੰਗਤ ਨੇੜੇ ਨੇੜੇ ਵਾਲੀ ਹੈ ਉਹ ਲਾਭ ਪ੍ਰਾਪਤ ਕਰ ਸਕਣ। ਗੱਜ ਕੇ ਹੁਣ ਆਨੰਦ ਸਾਹਿਬ ਬੋਲੋ, ਅਰਦਾਸ ਜੁੜੀਏ, ਹੁਕਮਨਾਮੇ ਸੁਣੀਏ। ਧੰਨਵਾਦ ਹੈ ਸਾਰੇ ਪ੍ਰਚਾਰਕ ਵੀਰਾਂ ਦਾ, ਜਿਹੜੀ ਸੰਗਤ, ਜਿਹੜੇ ਵੀਰ, ਜਿਹੜੇ ਪ੍ਰਬੰਧਕ, ਜਿਹੜੀਆਂ ਕਮੇਟੀਆਂ, ਜਿਹੜੇ ਦਲ, ਪਰਮੇਸ਼ਰ ਦੁਆਰ ਸੇਵਾ ਦਲ ਜਿਹੜੇ ਬਣੇ ਆ, ਜਿਹੜੇ ਜਿਹੜੇ ਵੀਰ ਭਰਾ ਅੱਜ ਸਾਡੇ ਨਾਲ ਖੜੇ ਆ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਕਿਉਂਕਿ ਸੱਚ ਇਹ ਹੈ ਵੀ ਯਾਰੀ ਪਰਿਪਰੀ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ, ਜਦੋਂ ਇਹੋ ਜਿਹਾ ਸਮਾਂ ਹੋਵੇ ਨਾ ਕੰਟਰੋਵਰਸੀ ਦਾ, ਉਸ ਵੇਲੇ ਪਤਾ ਲੱਗਦਾ ਕਿੰਨੇ ਕੁ ਬੰਦੇ ਖੜਦੇ ਆ, ਕਿੰਨੇ ਕੁ ਬੰਦੇ ਤੁਹਾਡਾ ਹੱਥ ਛੱਡਦੇ ਆ, ਕਿੰਨੇ ਕੁ ਬਾਂਹ ਫੜ ਕੇ ਰੱਖਦੇ ਆ, ਕਿੰਨੇ ਕੁ ਸਾਥ ਦਿੰਦੇ ਆ, ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ। ਸੋ ਸਾਰਿਆਂ ਨੂੰ ਬੇਨਤੀ ਹੈ, ਤਕੜੇ ਹੋ ਕੇ ਰਲ ਮਿਲ ਕੇ ਸਾਥ ਦਿਓ, ਸਾਰੀਆਂ ਸੰਗਤਾਂ ਦਾ, ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਲਿਆਂਦਾ, ਲੰਗਰ ਵਿੱਚ ਸੇਵਾਵਾਂ ਕੀਤੀਆਂ, ਗੱਡੀਆਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਹ ਮੀਆਂ ਤੇਰੀ ਕਵਣ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਕੋਟ ਬ੍ਰਹਿਮੰਡਾਂ ਦੇ ਮਾਲਕ, ਸਰਕਾਰੇ ਕੁੱਲ ਆਲਮ, ਲੋਕ ਪ੍ਰਲੋਕ ਦਾ ਸੁਖ ਦੇਣ ਵਾਲੇ, ਗੁਰਸਿੱਖ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨ ਵਾਲੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਦਾਸਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਫਤਿਹ ਦੇ ਸਿਮਰ ਨਾਲ ਆਪਣੀ ਸਾਂਝ ਜੋੜੀਏ। ਪਿਆਰ ਸਾਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸਤਿਗੁਰੂ ਕਹਿੰਦੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ। ਜਹੇ ਸਤਿਗੁਰ ਤਹੇ ਸਤ ਸੰਗਤ ਬਣਾਈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਸਿੱਖੋ ਇਹ ਨਾ ਆਖਿਓ ਅਸੀਂ ਆਪਣੇ ਉਦਮ ਪਰਾਲੇ ਨਾਲ ਇੱਥੇ ਚੱਲ ਕੇ ਆਏ ਹਾਂ, ਨਹੀਂ, ਤੁਹਾਡੇ ਉੱਤੇ ਗੁਰੂ ਮਿਹਰਬਾਨ ਹੋਇਆ, ਤੁਹਾਡੇ ਉੱਤੇ ਗੁਰੂ ਤੁੱਠਾ, ਤੁਸੀਂ ਤਾਂ ਸੰਗਤ ਵਿੱਚ ਚੱਲ ਕੇ ਆਏ ਜੇ। ਕਿਉਂ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਰਜ ਤੁਮ ਆਪ ਕੀਓ। ਸਤਿਗੁਰੂ ਜੀ ਸੰਗਤ ਚ ਲਿਆਉਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੇ। ਅਪਰਾਧੀ ਮਨੁੱਖ ਨੂੰ, ਗਨਾਹੀ ਮਨੁੱਖ ਨੂੰ ਕੋਈ ਆਪਣੇ ਲਾਗੇ ਨਹੀਂ ਜੇ ਬਿਠਾਉਂਦਾ। ਧੰਨਵਾਦ ਕਰੋ ਸਵਾਸ ਸਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ। ਸਾਡੇ ਤੋਂ ਪਹਿਲਾਂ ਸਾਡੇ ਸਾਧਾਂ ਦੀ ਦੁਨੀਆਂ ਵਿੱਚੋਂ ਚੰਗੇ ਕਵੀਸ਼ਰ ਗਿਆਨੀ ਸਰੂਪ ਸਿੰਘ ਜੀ ਦੇ ਜੱਥੇ ਕੋਲੋਂ ਆਪ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰ ਰਹੇ ਸੀ। ਜਿਸ ਤਰ੍ਹਾਂ ਰਾਗੀਆਂ ਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਰਬਾਬੀਆਂ ਨੂੰ ਮਾਣ ਦਿੱਤਾ, ਰਾਗੀਆਂ ਨੂੰ ਪੰਚਮ ਪਾਤਸ਼ਾਹ ਮਹਾਰਾਜ ਨੇ ਮਾਣ ਦਿੱਤਾ, ਵਾਰੀ ਆਈ ਛੇਵੇਂ ਪਾਤਸ਼ਾਹ ਦੀ, ਉਹਨਾਂ ਫਿਰ ਢਾਡੀਆਂ ਨੂੰ ਨਵਾਜਿਆ, ਤੇ ਜਦੋਂ ਨੱਥੇ ਤੇ ਅਬਦੁਲ ਢਾਡੀ ਨੇ ਸੁਰ ਸਿੰਘ ਦੇ ਰਹਿਣ ਵਾਲਿਆਂ ਨੇ ਮਹਾਰਾਜ ਦੇ ਦਰਬਾਰ ਵਿੱਚ ਵਾਰਾਂ ਪੜੀਆਂ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ, ਵਾਰੀ ਆਈ ਕਲਗੀਆਂ ਵਾਲੇ ਪਾਤਸ਼ਾਹ ਦੀ, ਉਹਨਾਂ ਇੱਕ ਨੀ, ਦੋ ਨੀ, ਤਿੰਨ ਨੀ, ਚਾਰ ਨੀ, 52 ਕਵੀ ਪੌਂਟਾ ਸਾਹਿਬ ਦੀ ਧਰਤੀ ਤੇ ਸਾਜੇ। 52 ਪਹਿਲਾਂ ਇੱਕ ਇੱਕ ਤੋਂ ਕਵਿਤਾ, ਫਿਰ ਦੋ ਦੋ ਤੋਂ ਕਵਿਤਾ, ਫਿਰ ਤਿੰਨਾਂ ਤਿੰਨਾਂ ਦੀਆਂ ਤੋਂ ਕਵਿਤਾ, ਫਿਰ ਚੌਵਾਂ ਚੌਵਾਂ ਦੀਆਂ, ਸਤਿਗੁਰ ਨੇ ਚੌਂਕੜੀਆਂ ਬਣਾ ਕੇ ਕਵਿਤਾਵਾਂ ਸੁਣਨੀਆਂ। ਤੇ ਜਦੋਂ ਸਤਿਗੁਰ ਨੇ ਖੁਸ਼ ਹੋਣਾ, ਆਪਣੇ ਕਵੀਆਂ ਨੂੰ ਲੱਖ ਲੱਖ ਰੁਪਈਆ ਮਾਣ ਦੇ ਦੇਣਾ, ਲੱਖ ਲੱਖ ਰੁਪਈਆ। ਜਦੋਂ ਅਸੀਂ ਇੱਧਰ ਵੱਡੇ ਸ਼ਹਿਰਾਂ ਜਾਂਦੇ ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਕਵੀਸ਼ਰੀ ਕੀ ਹੁੰਦੀ ਆ। ਬਹੁਤੇ ਰਾਗੀ ਆਖਣਗੇ ਸਟੇਟ ਸੈਕਟਰੀ, ਤੇ ਬਹੁਤੇ ਜਾਂ ਢਾਡੀ ਆਖ ਦੇਣਗੇ, ਉਹਨਾਂ ਨੂੰ ਕਵੀਸ਼ਰੀ ਦਾ ਪਤਾ ਹੀ ਨਹੀਂ ਗਾ। ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਕਵੀਸ਼ਰ ਸਾਜੇ ਇੰਨਾ ਮਾਣ ਦਿੱਤਾ। ਇੱਕ ਮਹਾਰਾਜ ਦੇ ਦਰਬਾਰ ਦਾ ਬੜਾ ਅਨਿੰਨ ਕਵੀ ਭਾਈ ਨੰਦ ਲਾਲ ਜੀ, ਇੱਕ ਦਿਨ ਉਹਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਹੱਬਤ ਦਾ ਅਨੰਤ ਸ਼ੌਕ ਜਾਗ ਪਿਆ। ਉਹਨੇ ਸੋਚਿਆ, ਜੇ ਕਿਤੇ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥ ਦਾ ਪ੍ਰਸ਼ਾਦਾ ਮਿਲ ਜੇ ਨਾ, ਤੇ ਉਹ ਮੈਂ ਛੱਕ ਕੇ ਬਖਸ਼ਿਆ ਜਾ ਸਕਦਾ। ਮਹਾਰਾਜ ਲੰਗਰ ਵਿੱਚ ਏਕੜਾ ਆਪ ਵਰਤਾਇਆ ਕਰਦੇ ਸੀ ਲੰਗਰ। ਜਦੋਂ ਸਤਿਗੁਰ ਨੇ ਲੰਗਰ ਵਰਤਾਉਣਾ, ਤੇ ਉਹਨੇ ਨੰਦ ਲਾਲ ਵਾਲੀ ਪੰਗਤ ਛੱਡ ਦੇਣੀ ਸਤਿਗੁਰਾਂ ਨੇ। ਨੰਦ ਲਾਲ ਨੇ ਸੋਚਿਆ ਵੀ ਕੀ ਗੱਲ, ਗੁਰੂ ਦੀ ਮੇਰੇ ਤੇ ਬਖਸ਼ਿਸ਼ ਨਹੀਂ ਗੀ, ਮਹਾਰਾਜ ਮੇਰੇ ਵਾਲੀ ਪੰਗਤ ਛੱਡ ਦਿੰਦੇ ਆ। ਇੱਕ ਦਿਨ ਉਹਨੇ ਲੰਗਰ ਦੀ ਸਮਾਪਤੀ ਤੋਂ ਬਾਅਦ ਵੇਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦਗੜ੍ਹ ਦੇ ਕਿਲੇ ਦੇ ਦਰਵਾਜ਼ੇ ਵਿੱਚ ਖਲੋਕ ਕੇ ਰੋਟੀਆਂ ਕੁੱਤਿਆਂ ਨੂੰ ਪਾ ਰਹੇ ਆ। ਕੁੱਤੇ ਦਾ ਬੜਾ ਅਜੀਬ ਸੁਭਾਅ ਹੈ, ਤੁਸੀਂ ਉਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿਓ, ਭਾਵੇਂ ਉਹਦੇ ਕੋਲ ਘੜੀ ਨਹੀਂ ਹੁੰਦੀ, ਉਹ ਤੁਹਾਡਾ ਟਾਈਮ ਨਾ ਆ ਕੇ ਦਰਵਾਜ਼ਾ ਖੜਕਾਏਗਾ। ਸਾਡੇ ਪ੍ਰਿੰਸੀਪਲ ਪੜ੍ਹਾਇਆ ਕਰਦੇ ਸੀ, ਉਹ ਦੱਸਿਆ ਕਰਦੇ ਸੀ ਵੀ ਸਕੂਲ ਪਿੰਡ ਤੋਂ 1 ਕਿਲੋਮੀਟਰ ਦੂਰ ਸੀ, ਬੱਚਿਆਂ ਨੇ ਬਸਤਿਆਂ ਵਿੱਚ ਰੋਟੀਆਂ ਲੈ ਕੇ ਆਉਣੀਆਂ, 8 ਪੀਰੀਅਡ ਹੁੰਦੇ ਆ, ਆਂਦਾ ਜਦੋਂ ਚੌਥੀ ਘੰਟੀ ਵੱਜਣੀ ਤੇ ਕੁੱਤਿਆਂ ਦੌੜ ਕੇ ਸਕੂਲੇ ਆ ਜਾਣਾ, ਮੁੰਡਿਆਂ ਰੋਟੀ ਖਾ ਕੇ ਜਮਾਤ 'ਚ ਬਹਿ ਜਾਣਾ ਤੇ ਕੁੱਤਿਆਂ ਪਿੰਡ ਨੂੰ ਉਤਰ ਜਾਣਾ। ਕੁੱਤੇ ਦਰਵਾਜ਼ੇ ਗਾੜੀ ਖਲੋ ਜਾਂਦੇ ਸੀ ਤੇ ਸਤਿਗੁਰੂ ਕੁੱਤਿਆਂ ਨੂੰ ਰੋਟੀਆਂ ਪਾ ਦਿਆ ਕਰਦੇ ਸੀ। ਇੱਕ ਦਿਨ ਨੰਦ ਲਾਲ ਨੇ ਸੋਚਿਆ ਵੀ ਜੇ ਮੈਂ ਕਿਤੇ ਕੁੱਤਿਆਂ ਵਿੱਚ ਲੁੱਕ ਕੇ ਬਹਿ ਜਾਣਾ
ਤੇ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਪ੍ਰਸ਼ਾਦਾ ਮੈਨੂੰ ਨਸੀਬ ਹੋ ਸਕਦਾ। ਉਹਨੇ ਕਾਲਾ ਕੰਬਲ ਆਪਣੇ ਉੱਤੇ ਲਿਆ ਤੇ ਕੁੱਤਿਆਂ ਵਿੱਚ ਲੁਕ ਕੇ ਬਹਿ ਗਿਆ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵੇਖ ਰਿਹਾ ਤੇ ਕਹਿਣ ਲੱਗੇ, ਨੰਦ ਲਾਲ ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ, ਚਤਰਾਈ ਨਾ ਚਤਰ ਭੁਜ ਪਾਈਏ, ਭਾਵੇਂ ਤੂੰ ਹੋਰ ਕਿੰਨਾ ਨੀਵੇਂ ਥਾਂ ਬਹਿਲਾ, ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ। ਉਹ ਤੇ ਜਦੋਂ ਉਤੋਂ ਬਖਸ਼ਿਸ਼ ਹੋਈ ਉਦੋਂ ਤੇਰਾ ਕੰਮ ਬਣਨਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੀ ਨੰਦ ਲਾਲ ਤੇ ਬਖਸ਼ਿਸ਼ ਹੋਈ ਨਾ, ਉਹ ਬੜੀ ਵਿਚਿੱਤਰ ਕਹਾਣੀ ਹੈ। ਆਨੰਦਪੁਰ ਦੇ ਮੁਕਾਮ ਉੱਤੇ ਕਵੀਆਂ ਦਾ ਇਕੱਠ ਹੋਇਆ। ਇੱਕ ਕਵੀ ਪੰਡਿਤ ਹਿਰਦੇ ਰਾਮ ਹੋਇਆ, ਜਿਹਨੇ ਇੱਕ ਬੜੀ ਪਿਆਰੀ ਪੁਸਤਕ ਲਿਖੀ, ਹਨੂੰਮਾਨ ਨਾਟਕ। ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਚਿਰ ਉਸ ਕਿਤਾਬ ਨੂੰ ਪੜ੍ਹਦੇ ਰਹੇ, ਬੜੀ ਪਿਆਰੀ ਪੁਸਤਕ। ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ ਨਾ, ਤੇ ਰਾਮ ਸੀਤਾ ਦੀ ਖਬਰ ਲੈਣ ਵਾਸਤੇ ਹਨੂੰਮਾਨ ਨੂੰ ਭੇਜਦਾ। ਜਦੋਂ ਹਨੂੰਮਾਨ ਜਾਂਦਾ ਸੀਤਾ ਦੇ ਕੋਲ, ਉਹਨੇ ਆਖਿਆ, ਮੈਨੂੰ ਰਾਮ ਨੇ ਤੇਰੀ ਖਬਰ ਲੈਣ ਵਾਸਤੇ ਭੇਜਿਆ। ਇਹ ਸਾਰੀ ਕਹਾਣੀ ਉਹ ਪੰਡਿਤ ਹਿਰਦੇ ਰਾਮ ਹਨੂੰਮਾਨ ਨਾਟਕ ਵਿੱਚ ਲਿਖਦਾ, ਕਵਿਤਾ ਦੇ ਰਾਹੀਂ। ਜਿਸ ਵੇਲੇ ਹਨੂੰਮਾਨ ਨੇ ਜਾ ਕੇ ਵੇਖਿਆ, ਉਹਨੇ ਆਖਿਆ, ਮੈਨੂੰ ਰਾਮ ਨੇ ਤੈਨੂੰ ਛਡਾਉਣ ਵਾਸਤੇ ਘੱਲਿਆ। ਆਂਦੀ ਉਹਨੂੰ ਕਹਿ ਦੇ, ਉਹਦੇ ਸ਼ੋਕ ਬਾਗ ਵਿੱਚ ਕਹਿ ਦਾ, ਜੇ ਮੈਨੂੰ ਛਡਾ ਸਕਦਾ ਤੇ ਛਡਾ ਲੇ। ਹਨੂੰਮਾਨ ਵਾਪਸ ਆ ਗਿਆ। ਇਧਰ ਰਾਮ ਬੜਾ ਉਤਾਵਲਾ ਸੀ, ਕਿਉਂਕਿ ਹਨੂੰਮਾਨ ਨੂੰ ਕਈ ਚਿਰ ਗਏ ਨੂੰ ਹੋ ਗਏ ਸੀ। ਕਹਿ ਰਘਵੀਰ ਸੁਣੋ ਹਨੁਵੰਤ, ਰਘਵੀਰ ਰਘੂਕੁਲ ਦਾ ਬਾਦਸ਼ਾਹ ਰਾਮ ਨੂੰ ਆਖਿਆ ਗਾ, ਕਹਿ ਰਘਵੀਰ ਸੁਣੋ ਹਨੁਵੰਤ, ਕਹੀ ਸੁਧ ਸੀਆ ਕੀ ਹੈ ਸੁਧ ਮਾਹੇ। ਆਂਦਾ ਉਹ ਬੇਟਾ, ਕਿਤੇ ਸੀਤਾ ਦੀ ਸੁਧ ਲੱਭੀਉ? ਹਨੂੰਮਾਨ ਨੇ ਆਖਿਆ, ਹੈ ਪ੍ਰਭ ਲੰਕ ਕਲੰਕ ਬਿਨਾ। ਆਂਦਾ ਜੇ ਲੰਕਾ ਚ ਕਲੰਕ ਤੋਂ ਬਿਨਾ ਬੈਠੀ ਆ। ਉਹਨੇ ਆਖਿਆ, ਜੀਵਤ ਹੈ? ਉਹਨੇ ਆਖਿਆ, ਕਹਿਵੇ ਕੋ ਨਾਥ। ਉਹਨੇ ਆਖਿਆ, ਕਿਉਂ ਨਾ ਮਰੀ ਹਮ ਤੇ ਬਿਛਰਾਈ, ਉਹ ਟਿਆਂਦੀ ਸੀ ਮੈਂ ਤੇਰੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਬਚ ਸਕਦੀ, ਅਜੇ ਉਹ ਜਿਉਂਦੀ ਆ? ਇਹ ਸਵਾਲ ਰਾਮ ਨੇ ਹਨੂੰਮਾਨ ਉੱਤੇ ਕਰ ਦਿੱਤਾ। ਫਿਰ ਸੀਤਾ ਦਾ ਉਹਨੇ ਪੱਖ ਪਾਲਣ ਵਾਸਤੇ ਆਖਿਆ, ਪ੍ਰਾਣ ਬਸੇ ਪੱਗ ਪੰਕਜ ਨੇ, ਹੇ ਰਾਮ ਜੀ ਸੀਤਾ ਦੇ ਪ੍ਰਾਣ ਤੁਹਾਡੇ ਚਰਨਾਂ ਵਿੱਚ ਵਸਦੇ ਆ। ਪ੍ਰਾਣ ਬਸੇ ਪੱਗ ਪੰਕਜ ਮੇ, ਜਮ ਆਵਤ ਹੈ ਪਰ ਪਾਵਤ ਨਾਹੀਂ। ਆਂਦਾ ਜਮ ਸੀਤਾ ਨੂੰ ਮਾਰਨ ਵਾਸਤੇ ਆਉਂਦੇ ਆ, ਪ੍ਰਾਣ ਉਹਦੀ ਦੇਹ ਵਿੱਚ ਨਹੀਂ ਹੁੰਦੇ, ਉਹ ਤੁਹਾਡੇ ਚਰਨਾਂ ਚ ਹੁੰਦੇ ਆ, ਇਸ ਕਰਕੇ ਉਹ ਜੀ ਰਹੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕਵੀ ਨੂੰ 60,000 ਮੋਹਰ ਨਾਮ ਦਿੱਤੀ, 60,000। ਹੁਣ ਅੱਜ ਦੀ ਕਰੰਸੀ ਦਾ ਹਿਸਾਬ ਲਾ ਕੇ ਵੇਖ ਲਓ ਵੀ ਕਿੰਨਾ ਪੈਸਾ ਬਣ ਜਾਂਦਾ। ਮੋਹਰ ਸੋਨੇ ਦੀ ਕਰਦੀ ਸੀ। ਮਹਾਰਾਜ ਨੇ ਆਪਣੇ ਕਵੀ ਨੂੰ ਮਾਲਾ ਮਾਲ ਕਰ ਦਿੱਤਾ। ਇਹਦੇ ਪਿੱਛੇ ਖਲੋਤਾ ਸੀ ਭਾਈ ਨੰਦ ਲਾਲ। ਸਤਿਗੁਰੂ ਕਹਿਣ ਲੱਗੇ, ਆਓ ਨੰਦ ਲਾਲਾ ਤੂੰ ਵੀ ਜੋ ਲੈਣਾ ਹੀ ਲੈ। ਉਹਨੇ ਆਖਿਆ, ਮਹਾਰਾਜ ਮੈਨੂੰ ਮੋਹਰਾਂ ਦੇ ਕੇ ਨਾ ਠਗਾਓ, ਇਹ ਦੁਨੀਆ ਦੀ ਦੌਲਤ ਮੇਰੇ ਕਿਸ ਕੰਮ ਆ? ਸਤਿਗੁਰੂ ਕਹਿਣ ਲੱਗੇ, ਫਿਰ ਹੋਰ ਤੈਨੂੰ ਕੀ ਚਾਹੀਦਾ? ਆਂਦਾ, ਮਹਾਰਾਜ ਜੇ ਤੁੱਠੇ ਜੇ ਨਾ ਤੇ ਮੇਰੀ ਝੋਲੀ ਦੇ ਵਿੱਚ ਆਪਣੀ ਮੁਹੱਬਤ ਪਾ ਦਿਓ। ਸਤਿਗੁਰੂ ਕਹਿਣ ਲੱਗੇ ਵੀ ਮੇਰੀ ਮੁਹੱਬਤ ਸਿਰ ਦਿੱਤੇ ਤੋਂ ਬਿਨਾਂ ਨਹੀਂ ਮਿਲਦੀ। ਸਾਰਾ ਦਰਬਾਰ ਉਸ ਵੇਲੇ ਸੁਣ ਰਿਹਾ ਸੀ। ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਮੈਂ ਤੁਹਾਨੂੰ ਸਿਰ ਦੇ ਦਿੰਦਾ, ਪਰ ਜਿਹੜੀ ਚੀਜ਼ ਹੀ ਮੇਰੇ ਕੋਲ ਨਹੀਂ ਉਹ ਮੈਂ ਤੁਹਾਨੂੰ ਦੇਵਾਂ ਕਿੱਥੋਂ? ਉਹ ਨੰਦ ਲਾਲ ਤੂੰ ਕੀ ਕਹਿ ਰਿਹਾ? ਉਹ ਤੇਰੇ ਕੋਲ ਸਿਰ ਨਹੀਂ ਹੈਗਾ? ਉਹ ਸਿਰ ਤੋਂ ਬਿਨਾਂ ਤੇ ਬੰਦਾ ਜਿਉਂਦਾ ਨਹੀਂ, ਤੂੰ ਜੀ ਕਿਤਨਾ ਰਿਹਾ? ਆਂਦਾ, ਮਹਾਰਾਜ ਇਹ ਦੁਨੀਆਂ ਦੇ ਲੋਕ ਸਿਰਾਂ ਨਾਲ ਜੀਂਦੇ ਆ, ਮੈਂ ਸਿਰ ਨਾਲ ਨਹੀਂ ਜੀ ਰਿਹਾ। ਤਾਜ ਦਾ ਤਕੀਆ ਕੇ ਬਰ ਦੁਆਰੇ ਇਸ਼ਕ। ਆਂਦਾ, ਮੈਂ ਤੇਰੇ ਇਸ਼ਕ ਦੇ ਤਕੀ ਨਾਲ ਢੋਲ ਲਾ ਕੇ ਜੀ ਰਿਹਾ। ਮਹਾਰਾਜ ਮੈਂ ਤੇਰੀ ਮੁਹੱਬਤ ਦੇ ਨਾਲ ਜੀ ਰਿਹਾ, ਜੇ ਤੂੰ ਆਪਣੀ ਮੁਹੱਬਤ ਪਰਾਂ ਕਰ ਲੇ ਤੇ ਮੈਂ ਇਸੇ ਵੇਲੇ ਇੱਥੇ ਡਿੱਗ ਕੇ ਮਰ ਜਾਣਾ। ਐਸੇ ਮੁਹੱਬਤ ਦੇ ਮਤਲਾਸ਼ੀ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਰਾ ਇਕਾਂਤ ਵਿੱਚ ਇਕੱਲੇ ਨੂੰ ਪੁੱਛਿਆ, ਉਹ ਨੰਦ ਲਾਲ ਇਹੋ ਜਿਹੇ ਭੇਦ ਲੋਕਾਂ ਵਿੱਚ ਨਹੀਂ ਖੋਲੀ ਦੇ, ਹੁਣ ਤੂੰ ਤੇ ਮੈਂ ਇਕੱਲੇ ਦੱਸ ਤੈਨੂੰ ਕੀ ਚਾਹੀਦਾ? ਉਹਨਾਂ ਜਦੋਂ ਵੇਖਿਆ ਮੁਹੱਬਤ ਮੁਜੱਜਮਾ, ਗੁਰੂ ਗੋਬਿੰਦ ਸਿੰਘ ਹੁਣ ਪੂਰੀ ਦਿਆਲਤਾ ਵਿੱਚ ਵਾ ਤੇ ਹੁਣ ਕੁਝ ਨਾ ਕੁਝ ਮੰਗ ਲੈਣਾ ਚਾਹੀਦਾ। ਉਹਨੇ ਆਖਿਆ, ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਨਾ, ਮੇਰੀ ਚਿਖਾ ਨੂੰ ਲਾਂਬੂ ਤੁਸੀਂ ਆਪ ਲਾਉਣਾ ਜੀ। ਹੋਰ ਆਂਦਾ, ਜਦੋਂ ਮਹਾਰਾਜ ਮੇਰੀ ਚਿਖਾ ਜ਼ੋਰ ਦੇ ਨਾਲ ਮੱਚ ਪਏ ਨਾ, ਜ਼ੋਰ ਦੇ ਨਾਲ,
ਤੇ ਫਿਰ ਪੂਰੇ ਆਕਾਸ਼ ਤੇ ਵਾਯੂਮੰਡਲ ਚੋਂ ਹਵਾ ਬੰਦ ਕਰ ਦਿਓ। ਸਤਿਗੁਰੂ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ, ਰੋਜੇ ਕਿਆਮਤ ਆ ਜਾਏਗੀ, ਹਵਾ ਨਾਲ ਸਾਰੇ ਜੀਵ ਜੰਤੂ ਜੀ ਰਹੇ ਆ, ਪਰ ਤੇਰਾ ਇਹ ਮਨੋਰਥ ਕਿਉਂ ਇਸ ਤਰ੍ਹਾਂ ਬਣ ਗਿਆ? ਆਂਦਾ ਮਹਾਰਾਜ, ਜੇ ਮੇਰੀ ਮੜੀ ਦੀ ਖਾਕ ਉੱਡ ਕੇ ਕਿਸੇ ਗੈਰ ਦੇ ਦਰਵਾਜੇ ਤੇ ਚਲੇਗੀ, ਤੇਰੀ ਤੇ ਮੇਰੀ ਮੁਹੱਬਤ ਕਲੰਕਿਤ ਹੋ ਜਾਊਗੀ। ਸਿੱਖੋ, ਗੁਰੂ ਨਾਨਕ ਦੀ ਸਿੱਖੀ ਏਡੀ ਵਿਸ਼ਵਾਸੀ ਹੈ, ਸਿੱਖ ਤੇ ਮਰਨ ਤੋਂ ਬਾਅਦ ਵੀ ਆਂਦਾ ਵੀ ਮੇਰੀ ਮੜੀ ਦੀ ਖਾਕ ਨਾ ਕਿਸੇ ਗੈਰ ਦੇ ਦਰਵਾਜੇ ਤੇ ਜਾਵੇ। ਅੱਜ ਅਸੀਂ ਕਿੱਥੇ ਖਲੋਤੇ ਆ? ਸਾਡੀ ਜਰਾ ਕਿਤੇ ਸ਼ਰਧਾ ਨਹੀਂ ਨਾ ਪੂਰੀ ਹੁੰਦੀ ਤੇ ਗਾਂ ਪਖੰਡੀਆਂ ਦੇ ਡੇਰਿਆਂ ਨੂੰ ਤੁਰ ਪਈ ਨੇ, ਪਖੰਡੀਆਂ ਦੇ ਡੇਰਿਆਂ ਨੂੰ, ਜਿਨ੍ਹਾਂ ਦੇ ਪਰਥਾਏ ਗੁਰਬਾਣੀ ਦੇ ਬੜੇ ਸੁੱਧ, ਪਰਮਾਣਾ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਏ ਨ ਤੱਗ ਗਲੀ ਜਿਨ੍ਹਾਂ ਦੇ ਪਮਾਲੀਆਂ, ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤਨਾ ਆਖੀਏ, ਬਾ ਨਾਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇ, ਡਾਲਾ ਸਿਓ ਪੇਡਾ ਗਤਕਾਵੇ। ਫਿਰ ਉਹਨਾਂ ਦੇ ਡੇਰਿਆਂ ਨੂੰ ਤੁਰ ਪੈਂਦੇ ਆ। ਸਿੱਖੋ, ਸਿੱਖ ਦਾ ਸਿਰ ਵੱਡਿਆ ਤੇ ਜਾਵੇ ਪਰ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਝੁਕੇ ਨਾ। ਇਹ ਸਿੱਖਿਆ ਅੱਜ ਤੋਂ ਪੱਲੇ ਬੰਨ ਕੇ ਖੜਿਓ। ਜਿਨ੍ਹਾਂ ਸ਼ਹੀਦਾਂ ਦੀ ਆਪਾਂ ਯਾਦ ਵਿਚ ਜੁੜ ਬੈਠੇ ਆ, ਸ਼ਹੀਦ ਕਿਨੂੰ ਆਂਦੇ ਜਿਹੜਾ ਸੱਚ ਦੀ ਗਵਾਹੀ ਦੇ ਕੇ ਤੇ ਮੌਤ ਦਾ ਦਰਵਾਜਾ ਪਾਰ ਕਰ ਜੇ, ਉਹਨੂੰ ਸ਼ਹੀਦ ਆਂਦੇ ਆ। ਸਿੱਖੋ, ਉਹਨਾਂ ਨੂੰ ਪਤਾ ਸੀ ਬਾਬਾ ਸ਼ਾਮ ਸਿੰਘ ਅਟਾਰੀ ਵੀ ਜਿਨ੍ਹਾਂ ਫੌਜਾਂ ਤੇ ਅਸੀਂ ਚੜ ਕੇ ਆਏ, ਫੌਜਾਂ ਸਾਡੇ ਕੋਲ ਮਰਨੀਆਂ ਨਹੀਂ, ਅਸੀਂ ਸ਼ਹੀਦ ਹੋਣਾ। ਪਰ ਸਿੱਖੋ, ਜਿਹੜਾ ਬੰਦਾ ਜੀਂਦੇ ਜੀ ਆਪਣੇ ਹਥਿਆਰ ਨਹੀਂ ਸੁੱਟਦਾ, ਆਪਣੇ ਪ੍ਰਾਣਾਂ ਦੀ ਪਿੱਛਾ ਨਹੀਂ ਮੰਗਦਾ ਤੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਜਾਨ ਕੁਰਬਾਨ ਕਰ ਦਿੰਦਾ ਨਾ, ਦੁਨੀਆਂ ਉਹਨੂੰ ਜਿੱਤ ਆਉਂਦੀ ਆ। ਉਹਨਾਂ ਸੱਚ ਦੇ ਹੱਕ ਵਿੱਚ ਖਲੋ ਕੇ ਸੂਰਮਿਆਂ ਨੇ ਜਾਨ ਦਿੱਤੀ, ਇਹੋ ਜਿਹੇ ਸੂਰਮੇ ਸਦਾ ਦੁਨੀਆਂ ਉੱਤੇ ਸਤਿਕਾਰੇ ਜਾਂਦੇ ਆ। ਅਣਖਾਂ ਵਾਲੇ ਮਰ ਮਿਟਦੇ ਆ ਪਰ ਆਪਣੀ ਅਣਖ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਸਿੱਖੋ, ਜਦੋਂ ਕਿਤੇ ਕੌਮ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਏ ਨਾ, ਤੇ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ, ਸਿਰਾਂ ਦੇ ਚੱਪੂਆਂ ਦੀ। ਤੁਸੀਂ ਵੇਂਦੇ ਜੇ ਕੋਈ ਬੰਦਾ ਮਰ ਰਿਹਾ ਹੋਵੇ ਤੇ ਡਾਕਟਰਾਂ ਦੇ ਵੀ ਇਹਦੇ ਵਿੱਚ ਖੂਨ ਦੀ ਕਮੀ ਹੈ, ਇਹਦਾ ਆਪਰੇਸ਼ਨ ਕਰਨਾ, ਇਹਦਾ ਇਹਨੂੰ ਖੂਨ ਦੀਆਂ ਬੋਤਲਾਂ ਦਿੱਤੀਆਂ ਜਾਣ, ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰਨ ਲੱਗਣ ਨਾ, ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਮਰਦ ਕਦੇ ਆਪਣਾ ਹੌਸਲਾ ਨਹੀਂ ਹਾਰਦੇ। ਮੈਂ ਭਾਈ ਬਲਵੰਤ ਸਿੰਘ ਰਾਜੋਆਣਾ, ਪਿਛਲੇ ਦਿਨੀ ਮੈਂ ਉਹਦੇ ਘਰ ਵਿੱਚ ਜਾ ਕੇ ਆਇਆ। ਦੇਖੋ, ਥੋੜੇ ਕੁ ਦਿਨ ਹੋ ਗਏ ਆ, ਜਿਹੜੇ ਪੰਜ ਪਿਆਰੇ ਸਾਹਿਬਾਨ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਆਏ ਹਨ, ਮੈਨੂੰ ਅਗਲੇ ਦਿਨ ਉਹਨਾਂ ਦਾ ਮਿਲਾਪ ਹੋਇਆ ਤੇ ਮੇਰੇ ਨਾਲ ਉਹਨਾਂ ਦੇ ਬਚਨ ਬਲਾਸ ਹੋਏ। ਆਂਦੇ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹਨੂੰ ਪਤਾ ਹੋਵੇ ਵੀ ਮੈਨੂੰ 31 ਤਰੀਕ ਨੂੰ ਫਾਹ ਲਾ ਦੇਣਾ, ਉਹਦੇ ਚਿਹਰੇ ਤੇ ਜਰਾ ਜਿੰਨੀ ਵੀ ਨਿਰਾਸ਼ਤਾ ਨਾ ਹੋਵੇ। ਉਹ ਆਂਦੇ ਵੀ ਅੱਜ ਵੀ ਉਹ ਜੇਲ੍ਹ ਦੀਆਂ ਸਲਾਖਾਂ ਨੂੰ ਫੜ ਕੇ ਤੇ ਪੰਥ ਦੇ ਉੱਚੀ ਜਕਾਰੇ ਲਾਉਂਦਾ ਉੱਚੀ। ਉਹ ਜਿਸ ਮਰਦ ਨੇ ਇੱਕ ਨਾ ਜੇਲ੍ਹ ਵਿੱਚ ਬੈਠੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ, ਉਹਦੇ ਵਿੱਚ ਕੀ ਆ? ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ ਉਹਨਾਂ ਦੀ ਮੁਲਾਕਾਤ ਕਰਦੇ ਰਹਿੰਦੇ ਆ। ਆਂਦੇ ਵੀ 14-14 ਘੰਟੇ ਬਾਬਾ ਜੀ ਉਹਨਾਂ ਦਾ ਰੋਜ਼ ਦਾ ਸਿਮਰਨ ਹੈ, 14-14 ਘੰਟੇ। ਬਾਬੇ ਢੱਡਰੀਆਂ ਵਾਲੇ ਜੀ ਨੇ ਇੱਕ ਦਿਨ ਕੈਸ਼ ਸੁਣ ਰਿਹਾ ਸਾਂ, ਉਹ ਆਂਦੇ ਮੇਰੇ ਕੋਲ ਨੌਜਵਾਨ ਮੁੰਡੇ 6 ਮਹੀਨੇ ਆਉਂਦੇ ਰਹੇ, 6 ਮਹੀਨੇ ਸੰਗਤ ਚ ਆਉਣਾ ਤੇ ਦਾੜੀ ਕੇਸ ਉਹਨਾਂ ਦੇ ਕਤਲ ਹੁੰਦੇ ਸੀ। ਤੇ ਮੈਂ ਆਖਣਾ ਵਾ, ਤੁਸੀਂ ਸੰਗਤ ਵੀ ਕਰਦੇ, ਸੰਗਤ ਨੂੰ ਲੈ ਕੇ ਵੀ ਆਉਂਦੇ ਜੇ, ਤੇ ਤੁਸੀਂ ਆ ਦਾੜੀ ਕੇਸ ਕਿਉਂ ਨੀ ਰੱਖਦੇ? ਉਹਨਾਂ ਮੇਰੀ ਇੱਕ ਨਹੀਂ ਮੰਨੀ। ਆਂਦੇ ਉਸ ਤੋਂ ਬਾਅਦ ਫਿਰ ਉਹ ਕਈ ਚਿਰ ਸੰਗਤ ਵਿਚ ਨਹੀਂ ਆਏ, ਕਾਫੀ ਸਮਾਂ ਸੰਗਤ ਵਿਚ ਬਾਅਦ ਚ ਆਏ। ਤੇ ਉਹਨਾਂ ਨੇ ਜਦੋਂ ਮੈਨੂੰ ਫਤਿਹ ਬੁਲਾਈ ਨਾ, ਤੇ ਉਹਨਾਂ ਨੇ ਮੈਂ ਕੈਸ਼ ਵੀ ਸੁਣਿਆ, ਜਦੋਂ ਮੈਨੂੰ ਫਤਿਹ ਬੁਲਾਈ ਤੇ ਮੰਮੀ ਅੱਗੇ ਫਤਿਹ ਬੁਲਾਈ ਤੇ ਮੈਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਨੂੰ ਸਿਆਣਿਆ ਨੀ? ਬਾਬਾ ਜੀ ਆਂਦੇ ਵੀ ਨਹੀਂ, ਮੈਂ ਨੀ ਤੁਹਾਨੂੰ ਸਿਆਣਿਆ। ਆਂਦੇ ਅਸੀਂ ਉਹ ਹੀ ਆ ਜਿਨ੍ਹਾਂ ਨੂੰ ਤੁਸੀਂ ਹਰ ਸਗਰਾਂਤ ਆਂਦੇ ਸੀ ਵੀ ਦਾੜੀ ਕੇਸ ਰੱਖ ਲਓ।
ਤੇ ਬਾਬੇ ਨੇ ਆਖਿਆ ਹੁਣ ਤੁਹਾਨੂੰ ਕਿਹੜਾ ਪੀਰ ਟੱਕਰ ਗਿਆ? ਕਹਿੰਦੇ ਬਾਬਾ ਜੀ ਸਮਾਂ ਇਹੋ ਜਿਹਾ ਬਣ ਗਿਆ, ਸਾਨੂੰ ਪਟਿਆਲੇ ਜੇਲ੍ਹ ਵਿਚ ਜਾਣਾ ਪਿਆ, ਉੱਥੇ 6 ਮਹੀਨੇ ਰਹਿ ਤੇ ਸਾਨੂੰ ਉਹ ਮਰਦ ਟੱਕਰਿਆ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨੇ ਇੱਕੋ ਵਾਰ ਆਖਿਆ ਹੋਇਆ ਆਪਣਾ ਜਿਹੜਾ ਚਿਹਰਾ ਨਾ ਆਪਣੇ ਬਾਪ ਵਰਗਾ ਬਣਾਓ। ਆਂਦਾ ਉਸ ਤੋਂ ਬਾਅਦ ਅਸੀਂ ਕੇਸਾਂ ਨੂੰ ਤਲਾਸ਼ੀ ਨਹੀਂ ਦਿੱਤੀ। ਉਹ ਸੂਰਮਾ ਸਿੱਖੋ ਏਡੀ ਚੜ੍ਹਦੀ ਕਲਾ ਵਾਲਾ, ਜਿਹਨੂੰ ਪੰਥ ਨੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ, ਉਹਨੇ ਇੱਕ ਬੇਨਤੀ ਕੀਤੀ। ਉਹਨੇ ਆਖਿਆ ਸਿੰਘ ਸਾਹਿਬਾਨਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਮੈਨੂੰ ਇਹ ਕਹਿਣ ਤੇ ਮਜਬੂਰ ਨਾ ਕਰਨ ਵੀ ਤੂੰ ਸਰਕਾਰ ਦੇ ਕੋਲੋਂ ਮਾਫ਼ੀ ਮੰਗ ਲਾ। ਮੈਂ ਪੰਥ ਵਾਸਤੇ ਪੈਦਾ ਹੋਇਆ ਸਾਂ ਤੇ ਪੰਥ ਵਾਸਤੇ ਸ਼ਹੀਦ ਹੋਣਾ, ਜਿਹੜੀ ਮੌਤ ਮੈਨੂੰ ਸਰਕਾਰ ਅੱਜ ਮਾਰੀ ਏ, ਇਹ ਮੌਤ ਨੂੰ ਮੈਂ 17 ਸਾਲ ਪਹਿਲਾਂ ਵਿਆਹ ਚੁੱਕਾ ਸਾਂ। ਆਂਦਾ ਜਿਹੜਾ RDX ਸੀ ਉਹ ਮਵੀ ਬੱਦਾ ਸੀ, ਪਰ ਵਾਰੀ ਟਾਸ ਪੈਣ ਤੇ ਦਿਲਾਵਰ ਸਿੰਘ ਦੀ ਆ ਗਈ। ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਤੋ ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗੇ। ਜਿਹੜੇ ਮਰਦ ਹੁੰਦੇ ਆ ਨਾ ਉਹ ਕਦੇ ਈਨ ਨਹੀਂ ਮੰਨਦੇ। ਤੁਹਾਡੇ ਸਾਹਮਣੇ ਮੈਂ ਕਵਿਤਾ ਪੇਸ਼ ਕਰਨ ਲੱਗਾ ਉਹਨਾਂ ਮਰਦਾਂ ਦੀ ਜਿਹਨਾਂ ਦੇਸ਼ ਕੌਮ ਵਾਸਤੇ ਕੁਰਬਾਨੀ ਕੀਤੀ। ਆਓ ਉਹਨਾਂ ਦੀ ਗੱਲ ਤੁਹਾਡੇ ਸਾਹਮਣੇ ਕਵਿਤਾ ਰਾਹੀਂ ਕਰੀਏ।

ਕਈ ਬੰਦੇ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਨਾ ਉਹਦਾ ਵੱਡੇ ਤੋਂ ਵੱਡਾ ਕੀਤਾ ਪਰ ਉਪਕਾਰ ਵੀ ਭੁੱਲ ਜਾਂਦੇ ਆ। ਇਸ ਤਰ੍ਹਾਂ 22 ਧਾਰਦਿਆਂ ਰਾਜਿਆਂ ਨੇ ਕੀਤੀ, ਉਹ ਇਹ ਤੇ ਭੁੱਲ ਹੀ ਗਏ ਵੀ ਸਾਡੇ ਵੱਡ ਵਡੇਰਿਆਂ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਛਡਾਉਣ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਨਾਲ ਆਂਦੇ ਈਰਖਾ ਬਿਜਲੀ ਸ਼ੁਰੂ ਕਰ ਲਈ। ਕੇਸਰੀ ਚੰਦ ਈਰਖਾ ਦੀ ਅੱਗ ਵਿਚ ਸੜਨ ਲੱਗਾ, ਆਪਣੇ ਸਾਥੀਆਂ ਨੂੰ ਇਕੱਠਿਆਂ ਕਰਕੇ, ਆਪਣੇ ਸਿਪਾਹੀਆਂ ਨੂੰ ਇਕੱਠਿਆਂ ਕਰਕੇ, ਜਰਨੈਲਾਂ ਨੂੰ ਇਕੱਠਿਆਂ ਕਰਕੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਉਹਨੇ ਇੱਕ ਤਕਰੀਰ ਕੀਤੀ। ਉਹਦਾ ਜ਼ਿਕਰ ਤੁਹਾਡੇ ਸਾਹਮਣੇ ਬੈਂਤ ਛੰਦ ਵਿਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।

ਔਰੰਗਜ਼ੇਬ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬੰਨ ਸਕਦਾ। ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ। ਮੇਰੇ ਰਾਜ ਵਿੱਚ ਕੋਈ ਸ਼ਸਤਰ ਨਹੀਂ ਰੱਖ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਮੇਰੇ ਰਾਜ ਵਿੱਚ ਢੋਲਕੀ ਨਹੀਂ ਵਜਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਓਏ ਔਰੰਗਜ਼ੇਬ, ਇੱਕ ਪੱਗ ਨਹੀਂ ਮੇਰਾ ਸਿੱਖ ਡੇਢ ਡੇਢ ਪੱਗ ਬੰਨਿਆ ਕਰੇਗਾ। ਹਰ ਨਿਹੰਗ ਸਿੰਘ ਅੱਜ ਕੱਲ੍ਹ ਡੇਢ ਪੱਗ ਬੰਨਦਾ। ਉਹਨੇ ਆਖਿਆ, ਤੂੰ ਇੱਕ ਘੋੜੇ ਦੀ ਗੱਲ ਕਰਦਾ, ਮੇਰਾ ਸਿੰਘ ਦੋ ਘੋੜਿਆਂ ਦੀ ਸਵਾਰੀ ਕਰੂਗਾ। ਮਨ ਮਰਜ਼ੀ ਦੇ ਕੋਲ ਸ਼ਸਤਰ ਰੱਖੇਗਾ, ਢੋਲਕੀ ਦੀ ਤੇ ਆਵਾਜ਼ ਥੋੜੀ ਆ, ਮੈਂ ਤੈਨੂੰ ਨਗਾਰੇ ਤੇ ਚੋਟਾਂ ਮਾਰ ਕੇ ਵਿਖਾਊਂਗਾ, ਤੇਰੀਆਂ ਸਾਰੀਆਂ ਸ਼ਰਤਾਂ ਤੋੜ ਕੇ ਰੱਖ ਦੂੰਗਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਨੰਦਪੁਰ ਸਾਹਿਬ ਵਿੱਚ ਚੜ੍ਹਦੀ ਕਲਾ ਹੋਣ ਲੱਗੀ। ਜੰਗ ਦੀਆਂ ਟ੍ਰੇਨਿੰਗਾਂ ਸਤਿਗੁਰੂ ਆਪਣੇ ਸਿੱਖਾਂ ਨੂੰ ਦੇਣ ਲੱਗੇ। 22 ਧਾਰ ਦੇ ਰਾਜੇ ਕਈ ਵਾਰਾਂ ਚੜ੍ਹ ਕੇ ਆਉਂਦੇ ਰਹੇ, ਪਰ ਮੂੰਹ ਦੀ ਖਾ ਕੇ ਵਾਪਸ ਮੁੜ ਜਾਂਦੇ ਰਹੇ। ਆਖਿਰ ਉਹਨਾਂ ਇੱਕ ਸਕੀਮ ਸੋਚੀ, ਇੱਕ ਹਾਥੀ ਨੂੰ ਸ਼ਰਾਬ ਪਿਆਈ ਜਾਵੇ, ਉਹਦੇ ਮੱਥੇ ਤੇ ਤਵੇ ਬੰਨੇ ਜਾਣ, ਉਹਦੀ ਸੁਣ ਦੇ ਨਾਲ ਤਲਵਾਰਾਂ ਵਧੀਆਂ ਜਾਣ, ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਕਿਲੇ ਉੱਤੇ ਕਬਜ਼ਾ ਕਰ ਲਾਂਗੇ। ਇੱਕ ਸਿੱਖ ਨੇ ਆ ਕੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਨੂੰ ਦੱਸਿਆ, ਮਹਾਰਾਜ 22 ਧਾਰ ਦੇ ਰਾਜੇ ਇੱਕ ਖੂਨੀ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੇ ਆ। ਮਹਾਰਾਜ ਉਹਦੇ ਮੱਥੇ ਤੇ ਤਵੇ ਬੰਨ ਰਹੇ ਆ, ਉਹਦੀ ਸੁਣ ਦੇ ਨਾਲ ਤਿੱਖੀਆਂ ਤਲਵਾਰਾਂ ਬੰਨ ਰਹੇ ਆ, ਉਹਨਾਂ ਕਿਲੇ ਦਾ ਦਰਵਾਜ਼ਾ ਤੋੜ ਦੇਣਾ। ਕਲਗੀ ਵਾਲੇ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ, ਕੋਈ ਨੀ, ਜੇ ਹਾਥੀ 22 ਧਾਰ ਦੇ ਰਾਜੇ ਲੈ ਕੇ ਆ ਰਹੇ ਆ ਨਾ, ਤੇ ਸਾਡੇ ਕੋਲ ਵੀ ਹਾਥੀ ਹੈਗਾ। ਮਹਾਰਾਜਾ, ਆਪਣੇ ਕੋਲ ਕਿਹੜਾ ਹਾਥੀ ਆ? ਸਤਿਗੁਰੂ ਕਹਿਣ ਲੱਗੇ, ਆਪਣੇ ਕੋਲ ਦੁਨੀ ਚੰਦ ਹਾਥੀ ਆ, ਤਲਵਾਰ ਮਾਰ ਕੇ ਹਾਥੀ ਦੀ ਸੁਣ ਵੜ ਦੇਗਾ। ਜਦੋਂ ਦੁਨੀ ਚੰਦ ਦਾ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹਨੇ ਆਖਿਆ, ਇਹ ਤੇ ਸ਼ਕਣ ਛਕਾਉਣ ਵਾਸਤੇ ਹਾਂ। ਇੱਥੇ ਹੁਣ ਮਹਾਰਾਜ ਨੇ ਹਾਥੀ ਨਾਲ ਲੜਨ ਦਾ ਐਲਾਨ ਕਰ ਦਿੱਤਾ। ਕਈ ਬੰਦੇ ਸ਼ਕਣ ਛਕਾਉਣ ਵਿੱਚ ਬੜੇ ਤਕੜੇ ਹੁੰਦੇ ਆ, ਪਰ ਉਹ ਜੰਗ ਦੇ ਮੈਦਾਨ ਵਿੱਚ ਬੜੇ ਕਮਜ਼ੋਰ ਹੁੰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਇਹ ਭਾਈ ਸਾਲੋ ਦਾ ਪੋਤਰਾ ਸੀ ਤੇ ਗੁਰੂ ਅਰਜਨ ਸਾਹਿਬ ਦਾ ਭਾਈ ਸਾਲੋ ਅਨਿਨ ਸੇਵਕ ਸੀ। ਮਹਾਰਾਜ ਨੇ ਉਹਦਾ ਪੋਤਰਾ ਜਾਣ ਕੇ ਇਹਦੀ ਲੰਗਰ ਵਿੱਚ ਡਿਊਟੀ ਲਾ ਤੀ, ਇਹਦੀ ਕੜਾਹ ਪ੍ਰਸ਼ਾਦ ਬਣਾਉਣ ਤੇ ਡਿਊਟੀ ਲਾ ਤੀ। ਇਹਨੇ ਕੜਾਹ ਪ੍ਰਸ਼ਾਦ ਰੱਜ ਰੱਜ ਕੇ ਛਕਣਾ ਤੇ ਭਾਰਾ ਇੰਨਾ ਹੋ ਗਿਆ, 7 ਮਣ ਪੱਕਾ ਇਹਦਾ ਭਾਰ ਹੋ ਗਿਆ। ਗੱਪਾਂ ਬੜੀਆਂ ਨੇ ਮਾਰਨੀਆਂ ਵੀ, ਠੀਕ ਆ, ਮੈਂ ਕੜਾਹ ਪ੍ਰਸ਼ਾਦ ਤੁਹਾਡੇ ਤੋਂ ਜ਼ਿਆਦਾ ਛਕਦਾ, ਮੈਂ ਭੋਜਨ ਤੁਹਾਡੇ ਤੋਂ ਜ਼ਿਆਦਾ ਚੁੱਕਦਾ, ਮੈਂ ਦਾਲ ਰਾੜਾ ਲਾ ਕੇ ਛਕਦਾ, ਪਰ ਜਦੋਂ ਕਿਤੇ ਮੈਨੂੰ ਗੁਰੂ ਨੇ ਵੰਗਾਰਿਆ ਨਾ, ਪਤੇ ਉਦੋਂ ਲੱਗਣੇ ਆ। ਹਾਥੀ ਮੈਂ ਸੁਣੋ ਫੜ ਫੜ ਕੇ ਤਾਂ ਸਮਾਨ ਵੱਲ ਨੂੰ ਸੁੱਟਣੇ ਆ। ਆਂਦਾ, ਮੈਂ ਤੇ ਭਾਰ ਹੀ ਜ਼ਮੀਨ ਤੇ ਹੌਲੀ ਹੌਲੀ ਪੈਰ ਰੱਖਦਾ, ਇਹ ਮੇਰੇ ਜ਼ਮੀਨ ਮੇਰੇ ਭਾਰ ਦੇ ਨਾਲ ਜ਼ਮੀਨ ਕਿਤੇ ਠਾਹ ਨਾ ਤੁਰ ਜੇ। ਬੜੀਆਂ ਇਹਨੇ ਗੱਪਾਂ ਮਾਰਨੀਆਂ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹ ਭਾਈ ਦਇਆ ਸਿੰਘ ਦੇ ਕੋਲ ਭੱਜਾ ਭੱਜਾ ਗਿਆ। ਉਹ ਭਾਈ ਦਇਆ ਸਿੰਘਾ, ਮੈਂ ਤੇਰੇ ਨਾਲ ਗੱਲ ਕਰਨ ਆਇਆ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਤੈਨੂੰ ਵਧਾਈ ਹੋਵੇ। ਉਹਨੇ ਆਖਿਆ, ਕਾਹਦੀ ਵਧਾਈ? ਉਹਨੇ ਆਖਿਆ, ਗੁਰੂ ਗੋਬਿੰਦ ਸਿੰਘ ਨੇ ਤੇਰਾ ਨਾਂ ਲਿਆ, ਸਵੇਰੇ ਤੂੰ ਹਾਥੀ ਦੀ ਤਲਵਾਰ ਮਾਰ ਕੇ ਸੁਣ ਵੜ ਦੇਣੀ ਆ। ਆਂਦਾ, ਇਹੋ ਗੱਲ ਤੇ ਤੇਰੇ ਨਾਲ ਮੈਂ ਕਰਨ ਆਇਆ। ਭਾਈ ਦਇਆ ਸਿੰਘਾ, ਸਵੇਰ ਨੂੰ ਤੇ ਆਨੰਦਪੁਰ ਨੀ ਰਹਿਣਾ। ਉਹਨੇ ਆਖਿਆ, ਕਿਉਂ? ਉਹਨੇ ਆਖਿਆ, 22 ਧਾਰ ਦੇ ਰਾਜਿਆਂ ਦੀ ਤਾਕਤ ਓਨੀ ਆ, ਉਹਨਾਂ ਨੇ ਆਪਾਂ ਨੂੰ ਇੱਥੋਂ ਉਜਾੜ ਕੇ ਰੱਖ ਲੈਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖ, ਵੀ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਆਖਿਆ, ਉਹ ਦੁਨੀ ਚੰਦਾ, ਹੌਸਲਾ ਨਾ ਹਾਰ, ਤੇਰੀ ਜਿੱਤ ਹੋਣੀ ਆ। ਉਹਨੇ ਆਖਿਆ, ਜਿੱਤ ਜੁੱਤ ਦਾ ਤੇ ਮੈਨੂੰ ਪਤਾ ਨੀ, ਜੇ ਤੁਹਾਡਾ ਓਤਾ ਮੈਨੂੰ ਮਰਾਉਣ ਦਾ ਇਰਾਦਾ ਤੇ ਫੇਰ ਗੱਲ ਵੱਖਰੀ ਆ, ਪਰ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਬੜੇ ਦਲੇਰੀ ਭਰੇ ਬੱਚੇ ਨੂੰ ਆਖੇ। ਇਹ ਫਿਰ ਭਾਈ ਧਰਮ ਸਿੰਘ ਦੇ ਕੋਲ ਗਿਆ। ਉਹ ਭਾਈ ਧਰਮ ਸਿੰਘਾ, ਮੈਂ ਤੇਰੇ ਨਾਲ ਇੱਕ ਦਿਲ ਦੀ ਗੱਲ ਕਰਨ ਆਇਆ। ਆਓ ਭਾਈ ਦੁਨੀ ਚੰਦਾ, ਆਂਦਾ ਕਲਗੀਆਂ ਵਾਲੇ ਪਾਛੇ ਨੂੰ, ਆਸ ਵੀ ਇਹ ਸਕੀਮ ਬਦਲ ਦੇ, ਮੈਂ ਹਾਥੀ ਨਾਲ ਨਹੀਂ ਲੜ ਸਕਦਾ, ਬੰਦਾ ਸ਼ਰਾਬੀ ਹੋਵੇ ਤੇ ਉਹ 10 ਬੰਦਿਆਂ ਕੋ ਨਹੀਂ ਫੜਿਆ ਜਾ ਸਕਦਾ, ਮੈਂ ਹਾਥੀ ਨਾਲ ਕਿਸ ਤਰ੍ਹਾਂ ਲੜ ਲੂੰਗਾ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਹੌਸਲਾ ਨਾ ਹਾਰ, ਕਲਗੀਆਂ ਵਾਲੇ ਨੇ ਆਪਣੇ ਕਾਰਜ ਆਪਣੇ ਆਪ ਕਰ ਲੈਣੇ ਆ, ਤੂੰ ਕਿਉਂ ਘਬਰਦਾ? ਫਿਰ ਭਾਈ ਇਹ ਹਿੰਮਤ ਸਿੰਘ ਦੇ ਕੋਲ ਗਿਆ, ਭਾਈ ਮੋਹਕਮ ਸਿੰਘ 5 ਪਿਆਰਿਆਂ ਦੇ ਕੋਲ ਗਿਆ। 5 ਨੇ ਇਹਨੂੰ ਦਲੇਰੀ ਭਰੇ ਬਚਨ ਆਖੇ ਆ। ਫਿਰ ਆਪਣੇ ਕਮਜ਼ੋਰ ਧੜੇ ਦੇ ਬੰਦਿਆਂ ਦੇ ਕੋਲ ਗਿਆ, ਉਹਨਾਂ ਨੂੰ ਇੱਕ ਨੁਕਰੇ ਕਿਲੇ ਦੀ ਇਕੱਠਿਆਂ ਕਰ ਲਿਆ ਤੇ ਆਖਣ ਲੱਗਾ, ਵੇਖਿਆ ਜੇ ਕਲਗੀਆਂ ਵਾਲੇ ਦਾ ਫੈਸਲਾ, ਅੱਜ ਤੇ ਹਾਥੀ ਨਾਲ ਲੜਾਉਣਾ ਮੈਨੂੰ ਤੇ ਵਾਰੀ ਆ ਮਰਨ ਦੀ ਮੇਰੀ,
ਤੇ ਕੱਲ ਨੂੰ ਵਾਰੀ ਤੁਹਾਡੀ ਵੀ ਹੋਣੀ ਜੇ ਤੇ ਇਹੋ ਜਿਹੀਆਂ ਚੋਪੜੀਆਂ ਖਾਣ ਨੂੰ ਘਰ ਦੇ ਵਿੱਚ ਰੁਖੀਆਂ ਖਾ ਕੇ ਗੁਜ਼ਾਰਾ ਕਰ ਲਈਏ, ਪਰ ਅਨਿਆਈ ਮੁਕਤੇ ਨਾ ਮਰੀਏ। ਜਿਤਨਾ ਇਹਨਾਂ ਨੂੰ ਕਿਲੇ ਵਿੱਚੋਂ ਭੱਜ ਜਾਣ ਦੀ ਵੈ ਇਹ ਦੁਨੀ ਚੰਦ ਦੇ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ।

ਫੇਰ ਨਿੰਗੇ ਤੇ ਸਹਿ ਤਕਨੇ ਜਦ ਹਾਥੀ ਨੇ ਟੋਣਾ ਹਾਥੀ ਨਾਲ ਲੜਾ ਕੇ ਸਾਨੂੰ ਸਤਗੁਰ ਨੇ

0: ਕੇ ਸਾਨੂੰ ਸਤਿਗੁਰੂ ਨੇ ਮਰਵਾਉਣਾ।
1: ਆਂਦੇ ਦੀ ਸਲਾਹ ਦੇ ਨਾਲ 499 ਹੋਰ ਸਹਿਮਤ ਹੋ ਗਿਆ। ਇਹਨਾਂ ਲੰਮੇ ਲੰਮੇ ਲੰਗਰ ਦੇ ਵਿੱਚੋਂ ਰੱਸੇ ਲੈ ਆ ਤੇ ਸੁੱਟ ਕੇ ਥੱਲੇ ਕਿਲੇ ਦੀ ਕੰਧ ਉੱਤੇ ਵਾਰੀ ਵਾਰੀ ਉਤਰਨ ਲੱਗ ਪਿਆ। ਵਾਰੀ ਆ ਗਈ ਦੁਨੀ ਚੰਦ ਦੀ। ਇਹਦਾ 7 ਮਣ ਪੱਕਾ ਭਾਰ 2 ਕੁਇੰਟਲ ਤੇ 80 ਕਿਲੋ। ਰੱਸੇ ਨੇ ਕੀ ਕਰਨਾ ਸੀ, ਰੱਸਾ ਅੱਧ ਚੋਂ ਟੁੱਟ ਗਿਆ, ਪੱਥਰ ਤੇ ਜਾ ਕੇ ਡਿੱਗਾ ਤੇ ਸੱਜੀ ਲੱਤ ਮੋਟੇ ਪੱਟੋਂ ਟੁੱਟ ਗਈ। ਇਹਦੇ ਨਾਲ ਦਿਆਂ ਚੁੱਕਿਆ ਤੇ ਇਹਨੂੰ ਪਿੰਡ ਲੈ ਗਏ। ਇਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਨੇ ਦੱਸਿਆ, ਮਹਾਰਾਜ ਜਿਹੜੇ ਹਾਥੀ ਨੂੰ ਤੁਸੀਂ ਲੜਾਉਣਾ ਸੀ ਦੁਨੀ ਚੰਦ, ਉਹ ਤੇ ਰਾਤ ਦਾ ਭੱਜ ਗਿਆ ਤੇ ਨਾਲ 499 ਹੋਰ ਲੈ ਗਿਆ। ਸਤਿਗੁਰੂ ਕਹਿਣ ਲੱਗੇ, ਕੋਈ ਨੀ, ਜਿਹੜੀ ਮੌਤ ਤੋਂ ਭੱਜਾ ਮੌਤ ਤੇ ਉਹਦੇ ਅੱਗੇ ਖਲੋਤੀ ਆ। ਸਤਿਗੁਰੂ ਘੱਟ ਘੱਟ ਤੇ ਜਾਣਨ ਵਾਲੇ ਆ। ਇਤਿਹਾਸਕਾਰ ਲਿਖਦਾ ਇਹਨੂੰ ਬਿਸਤਰੇ ਚ ਪਾਤਾ ਜਾ ਕੇ, ਇਹ ਆਪਣਾ ਪੈਰ ਭੁੰਜੇ ਰੱਖਣ ਲੱਗਾ, ਥੱਲਿਓ ਸੱਪ ਲੰਘ ਰਿਹਾ ਸੀ, ਇਹਦਾ ਪੂਛ ਤੇ ਨਕਰਮੇ ਦਾ ਪੈਰ ਟਿੱਕ ਗਿਆ, ਸੱਪ ਨੇ ਡੰਗ ਮਾਰਿਆ ਤੇ ਬਿਸਤਰੇ ਦੇ ਵਿੱਚ ਹੀ ਮੌਤ ਹੋ ਗਈ। ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕੋਈ ਨੀ, ਜੇ ਉਹ ਦੁਨੀ ਚੰਦ ਭੱਜ ਗਿਆ ਹਾਥੀ ਤੇ ਹੁਣ ਸਾਡਾ ਸ਼ੇਰ ਲੜੇਗਾ, ਸ਼ੇਰ ਸਾਡਾ ਬੱਬਰ ਸ਼ੇਰ ਲੜੇਗਾ। ਮਹਾਰਾਜ, ਕਿਹੜਾ ਸ਼ੇਰ? ਸਤਿਗੁਰੂ ਕਹਿਣ ਲੱਗੇ, ਸਾਡਾ ਬਚਿੱਤਰ ਸਿੰਘ ਸ਼ੇਰ ਲੜੇਗਾ, ਰਠੌਰ ਸੂਰਮਾ ਲੜੇਗਾ, ਮੁਲਤਾਨੀਆ ਸੂਰਮਾ ਲੜੇਗਾ। ਜਦੋਂ ਬਾਬਾ ਬਚਿੱਤਰ ਸਿੰਘ ਦਾ ਨਾਂ ਲਿਆ, ਚਾਹ ਚੜ ਕੇ ਸੂਰਮੇ ਨੂੰ ਛਾਲ ਮਾਰਦਾ ਗੁਰੂ ਮਹਾਰਾਜ ਦੇ ਅੱਗੇ ਆਇਆ। ਕਲਗੀ ਵਾਲੇ ਪਾਤਸ਼ਾਹ ਨੇ ਇੱਕ ਨਾਗਣੀ ਬਰਛਾ ਆਪਣੇ ਖਜ਼ਾਨੇ ਵਿੱਚੋਂ ਮੰਗਾਇਆ। ਉਹ ਨਾਗਣੀ ਬਰਛਾ ਇਤਿਹਾਸਕਾਰ ਗਿਆਨੀ ਵੀਰ ਸਿੰਘ ਲਿਖਦਾ ਇਹੋ ਜਿਹਾ ਸੀ, ਉਹਨੂੰ ਇੱਕ ਲੰਮਾ ਦਸਤਾ ਸੀ, ਉਹਦਾ ਲੋਹਾ ਇਹੋ ਜਿਹਾ ਸੀ ਵੀ ਉਹ ਮੁੜ ਕੇ ਦੋਹਰਾ ਤੇ ਭਾਵੇਂ ਹੋ ਜਾਵੇ ਪਰ ਉਹ ਟੁੱਟੇ ਨਾ। ਉਹ ਪਾਤਸ਼ਾਹ ਨੇ ਨਾਗਣੀ ਬਰਛਾ ਮੰਗਾ ਕੇ ਤੇ ਭਾਈ ਬਚਿੱਤਰ ਸਿੰਘ ਦੇ ਹੱਥ ਵਿੱਚ ਫੜਾਇਆ ਤੇ ਆਖਿਆ, ਮੁਕਾਬਲਾ ਹਾਥੀ ਦਾ ਹੁਣ ਤੂੰ ਕਰਨਾ ਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਈ ਬਚਿੱਤਰ ਸਿੰਘ ਕਹਿਣ ਲੱਗਾ, ਮਹਾਰਾਜ ਤੁਸੀਂ ਮਿਹਰ ਕਰੋ ਤੇ ਕਿਹੜੀ ਹਾਥੀ ਨਾਲ ਲੜ ਸਕਦੀ ਆ? ਜਿਤਨਾ ਭਾਈ ਬਚਿੱਤਰ ਸਿੰਘ ਕਲਗੀਆਂ ਵਾਲੇ ਨੂੰ ਕਹਿ ਰਿਹਾ, ਸਵਾਲ ਜਵਾਬ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੇ ਬਚਿੱਤਰ ਸਿੰਘ ਦੇ ਕਿਸ ਤਰ੍ਹਾਂ ਹੋ ਰਹੇ ਬਾਈ?

0: ਚਾਹੇ ਕੀੜੀ ਨੂੰ ਨੜਾ ਦੇ ਹੱਥ ਨਾਲ ਮਾਰਿਆ
1: ਸ਼ਰਾਬ ਨਾਲ ਆਵੇਗਾ ਦਲ ਰਾਜਿਆ ਖਰਾਬ ਕਰ ਜਾਵੇਗਾ ਕਿਵੇਂ ਜਿੱਤੀਏ ਹਿਸਾਬ ਰਾਜਾ ਲਾਵੇਗਾ ਉਸ ਸੱਚ ਨੂੰ ਇਸ਼ਾਰੇ ਤੇ ਨਚਾਉਣਾ ਸੂਰਮਿਆ ਅਲ ਨਾਗਣੀ ਤੂੰ

ਸਾਰੇ ਤਵੇ ਕੱਟ ਕੇ ਮੁੜੀ ਸੂਰ ਮਿਆਮਦਾਨੋ ਪਲ ਖੱਟ ਕੇ ਭਾਵੇਂ ਕੁਝ ਹੋਵੇ ਹਾਰ ਕੇ ਨੀ ਆਉਣਾ ਸੂਰ ਮਿਆ

0: ਜੋਰ ਜੋ ਹੱਥ ਬਿਨਾ ਵੇਖ ਵੈਰੀਆਂ ਨੀ ਪਾਉਣਾ ਸੂਰ ਮਿਆ ਹਲ ਲਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰ ਮਿਆ
1: ਪੁੱਛ

ਭਰੋਸਾ ਕਰਨ ਵਾਲੇ ਇਹਨਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ, ਖਾਲਸਾ ਮੇਰਾ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਭ ਸਭ ਸੰਗਾ, ਖਾਲਸਾ ਮੇਰਾ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਸਤਿਗੁਰੂ ਕਹਿੰਦੇ ਹੇਮ ਕੁੰਡ ਉੱਤੇ ਪਰਬਤ ਉੱਤੇ ਜਿੰਨਾ ਮੈਂ ਤਪ ਤੇਜ ਕੀਤਾ ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਇਆ। ਜਦ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ, ਜਦੋਂ ਇਹ ਰਹਿਤਾਂ ਨੂੰ ਛੱਡ ਕੇ ਕਰੇਤਾਂ ਵਿੱਚ ਪੈ ਜਾਏਗਾ ਮੈਂ ਮੁੜ ਕੇ ਇਹਦੀ ਸਾਰ ਨਹੀਂ ਲਊਂਗਾ। ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਇੰਨੇ ਉੱਚੇ ਰੁਤਬੇ ਦਿੱਤੇ ਆ, ਉਹ ਕਾਰਨਾਮੇ ਸਾਰੇ ਜੰਗ ਦੇ ਆਪ ਕਰਨ ਵਾਲੇ, ਤੇ ਜਿਹੜਾ ਵਡਿਆਈ ਦਾ ਖੇੜਾ ਨਾ ਉਹ ਭਾਈ ਬਚਿੱਤਰ ਸਿੰਘ ਦੇ ਸੂਰਮਿਆਂ ਦੇ ਮੱਥੇ ਤੇ ਬੰਨਿਆ ਤੇ ਪ੍ਰਚਾਰ ਵਿੱਚ ਬੋਲ ਉੱਠੇ, ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅਗ ਓਦ ਤਰੇ ਇਨਹੀ

0: ਤਾਰੀਖ ਵਿੱਚ ਖਾਲਸੇ ਲਿਖਿਆ ਹੈ ਸਿੱਖੀ ਬਾਗ ਦਾ ਗੂੰਜਦਾ ਪੌਣ ਸੀ
1: ਉਹਦੇ ਨੇਤਰ ਮ

0: ਕੀਆ ਜਾ ਅੱਗੇ ਔੜ ਲੱਗਿਆ
1: ਘੋੜੇ ਤੇ ਜਦੋਂ ਅਰਦਾਸ ਕਰਕੇ ਤੇਰੇ ਭਾਏ ਸਰਬੱਤ ਦਾ ਭਲਾ ਹੋਵੇ ਫਿਰੇ ਖਾਲਸਾ ਜ਼ਾਲਮ ਨੂੰ ਡੰਨ ਦਿੰਦਾ ਜਿਹਦੇ ਹੱਥ ਸਚਾਈ ਦੀ ਕਲਾ ਹੋਵੇ
0: ਪੁਰੀ ਚੋਂ ਆਈਆਂ ਅਪਚਰ

ਮਛਹਿਰਿਆਂ ਨੂੰ ਤਾ ਦਿੱਤੇ ਤੇ ਹੁਣ ਤਾ ਤੇ ਉਹਨੇ ਦੇਣਾ ਜਿਹਦੇ ਮਛਹਿਰੇ ਹੈਗੇ ਆ, ਜਿਹਦੇ ਹੈ ਜੀ ਉਹਨੇ ਕਿੱਥੋਂ ਤਾ ਦੇਣਾ। ਗੁਰੂ ਕੇ ਸਿੱਖੋ ਨਾ ਕਰਿਆ ਕਰੋ ਇਹ ਕੁਕਰਮ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚਾਰ ਪੁੱਤ ਵਾਰ ਕੇ ਸਾਨੂੰ ਇਹ ਸਰਦਾਰੀਆਂ ਦਿੱਤੀਆਂ ਤੇ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲਾਖ ਹਜ਼ਾਰ। ਆ ਜਿਹੜੇ ਬੈਠੇ ਮੇਰੇ ਜੀਤ ਤੇ ਬਜ਼ਾਰ ਆ, ਇਹ ਮੇਰੇ ਜੋਰਾਵਰ ਤੇ ਫਤਿਹ ਸਿੰਘ ਆ। ਕੇਸ ਗੁਰੂ ਕੀ ਮੋਹਰ ਹੈ ਸੁਪਰੀਮ ਕੋਰਟ, ਕਲਗੀਆਂ ਵਾਲੇ ਪਾਤਸ਼ਾਹ ਦਾ ਫੈਸਲਾ ਹੈ। ਕਦੀ ਕੇਸਾਂ ਨੂੰ ਤਲਾਲੀ ਨਾ ਦਿਆ ਕਰੋ। ਇੱਕ ਦਿਨ ਕਲਗੀ ਵਾਲੇ ਪਾਤਸ਼ਾਹ ਫੁੱਲਾਂ ਦੀ ਫੁਲਵਾੜੀ ਦੇ ਵਿੱਚ ਖਣ ਕੇਸੀ ਇਸ਼ਨਾਨ ਕਰਕੇ ਸੱਜ ਕੇ ਬੈਠੇ ਸੀ। ਭਾਈ ਨੰਦ ਲਾਲ ਨੇ ਗੁਰੂ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ ਤੇ ਸਤਿਗੁਰ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਨੰਦ ਲਾਲ ਨੇ ਫਿਰ ਅਗਲੇ ਬੰਨੇ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਸਤਿਗੁਰ ਨੇ ਆਪਣਾ ਚਿਹਰਾ ਤੀਜੇ ਪਾਸੇ ਕਰ ਲਿਆ। ਜਿੱਧਰ ਮਹਾਰਾਜ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ ਤੇ ਜਿੱਧਰ ਭਾਈ ਨੰਦ ਲਾਲ ਜੀ ਖਲੋਤੇ ਸੀ ਉਹ ਦੱਖਣ ਵਾਲੀ ਬਾਈ ਸੀ। ਜਦੋਂ ਸਤਿਗੁਰ ਨੇ ਆਪਣੇ ਕੇਸਾਂ ਵਿੱਚ ਹੱਥ ਪਾ ਕੇ ਤੇ ਕੇਸ ਤਾਂ ਹਵਾ ਦੇ ਵਿੱਚ ਲੜਾਏ ਨਾ ਤੇ ਭਾਈ ਨੰਦ ਲਾਲ ਨੇ ਜ਼ਮੀਨ ਤੇ ਜ਼ੋਰ ਦੇ ਨਾਲ ਲੱਤ ਮਾਰੀ। ਸਤਿਗੁਰ ਨੇ ਚਿਹਰਾ ਆਪਣਾ ਨੰਦ ਲਾਲ ਵੱਲੇ ਕਰ ਲਿਆ। ਉਹ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਆ? ਆਂਦਾ ਸਤਿਗੁਰੂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਆਪਣਾ ਮੇਰੇ ਤੋਂ ਚਿਹਰਾ ਕਿਉਂ ਮੁਖੜਾ ਕਿਉਂ ਮੋੜਿਆ? ਸਤਿਗੁਰੂ ਕਹਿਣ ਲੱਗੇ ਨੰਦ ਲਾਲਾ ਅਸੀਂ ਤੇ ਤੇਰਾ ਪਿਆਰ ਵੇਖਣ ਡਏ ਸਾਂ। ਆਂਦਾ ਮਹਾਰਾਜ ਪਿਆਰ ਵੇਖਣ ਡਏ ਸੀ ਕਿ ਮਾਰ ਹੀ ਦੇਣ ਲੱਗੇ ਸੀ? ਮਹਾਰਾਜ ਜੇ 2 ਮਿੰਟ ਚਿਹਰਾ ਨੰਦ ਲਾਲ ਵਾਲੇ ਨਾ ਕਰਦੇ ਤੇ ਨੰਦ ਲਾਲ ਨੇ ਤੇ ਇੱਥੇ ਡਿੱਗ ਕੇ ਮਰ ਜਾਣਾ ਸੀ। ਓਏ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ? ਆਂਦਾ ਸਤਿਗੁਰੂ ਜੀ ਜਦੋਂ ਆਪਣੇ ਸੁਨਹਿਰੀ ਕੇਸਾਂ ਵਿੱਚ ਤੁਸੀਂ ਹੱਥ ਪਾ ਕੇ ਆਪਣਾ ਪਵਿੱਤਰ ਕੇਸ ਤਾਂ ਹਵਾ ਦੇ ਵਿੱਚ ਲਹਿਰਾਏ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਓਏ ਨੰਦ ਲਾਲ ਜੇ ਕੋਈ ਤੈਨੂੰ ਦੁਨੀਆਂ ਦਾ ਬਾਦਸ਼ਾਹ ਇਹ ਗੱਲ ਆਖੇ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ ਮੰਗਵਾਂ, ਇਹਦੇ ਬਦਲੇ ਤੈਨੂੰ ਮੈਂ ਆਪਣਾ ਰਾਜ ਤੇ ਮੈਂ ਤੈਨੂੰ ਆਪਣਾ ਤਖ਼ਤ ਛੱਡ ਦਿੰਦਾ। ਆਂਦਾ ਮੈਂ ਉਹਦੇ ਤਖ਼ਤ ਨੂੰ ਲੱਤ ਮਾਰ ਕੇ ਆਖਿਆ ਸੀ ਓ ਮੈਂ ਤੇਰੇ ਫੂਕਦਾ ਨੀ ਇਸ ਰਾਜ ਨੂੰ, ਏਡਾ ਕੇਸ ਮੇਰੇ ਹਜ਼ੂਰ ਦਾ ਸਸਤਾ। ਗੁਰੂ ਗੋਬਿੰਦ ਸਿੰਘ ਨੇ ਭਾਈ ਨੰਦ ਲਾਲ ਨੂੰ ਆਪਣੀ ਗੱਲ ਵੱਕੜੀ ਵਿੱਚ ਲੈ ਲਿਆ। ਸਿੱਖੋ ਸੋਚੋ ਉਹ ਇੱਕ ਹਿੰਦੂ ਧਰਮ ਦਾ ਬੰਦਾ ਸੀ ਜਿਹਦੇ ਮਨ ਦੇ ਵਿੱਚ ਕੇਸਾਂ ਦਾ ਇੰਨਾ ਸਤਿਕਾਰ

ਭੈਣਾਂ ਧੀਆਂ ਜਾਣੇ, ਇਹ ਗੱਲਾਂ ਤੋਂ ਸਾਨੂੰ ਗੁਰਸਿੱਖਾਂ ਸੰਗਤ ਕਰਕੇ ਤੇ ਫਿਰ ਗੁਰੇਜ ਕਰਨਾ ਚਾਹੀਦਾ। ਸਾਨੂੰ ਗੁਰਮਤ ਗਾਡੀ ਰਾਹ ਤੇ ਚੱਲ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਚਾਹੀਦੇ ਆ। ਕਿਤੇ ਆਪਣਾ ਇਤਿਹਾਸ ਤੇ ਪੜ੍ਹ ਕੇ ਵੇਖੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਚੜ ਕੇ ਤੇ ਅੰਮ੍ਰਿਤਸਰ ਸਾਹਿਬ ਨੂੰ ਆ ਰਿਹਾ ਸੀ ਤੇ ਰਸਤੇ ਵਿਚ ਅਟਾਰੀ ਬਾਰਡਰ ਦੇ ਲਾਗੇ ਇੱਕ ਸੂਆ ਪੈਂਦਾ, ਉਹ ਸੂਏ ਦਾ ਨਾਂ ਹੈ ਪੁਲ ਕੰਜਰੀ। ਉੱਥੇ ਇੱਕ ਪੀਰ ਦੀ ਸਮਾਧ ਆ ਤੇ ਲਾਹੌਰ ਦੇ ਨਚਾਰ ਲੋਕ ਹਰ ਸਾਲ ਉੱਥੇ ਮੇਲਾ ਤੇ ਮੰਨਤ ਮਨਾਉਂਦੇ ਆ। ਲਾਹੌਰ ਦੀ ਪ੍ਰਸਿੱਧ ਨਾਚੀ ਮੋਰਾ ਉੱਥੇ ਨਾਚ ਕਰ ਰਹੀ ਸੀ ਤੇ ਸ਼ੇਰੇ ਪੰਜਾਬ ਹਾਥੀ ਤੇ ਚੜ ਕੇ ਆ ਰਿਹਾ ਸੀ। ਜਦੋਂ ਹਾਥੀ ਆਉਂਦਾ ਉਹ ਮੇਲੇ ਦੇ ਸਰਦਾਰ ਨੇ ਵੇਖਿਆ ਨਾ ਤੇ ਉਹ ਆਪਣੇ ਨਾਲਜਿਆਂ ਨੂੰ ਲੈ ਕੇ ਤੇ ਸੂਏ ਤੇ ਖਲੋ ਗਿਆ ਤੇ ਆਖਿਆ, ਮਹਾਰਾਜ ਜੀ ਤੁਸੀਂ ਰੱਬੀ ਇੱਥੋਂ ਲੰਘ ਰਹਿ ਜੇ ਤੇ ਦੋ ਕੁ ਮਿੰਟ ਸਾਡਾ ਵੀ ਆ ਮੇਲਾ ਵੇਹਦੇ ਜਾਓ। ਸ਼ੇਰੇ ਪੰਜਾਬ ਨੇ ਹਾਥੀ ਰੋਕ ਲਿਆ ਤੇ ਮੋਰਾਂ ਨੇ ਦੋ ਕੁ ਗੇੜੇ ਲਿਆਂਦੇ ਤੇ ਕੀਮਤੀ ਕੈਂਠਾ ਲਾ ਕੇ ਸ਼ੇਰੇ ਪੰਜਾਬ ਨੇ ਆਪਣੇ ਗਲ ਵਿੱਚੋਂ ਤੇ ਆਖਿਆ ਵੀ ਇਹ ਮੇਰੇ ਵਜੋਂ ਮੋਰਾਂ ਨੂੰ ਇਨਾਮ ਦੇ ਦਿਓ। ਬਸ ਇੰਨਾ ਕਸੂਰ ਸੀ ਸ਼ੇਰੇ ਪੰਜਾਬ ਦਾ, ਉਹ ਕੋਈ ਜਾਣ ਬੁੱਝ ਕੇ ਮੁਜਰਾ ਕੋਈ ਮੇਲਾ ਵੇਖ ਨਹੀਂ ਸੀ ਆਇਆ। ਉਹ ਤੇ ਉੱਥੋਂ ਇੱਕ ਲੰਘ ਰਿਹਾ ਸੀ, ਉਹਨਾਂ ਦਾ ਮਾਣ ਰੱਖਦਿਆਂ ਉਹਨਾਂ ਦਾ ਹੰਮਾ ਰੱਖਦਿਆਂ ਦੋ ਕੁ ਮਿੰਟ ਉਹਨੇ ਆਪਣਾ ਹਾਥੀ ਰੋਕ ਲਿਆ ਤੇ ਸਿੱਖੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਕਸੂਰਵਾਰ ਮਿੱਥਿਆ ਗਿਆ। ਇੱਕ ਸਿੰਘ ਘੋੜੇ ਤੇ ਚੜਿਆ, ਉਹਨੇ ਕਾਲ ਤਖ਼ਤ ਦੇ ਜਥੇਦਾਰ ਨੂੰ ਸਾਰੀ ਗੱਲ ਜਾ ਕੇ ਦੱਸ ਦਿੱਤੀ। ਜਿੰਨਾ ਚਿਰ ਨੂੰ ਸ਼ੇਰੇ ਪੰਜਾਬ ਨੇ ਪਹੁੰਚਣਾ ਸੀ ਨਾ ਅੰਮ੍ਰਿਤਸਰ, ਉਹਨਾਂ ਚਿਰ ਨੂੰ ਜਥੇਦਾਰ ਉਹ ਲੋਹਾ ਲੱਖ ਹੋਇਆ ਬੈਠਾ ਸੀ। ਉਹਨੇ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਸ਼ੇਰੇ ਪੰਜਾਬ ਦੀ ਹਰਿਮੰਦਰ ਸਾਹਿਬ ਦੇ ਵਿੱਚ ਚੋਈ ਕੋਈ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕੀਤੀ ਜਾਏਗੀ। ਉਹਦੇ ਨਾਂ ਦੀ ਰੋਜ਼ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ, ਜੰਗ ਐਵੇਂ ਨਹੀਂ ਸੀ ਜਿੱਤਦਾ, ਉਹਦਾ ਦੁਨੀਆਂ ਵਿੱਚ ਮਾਨ ਸਨਮਾਨ ਐਵੇਂ ਨਹੀਂ ਸੀ। ਜਥੇਦਾਰ ਨੇ ਆਖਿਆ, ਅੱਜ ਤੋਂ ਬਾਅਦ ਉਹਦੀ ਕੋਈ ਦੇਗ ਨੂੰ ਭੋਗ ਨਹੀਂ ਲਵਾਇਆ ਜਾਏਗਾ। ਪੰਜ ਸੌ ਦੀ ਦੇਗ ਉਹਦੇ ਨਾਂ ਦੀ ਰੋਜ਼ ਕਰਾਈ ਜਾਂਦੀ ਸੀ। ਜਥੇਦਾਰ ਨੇ ਆਖਿਆ, ਅੱਜ ਤੋਂ ਬਾਅਦ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕੋਈ ਇਹਦੀ ਕੀਮਤੀ ਤੋਂ ਕੀਮਤੀ ਵੀ ਭੇਟਾ ਕਾਬਲੇ ਕਬੂਲ ਨਹੀਂ ਹੋਏਗੀ। ਇੱਕ ਪੰਥ ਦਾ ਤਨਖਾਹੀਆ ਹੈ, ਜਿੰਨਾ ਚਿਰ ਇਹ ਪੰਥ ਕੋਲ ਤਨਖਾਹ ਨਾ ਲਵਾ ਲੇ, ਉਹਨਾਂ ਚਿਰ ਕੋਈ ਸਿਪਾਹੀ ਇਹਨੂੰ ਸਲੂਟ ਨਾ ਮਾਰੇ, ਕੋਈ ਇਹਨੂੰ ਫਤਿਹ ਨਾ ਬੁਲਾਵੇ। ਜਿਸ ਵੇਲੇ ਸ਼ੇਰੇ ਪੰਜਾਬ ਪਹੁੰਚਿਆ ਨਾ, ਉਹਦੇ ਦਰਬਾਰੀ ਸਿਪਾਹੀ ਨੇ ਇੱਕ ਫਤਿਹ ਨਾ ਬੁਲਾਈ। ਜਦੋਂ ਪੁੱਛਿਆ, ਉਹਨੇ ਆਖਿਆ, ਜੀ ਜਥੇਦਾਰ ਦਾ ਹੁਕਮ ਹੋ ਗਿਆ। ਉਹਨੇ ਆਖਿਆ, ਕਮਾਲ ਹੋ ਗਈ, ਉਹ ਮੇਰਾ ਦਰਬਾਰੀ ਸਿਪਾਹੀ ਮੇਰੇ ਤੋਂ ਬਾਗੀ ਹੋ ਗਿਆ, ਬਾਕੀ ਖੜਕਤ ਨੂੰ ਮੈਂ ਕਿੱਥੋਂ ਸੰਭਾਲੂਗਾ। ਇਹ ਤੇ ਉਹਨਾਂ ਚਿਰ ਹੁਣ ਗੱਲ ਬਣੀ ਨੀ ਜਿੰਨਾ ਚਿਰ ਜਥੇਦਾਰ ਦੇ ਪੇਸ਼ ਹੋ ਕੇ ਮਾਫ਼ੀ ਨਾ ਮੰਗੀ। ਗੱਲ ਵਿੱਚ ਪੱਲਾ ਪਾ ਲਿਆ, ਜਥੇਦਾਰ ਦੇ ਸਾਹਮਣੇ ਪੇਸ਼ ਹੋ ਗਿਆ। ਜਥੇਦਾਰ ਨੇ ਆਖਿਆ, ਇਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋਰੜਿਆਂ ਦੀ ਸਜ਼ਾ ਲਾਉਣੀ ਆ, ਤੇਰੀ ਇੱਥੇ ਕੋਈ ਵੀ ਗੱਲ ਸੁਣੀ ਨੀ ਜਾਣੀ। ਓਏ ਅੱਜ ਤੂੰ ਮੁਜਰਾ ਵੇਖਿਆ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਅਗਲੇ ਦਿਨ ਸਿਪਾਹੀ ਵੇਖਣਗੇ, ਤੇ ਉਸ ਤੋਂ ਅਗਲੇ ਦਿਨ ਇਹ ਪਰਜਾ ਵੇਖੇਗੀ ਤੇ ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਪਰ ਜਥੇਦਾਰ ਨੂੰ ਕੀ ਪਤਾ ਸੀ ਵੀ 250 ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੁਜਰੇ ਲੱਗਿਆ ਕਰਨਗੇ, ਘਰ ਘਰ ਵਿੱਚ ਮੁਜਰੇ ਲੱਗਿਆ ਕਰਨਗੇ। ਅੱਜ ਕੀ ਹਾਲ ਹੋ ਗਿਆ ਸਾਡੀ ਕੌਮ ਦਾ? ਜਥੇਦਾਰ ਨੂੰ ਕੀ ਪਤਾ ਸੀ ਵੀ ਨਾਮ ਦੇ ਰਸੀਏ ਵੀ ਇੱਧਰ ਤੁਰ ਪਣਗੇ? ਬਾਬਾ ਜੀ, ਮੇਰੇ ਬਹੁਤੇ ਪ੍ਰੋਗਰਾਮ ਵਿਆਹਾਂ 'ਚ ਹੁੰਦੇ ਆ। ਅਪਰੇ ਦੇ ਲਾਗੇ 'ਚ ਮੈਂ ਵਿਆਹ ਤੇ ਗਿਆ, ਅੰਮ੍ਰਿਤਧਾਰੀ ਸਾਰਾ ਪਰਿਵਾਰ ਨੀਲੇ ਗਾਤਰੇ ਪਾਏ ਤੇ ਮੈਨੂੰ ਉਹ ਬੀਬੀ ਆਂਦੀ ਸੀ, ਗਿਆਨੀ ਜੀ ਹਰ ਮਹੀਨੇ ਸੰਗਤ ਕਰਦੇ ਬਾਬਿਆਂ ਦੇ ਜਾਣੇ ਟਰੱਕ ਲੈ ਕੇ ਸੰਗਤ। ਮੈਂ ਕਿਹਾ, ਬੀਬੀ ਤੁਸੀਂ ਭਾਗਾਂ ਵਾਲੇ ਜੀ ਜਿਹੜੇ ਸੰਗਤ ਕਰਦੇ ਜੇ, ਤੁਸੀਂ ਸੰਗਤ ਹੋਰ ਸੰਗਤਾਂ ਨੂੰ ਲੈ ਕੇ ਜਾਂਦੇ ਜੇ? ਤੇ ਜਦੋਂ ਅਸੀਂ ਮਹਾਰਾਜ ਦਾ ਸਰੂਪ ਛੱਡ ਕੇ ਆਏ ਨਾ, ਮੁੰਡੇ ਦਾ ਖੁੱਲਾ ਦਾਣਾ, ਨੌਜਵਾਨ ਅੰਮ੍ਰਿਤਧਾਰੀ, ਤੇ ਮੈਂ ਪੁੱਛਿਆ, ਕਾਕਾ ਅੱਜ ਤੇ ਤੂੰ ਸਾਡੇ ਕੋਲ ਦੀਵਾਨ ਲਵਾਇਆ ਤੇ ਕੱਲ ਨੂੰ ਕੀ ਕਰਨਾ? ਤੇ ਭੈੜਾ ਜਿਹਾ ਮੂੰਹ ਬਣਾ ਕੇ ਆਂਦਾ, ਗਿਆਨੀ ਜੀ ਕੀ ਕਰੀਏ, ਮੁੰਡੇ ਮੰਨਦੇ ਨਹੀਂ ਸੀ ਤੇ ਗਾਉਣ ਵਾਲੀ ਕਰਨੀ ਪਈ ਆ, ਇਹਨੂੰ ਸਿੱਖੀ ਨਹੀਂ ਆਂਦੇ। ਜਿਹੜਾ ਇੱਕ ਪੈਰ ਗਾਂ ਰੱਖੇ ਇੱਕ ਪਛਾਣ ਰੱਖੇ, ਉਹਨੂੰ ਤੁਸੀਂ ਕੀ ਆਖੋਗੇ? ਉਹਨੂੰ ਪਾਗਲ ਤੋਂ ਬਗੈਰ ਕੁਝ ਨਹੀਂ ਆਖ ਸਕਦੇ। ਸਿੱਖੋ, ਜਥੇਦਾਰ ਨੂੰ ਕੀ ਪਤਾ ਸੀ ਇਹੋ ਜਿਹੇ ਹਾਲ ਹੋਣਗੇ ਸਾਡੀ ਕੌਮ ਦੇ? ਅੱਜ ਥੋੜੇ ਘਰ ਛੱਡ ਕੇ ਤੇ ਬਹੁਤਿਆਂ ਦਾ ਤੇ ਟੀਵੀ ਨੇ ਬੁਰਾ ਹਾਲ ਕਰ ਦਿੱਤਾ।

ਬੱਸਾਂ ਵਿੱਚ ਚੱਲ ਜਾਈਏ ਕਿਤੇ ਇੱਕ ਘੰਟਾ ਬੱਸ ਵਿੱਚ ਸਫ਼ਰ ਕਰਨਾ ਪੈ ਜਾਵੇ ਨਾ ਤੇ ਇਹਨਾਂ ਕੰਨਾਂ ਨੂੰ ਮੁਰੰਮਤ ਕਰਾਉਣ ਦੀ ਲੋੜ ਪੈ ਜਾਂਦੀ ਆ। ਇੰਨੇ ਗੰਦੇ ਤੇ ਇੰਨੇ ਸ਼ਲੀਲ ਗੀਤ ਉੱਚੀ ਆਵਾਜ਼ ਛੱਡ ਕੇ ਲਾਏ ਜਾਂਦੇ ਆ। ਜੇ ਕਿਤੇ ਪਿਓ ਧੀਓ ਬੱਸ ਦੇ ਵਿੱਚ ਸਫ਼ਰ ਕਰਨ ਜਾ ਹੋਏ ਤੇ ਉਹ ਡੁੱਬ ਕੇ ਮਰਨ ਨੂੰ ਫਿਰਦੇ ਆ, ਪਰ ਵਿਚਾਰੇ ਕਰਨ ਕੀ? ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰਸਿੱਖੋ ਗਰੇਜ ਕਰਨਾ ਚਾਹੀਦਾ। ਸਾਨੂੰ ਪਾਤਸ਼ਾਹ ਨੇ ਕਿੱਧਰ ਤੋਰਿਆ ਸੀ ਤੇ ਅਸੀਂ ਕਿੱਧਰ ਨੂੰ ਤੁਰ ਪਏ ਆ। ਆਓ ਮੈਂ ਤੁਹਾਡੇ ਸਾਹਮਣੇ ਆਖਰੀ ਵਾਰ ਮੇਰੇ ਕੌਮ ਦੇ ਮਹਾਨ ਕਵੀਸ਼ਰ, ਮੇਰੇ ਸਤਾਦਾਂ ਦੀ ਦੁਨੀਆ ਵਿੱਚੋਂ ਜਿਨ੍ਹਾਂ ਦੀਆਂ ਸੀ ਬੇਅੰਤ ਕਵਿਤਾ ਸਤਿਕਾਰ, ਜੋ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਜਰਨੈਲ ਸਿੰਘ ਜੀ ਸਵਰਾਂ, ਆ ਪਿੱਛੇ ਜੇ ਮੈਨੂੰ ਸੰਗੜ ਪਿੰਡ ਵਿੱਚ ਉਹਨਾਂ ਸੱਦਿਆ, ਆਂਦੇ ਵੀ ਤੁਹਾਡੇ ਕੋਲ ਮਾਤਾ ਖੀਵ ਜੀ ਦਾ ਗੁਰੂ ਅੰਗਦ ਸਾਹਿਬ ਦਾ ਵਿਆਹ ਸੁਣਨਾ। ਮੈਂ ਸੋਚਾਂ 'ਚ ਪੈ ਗਿਆ ਵੀ ਇਤਿਹਾਸ ਕਿੱਥੋਂ ਲੱਭਾ ਹੁਣ। ਫਿਰ ਮੈਨੇ ਟਵੀਸ਼ਾ ਨੂੰ ਫੋਨ ਕੀਤਾ, ਉਹਨੇ ਆਖਿਆ ਜਰਨੈਲ ਸਿੰਘ ਸਵਰਾਂ ਦੀ ਕੈਸਟਾ, ਉਹਨਾਂ ਇੱਕ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਪੂਰਾ ਰਿਲੀਜ਼ ਕਰਾਇਆ ਤੇ ਉਹ ਕੈਸਟ ਤੋਂ ਮੈਂ ਸਾਰਾ ਸੁਣ ਕੇ ਉਸ ਨਗੇ ਵਿੱਚ ਗਾ ਕੇ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ। ਉਹਨਾਂ ਦੇ ਹੋਣ ਹਾਰਸ ਪੁੱਤਰ ਜਿਹੜੇ ਕਿਸੇ ਸਿਫਤ ਦੇ ਮੁਤਾਜ ਨਹੀਂ, ਜਿਨ੍ਹਾਂ ਤੋਂ ਸਾਡੇ ਤੋਂ ਬਾਅਦ ਜਿਨ੍ਹਾਂ ਸੇਵਾ ਕਰਨੀ ਆ। ਆਹ ਮੈਂ ਆਖਰੀ ਵਾਰ ਕਹਿਣ ਲੱਗਾ, ਇੱਧਰ ਹਾਥੀ ਤਿਆਰ ਹੋ ਕੇ ਆ ਰਿਹਾ, ਇੱਧਰ ਸੂਰਮਾ ਕਲਗੀਆਂ ਵਾਲੇ ਪਾਤਸ਼ਾਹ ਦਾ ਲੋਹਗੜ੍ਹ ਦੇ ਕਿਲੇ ਨੂੰ ਵੱਧ ਰਿਹਾ। ਜਦੋਂ ਕੇਸਰੀ ਚੰਦ ਘੋੜੇ ਤੇ ਚੜੇ ਅੱਗੇ ਆਉਂਦਾ ਵੇਖਿਆ ਭਾਈ ਆਲਮ ਸਿੰਘ ਨੇ, ਸਤਿਗੁਰੂ ਕਹਿਣ ਲੱਗੇ ਸਾਰੇ ਪੁਆੜੇ ਦੀ ਜੜ ਤੇ ਇਹ ਆ, ਇਹਦਾ ਹੁਕਮ ਕਰੋ ਤੇ ਇਹਦਾ ਸਿਰ ਵੱਢ ਕੇ ਲਿਆਈਏ। ਸਤਿਗੁਰ ਨੇ ਆਖਿਆ ਉੱਠੋ ਕੋਈ ਸੂਰਮਾ, ਫਿਰ ਭਾਈ ਉਦੇ ਸਿੰਘ ਉੱਠਿਆ। ਸਤਿਗੁਰ ਨੇ ਲੰਮੀ ਤਲਵਾਰ ਦਿੱਤੀ ਆ, ਇੱਕ ਖਜ਼ਾਨੇ ਵਿੱਚੋਂ ਬਰਛਾ ਦਿੱਤਾ, ਇਹਦਾ ਸਿਰ ਵੱਢ ਕੇ ਸਾਡੇ ਕੋਲ ਲੈ ਕੇ ਆਉਣਾ। ਸੂਰਮੇ ਇੱਧਰ ਕਿਲੇ ਵੱਲ ਨੂੰ ਵੱਧ ਰਿਹਾ, ਜਿਹਦੀ ਰਾਖੀ ਭਾਈ ਮਹਾਰ ਸਿੰਘ ਤੇ ਭਾਈ ਸ਼ੇਰ ਸਿੰਘ ਕਰ ਰਹੇ ਸੀ ਲੋਹਗੜ੍ਹ ਕਿਲੇ ਦੀ। ਸੂਰਮੇ ਵੱਧ ਰਿਹਾ, ਇੱਧਰ ਕਲਗੀਆਂ ਵਾਲੇ ਪਾਤਸ਼ਾਹ ਉੱਤੇ ਦਮਦਮੇ ਤੇ ਬਹਿ ਕੇ ਸਾਰੇ ਜੰਗ ਦੇ ਸੀਨ ਨੂੰ ਵੇਖ ਰਿਹਾ। ਹਾਥੀ ਕਿਸ ਤਰ੍ਹਾਂ ਅੱਗੇ ਆ ਰਿਹਾ, ਆਂਦੇ ਜਿਸ ਵੇਲੇ ਹਾਥੀ ਦੌੜਦਾ ਦੌੜਦਾ ਅੱਗੇ ਆ ਰਿਹਾ ਤੇ ਅਚਾਨਕ ਭਾਈ ਵੀਰ ਸਿੰਘ ਜੀ ਕਹਿੰਦੇ ਅਚਾਨਕ ਦਰਵਾਜ਼ਾ ਕਿਲੇ ਦਾ ਖੁੱਲਿਆ ਨਹੀਂ ਗਿਆ। ਆਂਦੇ ਹਾਥੀ ਨੇ ਆਪਣੀ ਹਮਾਵਤ ਨੇ ਚਾਲ ਮੱਠੀ ਕਰ ਦਿੱਤੀ ਹੈ ਵੀ ਸ਼ਾਇਦ ਸਿੰਘ ਸਾਡੀ ਸ਼ਰਨ ਵਿੱਚ ਆਉਣ ਲੱਗੇ, ਮਾਫ਼ੀ ਮੰਗਣ ਆਉਣ ਲੱਗੇ ਆ। ਪਰ ਕਲਗੀਆਂ ਵਾਲੇ ਦਾ ਸੂਰਮਾ ਬਾਬਾ ਬਚਿੱਤਰ ਸਿੰਘ ਜਿਹਦੇ ਉੱਤੇ ਕਲਗੀਆਂ ਵਾਲੇ ਦਾ ਮਿਹਰ ਭਰਿਆ ਸੀ, ਆਂਦੇ ਘੋੜੇ ਨੇ ਵੀ ਅਗਲੇ ਪੌੜ ਚੁੱਕ ਲਏ ਤੇ ਸੂਰਮੇ ਨੇ ਪਾ ਕੇ ਪੱਬਾਂ ਤੇ ਰਕਾਬਾਂ ਉੱਤੇ ਭਾਰ, ਜਿੱਤਰਾ ਉਸ ਸੁਣ ਤੋਂ ਵਾਰ ਬਚਾ ਕੇ ਤਲਵਾਰ ਦਾ ਤੇ ਹਾਥੀ ਦੇ ਨਾਗਣੀ ਮਾਰ ਕੇ ਜਿੱਤਰਾ ਉਹਦਾ ਮੂੰਹ ਪਵਾਇਆ। ਉਹਨਾਂ ਲੈਣਾ ਨੂੰ ਆਖਰੀ ਲੈਣਾ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ ਹੈ।

ਰਲ ਗਿਆ ਹਾਂ ਰਲ ਗਿਆ ਸ਼ੋਦੇ।

0: ਮਾਰੀ
1: ਨਿੱਚ ਮਾਰਿਆ ਸਿੰਘਣੇ ਹਾਂ ਸਿੰਘਣੇ ਸਾਰਾ
0: ਮਾਰਦਾ ਹਾਂ ਮਾਰਦਾ

ਐਸਾ ਨਾਗਲੀ ਵਰਸ਼ਾ ਮਾਰਿਆ ਸਾਰੇ ਦਾ ਸਾਰਾ ਤਵੇ ਪਾੜ ਕੇ ਕਾਹ ਤਸ ਗਿਆ। ਜਦੋਂ ਘੁਮਾ ਕੇ ਖਿੱਚਿਆ ਖੂਨ ਦੇ ਫੁਵਾਰੇ ਹਾਥੀ ਦੇ ਮੱਥੇ ਵਿੱਚੋਂ ਛੁੱਟ ਗਏ। ਚੀਕਾਂ ਮਾਰਦਾ ਹਾਥੀ ਪਿਛਾਹ ਨੂੰ ਭੱਜਣ ਲੱਗਾ। ਬਾਈ ਧਾਰਦਿਆਂ ਰਾਜਿਆਂ ਦੇ ਭਾਰ ਦੀ ਪਰਲੋ ਆ ਗਈ। ਸਿੱਖੋ ਇੱਧਰ ਜਿਹੜਾ ਕੇਸਰੀ ਚੰਦ ਵੱਧ ਰਿਹਾ ਸੀ ਭਾਈ ਉਦੇ ਸਿੰਘ ਨੇ ਮਾਰੀ ਤਲਵਾਰ ਤੇ ਸਿਰ ਲਾ ਕੇ ਉਹ ਪਾਪੀ ਦਾ ਮਾਰਿਆ। ਤਲਵਾਰ ਗਾਤਰੇ ਵਿੱਚ ਕਰਕੇ ਨੇਜੇ ਚ ਪਰੋ ਕੇ ਸਿਰ ਤੇ ਕਿਲੇ ਵਿੱਚ ਲਿਆਂਦਾ। ਜਿੱਤ ਦੇ ਜਕਾਰੇ ਲੈ ਗਏ ਕਲਗੀਆਂ ਵਾਲੇ ਪਾਤਸ਼ਾਹ ਨੇ ਸਰੋਪੇ ਦੇ ਕੇ ਨਵਾਜਿਆ। ਪੰਥ ਦੀ ਜੈ ਜੈਕਾਰ ਹੋਈ। ਸ਼ਰਾਬ ਹਾਰ ਗਈ ਤੇ ਅੰਮ੍ਰਿਤ ਜਿੱਤ ਗਿਆ। ਸ਼ਰਾਬ ਇੱਕ ਮਾਣਾ ਤੇ ਅੰਮ੍ਰਿਤ ਪੰਜ ਘੁੱਟਾਂ। ਸਤਿਗੁਰੂ ਕਿਰਪਾ ਕਰੇ ਠੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। ਬੋਲਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋਣਗੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਮਾਨ ਸਨਮਾਨ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਂਪੁਰਸ਼ਾਂ ਦਾ, ਸਕੱਤਰ ਸਾਹਿਬ ਦਾ, ਸਮੂਹ ਸੰਗਤ ਦਾ, ਸਾਰੀ ਸੰਗਤ ਫਤਿਹ ਬੁਲਾਓ। ਮੈਂ ਪੂਰੇ ਜਥੇ ਦੇ ਮਾਣ ਕੀਤਾ ਧੰਨਵਾਦ ਕਰਦਾ। ਸਤਿਗੁਰੂ ਕਿਰਪਾ ਕਰੇ ਇਹਨਾਂ ਦੇ ਅਸੀਂ ਸ਼ਗਿਰਦਾ, ਇਹਨਾਂ ਕੋਈ ਸੁਣ ਸੁਣ ਕੇ ਅਸੀਂ ਇੱਕ ਵਿਸ਼ਰੀ ਕਰਨੀ ਸਿੱਖੀ ਹੈ। ਸਤਿਗੁਰੂ ਕਿਰਪਾ ਕਰੇ ਉਹਨਾਂ ਨੂੰ ਜੀਆਂ ਆਖਿਆ ਜਾਂਦਾ। ਸਾਰੀਆਂ ਸੰਗਤਾਂ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।